ਨਮਸਕਾਰ, ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤਾਂ ਥੋੜ੍ਹੀ ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 'ਤੇ। ਸਾਡਾ ਮੋਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਤੁਸੀਂ ਸੁਣੋਗੇ ਠੀਕ 7:02 'ਤੇ। ਅੱਠ 8:30 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।

ਠੀਕ ਅੱਜ ਵੱਟ ਕੇ 40 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਡੀ ਟੱਪਾ ਬੈਕ ਟੂ ਬੈਕ ਪੰਜਾਬੀ ਗੀਤ ਤੁਹਾਡੀ ਮਾਰਨਿੰਗ ਨੂੰ ਬਣਾਉਣਗੇ ਹੋਰ ਵੀ ਐਨਰਜੈਟਿਕ। ਠੀਕ 9:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਦਿਲਾਂ ਨੂੰ ਸਕੂਨ ਦੇਣ ਵਾਲੇ ਹਿੰਦੀ ਫਿਲਮੀ ਗੀਤ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਗੀਤ ਬਹਾਰ ਵਿੱਚ। ਠੀਕ 10:02 ਤੇ

ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਤੁਸੀਂ ਪੂਰੀ ਕਰਾ ਸਕਦੇ ਹੋ। 11:02 ਪ੍ਰੋਗਰਾਮ ਰਹੇਗਾ ਪੰਜਾਬੀ ਤੜਕਾ।

ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਤੁਸੀਂ ਪੂਰੀ ਕਰਾ ਸਕਦੇ ਹੋ। 11:02 ਪ੍ਰੋਗਰਾਮ ਰਹੇਗਾ ਪੰਜਾਬੀ ਤੜਕਾ। ਦੁਪਹਿਰ ਨੂੰ ਠੀਕ 12:02 ਤੇ ਤੁਸੀਂ ਸੁਣੋਗੇ ਡੇਲੀ ਲਾਈਫ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ, ਜਿਹਦੇ ਵਿੱਚ ਹੋਣਗੇ ਹਿੰਦੀ ਫਿਲਮੀ ਗੀਤ ਠੀਕ 1:00। ਸਾਡੇ ਸ਼ਾਇਰ ਦੋਸਤਾਂ ਲਈ ਖਾਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਠੀਕ 2:00। ਤਿੰਨ ਵਜੇ ਤੁਸੀਂ ਸੁਣੋਗੇ FM ਰੇਨਬੋ ਤੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 4:00 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਸਾਡੇ ਯੁਵਾ ਦੋਸਤ ਠੀਕ 5:00 ਤੋਂ ਲੈ ਕੇ 6:00 ਤੱਕ। ਜ਼ਿੰਦਗੀ ਵਿੱਚ ਕੋਈ ਨਾ ਕੋਈ ਕਮੀ ਲੱਗ ਰਹੀ ਹੈ, ਕੋਈ ਗੱਲ ਨਹੀਂ, ਤੁਹਾਡੀ ਜ਼ਿੰਦਗੀ ਵਿੱਚ ਮਿਠਾਸ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ ਸ਼ਾਮ 6:00।

ਬਾਲੀਵੁੱਡ ਤੇ ਪੋਲੀਵੁੱਡ ਫਿਲਮਾਂ ਬਾਰੇ ਗੱਲਾਂ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਠੀਕ 7:02 ਤੇ। ਠੀਕ 8:02 ਤੇ ਪ੍ਰੋਗਰਾਮ ਰਹੇਗਾ ਪਬਲਿਕ ਮੰਚ। ਆਪਣੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀ ਕਰਾਉਣੇ ਜਾਂਦੇ ਹੋ? ਫਿਰ ਕੋਈ ਨੀ, 9:02 ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਗਜ਼ਲੋਂ ਕੀ ਮਹਿਫਿਲ ਲਗੇਗੀ ਪ੍ਰੋਗਰਾਮ ਸ਼ਾਮੀ ਗਜ਼ਲ ਮੇਂ ਠੀਕ 10:30 ਤੱਕ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ, ਤੁਸੀਂ ਸੁਣੋਗੇ ਰਾਤ 10:30 ਤੋਂ ਲੈ ਕੇ 11 ਤੱਕ। ਐਫਐਮ ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਰਾਤ 11 ਤੱਕ ਦੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਕਹਿੰਦੇ ਹੈ ਦਿਲੋਂ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ। FM band 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਦੇ ਆਕਾਸ਼ਵਾਣੀ ਸਰੋਤਿਆਂ ਦੇ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਉੱਤਰਾਖੰਡ ਦੇ 2 ਦਿਨਾਂ ਦੌਰੇ ਤੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਮੀਟਿੰਗ ਵਿੱਚ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਲਈ ਕੇਂਦਰ ਅਤੇ ਰਾਜਾਂ ਦੇ ਸਮੂਹਿਕ ਯਤਨਾਂ ਤੇ ਜ਼ੋਰ ਦਿੱਤਾ ਹੈ।

ਦੀ ਸਖ਼ਤ ਨਿਖੇਪੀ ਕੀਤੀ ਹੈ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਿਲ ਕੀਤਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਤਰੱਕੀ ਮਾਮਲਿਆਂ 'ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ

ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼, ਦੋ ਨਾਬਾਲਗਾਂ ਸਮੇਤ 6 ਮੁਲਜ਼ਮਾਂ ਨੂੰ 30 ਕਿਲੋਗ੍ਰਾਮ ਤੋਂ ਵੱਧ ਹੀਰੋਇਨ ਸਮੇਤ ਕੀਤਾ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਲਈ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਦਾ 10ਵਾਂ ਐਡੀਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਐਤਵਾਰ ਨੂੰ ਆਪਣੇ ਟੱਕਰ ਵਿਰੋਧੀ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਹਾਂਜੀ, ਫਿਰ ਕੀ ਹਾਲ ਚਾਲ ਨੇ ਸਾਰਿਆਂ ਦੇ? ਵੈਸੇ ਐਫਐਮ 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ 'ਤੇ ਤੁਸੀਂ ਇੰਜੋਏ ਕਰ ਰਹੇ ਹੋ ਹੁਣ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਪਣੇ ਆਰਜੀ ਦੋਸਤ ਰਾਹਿਲ ਦੇ ਨਾਲ। ਕੱਲ੍ਹ ਵਾਲਾ ਜਿਹੜਾ ਦਿਨ ਸੀ ਨਾ, ਬਹੁਤ ਹੀ ਵਧੀਆ ਰਿਹਾ। ਮੈਂ ਤਾਂ ਇਹ ਉਮੀਦ ਕਰਦੀ ਹਾਂ, ਕਿਉਂਕਿ ਰਾਤ ਦਾ ਮੌਸਮ ਬੜਾ ਹੀ ਸੁਹਾਵਣਾ ਹੋਇਆ ਪਿਆ ਸੀ ਵੈਸੇ, ਲੇਕਿਨ ਇਸ ਵੇਲੇ ਵੀ ਜਿਹੜਾ ਦਿਨ ਹੈ ਨਾ, ਬੜਾ ਹੀ ਪਿਆਰਾ ਹੋਇਆ ਪਿਆ। ਠੰਡੀ ਠੰਡੀ ਹਵਾ ਚੱਲ ਰਹੀਆਂ ਨੇ ਅਤੇ ਨਾਲ ਠੰਡੀ ਠੰਡੀ ਹਵਾ ਚੱਲ ਰਹੀ ਹੋਏ ਅਤੇ ਪ੍ਰੋਗਰਾਮ ਅਸੀਂ ਇੰਜੋਏ ਕਰ ਰਹੇ ਹਾਂ ਆਰਜੇ ਦੋਸਤ ਰਾਹਿਲ ਦੇ ਨਾਲ। ਉਹ ਵੀ ਗੁੱਡ ਮਾਰਨਿੰਗ ਜਲੰਧਰ ਅਤੇ ਨਾਲ ਹੀ ਕੀ ਬਿਲਕੁਲ ਗੱਲਾਂ ਦਾ ਸਿਲਸਿਲਾ ਇੱਦਾਂ ਅੱਗੇ ਹੀ ਚੱਲਦਾ ਰਹੇਗਾ, ਲੇਕਿਨ ਬਣੇ ਰਹਿਣਾ ਆਪਣੀ ਆਰਜੇ ਦੋਸਤ ਰਾਹਿਲ ਦੇ ਨਾਲ।

ਗੁੱਡ ਨਿਊਜ਼ ਦੇ ਸਿਲਸਿਲੇ ਤੋਂ ਅੱਗੇ ਵਧੇ ਹੋਏ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵੀ ਆਉਂਦੇ ਹਾਂ, ਕਿਉਂਕਿ ਕਿਹਾ ਜਾਂਦਾ ਹੈ ਨਾ ਕਿ ਇੱਕ ਚੰਗੇ ਜਿਹੇ ਮੁਸਕਾਨ ਦੇ ਨਾਲ ਜੇ ਦਿਨ ਸ਼ੁਰੂ ਕੀਤਾ ਜਾਏ ਨਾ ਫਿਰ ਦਿਨ ਹੋਰ ਵੀ ਚੰਗਾ ਬਣ ਜਾਂਦਾ, ਅਤੇ ਚੰਗੀਆਂ ਗੱਲਾਂ ਦੇ ਨਾਲ ਸ਼ੁਰੂ ਕੀਤਾ ਜਾਂਦਾ ਅਤੇ ਹੋਰ ਤਾਂ ਵਧੀਆ ਬਣਨਾ ਹੀ ਹੈ। ਕਿਉਂ? ਆਕਾਸ਼ਵਾਣੀ ਦੀ ਸਰੋਤਿਆਂ ਦੀ ਗੱਲ ਕਰ ਰਹੀ ਹਾਂ।

ਜੀ ਸਾਡੇ ਦੋਸਤ ਜਿਹੜੇ ਸਾਨੂੰ ਸੁਣ ਰਹੇ ਨੇ, ਦੱਸਦੇ ਜਾਈਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਰਾਹੀਂ ਵੀ ਸੁਣ ਸਕਦੇ ਹੋ। ਬਿਲਕੁਲ ਰੇਡੀਓ 'ਤੇ ਤਾਂ ਤੁਸੀਂ ਸਾਨੂੰ ਸੁਣ ਹੀ ਰਹੇ ਹੋ, ਨਿਊਜ਼ ਔਨ AIR ਐਪ ਤੋਂ ਵੀ ਸੁਣ ਸਕਦੇ। ਕਰਾਂ ਕਿ ਕੁਛ ਨਹੀਂ ਹੈ, ਆਪਣੇ ਪਲੇ ਸਟੋਰ 'ਤੇ ਜਾਣਾ ਹੈ ਅਤੇ ਨਿਊਜ਼ ਔਨ AIR ਐਪ ਡਾਊਨਲੋਡ ਕਰਨਾ ਹੈ, ਅਤੇ ਤੁਸੀਂ ਪੂਰੇ ਜਹਾਨ 'ਚ ਜਿੱਥੇ ਮਰਜ਼ੀ ਬੈਠੇ ਹੋ ਸਾਡੇ ਨਾਲ ਜੁੜ ਸਕਦੇ ਹੋ, ਆਕਾਸ਼ਵਾਣੀ ਦਾ ਹਿੱਸਾ ਬਣ ਸਕਦੇ ਹੋ। ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਕਿਉਂਕਿ ਇੱਕ ਇਨਸਾਨ ਇਹੋ ਜਿਹਾ ਹੁੰਦਾ ਹੈ ਨਾ ਕਿ ਹਰ ਟਾਈਮ, ਹਰ ਪਲ, ਹਰ ਇੱਕ ਘੜੀ ਦੇ ਵਿੱਚ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ। ਅਤੇ ਮੈਂ ਆਪਣੀ ਗੱਲ ਕਰਦੀ ਹਾਂ, ਕੀ ਹੋਇਆ ਕਿ ਨਾ ਇੱਕ ਛੋਟੀ ਜਿਹੀ ਚਿੜੀ ਸੀਗੀ, ਮਤਲਬ ਜਿੱਦਾਂ ਆਪਾਂ ਜਿਹਨੂੰ ਬੁਲਬੁਲ ਨਹੀਂ ਕਹਿ ਦਿੰਦੇ, ਹੈ ਨਾ, ਉਹ ਜਿਹੜੇ ਖੰਭ ਹੁੰਦੇ ਆ ਅਤੇ ਉੱਪਰ ਜਿਹੇ ਹਲਕੇ ਚੋਂਚ, ਇਹ ਤਾਂ ਹਰ ਇੱਕ ਚਿੜੀ ਦਿੰਦੇ, ਹੁਣ ਤੁਸੀਂ ਤਾਂ ਇਹੀ ਕਹੋਗੇ, ਹੈ ਨਾ। ਮੈਂ ਬੁਲਬੁਲ ਦੀ ਗੱਲ ਕਰ ਰਹੀ ਹਾਂ ਕਿ ਕੀ ਹੋਇਆ, ਛੋਟੇ ਜਿਹੇ ਨਾ ਬੱਚਾ ਸੀਗਾ ਸਾਡੇ ਘਰ 'ਤੇ, ਰੁੱਖ 'ਤੇ ਨਾ ਇੱਕ ਘੌਂਸਲਾ ਜਿਹਾ ਬਣਿਆ ਹੋਇਆ, ਉਹਦੇ ਵਿੱਚ ਨਾ ਉਹ ਡਿੱਗ ਗਿਆ ਅਤੇ ਉਹਨੂੰ ਨਾ ਸੱਟ ਲੱਗ ਗਈ। ਬਹੁਤ ਜ਼ਿਆਦਾ ਛੋਟਾ ਵੀ ਨਹੀਂ ਸੀਗਾ, ਠੀਕ ਠੀਕ ਸੀਗਾ, ਮਤਲਬ ਤੁਰਨਾ ਆਉਂਦਾ ਸੀ ਇੱਦਾਂ ਦਾ ਸੀਗਾ, ਬਸ ਖੰਭਾਂ ਤਾਂ ਉਡਾਨ ਭਰਨ ਦੀ ਉਹਦੀ ਮਤਲਬ ਗੱਲ ਸੀਗੀ, ਜੇ ਨਾ ਡਿੱਗਦਾ ਤਾਂ ਉਹਦੇ ਨਾ ਪਰਤੀ ਚੋਟ ਲੱਗ ਜਾਂਦੀ ਹੈ ਅਤੇ ਕਾਫੀ ਜ਼ਿਆਦਾ ਨਾ ਜਿਹੜਾ ਖੰਭ ਜਿਹੜਾ ਉਹਦਾ ਉਹ ਨੀਵੇਂ ਹੋ ਜਾਂਦਾ, ਹੁਣ ਲੱਗਦਾ ਕਿ ਨਹੀਂ ਹੋਏਗਾ ਨਹੀਂ। ਮੈਂ ਮੰਮੀ ਨੂੰ ਕਿਹਾ ਕਿ ਇਹਦੇ ਨਾ ਥੋੜ੍ਹੀ ਦੇਖਭਾਲ ਕਰਦੇ ਹਾਂ ਚੰਗੀ ਤਰ੍ਹਾਂ, ਕੀ ਪਤਾ ਇਹਦੇ ਖੰਭ ਠੀਕ ਹੋ ਜਾਂਦੇ, ਇਹ ਉੱਡ ਜਾਵੇ ਕਿਤੇ ਅਤੇ। ਪਰ ਲੇਕਿਨ ਹੋਇਆ ਕੀ ਹੈ ਕਿ ਉਹਦੇ ਖੰਭ ਜਿਹੜੇ ਉਹ ਸਹੀ ਨਹੀਂ ਹੋਇਆ, ਇੱਕ ਖੰਭ ਤੋਂ ਚੰਗੀ ਤਰ੍ਹਾਂ ਨਹੀਂ ਉੜ ਪਾਉਂਦਾ ਸੀ, ਬਹੁਤ ਜ਼ਿਆਦਾ ਲੰਬੀ ਉਡਾਨ ਉਹ ਨਹੀਂ ਭਰ ਪਾਉਂਦਾ ਸੀਗਾ। ਫਿਰ ਮੈਨੂੰ ਲੱਗਦਾ ਸੀ ਕਿੰਨੇ ਕੁ ਦਿਨ ਜੀ ਲੈ ਗਏ, ਜ਼ਿਆਦਾ ਮਹੀਨਾ, ਦੋ ਮਹੀਨਾ, ਤਿੰਨ ਮਹੀਨਾ, ਜਾਂ ਇਸ ਤੋਂ ਵੱਧ ਤਾਂ ਨਹੀਂ ਮੈਨੂੰ ਲੱਗਦਾ, ਕਿਉਂਕਿ

ਦੁਨੀਆਂ ਦੇ ਵਿੱਚ ਇੰਨੇ ਜ਼ਿਆਦਾ ਮਤਲਬ ਇਸ ਦੇ ਲਈ ਪੰਛੀ ਹੋ ਸਕਦੇ ਨੇ ਜਿਹੜੇ ਇਸ ਤੋਂ ਵੱਧ ਜਿਹੜੇ ਤਾਕਤਵਰ ਹੋਣਗੇ ਇਹਨੂੰ ਨਹੀਂ ਜੀਣ ਦੇਣਗੇ। ਇਹੋ ਜਿਹੀ ਮੇਰੇ ਦਿਮਾਗ ਦੇ ਵਿੱਚ ਨਾ ਸਿਚੁਏਸ਼ਨ ਬਣਨ ਲੱਗ ਗਈ। ਮੈਂ ਕਿਹਾ ਹੁਣ ਕਰਨਾ ਕੀ ਹੈ, ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਇਹਦੇ ਲਈ ਨਾ ਘੋਸਲਾ ਬਣਾ ਕੇ ਰੱਖਦੇ, ਇਹਨੂੰ ਦਾਣਾ ਪਾਣੀ ਸਿਰਫ ਉੱਥੇ ਦੇਣਾ, ਇਸ ਤੋਂ ਬਾਹਰ ਕਿਤੇ ਨਾ ਜਾਏ। ਮੰਮੀ ਕਹਿੰਦੇ ਨਹੀਂ, ਇੱਦਾਂ ਨਹੀਂ ਕਰਨਾ, ਇਹ ਆਪਣਾ ਜਿਹੜਾ ਨਾ ਦਾਣਾ ਪਾਣੀ ਆਪ ਲੈ ਕੇ ਆਇਆ ਕਰੇਗਾ, ਉਡਾਨ ਭਰਨ ਦੀ ਫੁੱਲ ਕੋਸ਼ਿਸ਼ ਕਰੇਗਾ। ਮੈਂ ਕਿਹਾ ਠੀਕ ਹੈ, ਦੇਖ ਲੈਂਦੇ ਹਾਂ। ਫਿਰ ਦਿਮਾਗ 'ਚ ਇਹੀ ਚੀਜ਼ਾਂ ਰਹੇ ਨੇ, ਕਿੱਦਾਂ ਜਾਏਗਾ ਸਵੇਰ ਤੋਂ ਸ਼ਾਮ ਤੱਕ। ਮੈਂ ਜਾ ਕੇ ਜ਼ਰੂਰ ਵੇਖਣਾ, ਮੈਂ ਕਿਹਾ ਘੋਸਲੇ ਦੇ ਵਿੱਚ ਬੈਠਾ ਹੈ ਕਿ ਨਹੀਂ, ਕਿ ਚਲਾ ਗਿਆ ਕਿਤੇ ਗਿਆ। ਇੱਕ ਹਫ਼ਤਾ ਹੋ ਗਿਆ ਜਾ ਕੇ ਜਦੋਂ ਮੈਂ ਵੇਖਿਆ ਕਿ ਮੈਨੂੰ ਨਹੀਂ ਨਜ਼ਰ ਆਇਆ, ਮੈਂ ਕਿਹਾ ਸ਼ਾਇਦ ਜਾ ਚੁੱਕਾ ਹੈ ਨਹੀਂ ਉਹਨਾਂ ਨੇ ਵਾਪਸ ਆਉਣਾ। ਪਰ ਲੇਕਿਨ ਨਹੀਂ, ਇੱਕ ਹਫ਼ਤੇ ਬਾਅਦ ਜਦੋਂ ਵਾਪਸ ਆਇਆ, ਉਡਾਨ ਭਾਵੇਂ ਨਹੀਂ ਉਹ ਭਰ ਪਾ ਰਿਹਾ, ਲੇਕਿਨ ਹੁਣ ਵੀ ਉਸ ਜਿਹੜੀ ਸਾਡੀ ਬੁਲਬੁਲ ਹੈ, ਜਿਹੜਾ ਪੰਛੀ ਹੈ ਨਾ, ਹੁਣ ਵੀ ਉਸਨੂੰ ਨਾ ਪਤਾ 6 ਮਹੀਨੇ ਹੋਣ ਵਾਲੇ ਆ ਉਸ ਅੱਧੇ ਖੰਭ ਤੋਂ, ਜਿਹੜਾ ਕਿ ਇੱਕ ਪਰ ਤੋਂ ਉੜ ਪਾਉਂਦਾ ਲੇਕਿਨ ਇੱਕ ਖੰਭ ਤੋਂ ਨਹੀਂ ਉੜ ਪਾਉਂਦਾ ਚੰਗੀ ਤਰ੍ਹਾਂ, ਉਹਨੇ ਉੜਾਨ ਨਹੀਂ ਭਰ ਪਾਉਂਦਾ, ਫਿਰ ਵੀ ਆਪਣੀ ਫੁੱਲ ਕੋਸ਼ਿਸ਼ ਕਰ ਰਿਹਾ ਪੂਰੀ ਜ਼ਿੰਦਗੀ ਦੇ ਵਿੱਚ ਜੀਣ ਦੀ। ਅਤੇ ਸਾਡੇ ਲਈ ਵੀ ਇਹੀ ਇੱਕ ਮੈਸੇਜ ਆਉਂਦਾ ਕਿ ਕਈ ਵਾਰ ਸਾਨੂੰ ਲੱਗਦਾ ਕਿ ਨਹੀਂ, ਸਿਚੁਏਸ਼ਨ ਸਾਡੇ ਅਕੋਰਡਿੰਗ ਨਹੀਂ ਚੱਲ ਰਹੀ ਹੈ, ਬਿਲਕੁਲ ਉਲਟ ਜਾ ਰਹੀ ਹੈ, ਪਰ ਕੋਸ਼ਿਸ਼ਾਂ ਦੇ ਨਾਲ ਹੀ ਜਿਹੜੀ ਜ਼ਿੰਦਗੀ ਹੈ ਨਾ ਸਾਡੀ, ਉਹ ਅੱਗੇ ਤੋਂ ਅੱਗੇ ਵੱਧਦੀ ਹੈ। ਸਾਨੂੰ ਲੱਗਦਾ ਹੈ ਕਿ ਨਹੀਂ, ਹੁਣ ਮੇਰੇ ਲਈ ਬਹੁਤ ਟਫ ਸਿਚੁਏਸ਼ਨ ਆ ਗਈ ਹੈ, ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਆ ਗਈ ਹੈ ਜਿਸ ਦੇ ਵਿੱਚ ਮੈਂ ਫੁੱਲ 100% ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਲੇਕਿਨ ਫਿਰ ਵੀ ਕੰਮ ਨਹੀਂ ਬਣ ਰਿਹਾ। ਇਸ ਦੇ ਲਈ, ਕਿਉਂਕਿ ਰੱਬ ਨੇ ਸਾਨੂੰ ਜੋ ਵੀ ਦਿੱਤਾ ਨਾ, ਉਹ ਸਾਡੇ ਲਈ ਬਿਹਤਰ ਹੈ, ਲੇਕਿਨ ਹੋਰ ਅੱਗੇ ਕੀ ਸਾਡੇ ਲਈ ਵਧੀਆ ਆਏਗਾ ਇਹ ਅਸੀਂ ਨਹੀਂ ਜਾਣਦੇ। ਇਸ ਕਰਕੇ ਆਪਣੀ 100% ਜਿਹੜੀ ਕੋਸ਼ਿਸ਼ ਹੈ ਨਾ, ਉਹ ਕਰਦੇ ਰਹਿਣਾ ਚਾਹੀਦਾ। ਅਤੇ ਜ਼ਿੰਦਗੀ ਦੇ ਵਿੱਚ ਇੱਕ ਜਿਹੜੀ ਜ਼ਿੰਦਾ ਰਹਿਣ ਦੀ ਹੈ ਨਾ, ਇੱਕ ਹੱਦ, ਜਿਹੜੀ ਜ਼ਨੂਨ ਹੋਣਾ ਚਾਹੀਦਾ, ਉਹ ਸਾਡੇ ਅੰਦਰ ਹੋਣਾ ਹੀ ਚਾਹੀਦਾ ਕਿ ਕੁਝ ਵੀ ਸਿਚੁਏਸ਼ਨ ਹੋਵੇ, ਬਾਹਰ ਤਾਂ ਆਪਾਂ ਆਪ ਹੀ ਲਗਾ ਲਵਾਂਗੇ, ਲੇਕਿਨ ਉਹ ਜਨੂਨ ਜਿਹੜਾ ਹੈ ਨਾ, ਦਿਲ ਤੋਂ ਲੈ ਕੇ ਦਿਮਾਗ ਤੱਕ ਜ਼ਰੂਰ ਜਾਣਾ ਚਾਹੀਦਾ ਕਿ ਜ਼ਿੰਦਾ ਹੋਣਾ ਕਿਹਨੂੰ ਕਹਿੰਦੇ ਆ।

ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ 102.7 ਤੇ 103.6 ਮੈਗਾਹਰਟਜ਼ ਤੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ। ਕੀ ਸੋਚ ਰਹੇ ਹੋ? ਇਹੀ ਸੋਚ ਰਹੇ ਹੋ ਨਾ ਅੱਗੇ ਕੀ

ਹੁਣ ਗੱਲ ਕਰ ਲੈਂਦੇ ਹਾਂ ਨੋਰਮਲ, ਜਿਹੜੀ ਆਪਾਂ ਹਰ ਵਾਰ ਕਰਦੇ ਹਾਂ ਲੇਕਿਨ ਆਪਾਂ ਸੁਣਨ ਦੀ ਕੋਸ਼ਿਸ਼ ਬਿਲਕੁਲ ਕਰਦੇ ਨਹੀਂ ਹੈਗਾ ਦੋ ਸਾਡੇ, ਕਿਹੜੀ ਕੋਸ਼ਿਸ਼? ਬਿਲਕੁਲ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਨਾ, ਗਰਮੀ ਇੰਨੀ ਜ਼ਿਆਦਾ ਹੋ ਗਈ ਅਤੇ ਸਨਸਕ੍ਰੀਨ ਚਾਹੀਦੀ ਹੈ, ਅਤੇ ਇਸ ਕਰਕੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਉਹ ਵੀ ਸਾਡੇ ਲਈ ਜ਼ਰੂਰੀ ਹੈ, ਜਿੰਨੀ ਕਿ ਸਾਡੀ ਸਕਿਨ ਜ਼ਰੂਰੀ ਹੈ। ਨਿਊਜ਼ ਪੇਪਰ ਦੇ ਵਿੱਚ ਪੜ੍ਹ ਰਹੀ ਸੀ, ਅੱਜ ਹੀ ਪੜ੍ਹ ਰਹੀ ਸੀ ਕਿ ਉਹਦੇ ਵਿੱਚ ਇਹ ਹੈ ਕਿ ਨਿਯਮਾਂ ਦੀ ਕਿੰਨੀ ਕੁ ਪਾਲਣਾ ਆਪਾਂ ਕਰਦੇ ਹਾਂ, ਡੇਢ ਦੇ ਹਿਸਾਬ ਦੇ ਨਾਲ ਬਹੁਤ ਘੱਟ। ਇਹ ਕੀ ਹੈ ਕਿ ਸਾਨੂੰ ਕਿਹਾ ਗਿਆ ਕਿ ਟ੍ਰਿਪਲਿੰਗ ਨਹੀਂ ਕਰਨੀ ਹੈ ਕਿਸੇ ਵੀ ਸਕੂਟੀ 'ਤੇ ਜਾਂ ਤੁਸੀਂ ਕਿਸੇ ਵੀ ਬਾਈਕ 'ਤੇ ਬੈਠੇ ਹੋਏ ਹੋ, ਲੇਕਿਨ ਆਪਾਂ ਕੀ ਕਰਦੇ ਹਾਂ, ਦੋ ਜਣੇ ਤਾਂ ਬੈਠਣਗੇ ਹੀ, ਤਿੰਨ ਟ੍ਰਿਪਲਿੰਗ 'ਤੇ ਜਿੱਦਾਂ ਕਿ ਮਨਾ ਹੀ ਹੈ, ਲੇਕਿਨ ਆਪਾਂ ਚਾਰ ਜਣੇ ਕਿੱਦਾਂ ਬੈਠ ਸਕਦੇ ਹਾਂ ਇੱਕ ਸਕੂਟੀ 'ਤੇ ਜਾਂ ਫਿਰ ਇੱਕ ਬਾਈਕ 'ਤੇ? ਆਪਾਂ ਜਿਹੜੀ ਚੀਜ਼ ਸਾਨੂੰ ਕਿਹਾ ਜਾਂਦਾ ਹੈ ਨਾ ਕਿ ਇਹ ਚੀਜ਼ ਨਹੀਂ ਕਰਨੀ, ਦਿਮਾਗ ਉਹੀ ਚੀਜ਼ ਹਰਕਤਾਂ ਕਰਦਾ ਹੈ। ਕਈ ਵਾਰ ਸਿਚੁਏਸ਼ਨ ਇਹੋ ਜਾਂਦੀ ਹੈ ਕਿ ਹਾਂ ਬਹੁਤ ਜ਼ਿਆਦਾ ਹੋ ਗਿਆ, ਅਤੇ ਫਿਰ ਜਾ ਕੇ ਆਪਾਂ ਕਹਿ ਸਕਦੇ ਹਾਂ, ਲੇਕਿਨ ਇੰਨੀ ਜ਼ਿਆਦਾ ਸਿਚੁਏਸ਼ਨ, ਉਸ ਤੋਂ ਬਾਅਦ ਸਭ ਤੋਂ ਚੰਗੀ ਗੱਲ ਆਪਾਂ ਕਹਿੰਦੇ ਹਾਂ ਕਿ ਹੈਲਮੇਟ ਪਾਉਣਾ ਚਾਹੀਦਾ, ਲੇਕਿਨ ਆਪਾਂ ਨਹੀਂ ਹੈਲਮੇਟ ਪਾਉਂਦੇ, ਸਾਨੂੰ ਲੱਗਦਾ ਕਿ ਸਾਡੇ ਬਾਲ ਖਰਾਬ ਹੋ ਜਾਣਗੇ। ਲਾਈਫ ਦੇ ਵਿੱਚ ਬਾਲਾਂ ਤੋਂ ਇਲਾਵਾ ਜਿਹੜੀ ਸਾਡੀ ਜ਼ਿੰਦਗੀ ਨਾ ਉਹ ਬਹੁਤ ਜ਼ਰੂਰੀ ਹੈ, ਇਸ ਕਰਕੇ ਹੈਲਮੇਟ ਵੀ ਉਨਾ ਹੀ, ਮੈਂ ਕਹਿੰਦੀ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ। ਇੱਕ ਦਿਨ ਨੂੰ ਸਨਸਕ੍ਰੀਨ ਭੁੱਲ ਸਕਦੇ ਹਾਂ, ਲੇਕਿਨ ਹੈਲਮੇਟ ਕਦੇ ਨਾ ਭੁੱਲੋ। ਫਿਰ ਆਪਾਂ ਤਾਂ ਆਪਣੇ ਦੋਸਤਾਂ ਨੂੰ ਇਹੀ ਕਹਾਂਗੇ ਕਿ ਦੋਸਤੋ ਹੈਲਮੇਟ ਸੰਭਾਲੋ, ਬਿਲਕੁਲ ਸਾਡੇ ਲਈ ਜਿਹੜਾ ਹੈਲਮੇਟ ਬਣਿਆ ਹੈ ਨਾ ਉਹ ਬਹੁਤ ਜ਼ਰੂਰੀ ਹੈ, ਕਿ ਕਈ ਵਾਰ ਸਿਚੁਏਸ਼ਨ ਇਹੋ ਜਿਹੀ ਆਉਂਦੀ ਹੈ ਜੇ ਐਕਸੀਡੈਂਟ ਹੋ ਗਿਆ ਅਤੇ ਜਿੰਨਾ ਕੁ ਨੁਕਸਾਨ ਹੈਲਮੇਟ ਬਚਾ ਲੈਂਦਾ ਨਾ ਅਸੀਂ ਸੋਚ ਵੀ ਨਹੀਂ ਸਕਦੇ। ਇੱਕ ਕਈ ਵਾਰ ਐਕਸਪੈਰੀਮੈਂਟ ਹੀ ਕਰਕੇ ਦੇਖ ਲੈਂਦੇ ਹਾਂ, ਜਿਹੜੇ ਬੱਚੇ ਆ ਉਹਨਾਂ ਨੂੰ ਸਿਖਾਉਣਾ ਚਾਹੀਦਾ ਸਟਾਰਟਿੰਗ ਤੋਂ ਹੀ, ਕਿ ਮਤਲਬ ਇੱਕ ਇਗਜ਼ਾਮਪਲ ਇੱਦਾਂ ਲੈ ਕੇ ਚੱਲ ਲਓ ਕਿ ਬੱਚਿਆਂ ਨੂੰ ਦਿਖਾ ਰਹੇ ਹਾਂ ਕਿ ਹੈਲਮੇਟ ਕਿੰਨਾ ਕੁ ਜ਼ਰੂਰੀ ਆ, ਉਹਨਾਂ ਨੂੰ ਇਹ ਥੋੜ੍ਹੀ ਦਿਖਾਵਾਂਗੇ ਕਿ ਉਹਨਾਂ ਦੇ ਦਿਮਾਗ 'ਤੇ ਗਲਤ ਅਸਰ ਪਵੇ ਕਿ ਐਕਸੀਡੈਂਟ ਇੱਦਾਂ ਇੱਦਾਂ ਇੱਦਾਂ ਇੱਦਾਂ, ਉਹ ਚੀਜ਼ ਨਾ ਦਿਖਾਓ, ਤਰਬੂਜ਼ ਜਿਹੜਾ ਸਾਡਾ ਸਿਰ ਵਰਗਾ ਹੈ ਉਹੀ ਚੀਜ਼ ਉਹਨਾਂ ਨੂੰ ਕਰਕੇ ਦਿਖਾਓਗੇ, ਉੱਪਰੋਂ ਜੇ ਸੱਟਿਆ ਜਾਏ ਤਾਂ ਕਿੰਨੀ ਜ਼ੋਰ ਦੀ ਡਿੱਗਦਾ ਅਤੇ ਉਹ ਕਿੱਦਾਂ ਟੁੱਟ ਸਕਦੇ ਆ, ਅਤੇ ਬਸ ਇੱਦਾਂ ਹੀ। ਅਤੇ ਆਪਣੇ ਆਪ ਨੂੰ ਵੀ ਸਾਡੀ ਲਾਈਫ ਇੰਨੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜੇ ਆਪਾਂ ਰਸਤੇ ਦੇ ਵਿੱਚ ਜਾ ਰਹੇ ਹਾਂ ਨਾ, ਸਾਡੀ ਇਕੱਲੀ ਜਾਨ ਨਹੀਂ ਉਹ, ਕਿਉਂਕਿ ਰਸਤੇ 'ਤੇ ਹੋਰ ਜਣੇ ਵੀ ਨੇ, ਅਤੇ ਘਰ ਦੇ ਵਿੱਚ ਸਾਡੀ ਵੇਟ ਹੋ ਰਹੀ ਹੈ, ਸਾਡੇ ਪਰਿਵਾਰ ਸਾਡੀ ਵੇਟ ਕਰ ਰਹੇ, ਇਸ ਲਈ ਘਰ ਤੋਂ ਹਮੇਸ਼ਾ ਜਲਦੀ ਨਿਕਲਣਾ ਚਾਹੀਦਾ। ਕਿਸੇ ਵੀ ਥਾਂ ਤੁਸੀਂ ਜਾ ਰਹੇ ਹੋ ਤਾਂ 10 ਮਿੰਟ ਪਹਿਲਾਂ ਨਿਕਲਣ ਦੀ ਕੋਸ਼ਿਸ਼ ਕਰੋ, ਅਤੇ ਘਰ ਵਾਪਸ ਆਉਂਦੇ ਹੋਏ ਆਰਾਮ ਦੇ ਨਾਲ, ਜ਼ਿਆਦਾ ਕਾਹਲੀ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਨਹੀਂ ਕਰਨੀ ਚਾਹੀਦੀ ਹੈ। ਅਤੇ ਹੋਰ ਆਪਣਾ ਖਿਆਲ ਜ਼ਰੂਰ ਰੱਖਣਾ ਚਾਹੀਦਾ, ਮਤਲਬ ਆਪਣੀ ਚੀਜ਼ਾਂ ਦਾ, ਜਿਨ੍ਹਾਂ ਸਾਡੀ ਆਪਾਂ ਗਰਲਸ ਦੀ ਗੱਲ ਕਰ ਲੈਂਦੇ ਹਾਂ, ਜਿਹੜੀ ਹੈ ਆਪਣੇ ਪਰਸ ਜਾਂ ਫਿਰ ਆਪਣੇ ਹੈੱਡਫੋਨਸ ਲਾ ਕੇ ਰੱਖਦੀ ਹੈ, ਵੈਸੇ ਤਾਂ ਰਸਤੇ ਵਿੱਚ ਜਾਂਦੇ ਹੋਏ ਹੈੱਡਫੋਨਸ ਵਗੈਰਾ ਨਹੀਂ ਯੂਜ਼ ਕਰਨੇ ਚਾਹੀਦੇ, ਕਿਉਂਕਿ ਪਿੱਛੋਂ ਦੀ ਜੇ ਕਾਰ ਆ ਰਹੀ ਹੈ ਜਾਂ ਫਿਰ ਅਨਬੈਲੈਂਸਡ ਹੈ ਉਹ ਹੌਰਨ ਮਾਰੇ ਆਪਾਂ ਨਹੀਂ ਸੁਣਦੇ ਹਾਂ, ਆਪਾਂ ਫੋਨ 'ਤੇ ਲੱਗੇ ਹੋਏ ਹਾਂ, ਆਰਾਮ ਦੇ ਨਾਲ ਗਾਣੇ ਇੰਜੋਏ ਕਰ ਰਹੇ ਹਾਂ ਕਿ ਰਸਤਾ ਆਸਾਨੀ ਦੇ ਨਾਲ ਜਿਹੜਾ ਲੰਬਾ ਹੈ ਉਹ ਕੱਟ ਜਾਏਗਾ, ਲੇਕਿਨ ਨਹੀਂ, ਉਸ ਵੇਲੇ ਹੈੱਡਫੋਨਸ ਨਾ ਯੂਜ਼ ਕਰਿਆ ਕਰੋ, ਫੋਨਸ ਜਿਹੜੇ ਆਪਣੇ ਪੋਕਿਟਸ ਦੇ ਵਿੱਚ ਜਾਂ ਫਿਰ ਖਾਸ ਜੇ ਤੁਸੀਂ ਸਕੂਟੀ ਵਗੈਰਾ ਚਲਾ ਰਹੇ ਹੋ ਤਾਂ ਆਪਣੀ ਸਕੂਟੀ 'ਤੇ ਜਿਹੜੀ ਡਿੱਕੀ ਹੈ ਨਾ ਉਹਦੇ ਵਿੱਚ ਹੀ ਆਪਣਾ ਪਰਸ ਜਿਹੜਾ ਹੈ ਅਤੇ ਬਾਕੀ ਇੰਪੋਰਟੈਂਟ ਸਮਾਨ ਹੈ ਉਹ ਰੱਖਣਾ ਚਾਹੀਦਾ ਹੈ।

ਤੁਸੀਂ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ, ਗੁੱਡ ਮਾਰਨਿੰਗ ਜਲੰਧਰ, ਮੈਂ ਕਹਿੰਦੀ ਸੀ ਗੁੱਡ ਮਾਰਨਿੰਗ ਜਲੰਧਰ ਪੰਜਾਬ, ਅਸੀਂ ਪੰਜਾਬ ਨੂੰ ਤਾਂ ਚਲੋ ਗੁੱਡ ਮਾਰਨਿੰਗ ਕਰਦੀ ਹਾਂ, ਸਾਰਿਆਂ ਨੂੰ ਗੁੱਡ ਮਾਰਨਿੰਗ ਜਿਹੜੇ ਕਿ ਮੈਨੂੰ ਸੁਣ ਰਹੇ ਨੇ ਇਸ ਵੇਲੇ ਆਪਣੇ ਨਿਊਜ਼ ਔਨ AIR ਐਪ ਰਾਹੀਂ ਜਾਂ ਫਿਰ ਸਾਨੂੰ ਰੇਡੀਓ ਰਾਹੀਂ ਤੁਸੀਂ ਸੁਣ ਰਹੇ ਹੋ। ਲਓ ਜੀ ਗੱਲ ਕਰਦੇ ਹਾਂ, ਅਸੀਂ ਬਾਰਿਸ਼ ਦਾ ਮੌਸਮ ਕਿਹਨੂੰ ਕਿਹਨੂੰ ਪਸੰਦ ਹੈ। ਹੁਣ ਤੁਸੀਂ ਕਹੋਗੇ ਦਿਲ 'ਤੇ ਹੱਥ ਰੱਖ ਕੇ, ਮੈਂ ਕਹਿੰਦੀ ਹਾਂ ਮੈਨੂੰ ਬਾਰਿਸ਼ ਦਾ ਮੌਸਮ ਬਹੁਤ ਪਸੰਦ ਹੈ, ਪਰ ਕਈਆਂ ਨੂੰ ਨਹੀਂ ਵੀ ਪਸੰਦ ਹੁੰਦਾ, ਜ਼ਰੂਰੀ ਤਾਂ ਨਹੀਂ ਹੈ ਹਰ ਚੀਜ਼ ਜਿਹੜੀ ਇੱਕ ਨੂੰ ਪਸੰਦ ਹੋਵੇ ਦੂਜੇ ਨੂੰ ਵੀ ਪਸੰਦ ਹੋਵੇ। ਕੱਲ੍ਹ ਦੀ ਬਾਰਿਸ਼ਾਂ ਨੇ ਜਿੰਨੀ ਕੁ ਰਾਹਤ ਪਾਈ ਹੈ ਨਾ, ਵੈਸੇ ਜਿੰਨਾ ਕੁ ਕਹਿਰ ਪਿਛਲੇ ਦੋ ਦਿਨਾਂ ਵਿੱਚ ਗਰਮੀ ਨੇ ਪਾਇਆ ਸੀ, ਉਸ ਤੋਂ ਤਾਂ ਸਾਨੂੰ ਰਾਹਤ ਕਿਤੇ ਨਾ ਕਿਤੇ ਮਿਲ ਹੀ ਗਈ ਹੈ, ਲੇਕਿਨ ਜੋ ਬਾਰਿਸ਼ ਨੇ ਆਪਣਾ ਕਮਾਲ ਦਿਖਾਇਆ ਉਹਦੇ ਬਾਰੇ ਵੀ ਗੱਲ ਕਰਨਾ ਬਣਦਾ ਹੈ। ਕਿਉਂਕਿ ਗਰਮੀ ਤੋਂ ਮਿਲੀ ਰਾਹਤ ਦੇ ਨਾਲ ਨਾਲ ਹੀ ਭਾਰੀ ਮੀਂਹ ਹਨੇਰੀ ਝੱਪੜ ਤੇ ਮਚਾਈ ਹੋਈ ਹੈ ਤਬਾਹੀ, ਤੇ ਬਿਜਲੀ ਵੀ ਰਹੀ ਸੀ ਕੱਲ ਗੁੱਲ। ਬਿਲਕੁਲ ਜੀ, ਜਿਵੇਂ ਸਾਨੂੰ ਕੱਲ੍ਹ ਵੀ ਵੇਖਣ ਨੂੰ ਮਿਲਿਆ, ਕੱਲ੍ਹ ਦਾ ਇਹੀ

ਕਿ ਭਾਰੀ ਮੀਂਹ ਅਤੇ ਤੂਫਾਨ ਨਾਲ ਜਿਹੜੀ ਲਾਂਬੜਾਂ ਵਾਲੀ ਜਗ੍ਹਾ 'ਤੇ ਬਿਜਲੀ ਦੇ ਖੰਭੇ ਡਿੱਗਣ ਅਤੇ ਜਿਹੜੇ ਸਾਨੂੰ ਕਈ ਹੋਰ ਜਿਹੜੀਆਂ ਸਿਚੁਏਸ਼ਨ ਉਹ ਵੀ ਦੇਖਣ ਨੂੰ ਮਿਲੀ। ਕਈ ਜਗ੍ਹਾ 'ਤੇ ਸੜਕਾਂ ਦੇ ਵਿੱਚ ਜਿਹੜੇ ਸੀਗੇ ਦਰਖਤ ਵੀ ਟੁੱਟੇ ਮਿਲੇ ਹੈ ਅਤੇ ਦਰਖਤਾਂ 'ਤੇ ਸੜਕ ਦੇ ਵਿੱਚ ਡਿੱਗਣ ਨਾਲ ਆਵਾਜਾਈ ਵੀ ਕਾਫੀ ਜ਼ਿਆਦਾ ਰੁਕ ਗਈ ਸੀਗੀ ਅਤੇ ਕਈ ਜਗ੍ਹਾ 'ਤੇ ਇੰਨਾ ਲੰਬਾ ਜਾਮ ਲੱਗਾ ਹੋਇਆ ਸੀ ਕਿ ਲੋਕਾਂ ਨੂੰ ਕਾਫੀ ਜਿਹੜਾ ਨਾ ਸਰਕਲ ਦਾ ਮਤਲਬ ਘੁੰਮ ਕੇ ਜਾਣਾ ਪਿਆ। ਜੇ ਤੁਸੀਂ ਸਿੱਧੇ ਸਿੱਧੇ ਆਉਣਾ ਚਾਹੋ ਆਕਾਸ਼ਵਾਣੀ 'ਤੇ ਤੁਸੀਂ ਤੁਹਾਨੂੰ ਕੱਲ੍ਹ ਘੁੰਮ ਕੇ ਆਉਣਾ ਪੈ ਰਿਹਾ ਸੀਗਾ। ਬਿਲਕੁਲ ਇੰਨੀ ਜ਼ਿਆਦਾ ਮੀਂਹ ਪੈ ਰਿਹਾ ਸੀ ਕੱਲ੍ਹ ਅਤੇ ਕਈ ਜਗ੍ਹਾ 'ਤੇ ਇੰਨਾ ਕੁ ਜ਼ਿਆਦਾ ਪਾਣੀ ਵੀ ਭਰ ਸੀ ਕਰ ਗਿਆ ਸੀਗਾ ਕਿ ਮਤਲਬ ਸਵਿਮਿੰਗ ਪੂਲ ਵਾਲਾ ਜਿਹੜਾ ਹੈ ਨਾ ਇੱਕ ਉਹ ਵਾਲੀ ਫੀਲ ਆਉਣ ਲੱਗ ਗਈ ਸੀਗੀ। ਮੈਨੂੰ ਤਾਂ ਇਹ ਕੱਲ੍ਹ ਇਹੀ ਲੱਗ ਰਿਹਾ ਸੀਗਾ ਸਿਚੁਏਸ਼ਨ 'ਤੇ।

ਇਸ ਕਰਕੇ ਅੱਜ ਦਾ ਦਿਨ ਥੋੜ੍ਹਾ ਥੋੜ੍ਹਾ ਜਿਹਾ ਠਹਿਰ ਕੇ, ਮਤਲਬ ਹੁਣ ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਕਈ ਜਗ੍ਹਾ 'ਤੇ ਜਿਹੜੀਆਂ ਬਿਜਲੀਆਂ ਦੀਆਂ ਤਾਰਾਂ ਨੀਚੇ ਡਿੱਗੀਆਂ ਹੋਈਆਂ ਮਿਲੀਆਂ ਜਾਂ ਫਿਰ ਦਰਖਤ ਡਿੱਗੇ ਹੋਏ ਜਿਨ੍ਹਾਂ 'ਤੇ ਬਿਜਲੀ ਦੇ ਤਾਰਾਂ, ਅਤੇ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਨਾ ਕਰੋ ਤਾਂ ਜ਼ਿਆਦਾ ਬਿਹਤਰ ਰਹੇਗਾ, ਕਿਉਂਕਿ ਬਿਜਲੀ ਦਾ ਕਰੰਟ ਲੱਗ ਸਕਦਾ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਸਾਰੇ ਦੇ ਸਾਰੇ।

ਗੁੱਡ ਨਿਊਜ਼ ਦੇ ਵਿੱਚ ਤਾਂ ਇਹੀ ਹੈ, ਮੌਸਮ ਇੰਨਾ ਕੁ ਜ਼ਿਆਦਾ ਸੁਹਾਵਣਾ ਹੋਇਆ ਪਿਆ, ਕੱਲ੍ਹ ਕੀ ਕਹਿ ਸਕਦੇ ਹਾਂ, ਜੇ ਇੰਨਾ ਪਿਆਰਾ ਮੌਸਮ ਰਹੇ ਨਾ ਫਿਰ ਕੰਮ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦੇ। ਮੈਨੂੰ ਲੱਗਦਾ ਅੱਜ ਤੁਹਾਡੇ ਸਾਰਿਆਂ ਦਾ ਦਿਨ ਬਹੁਤ ਬਹੁਤ ਬਹੁਤ ਵਧੀਆ ਜਾਏਗਾ। ਵੈਸੇ ਤਾਂ ਰੋਜ਼ ਹੀ ਜਾਣਾ ਚਾਹੀਦਾ, ਲੇਕਿਨ ਅੱਜ ਵਾਲਾ ਖਾਸ ਜਾਏਗਾ ਕਿਉਂਕਿ ਅੱਜ ਮੈਂ ਹਾਂ ਸਵੇਰੇ ਸਵੇਰੇ। ਫਿਰ ਕੀ ਸੋਚ ਰਹੇ ਹੋ? ਕੁਝ ਨਹੀਂ, ਗਾਣੇ ਇੰਜੋਏ ਕਰਦੇ, ਵਾਪਸ ਆਉਣੀ, ਜਾਣਾ ਕਿਤੇ ਨਹੀਂ ਹੈ, ਮੇਰੇ ਨਾਲ ਹੀ ਬਣੇ ਰਹਿਣਾ ਆਰ ਜੇ ਰਾਹਿਲ ਦੇ ਨਾਲ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ।

ਬਿਲਕੁਲ ਨਾਨਾ ਰੇ ਨਾਨਾ ਰੇ ਨਾਨਾ ਰੇ ਇਹ ਗਾਣਾ ਤਾਂ ਬੜਾ ਇੰਜੋਏ ਕੀਤਾ, ਵਧੀਆ ਲੱਗਾ। ਅਤੇ ਜਿੱਦਾਂ ਕਿ ਤੁਸੀਂ ਸਾਰੇ ਟਿਊਨ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ ਤੇ ਬਣੇ ਹੋਏ ਆਪਣੀ ਆਰ ਜੇ ਦੋਸਤ ਰਾਹੁਲ ਦੇ ਨਾਲ। ਫਿਰ ਹੋਰ ਵੀ ਗੱਲਾਂ ਕਰਨੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਫੋਨ ਦੇ ਨਾਲ ਰਿਲੇਟਿਡ ਹੈ। ਮੈਨੂੰ ਲੱਗਦਾ ਇਸ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਹੈ ਕਿ ਸਿਮ ਸਵੈਪ ਫਰੋਡ ਜਿਹੜਾ ਹੁਣ ਚੱਲ ਰਿਹਾ, ਹੁਣ ਫਰੋਡ ਦੀ ਕਿ ਜਿੰਨੀ ਕੁ ਛੋਟਾ ਸ਼ਬਦ ਹੈ ਨਾ ਕਿ 5 ਅੱਖਰਾਂ ਦਾ, ਓਨੀ ਹੀ ਵੱਡੀ ਜਿਹੜੀ ਡੈਫੀਨੇਸ਼ਨ ਕੀਤੀ ਹੋਈ ਹੈ ਲੋਕਾਂ ਨੇ, ਇੰਨੇ ਕੁ ਜ਼ਿਆਦਾ ਫਰੋਡ ਇਸ ਦੇ ਵਿੱਚ ਤਬਦੀਲ ਕੀਤੇ ਕਿ ਜਿੰਨਾ ਇਨਸਾਨ ਸੋਚ ਵੀ ਨਹੀਂ ਸਕਦੇ ਕਿ ਇੰਨੇ ਇਸ ਤਰ੍ਹਾਂ ਦੇ ਫਰੋਡ ਵੀ ਕਰ ਸਕਦਾ ਕੋਈ। ਦੋਸਤੋ ਜਿਵੇਂ ਜਿਸ ਤਰ੍ਹਾਂ ਹਰ ਹਫ਼ਤੇ ਮਾਰਕੀਟ ਦੇ ਵਿੱਚ ਨਵੇਂ ਫੈਸ਼ਨ ਟ੍ਰੈਂਡ ਆਉਂਦੇ ਨੇ, ਉਸੇ ਤਰ੍ਹਾਂ ਹੀ ਸਾਈਬਰ ਕ੍ਰਿਮੀਨਲਸ ਵੀ ਹਰ ਇੱਕ ਨਵੇਂ ਸਮੇਂ ਦੇ ਕੋਈ ਨਾ ਕੋਈ ਇੱਕ ਨਵਾਂ ਫਰੋਡ ਲੈ ਕੇ ਆ ਜਾਂਦੇ ਆ। ਭਾਰਤ ਦੇ ਵਿੱਚ ਸਾਈਬਰ ਫਰੋਡ ਦੇ ਕੇਸ ਇੰਨੀ ਤੇਜ਼ੀ ਦੇ ਨਾਲ ਵੱਧ ਰਹੇ ਨੇ ਕਿ ਸਰਕਾਰੀ ਡਾਟੇ ਅਨੁਸਾਰ ਇਸ ਸਾਲ ਲੱਖਾਂ ਲੋਕ ਔਨਲਾਈਨ ਫਰੋਡ ਦਾ ਸ਼ਿਕਾਰ ਹੋਏ ਨੇ ਅਤੇ ਸਿਮ ਫਰੋਡ ਵੀ ਉਹਨਾਂ ਵਿੱਚੋਂ ਇੱਕ ਵੱਡਾ ਖਤਰਾ ਬਣਿਆ ਹੋਇਆ। ਹੁਣ ਤੁਸੀਂ ਕਹੋਗੇ ਸਿਮ ਫਰੋਡ ਹੈ ਕੀ ਹੈ? ਕਈ ਵਾਰ ਤੁਹਾਡੇ ਫੋਨ ਦਾ ਨੈਟਵਰਕ ਜਿਹੜਾ ਅਚਾਨਕ ਚਲਾ ਜਾਂਦਾ ਹੈ ਅਤੇ ਤੁਸੀਂ ਸੋਚਦੇ ਹੋ ਟਾਵਰ ਦੀ ਪ੍ਰੋਬਲਮ ਹੋਏਗੀ, ਪਰ ਅਸਲ ਦੇ ਵਿੱਚ ਹੋ ਸਕਦਾ ਹੈ ਕਿਸੇ ਫਰੋਡ ਇਨਸਾਨ ਨੇ ਤੁਹਾਡਾ ਸਿਮ ਜਿਹੜਾ ਹੈ ਡੁਪਲੀਕੇਟ ਕਰਵਾਇਆ ਹੋਵੇ, ਜਾਂ ਫਿਰ ਉਸਦੇ ਜਿਹੜੇ ਤੁਹਾਡੇ OTP ਹੈ ਜਾਂ ਬੈਂਕ ਅਲਰਟ ਨੇ ਜਾਂ ਵੈਰੀਫਿਕੇਸ਼ਨ ਕੋਡ ਨੇ ਉਸਦੇ ਨੰਬਰ 'ਤੇ ਯਾਨੀ ਕਿ ਉਸਦੇ ਫੋਨ 'ਤੇ ਜਾ ਰਹੇ ਹੋਣ, ਇਹ ਵੀ ਹੋ ਸਕਦਾ। ਅਤੇ ਇਸ ਕਰਕੇ ਅਲਰਟ ਰਹਿਣਾ ਚਾਹੀਦਾ ਹੈ। ਅਤੇ ਹਰ ਇਹ ਨਹੀਂ ਹੈ ਕਿ ਸਿਰਫ ਆਪਣਾ ਫੋਨ ਦਾ ਇਸ਼ੂ ਨਹੀਂ ਹੈ, ਇਹ ਤੁਹਾਡੀ ਬੈਂਕਿੰਗ ਆਈਡੈਂਟੀ ਅਤੇ ਪੈਸੇ ਨਾਲ ਵੀ ਜੁੜਿਆ ਹੋਇਆ। ਹੁਣ ਤੁਸੀਂ ਕਰ ਕੀ ਸਕਦੇ ਹੋ? ਕਦੇ ਵੀ OTP ਪਿੰਨ ਜਾਂ CVV ਕਿਸੇ ਨਾਲ ਸ਼ੇਅਰ ਨਾ ਕਰੋ। ਜਿਹੜੀ ਤੁਹਾਡੀ ਅਪਡੇਸ਼ਨ ਹੁੰਦੀ ਹੈ ਯਾਨੀ ਕਿ ਸਿਮ ਬਲੌਕ ਹੋ ਜਾਏਗੀ ਜਾਂ ਫਿਰ ਉਸ ਦੇ ਨਾਲ ਹੀ ਕਾਲ 'ਤੇ ਜਿਹੜਾ ਹੈ, ਜਦੋਂ ਆਪਾਂ ਕਾਲ ਕਰਦੇ ਹਾਂ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਲ ਟੈਪ ਹੋ ਰਹੀ ਹੈ, ਪਿੱਛੇ ਬਹੁਤ ਜ਼ਿਆਦਾ ਬੀਪ ਸਾਊਂਡ ਹੋ ਰਹੀ ਹੈ, ਉਸ ਚੀਜ਼ ਦਾ ਵੀ ਅਲਰਟ ਰਹਿਣਾ ਚਾਹੀਦਾ। ਜਿਹੜੀ ਅਨਨੋਨ ਲਿੰਕਸ ਹੁੰਦੇ ਆ, ਕਈ ਵਾਰ ਸਾਨੂੰ ਫੋਨ 'ਤੇ ਲਿੰਕ ਆਉਂਦੇ ਆ ਨਾ ਕਿ ਆਪਾਂ

ਚੈੱਕ ਕਰਦੇ ਹਾਂ ਕਿਹਨੇ ਕੀ ਭੇਜਿਆ ਹੈ, ਕਿਹੜੇ ਮੈਸੇਜ ਆਇਆ ਸਾਨੂੰ, ਕਿਹੜੇ ਨੰਬਰ ਤੋਂ ਆਇਆ ਸਾਨੂੰ ਨਹੀਂ ਪਤਾ, ਫਿਰ ਵੀ ਆਪਾਂ ਜਿਹੜੇ ਅਨਨੋਨ ਲਿੰਕ ਹੁੰਦੇ ਆ ਉਹਨਾਂ ਨੂੰ ਓਪਨ ਕਰ ਲੈਂਦੇ ਹਾਂ, ਜਿਸ ਦੇ ਨਾਲ ਇਹਦੇ ਸਾਡੇ ਫੋਨ ਦੇ ਵਿੱਚ ਇੱਕ ਵਾਇਰਸ ਆ ਜਾਂਦਾ ਹੈ। ਇਹ ਵੀ ਬਹੁਤ ਜਿਹੜਾ ਸੰਕਟ ਦਾ ਕਾਰਨ ਹੋ ਸਕਦਾ, ਸੋਸ਼ਲ ਮੀਡੀਆ ਜਾਂ ਫਿਰ ਆਪਣੀ ਜਿਹੜੀ ਪਰਸਨ ਇਨਫੋਰਮੇਸ਼ਨ ਆਪਾਂ ਬਹੁਤ ਜ਼ਿਆਦਾ ਸ਼ੇਅਰ ਕਰਨਾ ਸ਼ੁਰੂ ਕਰਦੇ ਨੇ। ਇਸ ਕਰਕੇ ਉਹਨਾਂ ਸਿਚੁਏਸ਼ਨ 'ਤੇ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਆਪਣੀ ਇਨਫੋਰਮੇਸ਼ਨ ਘੱਟ ਤੋਂ ਘੱਟ ਹੀ ਸ਼ੇਅਰ ਕਰਨੀ ਚਾਹੀਦੀ ਹੈ। ਦੂਜਾ ਹੋ ਗਿਆ 2-ਫੈਕਟਰ ਔਥੈਂਟੀਫਿਕੇਸ਼ਨ ਜ਼ਰੂਰ ਔਨ ਰੱਖਣੀ ਚਾਹੀਦੀ ਹੈ, ਯਾਨੀ ਕਿ ਕੋਈ ਵੀ ਜਿਹੜਾ ਪਿੰਨ ਆ ਰਿਹਾ, ਕੁਝ ਵੀ ਤੁਸੀਂ ਉਹ ਵੀ ਸ਼ੇਅਰ ਕਰ ਰਹੇ ਹੋ, ਡਬਲ ਔਥੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ। ਤੁਹਾਡੇ ਤੋਂ ਪਹਿਲਾਂ OTP ਆਏ ਫਿਰ ਤੁਸੀਂ ਬਾਕੀ ਅੱਗੇ ਚੀਜ਼ਾਂ ਜਿਹੜੀਆਂ ਕਰੋਗੇ। ਜੇ ਫਰੋਡ ਹੋ ਜਾਏ, ਹੁਣ ਕਰਨਾ ਕੀ ਹੈ, ਤੁਸੀਂ ਤੁਰੰਤ ਆਪਣੇ ਜਿਹੜੇ ਟੈਲੀਕੋਮ ਕੰਪਨੀ ਹੈ, ਜਿਸ ਵੀ ਤੁਹਾਡਾ ਸਿਮ ਜਿਸ ਵੀ ਕੰਪਨੀ ਦਾ ਹੋਏਗਾ, ਉਹਨਾਂ ਨੂੰ ਕੰਟੈਕਟ ਕਰਨਾ, ਬੈਂਕ ਨੂੰ ਕਾਲ ਕਰਨਾ ਅਤੇ ਆਪਣੀ ਜਿਹੜੀ ਹੈ ਟ੍ਰਾਂਜੈਕਸ਼ਨਸ ਹੈ ਉਹਨਾਂ ਨੂੰ ਰੁਕਵਾ ਦੇਣਾ। ਉਸ ਤੋਂ ਬਾਅਦ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕੰਪਲੇਂਟ ਜ਼ਰੂਰ ਕਰਨੀ ਹੈ। ਵੈਸੇ ਤਾਂ ਕੰਪਲੇਂਟ ਜਿਹੜੀ ਅੱਜ ਕੱਲ੍ਹ ਔਨਲਾਈਨ ਹੋ ਚੁੱਕੀ ਹੈ, ਬਹੁਤ ਹੀ ਇੱਕ ਵਧੀਆ ਜਿਹੜਾ ਕਦਮ ਜਿਹੜਾ ਚੱਕਿਆ ਗਿਆ। ਇਸ ਕਰਕੇ ਔਨਲਾਈਨ ਕੰਪਲੇਂਟ ਤੁਸੀਂ ਕਿਸੇ ਵੀ ਟਾਈਮ ਜਦੋਂ ਤੁਹਾਨੂੰ ਸਿਚੁਏਸ਼ਨ ਫੇਸ ਕਰ ਰਹੇ ਹੋ ਉਸ ਟਾਈਮ ਤੁਸੀਂ ਕਰ ਸਕਦੇ ਹੋ, ਅਤੇ ਬਹੁਤ ਈਜ਼ੀ ਹੈ। www.cybercrime.in ਦੀ ਜਿਹੜੀ ਵੈਬਸਾਈਟ ਹੈ, ਤੁਸੀਂ ਉੱਥੇ ਜਾਣਾ ਹੈ ਅਤੇ ਨਾਲ ਹੀ ਜਿਹੜੀ ਆਪਣੀ ਕੰਪਲੇਂਟ ਹੈ ਉਹ ਤੁਸੀਂ ਦੇ ਦੇਣੀ ਹੈ, ਅਤੇ ਤੁਹਾਨੂੰ ਇੱਕ ਨੰਬਰ ਜਨਰੇਟ ਕਰ ਦਿੱਤਾ ਜਾਂਦਾ ਹੈ ਜਿਸ 'ਤੇ ਤੁਸੀਂ ਆਪਣੀ ਜਿਹੜੀ ਕੰਪਲੇਂਟ ਹੈ ਉਹ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਕੰਪਲੇਂਟ ਦੀ ਜਿਹੜੀ ਹੈ ਇਨਕੁਆਇਰੀ ਕਿੱਥੇ ਤੱਕ ਪਹੁੰਚੀ ਹੈ। ਫਿਰ ਇਹਨਾਂ ਚੀਜ਼ਾਂ ਨੂੰ ਜਿਹੜਾ ਸਾਡੇ ਸਰੋਤੇ ਸੁਣ ਰਹੇ ਨੇ, ਸਾਡੇ ਦੋਸਤ ਜਿਹੜੇ ਸੁਣ ਰਹੇ ਨੇ, ਆਪਣੇ ਨਾਲ ਦੇ ਜਿਹੜੇ ਹੋਰ ਦੋਸਤ ਹੈ ਉਹਨਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਕਈ ਵਾਰ ਆਪਾਂ ਦੇਖਦੇ ਹਾਂ ਅਤੇ ਇਹ ਵੀ ਦੇਖਿਆ ਵੀ ਗਿਆ ਹੈ ਕਿ ਆਪਾਂ ਜਦੋਂ ਸੋਸ਼ਲ ਮੀਡੀਆ ਹੈਂਡਲ ਜਿਹੜੇ ਸਰਚ ਕਰ ਰਹੇ ਹੁੰਦੇ ਹਨ ਦੇ ਨਾਲ ਹੀ ਕਈ ਹੋਰ ਦੋਸਤ ਹੈ ਆਪਸ ਦੇ ਵਿੱਚ ਜਿਹੜੇ ਲਿੰਕ ਸ਼ੇਅਰ ਕਰਦੇ ਆ, ਸਾਨੂੰ ਲੱਗਦਾ ਹੈ ਕਿ ਨਾ ਕਿ ਉਹ ਅੱਛਾ ਸਾਨੂੰ ਇਹ ਵਾਲੇ ਨੰਬਰ ਤੋਂ ਲਿੰਕ ਆਇਆ, ਅੱਛਾ ਇਹਦੇ ਵਿੱਚ ਲਿਖਿਆ ਜੇ ਤੁਸੀਂ ਅਗਲੇ 10 ਜਾਂ 15 ਲੋਕਾਂ ਨੂੰ ਭੇਜੋਗੇ ਤੁਹਾਡੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਆਉਣਗੇ, ਜਾਂ ਫਿਰ ਅਗਲੇ ਇਹਨਾਂ ਲੋਕਾਂ ਨੂੰ ਭੇਜੋਗੇ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਆਉਣਗੇ, ਇੱਦਾਂ ਦਾ ਇਹ ਕੁਝ ਨਹੀਂ ਹੁੰਦਾ। ਅਤੇ ਇਸ ਕਰਕੇ ਇਹੋ ਜਿਹੇ ਤੁਹਾਨੂੰ ਮੈਸੇਜ ਆਉਂਦੇ ਉਹਨਾਂ ਨੂੰ ਜ਼ਿਆਦਾਤਰ ਡਿਲੀਟ ਕਰਨਾ, ਇਗਨੋਰ ਕਰਨਾ ਹੀ ਪ੍ਰੈਫਰ ਸਾਨੂੰ ਕਰਨਾ ਚਾਹੀਦਾ। ਇਸ ਕਰਕੇ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਤਾਂ ਬਿਹਤਰ ਰਹੇਗਾ। ਕਿਉਂਕਿ ਜਿੰਨੇ ਵੀ ਫਰੋਡ ਕਰਨ ਵਾਲੇ ਹੁੰਦੇ ਉਹਨਾਂ ਨੂੰ ਕਿਸੇ ਦੀ ਸਿਚੁਏਸ਼ਨ ਤੋਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ, ਅਤੇ ਸਿਰਫ ਜਿਹੜਾ ਨਾ ਇੱਕ ਕਮਾਈ ਦਾ ਸੋਰਸ ਉਹਨਾਂ ਨੇ ਬਣਾਇਆ ਹੋਇਆ ਫਰੋਡ ਕਰਕੇ, ਅਤੇ ਉਹਨਾਂ ਨੂੰ ਸਿਰਫ ਪੈਸਾ ਹੀ ਚਾਹੀਦਾ ਹੁੰਦਾ। ਇਸ ਕਰਕੇ ਜਿਹੜੇ ਕਹਿੰਦੇ ਆ ਨਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਅਤੇ ਆਪਣੀ ਜਿਹੜੀ ਹੈ ਨਾ ਸਿਚੁਏਸ਼ਨ ਹੈ, ਯਾਨੀ ਕਿ ਜੋ ਵੀ ਤੁਸੀਂ ਕਰ ਰਹੇ ਹੋ, ਆਪਣਾ ਸਾਵਧਾਨੀਆਂ ਜਿਹੜੀਆਂ ਸਾਨੂੰ ਨਾ ਹਮੇਸ਼ਾ ਵਰਤਣੀਆਂ ਚਾਹੀਦੀਆਂ। ਜੇ ਸਾਨੂੰ ਪਤਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਨਾਲ ਦੇ ਨਾਲ ਹੀ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਆਪਣੇ ਦੋਸਤਾਂ ਨੂੰ, ਜਿੱਦਾਂ ਆਪਾਂ ਸੋਸ਼ਲ ਮੀਡੀਆ 'ਤੇ ਕਹਿ ਦਿੰਦੇ ਹਾਂ ਨਾ, ਕਿਸੇ ਨੂੰ ਸੁਣਿਆ ਅਤੇ ਜਿਹੜੀ ਚੰਗੀ ਗੱਲ ਹੈ ਉਹ ਦੂਜੇ ਇਨਸਾਨ ਦੇ ਨਾਲ ਵੀ ਸਾਂਝੀ ਕਰ ਦੇਣੀ ਚਾਹੀਦੀ ਹੈ। ਜੇਕਰ ਉਹ ਕੋਈ ਇਹੋ ਜਿਹੀ ਸਿਚੁਏਸ਼ਨ ਨੂੰ ਫੇਸ ਕਰ ਰਿਹਾ ਤਾਂ ਉਹਨੂੰ ਪਤਾ ਲੱਗ ਜਾਏ ਕਿ ਕਰਨਾ ਕੀ ਹੈ।

ਚਲੋ ਇੱਕ ਹੋਰ ਚੀਜ਼ ਖਾਸ ਦੱਸਦੀ ਹਾਂ। ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਪੁੱਛ ਲਈ ਹੈ, ਜੇ ਤੁਹਾਡੀ ਗੱਡੀ ਪੈਟਰੋਲ ਵੀ ਪੀ ਲਵੇ ਅਤੇ ਦੇਸੀ ਫਿਊਲ ਵੀ ਤਾਂ ਕਿੰਨਾ ਮਜ਼ਾ ਆਏਗਾ ਨਾ। ਕਿਉਂਕਿ ਪੈਟਰੋਲ ਦੇ ਦਾਮ ਤਾਂ ਵੱਧਦੇ ਜਾ ਰਹੇ ਹਾਂ ਅਤੇ ਕੁਝ ਹੋਰ ਵੀ ਤਾਂ ਹੋਣਾ ਚਾਹੀਦਾ, ਸਾਡੇ ਦਿਮਾਗ ਦੇ ਵਿੱਚ ਇਹੀ ਚੱਲਦਾ ਹੈ ਨਾ। ਅਤੇ ਜੀ ਜੇ ਅਸੀਂ ਗੱਲ ਕਰੀਏ ਇੱਕ ਨਵੇਂ ਟ੍ਰੈਂਡ ਦੀ, ਯਾਨੀ ਕਿ ਫਲੈਕਸ ਫਿਊਲ ਬਾਰੇ, ਸੁਣਿਆ ਕਿ ਨਹੀਂ? ਫਲੈਕਸ ਫਿਊਲ ਬਾਰੇ ਹੀ ਗੱਲ ਕਰ ਰਹੀ ਹਾਂ, ਜਿਨ੍ਹਾਂ ਨੇ ਤਾਂ ਸੁਣਿਆ ਉਹ ਇਸ ਬਾਰੇ ਜਾਣਦੇ ਨੇ, ਅਤੇ ਬਾਕੀ ਆਪਣੇ

ਦੋਸਤਾਂ ਨੂੰ ਇਹ ਵੀ ਦੱਸਦੇ ਜਾਈਏ ਕਿ ਫਲੈਕਸ ਫਿਊਲ ਜਿਹੜਾ ਹੈ ਨਾ, ਬਹੁਤ ਹੀ ਇੱਕ ਅਜਿਹਾ ਫਿਊਲ ਹੈ ਜਿਹਦੇ ਵਿੱਚ ਪੈਟਰੋਲ ਅਤੇ ਐਥਨੋਲ ਦੇ ਮਿਕਸ ਕਰਕੇ ਬਣਿਆ ਜਾਂਦਾ ਹੈ। ਅਤੇ ਖਾਸ ਗੱਲ ਇਹ ਹੈ, ਤੁਹਾਡੀ ਗੱਡੀ ਜੇ ਇਸ ਲਈ ਫਲੈਕਸੀਬਲ ਹੈ ਤਾਂ ਤੁਹਾਡੀ ਗੱਡੀ ਦੇ ਵਿੱਚ ਆਪਣੇ ਆਪ ਇਸਨੂੰ ਐਡਜਸਟ ਕਰ ਲੈਂਦੀ ਹੈ ਫਲੈਕਸ ਫਿਊਲ ਨੂੰ। ਹੁਣ ਜੇ ਇਸ ਦੀ ਗੱਲ ਕਰੀਏ ਤਾਂ ਹੁੰਦਾ ਕੀ ਹੈ ਨਾ, ਇਸ ਦੇ ਬਾਰੇ ਤਾਂ ਪਤਾ ਹੋਣਾ ਹੀ ਚਾਹੀਦਾ ਹੈ। ਅਤੇ ਇਸ ਦੇ ਵਿੱਚ ਇਹੀ ਹੈ ਕਿ ਸਾਡੀ ਗੱਡੀ ਇੱਕ ਅਜਿਹਾ ਇੰਜਨ ਹੈ, ਸਿਰਫ ਪੈਟਰੋਲ 'ਤੇ ਨਹੀਂ ਚੱਲਦਾ, ਸਗੋਂ ਪੈਟਰੋਲ ਪਲੱਸ ਐਥਨੋਲ ਅਤੇ ਕਿਸੇ ਵੀ ਮਿਸ਼ਰਣ ਨਾਲ ਚੱਲ ਸਕਦਾ ਹੈ। ਹੁਣ ਜੇ ਆਪਾਂ ਫਿਊਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਰੇਸ਼ੋਜ਼ ਕੀ ਰਹਿਣਗੀਆਂ? ਜੇ ਸਾਧਾਰਨ ਪੈਟਰੋਲ ਦੀ ਗੱਲ ਕਰੀਏ ਨਾ, ਉਸ ਦੇ ਵਿੱਚ 10% ਯਾਨੀ ਕਿ 10% ਜਿਹੜਾ ਐਥਨੋਲ ਹੁੰਦਾ ਹੈ ਅਤੇ 90% ਪੈਟਰੋਲ ਹੁੰਦਾ ਹੈ। ਇਹ ਹੋ ਗਈ 10% ਦੀ ਰੇਸ਼ੋ। ਅਤੇ ਜੇ ਆਪਾਂ ਫਲੈਕਸੀਬਲ ਫਿਊਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 3 ਤਰ੍ਹਾਂ ਦੀ ਜਿਹੜੀ ਆਪਾਂ ਰੇਸ਼ੋ ਵੇਖਦੇ ਹਾਂ, E20, E85 ਅਤੇ E100। ਜੇ ਆਪਾਂ E85 ਦੀ ਗੱਲ ਕਰੀਏ ਨਾ, ਅਤੇ ਮਤਲਬ ਯਾਨੀ ਕਿ 85% ਜਿਹੜਾ ਹੈ ਇਸ ਦੇ ਵਿੱਚ ਐਥਨੋਲ ਪਾਇਆ ਜਾਂਦਾ ਹੈ ਅਤੇ 15% ਜਿਹੜਾ ਹੈ ਪੈਟਰੋਲ ਹੋ ਗਿਆ। ਅਤੇ ਇਹ ਜਿਹੜੀ ਹੈ ਹੁਣ ਇਹ ਲਾਂਚ ਹੋਇਆ। ਅਤੇ ਜੇ ਆਪਾਂ ਗੱਡੀ ਦੀ ਖਾਸ ਗੱਲ ਕਰੀਏ ਤਾਂ ਦੇਖੋ, ਜੇ ਆਪਾਂ ਪਾਇਆ ਤਾਂ ਫਿਰ ਕੁਝ ਫਾਇਦੇ ਵੀ ਹੋਣੇ ਆ, ਹੈ ਨਾ, ਉਸ ਦੀ ਵੀ ਗੱਲ ਕਰ ਲੈਂਦੇ ਹਾਂ। ਫਲੈਕਸ ਫਿਊਲ ਜਿਹੜਾ ਹੈ, ਖਾਸ ਸੈਂਸਰ ਅਤੇ ਇੰਜਨ ਪਾਰਟਸ ਲੱਗੇ ਹੁੰਦੇ ਨੇ। ਅਤੇ ਫਿਊਲ ਸੈਂਸਰ ਜੇ ਗੱਲ ਕਰੀਏ ਤਾਂ ਟੈਂਕ 'ਚ ਇੰਨਾ ਐਥਨੋਲ ਹੈ, ਇਹ ਆਪੇ ਪਤਾ ਲਗਾ ਲੈਂਦਾ। ਅਤੇ ਜੇ ਗੱਲ ਕਰੀਏ ਇੰਜਨ ਦਾ ਕੰਪਿਊਟਰ ਸਿਸਟਮ ਦਾ, ਅਤੇ ਹਿਸਾਬ ਦੇ ਨਾਲ ਫਿਊਲ ਹਵਾ ਦਾ ਰੇਸ਼ੋ ਆਪਣੇ ਆਪ ਸੈੱਟ ਕਰ ਲੈਂਦਾ। ਅਤੇ ਜਿਹੜੀ ਐਥਨੋਲ ਆਮ ਰਬੜ ਦੇ ਨੂੰ ਖਰਾਬ ਵੀ ਨਹੀਂ ਕਰਦਾ, ਅਤੇ ਇਸ ਲਈ ਜਿਹੜੇ ਸਪੈਸ਼ਲ ਮਟੀਰੀਅਲ ਵਰਤਿਆ ਜਾਂਦਾ ਇਸ ਦੇ ਲਈ, ਉਹ ਵੀ ਬੈਸਟ ਰਹਿੰਦਾ।

ਜੇ ਤੁਹਾਡੀ ਗੱਡੀ ਖਾਸ ਹੈ, ਯਾਨੀ ਕਿ ਉਸਦੇ ਵਿੱਚ ਫਿਊਲ ਸੈਂਸਰ ਹੈ ਅਤੇ ਈ ਸੀ ਯੂ ਦਾ ਹਿਸਾਬ ਹੈ ਅਤੇ ਨਾਲ ਹੀ ਖਾਸ ਪਾਈਪ ਹੈ ਜਾਂ ਰਬੜ ਲੱਗੀ ਹੋਈ ਹੈ ਜਿਹੜੀ ਇਸਨੂੰ ਕੰਟਰੋਲ ਕਰ ਸਕਦੀ ਹੈ, ਫਿਰ ਤਾਂ ਤੁਹਾਡੀ ਗੱਡੀ ਜਿਹੜੀ ਹੈ ਇਸ ਫਿਊਲ 'ਤੇ ਬੜੇ ਆਰਾਮ ਦੇ ਨਾਲ ਚੱਲ ਪਏਗੀ। ਹੁਣ ਇਸ ਦੇ ਨਾਲ ਸਾਨੂੰ ਫਾਇਦੇ ਕੀ ਹੋਣਗੇ? ਪਹਿਲੀ ਗੱਲ ਦੇਖੋ, ਸਸਤੇ ਵਾਲੀ ਗੱਲ ਤਾਂ ਜ਼ਰੂਰ ਆ ਹੀ ਜਾਂਦੀ ਹੈ, ਕਿਉਂਕਿ ਜਿਹੜਾ E85 ਪੈਟਰੋਲ ਤੋਂ ਜਿਹੜਾ 20 ਰੁਪਏ ਸਸਤਾ ਸਾਨੂੰ ਪੈ ਜਾਂਦਾ ਹੈ, ਐਥਨੋਲ ਗੰਨੇ ਮੱਕੀ ਤੋਂ ਬਣਦਾ ਹੈ ਅਤੇ ਇਸ ਕਰਕੇ ਇੰਪੋਰਟ ਨਹੀਂ ਕਰਨਾ ਪੈਂਦਾ ਸਾਨੂੰ ਬਾਹਰੋਂ, ਅਤੇ ਫਿਰ ਉਹ ਵਾਲੀ ਕੋਸਟ ਘੱਟ ਹੋ ਜਾਂਦੀ ਹੈ। ਦੂਜਾ, ਪ੍ਰਦੂਸ਼ਣ ਜਿਹੜਾ ਹੈ ਉਹ ਘੱਟ ਹੋਏਗਾ। ਅੱਜ ਕੱਲ੍ਹ ਸਾਨੂੰ ਪਤਾ ਹੀ ਹੈ ਕਿ ਪੋਲਿਊਸ਼ਨ ਕਿੰਨਾ ਜ਼ਿਆਦਾ ਵੱਧ ਗਿਆ, ਅਤੇ ਇਸ ਕਰਕੇ ਐਥਨੋਲ ਸੜਨ ਦੇ ਨਾਲ 30-40% ਘੱਟ ਜਿਹੜੀ ਹੈ ਕਾਰਬਨ ਨਿਕਲਦੀ ਹੈ, ਅਤੇ ਉਸ ਦੇ ਨਾਲ ਸਾਡਾ ਇਨਵਾਇਰਮੈਂਟ ਵਾਲਾ ਇੱਕ ਜਿਹੜਾ ਕਹਿ ਸਕਦੇ ਹਾਂ ਨਾ ਪੁਆਇੰਟ ਹੈ, ਉਹ ਵੀ ਸੈੱਟ ਹੋ ਸਕਦਾ। ਦੂਜਾ, ਕਿਸਾਨਾਂ ਨੂੰ ਫਾਇਦਾ ਹੋ ਸਕਦਾ। ਹੁਣ ਕਈ ਚੀਜ਼ਾਂ ਆਪਾਂ ਦੇਖਦੇ ਹਾਂ ਨਾ, ਜਿਹੜਾ ਗੰਨਾ ਜੂਸ ਕੱਢਣ ਤੋਂ ਬਾਅਦ ਕਿੱਦੀ ਬਾਕੀ ਸਾਰੀ ਜਿਹੜੀ ਚੀਜ਼ਾਂ ਹੈ ਜਾਂ ਮੱਕੀ ਹੈ ਉਹ ਖਰਾਬ ਹੋ ਜਾਂਦਾ ਹੈ, ਅਨਾਜ ਜਿਹੜਾ ਉਹ, ਹੁਣ ਉਸ ਨੂੰ ਆਪਾਂ ਫਾਇਦੇ 'ਚ ਲਿਆ ਸਕਦੇ ਹਾਂ ਅਤੇ ਕਿਸਾਨਾਂ ਦੀ ਆਮਦਨ ਵੱਧ ਸਕਦੀ ਹੈ। ਅਤੇ ਤੀਜਾ, ਤੇਲ ਆਯਾਤ ਘੱਟ ਹੋ ਸਕਦੇ ਨੇ ਸਾਨੂੰ। ਇਹ ਤਾਂ ਸਾਨੂੰ ਪਤਾ ਹੈ ਨਾ ਕਿ ਜਿਹੜਾ 85% ਹੈ ਜਿਹੜਾ ਕੱਚਾ ਤੇਲ ਹੈ ਭਾਰਤ ਦੇ ਵਿੱਚ ਆਪਾਂ ਬਾਹਰੋਂ ਮੰਗਵਾਉਂਦੇ ਹਾਂ, ਅਤੇ ਐਥਨੋਲ ਦੇਸੀ ਹੈ ਅਤੇ ਡਾਲਰ ਵੀ ਸਾਡੇ ਬਚਣਗੇ। ਕਿਉਂ? ਸਹੀ ਹੈ।

ਹੁਣ ਕੁਝ ਗੱਲਾਂ ਧਿਆਨ ਦੇਣ ਵਾਲੀਆਂ ਵੀ ਹੈ ਜਿਹੜੇ ਕਿ ਆਮ ਗੱਡੀ ਤੇ ਇਹ ਨਹੀਂ ਚੱਲ ਸਕਦਾ, ਜਿੱਦਾਂ ਕਿ ਆਪਾਂ ਪਹਿਲਾਂ ਹੀ ਕਿਹਾ ਕਿ ਜਿਹੜੇ ਪ੍ਰੋਪਰ ਇੱਕ ਸੈਂਸਰ ਹੈ ਜਾਂ ਇੱਕ ਪ੍ਰੋਪਰ ਟੈਕਨੀਕਲ ਜਿਹੜਾ ਪਾਰਟ ਹੈ ਉਹੀ ਇਸ ਨੂੰ ਜਿਹੜਾ ਹੈ ਸੈਂਡ ਕਰ ਸਕਦਾ। ਤੇ ਜੇ ਗੱਡੀ ਫਲੈਕਸ ਫਿਊਲ ਤੇ ਨਹੀਂ ਹੈ ਤੇ ਤੁਸੀਂ E85 ਪਾ ਦਿੱਤਾ ਤੇ ਇੰਜਨ ਖਰਾਬ ਹੋ ਗਿਆ, ਫਿਰ ਇਸ ਕਰਕੇ ਜਿਹੜੀ ਗੱਡੀ ਇਸ ਨੂੰ ਸੈਂਡ ਕਰ ਸਕਦੀ ਹੈ ਉਸੇ ਗੱਡੀ ਤੇ ਪਾਇਆ ਜਾਏਗਾ। ਦੂਜਾ, ਮਾਈਲੇਜ ਘੱਟ। ਐਥੋਨੋਲ ਚ ਐਨਰਜੀ ਪੈਟਰੋਲ ਤੋਂ 30% ਘੱਟ ਹੁੰਦੀ ਹੈ, ਇਸ ਲਈ ਮਾਈਲੇਜ ਥੋੜੀ ਘੱਟ ਮਿਲੇਗੀ, ਪਰ ਕੀਮਤ ਫਿਰ ਵੇਖਣੀ ਪਏਗੀ ਨਾ ਕਿ 20% ਘੱਟ, 20% ਕਹਿ ਰਹੀ ਹੈ, 20 ਰੁਪਏ ਘੱਟ ਹੈ ਤੇ ਫਿਰ ਪੈਟਰੋਲ ਦੇ ਦਾਮ ਓਨੇ ਉੱਪਰ ਹੈ ਤੇ ਮਾਈਲੇਜ ਦੇ ਵਿੱਚ ਕੁਝ ਤੇ ਫਿਰ ਫਰਕ ਆਏਗਾ ਹੀ। ਜੇ ਪਛਾਣ ਕਰਨੀ ਹੈ ਹੁਣ ਜਿਹੜਾ ਫਲੈਕਸ ਫਿਊਲ ਹੈ ਗੱਡੀਆਂ ਤੇ ਫਿਊਲ ਕੈਂਪ ਤੇ ਜਾਂ ਫਿਰ E20 ਜਾਂ ਫਿਰ E85 ਜਾਂ ਫਲੈਕਸ ਫਿਊਲ ਲਿਖਿਆ ਹੁੰਦਾ, ਉਹਨਾਂ ਚੀਜ਼ਾਂ 'ਤੇ ਆਪਾਂ ਦੇਖ ਸਕਦੇ ਹਾਂ। ਹੁਣ ਜੇ ਭਾਰਤ ਦੇ ਵਿੱਚ ਕਈ ਗੱਡੀਆਂ ਇਹੋ ਜਿਹੀ ਚੱਲਦੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਹੁਣ 2027 ਤੱਕ ਨਵੀਆਂ ਗੱਡੀਆਂ ਜਿਹੜੀ E20 ਰੈਡੀ ਹੋਣਗੀਆਂ, ਲੱਗਦਾ ਕਿ ਜਿਹੜਾ ਫਲੈਕਸ ਫਿਊਲ ਬਾਰੇ ਹੈ ਨਾ, ਫਿਰ ਹੋਰ ਜਿਹੜੀਆਂ ਚੀਜ਼ਾਂ ਜੇ ਸਾਡੇ ਦੋਸਤਾਂ ਨੇ ਸੁਣਿਆ ਉਹ ਵੀ ਸਾਨੂੰ ਦੱਸ ਸਕਦੇ, ਕਿਉਂਕਿ ਇੱਕ ਖਾਸ ਪ੍ਰੋਗਰਾਮ 9:02 'ਤੇ ਵੀ

ਪੜ੍ਹ ਲਈ ਹੈ ਨਾ, ਉਹਦੇ ਵਿੱਚ ਤੁਸੀਂ ਇਸ ਬਾਰੇ ਵੀ ਦੱਸ ਸਕਦੇ ਹੋ ਸਾਨੂੰ ਕਿਹੜਾ ਪ੍ਰੋਗਰਾਮ ਬਿਲਕੁਲ ਦਿਲ ਤੋਂ ਦਿਲ ਤੱਕ, ਯਾਨੀ ਕਿ ਦਿਲ ਆਪਣਾ ਪੰਜਾਬੀ ਜੀ ਹੀ, ਇਸ ਬਾਰੇ ਵੀ ਆਪਾਂ ਗੱਲਾਂ ਕਰਾਂਗੇ ਅਤੇ ਹੋਰ ਵੀ ਖਾਸ ਗੱਲਾਂ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਹੀ ਹੈ।

ਭਾਰਤ ਦੇ ਵਿੱਚ ਆਪਾਂ ਕੁਝ ਨਾ ਕੁਝ ਨਵੀਆਂ ਚੀਜ਼ਾਂ ਆਪਣੇ ਜਿਹੜੇ ਦੋਸਤ ਹੈ ਯਾਨੀ ਕਿ ਜਿਹੜੀ ਆਮ ਜਨਤਾ ਉਹਦੇ ਲਈ ਕੁਝ ਨਾ ਕੁਝ ਇਹੋ ਜਿਹਾ ਆ ਹੀ ਰਿਹਾ ਹੈ ਕਿ ਜਿਸ ਦੇ ਨਾਲ ਸਾਨੂੰ ਜਿਹੜਾ ਨਾ ਸੁੱਖ ਦਾ ਸਾਹ ਮਿਲਣਾ ਹੈ, ਅਤੇ ਇਸ ਕਰਕੇ ਇਹਨਾਂ ਚੀਜ਼ਾਂ ਬਾਰੇ ਵੀ ਆਪਾਂ ਅਵੇਅਰ ਰਹਾਂਗੇ ਹੁਣ। ਫਿਰ ਮੈਨੂੰ ਤਾਂ ਲੱਗਦਾ ਹੈ ਜਿਹੜਾ ਫਲੈਕਸ ਫਿਊਲ ਵਾਲਾ ਸੌਦਾ ਹੈ ਨਾ ਉਹ ਖਰਾ ਖਰਾ ਹੀ ਹੈ ਇੱਕ ਤਰ੍ਹਾਂ ਤੋਂ। ਕੀ ਕਹਿੰਦੇ ਹੋ ਤੁਸੀਂ?

0: ਫਿਰ ਜੇ ਇੱਕ ਵਾਰੀ ਹੈਲਦੀ ਖਾਣ ਵਾਲੀ ਆਦਤ ਸਾਨੂੰ ਪੈ ਜਾਏ ਨਾ, ਫਿਰ ਤਾਂ ਆਪਣੀ ਮੰਮੀਆਂ ਨੂੰ ਇਹੀ ਕਹਿਣਾ, ਸਾਨੂੰ ਦੇ ਦਿਓ ਉਪਮਾ, ਸਾਨੂੰ ਦੇ ਦਿਓ ਉਪਮਾ ਹੋ ਗਿਆ, ਪੋਹਾ ਹੋ ਗਏ ਜਾਂ ਹੋਰ ਵੀ ਕਈ ਇਹੋ ਜਿਹੀ ਚੀਜ਼ਾਂ, ਇਹ ਰਾਤ ਦੇ ਚਾਵਲ ਪਚ ਜਾਂਦੇ ਆ ਨਾ, ਅਤੇ ਤੁਸੀਂ ਕੀ ਕਰ ਸਕਦੇ ਹੋ, ਉਹਨਾਂ ਨੂੰ ਸਵੇਰੇ ਦਹੀਂ ਦੇ ਵਿੱਚ ਪਾ ਕੇ ਹਲਕਾ ਜਿਹਾ ਤੜਕਾ ਪਾ ਕੇ, ਉਹੀ ਪਿਆਜ਼ ਕੜੀ ਪੱਤੇ ਅਤੇ ਰਾਈ ਦਾ ਤੜਕਾ ਪਾ ਕੇ ਤੁਸੀਂ ਉਹਨੂੰ ਵੀ ਸਵੇਰ ਦੇ ਨਾਸ਼ਤੇ ਦੇ ਵਿੱਚ ਐਡ ਕਰ ਸਕਦੇ ਹੋ। ਜੇ ਸਵੇਰੇ ਨਹੀਂ ਖਾਣਾ ਪਸੰਦ ਕਰਦੇ ਤਾਂ ਦੁਪਹਿਰ ਦੇ ਨਾਸ਼ਤਾ, ਦੁਪਹਿਰ ਦਾ ਕਿਹੜਾ ਨਾਸ਼ਤਾ ਹੁੰਦਾ ਹੈ, ਉਹ ਜਿਹੜਾ ਆਪਾਂ ਬਣਾਇਆ ਹੋਇਆ ਦੇਸੀ, ਆਪਾਂ ਕਹਿ ਦਿੰਦੇ ਹਾਂ ਫੋਰਨਰ ਵਾਲਾ, ਲੰਚ ਪਲੱਸ ਬ੍ਰੇਕਫਾਸਟ ਯਾਨੀ ਕਿ ਬ੍ਰੰਚ, ਉਹਦੇ ਵਿੱਚ ਤੁਸੀਂ ਕਰ ਸਕਦੇ ਹੋ। ਡਨ,
1: ਜਵਾਨ ਪੀਛੇ ਸੇ ਗਾਣਾ ਗਾਏਗਾ।

0: ਕਹਿੰਦੀ ਹੈ ਜਿਸ ਤਰ੍ਹਾਂ ਦੀ ਜ਼ਿੰਦਗੀ ਆਪਾਂ ਜੀ ਰਹੇ ਹਾਂ ਨਾ, ਜ਼ਰੂਰੀ ਨਹੀਂ ਉਸ ਤਰ੍ਹਾਂ ਦੀ ਹੀ ਜ਼ਿੰਦਗੀ ਹਰ ਇੱਕ ਇਨਸਾਨ ਨੂੰ ਨਸੀਬ ਹੋਏ, ਹਰ ਇੱਕ ਬੱਚੇ ਨੂੰ ਨਸੀਬ ਹੋਏ। ਜੇ ਹੁਣ ਬੱਚਿਆਂ ਦੀ ਗੱਲ ਕਰ ਹੀ ਰਹੇ ਹਾਂ ਤਾਂ ਅੱਜ ਖਾਸ ਦਿਨ ਮਨਾ ਰਹੇ ਹਾਂ, ਵਰਲਡ ਡੇ ਅਗੇਂਸਟ ਚਾਈਲਡ ਲੇਬਰ। ਇੱਕ ਐਸਾ ਦਿਨ ਜੋ ਸਾਨੂੰ ਸੋਚਣ 'ਤੇ ਮਜਬੂਰ ਕਰਦਾ ਹੈ ਕਿ ਹਰ ਬੱਚਾ ਸਕੂਲ ਜਾ ਰਿਹਾ, ਕਿ ਹਰ ਬੱਚਾ ਆਪਣੇ ਸੁਪਨੇ ਪੂਰੇ ਕਰ ਪਾ ਰਿਹਾ। ਦੋਸਤੋ, ਹਕੀਕਤ ਕੁਝ ਅਲੱਗ ਹੀ ਦਿਸਦੀ ਹੈ ਸਾਨੂੰ। ਭਾਰਤ ਸਮੇਤ ਦੁਨੀਆ 'ਚ ਅੱਜ ਵੀ ਲੱਖਾਂ ਬੱਚੇ ਜਿਹੜੇ ਆ ਮਜ਼ਦੂਰੀ ਕਰ ਰਹੇ ਨੇ, ਕੰਮ ਕਰ ਰਹੇ ਨੇ। ਕਈ ਇਹੋ ਜਿਹੇ ਜਿਹੜੇ ਢਾਬਿਆਂ ਦੇ ਵਿੱਚ ਕੰਮ ਕਰ ਰਹੇ ਨੇ, ਕਈ ਫੈਕਟਰੀਆਂ ਦੇ ਵਿੱਚ, ਕਈ ਸੜਕਾਂ 'ਤੇ। ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਦੇ ਅਨੁਸਾਰ ਦੁਨੀਆ 'ਚ ਕਰੋੜਾਂ ਤੋਂ ਵੀ ਵੱਧ ਬੱਚੇ ਨੇ ਜਿਹੜੇ ਚਾਈਲਡ ਲੇਬਰ ਦਾ ਹਿੱਸਾ ਬਣੇ ਹੋਏ ਨੇ, ਚਾਈਲਡ ਲੇਬਰ ਦਾ ਸ਼ਿਕਾਰ ਨੇ। ਲੇਕਿਨ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ, ਕਈ ਲੋਕ ਅਵੇਅਰ ਹੀ ਨਹੀਂ ਨੇ ਇਸ ਬਾਰੇ। ਅਤੇ ਇਸ ਕਰਕੇ ਅੱਜ ਦੇ ਇਸ ਖਾਸ ਦਿਨ 'ਤੇ ਅਸੀਂ ਇੰਟਰਵਿਊ ਰਾਹੀਂ ਸੁਣਾਂਗੇ ਇਸ ਗੱਲ ਬਾਰੇ ਸਾਡੇ ਖਾਸ ਮਹਿਮਾਨ ਦੇ ਨਾਲ, ਜਿਹੜੀ ਕਿ ਤੁਸੀਂ ਸੁਣੋਗੇ ਆਰ ਜੇ ਦੋਸਤ ਸ਼ਾਹੀਨ ਜਿਹੜੇ ਨੇ, ਜਿਨ੍ਹਾਂ ਨੇ ਇੰਟਰਵਿਊ ਲਿੱਤਾ। ਅਤੇ ਇੰਟਰਵਿਊ ਰਾਹੀਂ ਕਈ ਜਿਹੜੀਆਂ ਗੱਲਾਂ ਉਹਨਾਂ ਬਾਤੇ ਜਾਣਕਾਰੀ ਵੀ ਪਾਵਾਂਗੇ।
1: ਜੀ ਮੈਮ, ਬਹੁਤ ਬਹੁਤ ਸਵਾਗਤ ਹੈ ਸਾਡੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ 'ਚ ਤੁਹਾਡਾ।
2: ਬਹੁਤ ਬਹੁਤ ਧੰਨਵਾਦ ਮੈਮ
1: ਜੀ। ਤੇ ਮੈਮ, ਜਿਵੇਂ ਅੱਜ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ, ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹੀ ਪੁੱਛਣਾ ਚਾਹਾਂਗੀ ਕਿ ਆਹ ਜਿਹੜਾ ਦਿਨ ਆਪਾਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ, ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ, ਇਹ ਕਦੋਂ ਤੋਂ ਮਨਾਇਆ ਜਾ ਰਿਹਾ ਤੇ ਇਸ ਨੂੰ ਮਨਾਉਣ ਦਾ ਰੀਜ਼ਨ ਕੀ ਹੈ?
2: ਇਹ ਦਿਨ ਐਕਚੁਲੀ 2002 ਤੋਂ ਸਟਾਰਟ ਹੋਇਆ ਸੀ, ਜੋ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ, ਉਹਨਾਂ ਨੇ 12 June 2002 ਤੋਂ ਇਸ ਦਿਨ ਨੂੰ ਮਨਾਉਣਾ ਸਟਾਰਟ ਕੀਤਾ ਸੀ। ਔਰ ਇਸ ਦਿਨ ਦਾ ਪਰਪਸ ਇਨ ਤੁਸੀਂ ਮੰਨ ਲਓ ਕਿ ਅਵੇਅਰਨੈਸ ਡੇ ਮੰਨ ਲਓ ਚਾਈਲਡ ਲੇਬਰ ਦੇ ਲਈ, ਜਾਂ ਐਡਵੋਕੇਸੀ ਡੇ ਮੰਨ ਕਹਿ ਸਕਦੇ ਹੋ, ਕਿ ਬਹੁਤ ਸਾਰੇ ਕੇਸਿਸ ਜਿਹੜੇ ਨੇ ਚਾਈਲਡ ਲੇਬਰ ਦੇ ਆ ਰਹੇ ਸੀ, ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਔਰ ਲੋਕਾਂ ਨੂੰ ਇਕੱਠੇ ਕਰਨ ਦੇ ਲਈ, ਤਾਂ ਕਿ ਗਵਰਨਮੈਂਟ ਆਰਗੇਨਾਈਜੇਸ਼ਨ, ਐਨਜੀਓਜ਼ ਹੋ ਗਈਆਂ, ਅਲੱਗ ਅਲੱਗ ਜਿਹੜੇ ਸੰਸਥਾਵਾਂ ਨੇ, ਉਹਨਾਂ ਨੂੰ ਇੱਕ ਸੈਕਟਰ ਤੇ ਇੱਕ ਜਗ੍ਹਾ ਤੇ ਇਕੱਠੇ ਕਰਨਾ, ਤਾਂ ਕਿ ਜਿਹੜੇ ਵੱਧ ਰਹੇ ਕੇਸਿਸ ਨੂੰ ਕਿਸੇ ਤਰੀਕੇ ਨਾਲ ਘਟਾਇਆ ਜਾ ਸਕੇ ਔਰ ਬੱਚਿਆਂ ਨੂੰ ਇੱਕ ਸੁਰੱਖਿਅਤ ਜਿਹੜਾ ਬਚਪਨ ਹੈ ਉਹ ਪ੍ਰੋਵਾਈਡ ਕੀਤਾ ਜਾ ਸਕੇ।
1: ਜੀ ਮੈਮ, ਤੇ ਮੈਮ ਬਾਲ ਮਜ਼ਦੂਰੀ ਤੋਂ ਅਸਲ ਮਤਲਬ ਕੀ ਹੈ, ਅਸਲ ਭਾਵ ਕੀ ਹੈ, ਜੇ ਇਸ ਨੂੰ ਆਸਾਨ ਭਾਸ਼ਾ ਵਿੱਚ ਸਮਝਣਾ ਹੋਵੇ, ਕਿਹੜੀ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਕਾਨੂੰਨੀ ਤੌਰ ਤੇ ਗਲਤ ਮੰਨਿਆ ਜਾਂਦਾ ਹੈ?
2: ਅਗਰ ਤੁਸੀਂ ਬਿਲਕੁਲ ਹੀ ਇੱਕ ਸਿੰਪਲ ਕਾਨੂੰਨੀ ਭਾਸ਼ਾ ਤੋਂ ਇਲਾਵਾ ਸਿੰਪਲ ਸ਼ਬਦਾਂ ਵਿੱਚ ਸਮਝਣਾ ਹੋਵੇ, ਤਾਂ ਬਾਲ ਮਜ਼ਦੂਰੀ ਦਾ ਮਤਲਬ ਬੱਚਿਆਂ ਦਾ ਬਚਪਨ ਖੋ ਕੇ ਉਹਨਾਂ ਤੋਂ ਉਹ ਕੰਮ ਕਰਾਉਣੇ ਜਿਹੜੇ ਕਿ ਉਹਨਾਂ ਦੇ ਬਚਪਨ ਦੇ ਅਕੋਰਡਿੰਗ ਨਹੀਂ ਹੈਗੇ। ਠੀਕ ਹੈ, ਤੇ ਜੇ ਅਸੀਂ ਕਾਨੂੰਨੀ ਭਾਸ਼ਾ 'ਚ ਸਮਝਣਾ ਹੋਵੇ, ਤਾਂ ਜਿਹੜਾ ਇੰਡੀਅਨ ਕਾਨੂੰਨ ਹੈ ਉਹਦੇ ਅਕੋਰਡਿੰਗ 14 ਸਾਲ ਤੋਂ ਛੋਟੀ ਉਮਰ ਦੇ ਕਿਸੇ ਵੀ ਬੱਚੇ ਤੋਂ ਅਸੀਂ ਕੋਈ ਵੀ, ਚਾਹੇ ਲੜਕਾ ਹੈ ਲੜਕੀ ਹੈ, ਕਿਸੇ ਤੋਂ ਵੀ ਕੋਈ ਵੀ ਕੰਮ ਨਹੀਂ ਕਰਵਾ ਸਕਦੇ, ਚਾਹੇ ਉਹ ਘਰ ਦਾ ਕੰਮ ਹੋਵੇ, ਜਿਹੜਾ ਕਿ ਘਰ ਦਾ ਕੋਈ ਅਗਰ ਬਿਜ਼ਨਸ ਪਰਿਵਾਰ ਚਲਾ ਰਿਹਾ ਹੈ, ਜਾਂ ਕੋਈ ਬਾਹਰ ਦਾ ਕੋਈ, ਚਾਹੇ ਕਿਸੇ ਢਾਬੇ ਤੇ ਹੋਵੇ ਜਾਂ ਕਿਸੇ ਫੈਕਟਰੀ 'ਚ ਹੋਵੇ, ਕਿਸੇ ਤਰ੍ਹਾਂ ਦਾ ਕੋਈ ਵੀ ਕੰਮ 14 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਨਹੀਂ ਕਰਵਾਇਆ ਜਾ ਸਕਦਾ। ਹਾਂ, ਬੱਚੇ ਘਰ ਦੇ ਕੰਮ ਦੇ ਵਿੱਚ ਹੈਲਪ ਕਰ ਸਕਦੇ ਨੇ, ਪਰ ਉਹ ਸਕੂਲ ਟਾਈਮਿੰਗ ਤੋਂ ਬਾਅਦ, ਮਤਲਬ ਕਿ ਅਗਰ ਸਕੂਲ ਤੋਂ ਆ ਕੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਬਿਜ਼ਨਸ 'ਚ ਹੈਲਪ ਕਰਨਾ ਚਾਹੁਣ ਤਾਂ ਉਹ ਕਰ ਸਕਦੇ ਨੇ, ਪਰ ਉਹ ਕੰਮ ਖਤਰਨਾਕ ਨਹੀਂ ਹੋਣਾ ਚਾਹੀਦਾ, ਉਹਨਾਂ ਦੀ ਸਿਹਤ 'ਤੇ ਇਫੈਕਟ ਨਾ ਕਰੇ। ਦੂਸਰੇ ਨੰਬਰ 'ਤੇ ਜਿਹੜੇ 14 ਤੋਂ 18 ਸਾਲ ਦੇ ਬੱਚੇ ਹੁੰਦੇ ਨੇ, ਜਿਹਨੂੰ ਅਸੀਂ ਅਡੋਲਸੈਂਟ ਵੀ ਕਹਿੰਦੇ ਹਾਂ, ਉਹਨਾਂ ਨੂੰ ਜਿਹੜਾ ਹੈ ਕਿਸੇ ਵੀ ਖਤਰਨਾਕ ਜਗ੍ਹਾ 'ਤੇ ਕੰਮ ਨਹੀਂ ਕਰਵਾਇਆ ਜਾ ਸਕਦਾ, ਅਦਰਵਾਈਜ਼ ਉਹ ਕੰਮ ਕਰ ਸਕਦੇ ਨੇ।
1: ਜੀ ਮੈਮ, ਜੀ ਮੈਮ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਹੈ। ਤੇ ਮੈਮ, ਜੇ ਕਿਸੇ ਦੁਕਾਨ ਤੇ, ਫੈਕਟਰੀ ਜਾਂ ਹੋਰ ਕਿਸੇ ਥਾਂ ਤੇ ਬੱਚਿਆਂ

0: ਬਾਲ ਮਜ਼ਦੂਰੀ ਕਰਵਾਈ ਜਾਵੇ, ਜੇ ਅਸੀਂ ਸਾਨੂੰ ਨਜ਼ਰ ਆਵੇ ਤਾਂ ਉਸਨੂੰ ਕਿਹੜੇ ਪ੍ਰੋਸੀਜਰ ਕਿਹੜਾ ਜਿਹੜਾ ਫੋਲੋ ਕਰਨਾ ਚਾਹੀਦਾ ਅਕੋਰਡਿੰਗ ਟੂ ਲਾਅ, ਕਿ ਉਹ ਕਿੱਥੇ ਜਾ ਕੇ ਕੰਪਲੇਂਟ ਕਰ ਸਕਦਾ, ਉਸਦਾ ਕੀ ਪ੍ਰੋਸੀਜਰ ਹੈ?
1: ਅਗਰ ਕਿਸੇ ਨੂੰ ਕਿਤੇ ਵੀ ਬੱਚੇ ਦਿਖਦੇ ਨੇ, ਚਾਹੇ ਉਹ ਸੜਕ ਤੇ ਕੋਈ ਕਿਸੇ ਢਾਬੇ ਤੇ ਮਜ਼ਦੂਰੀ ਕਰਾ ਰਿਹਾ, ਕਿਸੇ ਫੈਕਟਰੀ ਦੇ ਵਿੱਚ ਹੈ, ਜਾਂ ਕਿਸੇ ਘਰ ਦੇ ਵਿੱਚ ਵੀ ਅਗਰ ਛੋਟੇ ਬੱਚੇ ਨੂੰ ਕੰਮ ਕਰਵਾਇਆ ਜਾ ਰਿਹਾ, ਤਾਂ ਉਸ ਟਾਈਮ ਤੇ ਤੁਸੀਂ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ 1098-10-98 ਇਹ ਚਾਈਲਡ ਲਾਈਨ ਦਾ ਹੈਲਪਲਾਈਨ ਨੰਬਰ ਹੈ, ਤੁਸੀਂ ਉੱਥੇ ਕਾਲ ਕਰਕੇ ਜਿਹੜੀ ਹੈ ਰਿਪੋਰਟ ਕਰਾ ਸਕਦੇ ਹੋ। ਤੁਸੀਂ ਅਨੋਨੀਮਸ ਰਿਪੋਰਟ ਵੀ ਕਰਾ ਸਕਦੇ ਹੋ, ਆਪਣੇ ਨਾਮ ਨੂੰ ਗੁਪਤ ਰੱਖ ਕੇ ਵੀ ਤੁਸੀਂ ਉੱਥੇ ਜਿਹੜੀ ਰਿਪੋਰਟ ਕਰਾ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰ ਨੇ, ਸੈਂਟਰ ਗਵਰਨਮੈਂਟ ਨੇ ਇੱਕ ਪੋਰਟਲ ਸਟਾਰਟ ਕੀਤਾ ਹੈ ਆਨਲਾਈਨ, ਪੈਨਸਿਲ PENCIL ਪੈਨਸਿਲ ਪੋਰਟਲ ਹੈ, ਉੱਥੇ ਵੀ ਜਿਹੜੀ ਹੈ ਜਿੱਥੇ ਵੀ ਤੁਸੀਂ ਅਗਰ ਬੱਚਾ ਦੇਖ ਰਹੇ ਹੋ ਉਹਦੀ ਫੋਟੋ ਕਲਿੱਕ ਕਰ ਲੈਣਾ, ਕਿਉਂਕਿ ਉਹ ਫੋਟੋ ਜ਼ਰੂਰ ਅਪਲੋਡ ਦੇ ਲਈ ਉਹ ਮੰਗਦੇ ਨੇ। ਅਗਰ ਫੋਟੋ ਪੂਰੀ ਡਿਟੇਲ ਕਿਹੜੀ ਜਗ੍ਹਾ ਤੇ ਬੱਚੇ ਤੋਂ ਕੰਮ ਕਰਾਇਆ ਜਾ ਰਿਹਾ, ਤਾਂ ਉਹ ਤੁਸੀਂ ਪੋਰਟਲ ਤੇ ਵੀ ਜਿਹੜੀ ਹੈ ਕੰਪਲੇਂਟ ਕਰ ਸਕਦੇ ਹੋ। ਤੁਸੀਂ ਲੋਕਲ ਪੁਲਿਸ ਸਟੇਸ਼ਨ 'ਚ ਜਾ ਕੇ FIR ਵੀ ਕਰ ਸਕਦੇ ਹੋ, ਔਰ 100 ਨੰਬਰ ਤੇ ਕਾਲ ਕਰਕੇ ਵੀ ਜਿਹੜੀ ਹੈ ਰਿਪੋਰਟ ਕਰ ਸਕਦੇ ਹੋ।
0: ਜੀ ਮੈਮ, ਤੇ ਮੈਮ ਕਈ ਵਾਰ ਇਦਾਂ ਹੁੰਦਾ ਹੈ ਕਿ ਫੈਮਿਲੀ ਵਾਲੇ ਨਾ ਘਰ ਦੀ ਫਾਈਨੈਂਸ਼ੀਅਲ ਸਟੇਟਸ ਜਾਂ ਸਿਚੁਏਸ਼ਨ ਨੂੰ ਵੇਖ ਕੇ ਨਾ ਬੱਚੇ ਨੂੰ ਜ਼ਬਰਦਸਤੀ ਕੰਮ ਕਰਵਾਉਂਦੇ ਆ ਉਹਨਾਂ ਤੋਂ। ਜੇ ਫੈਮਿਲੀ ਜਾਂ ਪੇਰੈਂਟਸ ਇੱਦਾਂ ਦਾ ਮਤਲਬ ਬੱਚੇ ਨੂੰ ਫੋਰਸਫੁਲੀ ਕੰਮ ਕਰਵਾਉਂਦੇ ਨੇ, ਤੇ ਉਹਨਾਂ ਲਈ ਵੀ ਸੇਮ ਪ੍ਰੋਸੀਜਰ ਹੈ?
1: ਜਿਹੜੀਆਂ ਫੈਮਿਲੀਜ਼ ਕਰਵਾ ਰਹੀਆਂ ਨੇ ਜਾਂ ਫਿਰ ਉਹਦੇ ਖੁਦ ਦੇ ਮਾਂ ਪਿਓ ਕਰਵਾ ਰਹੇ ਨੇ?
0: ਹਾਂਜੀ, ਜਿਹੜੇ ਖੁਦ ਦੇ ਉਹਨਾਂ ਦੇ ਪੇਰੈਂਟਸ ਕਰਵਾ ਰਹੇ ਨੇ।
1: ਬਿਲਕੁਲ, ਕਿਉਂਕਿ ਦੇਖੋ ਚਾਹੇ ਪੇਰੈਂਟਸ ਜ਼ਬਰਦਸਤੀ ਕਰਾ ਰਹੇ ਨੇ, ਦੇਖਿਆ ਹਮੇਸ਼ਾ ਕਾਨੂੰਨ ਦੀ ਨਜ਼ਰ 'ਚ ਜਿਹੜਾ ਕਾਨੂੰਨ ਬਣਿਆ, ਔਰ ਇਸ ਡੇ ਨੂੰ ਸੈਲੀਬ੍ਰੇਟ ਕਰਨ ਦਾ ਵੀ ਪਰਪਸ ਇਹੀ ਹੈ ਕਿ ਬੱਚੇ ਜਿਹੜੇ ਨੇ ਉਹ ਚਾਹੇ ਉਹਨਾਂ ਦੇ ਪੇਰੈਂਟਸ ਫੋਰਸਫੁਲੀ ਕਰਾ ਰਹੇ ਹੋਣ ਜਾਂ ਉਹ ਬੱਚਿਆਂ ਨੂੰ ਕੋਈ ਚੱਕ ਕੇ ਕੋਈ ਗਰੋਸ ਫੋਰਸਫੁਲੀ ਉਹਨਾਂ ਤੋਂ ਕੰਮ ਕਰਾ ਰਿਹਾ ਹੋਵੇ, ਦੋਨੋਂ ਹੀ ਇਕੁਅਲ ਹੀ ਕੰਸੀਡਰ, ਚਾਹੇ ਟ੍ਰੈਫਿਕਿੰਗ ਹੈ ਚਾਹੇ ਘਰ ਦੇ ਪੇਰੈਂਟਸ ਕਰਾ ਰਹੇ ਨੇ। ਠੀਕ ਹੈ, ਅਗਰ ਕੋਈ ਪੇਰੈਂਟਸ ਵੀ ਕਰਾ ਰਹੇ ਨੇ ਉਸ ਤੇ ਵੀ ਤੁਸੀਂ ਜਿਹੜੇ ਰਿਪੋਰਟ ਕਰ ਸਕਦੇ ਹੋ, ਕਿਉਂਕਿ ਬੱਚਿਆਂ ਨੂੰ ਇੱਕ ਸੇਫ ਇੱਕ ਹੈਲਦੀ ਇਨਵਾਇਰਮੈਂਟ ਮਿਲਣਾ, ਉਹਨਾਂ ਨੂੰ ਜਿਹੜੀ ਐਜੂਕੇਸ਼ਨ ਮਿਲਣਾ ਬਹੁਤ ਜ਼ਰੂਰੀ, ਕਿਉਂਕਿ ਅਗਰ ਬੱਚੇ ਕੰਮ ਕਰਨਗੇ ਤਾਂ ਪੜ੍ਹਨਗੇ ਕਿਵੇਂ, ਕਿਉਂਕਿ ਭਾਰਤੀ ਕਾਨੂੰਨ ਦੇ ਅਕੋਰਡਿੰਗ 14 ਸਾਲ ਤੱਕ ਜਿਹੜੀ ਕੰਪਲਸਰੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦਾ ਜਿਹੜਾ ਪ੍ਰਾਵਧਾਨ ਹੈ ਕਿ ਬੱਚਿਆਂ ਨੂੰ ਮਿਲਣੀ ਜ਼ਰੂਰੀ ਹੈ। ਅਗਰ ਉਹ ਬੱਚਾ ਕੰਮ ਕਰਦਾ ਹੋਏਗਾ ਤਾਂ ਉਹ ਆਪਣੀ ਐਜੂਕੇਸ਼ਨ ਕਿਵੇਂ ਲਏਗਾ? ਇਸ ਲਈ ਚਾਹੇ ਘਰ ਦੇ ਕਰਵਾ ਰਹੇ ਹੋ, ਚਾਹੇ ਕੋਈ ਟ੍ਰੈਫਿਕਿੰਗ ਕੋਈ ਰੈਕੇਟ ਹੈ ਜਿਹੜਾ ਬੱਚਿਆਂ ਤੋਂ ਲੇਬਰ ਕਰਵਾ ਰਿਹਾ, ਦੋਨਾਂ ਕੇਸਾਂ ਦੇ ਵਿੱਚ ਹੀ ਜਿਹੜਾ ਇਹ ਲੇਬਰ ਕਰਾਉਣਾ ਗਲਤ ਹੈ।
0: ਜੀ ਜੀ ਮੈਮ, ਤੇ ਮੈਮ ਸਿਮਰਨ ਮੈਮ, ਤੁਸੀਂ ਚਾਈਲਡ ਰਾਈਟ ਐਡਵੋਕੇਟ ਵੀ ਹੋ, ਤੇ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਕਿਤੇ ਨਾ ਕਿਤੇ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ 14 ਸਾਲ ਤੋਂ ਛੋਟੇ ਬੱਚੇ ਵੀ ਕੰਮ ਕਰ ਰਹੇ ਨੇ, ਤੇ 14 ਸਾਲ ਤੋਂ 18 ਸਾਲ ਤੱਕ ਦੇ ਜਿਹੜੇ ਬੱਚੇ ਨੇ, ਤੇ ਇਹ ਬੱਚੇ ਜਿਹੜੇ ਮਜ਼ਦੂਰੀ ਕਰਦੇ ਨੇ, ਇਹਨਾਂ ਦੇ ਮੁੱਖ ਕਾਰਨ ਕੀ ਹੁੰਦੇ ਨੇ?
1: ਮਜ਼ਦੂਰੀ ਦੇ ਜਿਹੜੇ ਕਾਰਨ ਨੇ, ਆਪਾਂ ਨੂੰ ਸਭ ਨੂੰ ਪਤਾ, ਸਭ ਤੋਂ ਪਹਿਲਾਂ ਤਾਂ ਪੋਵਰਟੀ ਹੀ ਹੈ। ਜਦੋਂ ਗਰੀਬੀ ਹੈ, ਘਰ ਦੇ ਵਿੱਚ ਪੈਸਾ ਨਹੀਂ ਹੈ, ਤਾਂ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪੜ੍ਹ ਕੇ ਜਦੋਂ ਤੱਕ ਤੂੰ ਪੜ੍ਹੇਗਾ ਪਤਾ ਨਹੀਂ ਕਦੋਂ ਕਮਾਏਗਾ, ਰੋਟੀ ਸਾਨੂੰ ਅੱਜ ਚਾਹੀਦੀ ਹੈ। ਇਹ ਬਹੁਤ ਦੇਖਣ 'ਚ ਆਇਆ ਕਿ ਉਹ ਸਿਰਫ 2 ਵਕਤ ਦੀ ਰੋਟੀ ਦੇ ਲਈ ਕਈ ਵਾਰੀ ਜਿਹੜਾ ਹੈ ਬੱਚਿਆਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਪਹਿਲਾਂ ਤਾਂ ਇਹ ਰੀਜ਼ਨ, ਪੋਵਰਟੀ ਬਹੁਤ ਵੱਡਾ ਰੀਜ਼ਨ ਹੈ, ਔਰ ਇਹ ਸਿਰਫ ਇੰਡੀਆ ਦਾ ਹੀ ਨਹੀਂ, ਪੰਜਾਬ ਦਾ ਹੀ ਨਹੀਂ, ਪੂਰੇ ਵਰਲਡ ਦਾ ਹੀ ਜਿਹੜਾ ਮੇਨ ਰੀਜ਼ਨ ਹੈ ਕਿ ਜਿੱਥੇ ਵੀ ਜ਼ਿਆਦਾ ਚਾਈਲਡ ਲੇਬਰ ਹੋ ਰਹੀ ਹੈ ਉਹਦਾ ਮੇਨ ਰੀਜ਼ਨ ਪੋਵਰਟੀ ਹੈ। ਦੂਜੇ ਨੰਬਰ 'ਤੇ ਜਿਹੜਾ ਚਾਈਲਡ ਲੇਬਰ ਹੋ ਰਿਹਾ ਉਹ ਟ੍ਰੈਫਿਕਿੰਗ ਹੈ, ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਬੱਚੇ ਮਿਸਿੰਗ ਬੱਚੇ ਹੋ ਗਏ ਨੇ, ਬੱਚੇ ਆਪਾਂ ਕਹਿੰਦੇ ਕਿ ਬੱਚੇ ਚੱਕੇ ਗਏ, ਉਹ ਕਿੱਥੇ ਜਾ ਰਹੇ ਨੇ, ਤਾਂ ਉਹ ਬੱਚੇ ਵੀ ਜਿੱਥੇ ਵੱਖ ਵੱਖ ਹੋਰ ਕ੍ਰਾਈਮ ਦਾ ਪਾਰਟ ਬਣਦੇ ਨੇ, ਉੱਥੇ ਉਹ ਬੱਚੇ ਕਈ ਵਾਰ ਫੋਰਸਡ ਲੇਬਰ ਦੇ ਵਿੱਚ ਵੀ ਜਾਂਦੇ ਨੇ, ਉਹਨਾਂ ਨੂੰ ਫੈਕਟਰੀਆਂ 'ਚ ਬੰਦ ਰੱਖਿਆ ਜਾਂਦਾ, ਉੱਥੇ ਉਹਨਾਂ ਤੋਂ ਕੰਮ ਕਰਵਾਇਆ ਜਾਂਦਾ। ਸੋ ਟ੍ਰੈਫਿਕਿੰਗ ਵੀ ਇੱਕ ਆਸਪੈਕਟ ਹੈ, ਪੋਵਰਟੀ ਵੀ ਇੱਕ ਆਸਪੈਕਟ ਹੈ, ਔਰ ਪੇਰੈਂਟਸ ਦਾ ਜਿਹੜਾ ਅਵੇਅਰ ਨਾ ਹੋਣਾ ਇਹ ਵੀ ਇੱਕ ਇੰਪੋਰਟੈਂਟ ਹੈ, ਕਿ ਉਹਨਾਂ ਨੂੰ ਲੱਗਦਾ ਹੈ ਚਲ ਪੜ੍ਹ ਕੇ ਕੀ ਲੈ ਲੇਗਾ। ਕਈ ਵਾਰ ਘਰ ਦਾ ਖਰਚਾ ਤਾਂ ਠੀਕ ਚੱਲ ਰਿਹਾ ਹੁੰਦਾ, ਪਰ ਸਿਰਫ ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ, ਔਰ ਨਾ ਹੀ ਕੋਈ ਉਹਨਾਂ ਦੀ ਰਿਪੋਰਟ ਕਰਦਾ ਜੇਕਰ ਬੱਚਾ ਕੰਮ ਕਰ ਰਿਹਾ, ਇਸ ਲਈ ਉਹਨਾਂ ਨੂੰ ਲੱਗਦਾ ਕਿ ਕੰਮ ਆਈ ਹੀ ਚੱਲੀ ਜਾਵੇ ਤਾਂ ਠੀਕ ਰਹੇਗਾ। ਫਿਰ ਇਹ ਜਿਹੜੇ ਮੇਨ ਫੈਕਟਰਸ ਨੇ, ਫੈਕਟਰਸ ਤਾਂ ਬਹੁਤ ਸਾਰੇ ਹੁੰਦੇ, ਪਰ ਜੋ ਮੇਜਰ ਫੈਕਟਰਸ ਨੇ ਉਹ ਇਹ ਨੇ ਕਿ ਬੱਚਿਆਂ ਦੀ ਜਿਹੜੀ ਬਾਲ ਮਜ਼ਦੂਰੀ ਹੈ ਉਹ ਵੱਧ ਰਹੀ ਹੈ।
0: ਜੀ, ਤੇ ਮੈਮ ਤੁਸੀਂ ਜਿਹੜਾ ਸੈਕਿੰਡ ਆਪਣਾ ਪੁਆਇੰਟ ਸਾਨੂੰ ਦੱਸਿਆ ਹੈ ਕਿ ਟ੍ਰੈਫਿਕਿੰਗ ਵੀ ਚਾਈਲਡ ਲੇਬਰ ਦਾ ਬਹੁਤ ਵੱਡਾ ਹੀ ਕਾਰਨ ਹੈ, ਤੇ ਸਾਡੇ ਕਾਨੂੰਨ ਦੇ ਅਕੋਰਡਿੰਗ ਇਸ ਦੀ ਕਿੰਨੀ ਪਨਿਸ਼ਮੈਂਟ ਹੈ, ਕੀ ਇਸ ਦੀ ਸਜ਼ਾ ਹੈ?
1: ਦੇਖੋ, ਟ੍ਰੈਫਿਕਿੰਗ ਦੇ ਲਈ ਅਲੱਗ ਅਲੱਗ ਜਿਹੜੇ ਪ੍ਰਾਵਧਾਨ ਨੇ, ਜਿਹੜਾ ਮੇਨ ਚਾਈਲਡ ਲੇਬਰ ਨੂੰ ਅਗਰ ਚਾਈਲਡ ਲੇਬਰ ਦੇ ਵਿੱਚ ਕੇਸ ਫਾਲ ਕਰਦਾ ਹੈ ਤਾਂ ਉਹਨੂੰ ਚਾਈਲਡ ਲੇਬਰ ਐਕਟ ਜਿਹੜਾ ਹੈ, ਚਾਈਲਡ ਐਂਡ ਅਡੋਲਸੈਂਟ ਲੇਬਰ ਐਕਟ ਜਿਹੜਾ 1986 ਹੈ, ਉਹ ਡੀਲ ਕਰਦਾ ਹੈ, ਜਿਹਨੂੰ ਕਿ 2016 ਦੇ ਵਿੱਚ ਉਹਨਾਂ ਨੇ ਅਮੈਂਡ ਕਰ ਦਿੱਤਾ ਗਿਆ ਸੀ। ਇਸ ਕਾਨੂੰਨ ਦੇ ਅੰਡਰ ਚਾਹੇ ਟ੍ਰੈਫਿਕਿੰਗ ਹੈ ਤਾਂ ਫਿਰ ਦੋਨੋਂ ਕੇਸਿਸ ਹੀ ਲੱਗਣਗੇ, ਜਿਹੜਾ ਉਹਨਾਂ ਤੋਂ ਕੰਮ ਕਰਾ ਰਿਹਾ ਮਾਲਕ ਹੈ ਉਹਨਾਂ ਦੇ ਉੱਪਰ ਵੀ ਕੇਸ ਹੋਏਗਾ, ਪਲੱਸ ਜਿਹੜੇ ਟ੍ਰੈਫਿਕਿੰਗ ਕਰ ਰਹੇ ਨੇ, ਜਿਹੜੇ ਉਹਨਾਂ ਨੂੰ ਬੱਚੇ ਨੂੰ ਉੱਥੇ ਟ੍ਰਾਂਸਪੋਰਟ ਕਰਵਾ ਰਹੇ ਸੀ, ਉਹਨਾਂ ਦੇ ਉੱਪਰ ਜਿਹੜਾ ਹੈ ਉਹ ਟ੍ਰੈਫਿਕਿੰਗ ਐਕਟ ਦੇ ਅੰਦਰ ਅਲੱਗ ਤੋਂ ਕੇਸ ਲੱਗੇਗਾ। ਸੋ ਇਹਨਾਂ ਦੇ ਅਲੱਗ ਅਲੱਗ ਕੇਸਿਸ ਹੋਣਗੇ।
0: ਜੀ, ਤੇ ਮੈਮ ਜਦੋਂ ਵੀ ਇੱਦਾਂ ਦਾ ਕੋਈ ਆਪਾਂ ਸੀਨ ਦੇਖਦੇ ਹਾਂ ਜਾਂ ਫਿਰ ਕੋਈ ਬੱਚੇ ਦਾ ਕੰਮ ਕਰ ਰਿਹਾ, ਉੱਥੇ ਉਸਦੀ ਜਿਹੜੀ ਸਟੱਡੀ ਹੈ ਜਾਂ ਉਸਦੀ

0: ਸਿਹਤ ਹੈ ਮੈਂਟਲੀ ਉਸਦੇ ਕੀ ਪ੍ਰਭਾਵ ਪੈਂਦੇ ਨੇ?
1: ਨੈਚੁਰਲੀ ਜਿਵੇਂ ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਐਜੂਕੇਸ਼ਨ ਤੇ ਤਾਂ ਇਫੈਕਟ ਪਏਗਾ ਹੀ ਪਏਗਾ। ਜੇ ਬੱਚਾ ਕੰਮ ਕਰ ਰਿਹਾ ਤਾਂ ਉਹ ਆਪਣੀ ਸਕੂਲ ਕੰਪਲੀਟ ਨਹੀਂ ਕਰ ਪਾਏਗਾ। ਅਗਰ ਬੱਚਾ ਕੰਮ ਦੇ ਨਾਲ ਨਾਲ ਸਕੂਲ ਵੀ ਜਾ ਰਿਹਾ ਤਾਂ ਫਿਰ ਹੋਰ ਵੀ ਬੱਚੇ ਤੇ ਪ੍ਰੈਸ਼ਰ ਵੱਧ ਜਾਂਦਾ, ਬਿਕੋਜ਼ ਉਹ ਨਾਲ ਨਾਲ ਕੰਮ ਨੂੰ ਵੀ ਦੇਖਣਾ, ਉਹਨੇ ਨਾਲ ਨਾਲ ਆਪਣੀ ਸਟੱਡੀ ਦਾ ਬੈਲੈਂਸ, ਤਾਂ ਬੈਲੈਂਸ ਰੱਖ ਨਹੀਂ ਪਾਏਗਾ ਤਾਂ ਉਹ ਜਿੱਥੇ ਉਹਦੇ ਸਰੀਰ ਤੇ ਇਫੈਕਟ ਪਏਗਾ ਉੱਥੇ ਉਹਦੀ ਮਾਨਸਿਕ ਜਿਹੜੀ ਸਿਹਤ ਆ ਉਹਦੇ ਤੇ ਵੀ ਇਫੈਕਟ ਪਏਗਾ। ਬੱਚੇ ਨੂੰ ਐਗਜ਼ਾਇਟੀ ਦਾ ਇਸ਼ੂ ਹੋ ਜਾਂਦਾ, ਬੱਚੇ ਦੀ ਗਰੋਥ ਪ੍ਰੋਪਰ ਨਹੀਂ ਹੋ ਪਾਉਂਦੀ, ਨਾ ਉਹ ਪੜ੍ਹ ਪਾਉਂਦਾ, ਨਾ ਹੀ ਉਹ ਜਿਹੜਾ ਹੈ ਉਹਦੀ ਬਾਡੀ ਦੀ ਜਿਹੜੀ ਪ੍ਰੋਪਰ ਗਰੋਥ ਹੋ ਪਾਉਂਦੀ ਹੈ। ਤਾਂ ਸਟੱਡੀ ਇੱਕ ਮੇਨ ਫੈਕਟਰ ਹੈ, ਔਰ ਜੇ ਪੜ੍ਹੇਗਾ ਨਹੀਂ ਤਾਂ ਉਹ ਜਿਹੜਾ ਵਿਸ਼ੇਸ ਸਰਕਲ ਹੈ ਗਰੀਬੀ ਦਾ, ਜਿਸ ਗਰੀਬੀ ਤੋਂ ਨਿਕਲਣ ਲਈ ਉਹ ਕੰਮ ਕਰ ਰਿਹਾ ਸੀ, ਉਹ ਲਗਾਤਾਰ ਵੱਧਦਾ ਜਾਏਗਾ। ਕਿਉਂਕਿ ਅਗਰ ਪੜ੍ਹੇਗਾ ਨਹੀਂ, ਕੋਈ ਡਿਗਰੀ ਨਹੀਂ ਹੋਏਗੀ, ਸਕਿੱਲ ਨਹੀਂ ਕੋਈ ਪ੍ਰੋਪਰ ਹੋਏਗੀ ਉਹਦੇ ਕੋਲ ਵੋਕੇਸ਼ਨਲ, ਤਾਂ ਉਹ ਅੱਗੇ ਜਾ ਕੇ ਅੱਛੀ ਨੌਕਰੀ ਨਹੀਂ ਲੈ ਪਾਏਗਾ। ਤਾਂ ਪੂਰੀ ਜ਼ਿੰਦਗੀ ਜਿਹੜਾ ਉਸੇ ਪੋਵਰਟੀ ਦੇ ਵਿੱਚ, ਉਸੇ ਘੱਟ ਤਨਖਾਹ ਤੇ ਉਹਨੂੰ ਕੰਮ ਕਰਨਾ ਪਏਗਾ, ਕਿਉਂਕਿ ਉਹਦੇ ਕੋਲ ਕੋਈ ਅੱਛੀ ਡਿਗਰੀ ਨਹੀਂ ਹੈਗੀ, ਪਹਿਲੀ ਚੀਜ਼। ਸੈਕਿੰਡਲੀ ਜਿਹੜੀ ਹੈ ਕਿ ਜਿਹੜੀ ਐਜੂਕੇਸ਼ਨ ਦੇ ਨਾਲ ਨਾਲ ਤੁਸੀਂ ਗੱਲ ਕੀਤੀ ਸਿਹਤ ਦੀ, ਸਿਹਤ ਦੇ ਦੋਨੋਂ ਚੀਜ਼ਾਂ ਨਾਲ ਅਸਰ ਪਏਗਾ, ਉਹਦੀ ਫਿਜ਼ੀਕਲ ਹੈਲਥ ਤੇ ਵੀ ਇਫੈਕਟ ਇਹਦਾ ਤੇ ਉਹਦੀ ਮੈਂਟਲ ਹੈਲਥ, ਮਾਨਸਿਕ ਸਿਹਤ ਤੇ। ਕਿਉਂਕਿ ਅਗਰ ਬੱਚਾ ਕੰਮ ਕਰੇਗਾ, ਅਸੀਂ ਮੈਂ ਆਪਣੀ PhD ਦੇ ਟਾਈਮ ਉਹਨਾਂ ਬੱਚਿਆਂ ਨੂੰ ਇੰਟਰਵਿਊ ਕੀਤਾ ਸੀ ਜਿਹੜੇ ਬੱਚੇ ਕਿ ਰੈਸਕਿਊ ਕਰਕੇ ਲਿਆਂਦੇ ਗਏ ਸੀਗੇ ਚਾਈਲਡ ਲੇਬਰ, ਤਾਂ ਅਸੀਂ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਕਈ ਵਾਰ ਇੱਕ ਇੱਕ ਹਫ਼ਤਾ ਇੱਕੋ ਹੀ ਜਗ੍ਹਾ ਤੇ ਬੈਠ ਕੇ ਉਹ ਕੰਮ ਕਰਦੇ ਸੀ। ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਕਾਰਪੇਟ ਇੰਡਸਟਰੀ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ, ਖਿਲੌਣੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ, ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ, ਅਸੀਂ ਆਮ ਤਾਂ ਢਾਬਿਆਂ ਤੇ ਦੇਖਦੇ ਹਾਂ, ਪਰ ਇਹਨਾਂ ਫੈਕਟਰੀਆਂ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਯੂਜ਼ ਕੀਤਾ ਜਾਂਦਾ ਹੈ ਇਹਨਾਂ ਇੰਡਸਟਰੀਅਲਿਸਟ ਵੱਲੋਂ, ਇਹਨਾਂ ਬਿਜ਼ਨਸਮੈਨਾਂ ਵੱਲੋਂ। ਤੇ ਉਹ ਬੱਚੇ ਦੱਸਦੇ ਸੀ ਕਿ ਸਾਨੂੰ ਅਸੀਂ ਪੂਰਾ ਹਫ਼ਤਾ ਇੱਕ ਹੀ ਜਗ੍ਹਾ ਤੇ ਬੈਠ ਕੇ ਕੰਮ ਕਰਦੇ ਸੀ, ਉੱਥੇ ਹੀ ਸੌ ਜਾਂਦੇ ਸੀ, ਔਰ ਕਈ ਵਾਰ ਇੱਕ ਇੱਕ ਹਫ਼ਤਾ ਅਸੀਂ ਸੂਰਜ ਬਾਹਰਲਾ ਦੇਖਦੇ ਨਹੀਂ ਸੀ, ਔਰ ਨਾ ਨਹਾਉਂਦੇ ਸੀ, ਨਾ ਹੀ ਸਾਨੂੰ ਇੰਨਾ ਪਾਣੀ ਮਿਲਦਾ ਸੀ ਕਿ ਅਸੀਂ ਹਰ ਰੋਜ਼ ਨਹਾ ਸਕੀਏ
0: ਜੀ।
1: ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਕਿ ਉਹ ਬੱਚਾ ਜਿਹੜਾ ਇੱਕ ਹੀ ਜਗ੍ਹਾ ਤੇ ਬੈਠ ਕੇ ਪੂਰਾ ਦਿਨ ਕੰਮ ਕਰ ਰਿਹਾ, ਉੱਥੇ ਸੌ ਰਿਹਾ, ਉਹਦੀ ਫਿਜ਼ੀਕਲ ਗਰੋਥ ਕਿਵੇਂ ਹੋਏਗੀ? ਉਹਦੀ ਅਫੈਕਟ ਕਰੇਗੀ। ਫਿਰ ਇੱਕੋ ਜਗ੍ਹਾ ਤੇ ਬੈਠਣਾ, ਲਗਾਤਾਰ ਕੰਮ ਕਰਨਾ, ਜਿਹੜੀ ਉਮਰ ਚ ਉਹਨਾਂ ਨੇ ਹੱਸਣਾ ਖੇਡਣਾ ਹੈ, ਜਿੱਥੇ ਉਹਨਾਂ ਦੀ ਗਰੋਥ ਹੋਣੀ ਹੈ, ਜਿੱਥੇ ਉਹਨਾਂ ਨੇ ਐਜੂਕੇਸ਼ਨ ਲੈਣੀ ਸੀ, ਪਿਆਰ ਮਿਲਣਾ ਸੀ, ਉਸਦੀ ਜਗ੍ਹਾ ਤੇ ਉਹਨਾਂ ਦੀ ਟ੍ਰੈਫਿੰਗ ਹੋ ਰਹੀ ਹੈ, ਉਹਨਾਂ ਦੀ ਹਰਾਸਮੈਂਟ ਹੋ ਰਹੀ ਹੈ, ਤਾਂ ਉਹਨਾਂ ਦੀ ਮੈਂਟਲ ਜਿਹੜੀ ਹੈਲਥ ਆ ਉਹਤੇ ਬਹੁਤ ਇਫੈਕਟ ਪੈਂਦਾ। ਉਹ ਬੱਚੇ ਜ਼ਿਆਦਾ ਚਿੜਚਿੜੇ, ਗੁਸੈਲ, ਡਿਪਰੈਸ਼ਨ ਉਹਨਾਂ ਨੂੰ ਆਉਂਦਾ ਹੈ, ਠੀਕ ਹੈ, ਬਹੁਤ ਸਾਰੀਆਂ ਮਾਨਸਿਕ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਆਉਂਦੀਆਂ ਨੇ। ਔਰ ਜਿਹੜੇ ਕੈਮੀਕਲ ਫੈਕਟਰੀ 'ਚ ਕੰਮ ਕਰ ਰਹੇ ਨੇ, ਜਾਂ ਮੰਨ ਲਓ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੇ ਨੇ, ਤਾਂ ਉਹਨਾਂ ਕੈਮੀਕਲ ਦਾ ਅਸਰ ਵੀ ਬੱਚਿਆਂ ਦੀ ਹੈਲਥ 'ਤੇ ਹੁੰਦਾ। ਕਈ ਵਾਰੀ ਬੱਚੇ ਅਪਾਜ਼ ਹੋ ਜਾਂਦੇ ਨੇ, ਜਾਂ ਬਹੁਤ ਸਾਰੀਆਂ ਸਕਿਨ ਜਿਹੜੇ ਡਿਜ਼ੀਜ਼ ਨੇ ਉਹਨਾਂ ਨੂੰ ਹੋ ਜਾਂਦੇ ਨੇ। ਕਿਉਂਕਿ ਮੈਂ ਖੁਦ ਆਪਣੀ ਅੱਖਾਂ ਨਾਲ ਦੇਖਿਆ, ਜਿੰਨਾ ਬੱਚਿਆਂ ਮੇਰੀਆਂ ਬਾਹਾਂ 'ਤੇ, ਉਹਨਾਂ 'ਤੇ ਬਹੁਤ ਜ਼ਿਆਦਾ ਨਿਸ਼ਾਨ ਪਏ ਹੋਏ ਸੀ ਜਦੋਂ, ਕਿਉਂਕਿ ਜਿਹੜੀ ਫੈਕਟਰੀ 'ਚੋਂ ਕੰਮ ਕਰਦੇ ਸੀ ਉਹਨਾਂ ਨੂੰ ਸਕਿਨ ਦੀ ਅਲਰਜੀਜ਼ ਬਹੁਤ ਹੋ ਗਈਆਂ। ਸੋ ਜਿੱਥੇ ਉਹਨਾਂ ਦੀ ਫਿਜ਼ੀਕਲ ਹੈਲਥ ਸਫ਼ਰ ਹੁੰਦੀ ਹੈ, ਉੱਥੇ ਉਹਨਾਂ ਦੀ ਮੈਂਟਲ ਹੈਲਥ ਵੀ ਹੁੰਦੀ ਹੈ। ਐਜੂਕੇਸ਼ਨ ਤਾਂ ਹੁੰਦਾ ਹੁੰਦਾ, ਉਹਦੇ ਨਾਲ ਉਹਨਾਂ ਦਾ ਪੂਰਾ ਫਿਊਚਰ ਜਿਹੜਾ ਹੈ ਉਹ ਸਾਰਾ ਦਾ ਸਾਰਾ ਸਫ਼ਰ ਕਰਦਾ ਹੈ। ਕਿਉਂਕਿ ਅਗਰ ਉਹਨਾਂ ਨੂੰ ਰੀਹੈਬ ਨਾ ਕੀਤਾ ਗਿਆ, ਅਗਰ ਚੰਗੀ ਜਗ੍ਹਾ ਤੇ ਉਹਨਾਂ ਨੂੰ ਉਹਨਾਂ ਦਾ ਮੁੜ ਸੇਵਾ ਕਰਨ ਨਾ ਕੀਤਾ ਗਿਆ, ਤਾਂ ਉਹਨਾਂ ਦੀ ਪੂਰੀ ਜਿਹੜੀ ਲਾਈਫ ਹੈ ਉਹ ਇਫੈਕਟ ਹੋ ਜਾਂਦੀ ਹੈ। ਔਰ ਬੱਚੇ ਦੀ ਲਾਈਫ ਇਕੱਲੀ ਇਫੈਕਟ ਨਹੀਂ ਹੁੰਦੀ, ਉਸਦੇ ਨਾਲ ਸਾਡੀ ਦੇਸ਼ ਦੀ ਇਕੋਨਮੀ ਵੀ ਇਫੈਕਟ ਹੁੰਦੀ ਹੈ। ਅਗਰ ਆਪਾਂ, ਸਾਨੂੰ ਲੱਗਦਾ ਕਿ ਕਿਸੇ ਦੂਰ ਬੈਠਾ ਬੱਚਾ ਕੋਈ ਚਾਈਲਡ ਲੇਬਰ ਕਰਾ ਰਿਹਾ ਤਾਂ ਸਾਨੂੰ ਕੋਈ ਫਰਕ ਨਹੀਂ ਪਏਗਾ, ਤਾਂ ਜਿੱਥੇ ਉਹ ਬੱਚਾ ਕਰਾ ਰਿਹਾ ਉਹ ਪੂਰੇ ਦਾ ਪੂਰਾ ਸੋਸਾਇਟੀ ਜਿਹੜੀ ਹੈ ਉਹ ਤੇ ਇਫੈਕਟ ਪੈਂਦਾ। ਉਹ ਆਉਣ ਵਾਲਾ ਟਾਈਮ ਹੀ ਦੱਸਦਾ ਕਿ ਉਹਦਾ ਇਫੈਕਟ ਕਿੰਨਾ ਜ਼ਿਆਦਾ ਹੋਇਆ।
0: ਜੀ ਜੀ ਬਿਲਕੁਲ ਮੈਮ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਇਸਦਾ ਇਫੈਕਟ ਸਾਰੇ ਜਿਹੜੇ ਵੀ ਸਾਡਾ ਇਨਵਾਇਰਮੈਂਟ ਹੈ ਆਲੇ ਦੁਆਲੇ ਸਾਰੇ ਤੇ ਪਏਗਾ। ਤੇ ਮੈਂ ਤੁਸੀਂ ਸੋਸਾਇਟੀ ਦੀ ਗੱਲ ਕੀਤੀ ਹੈ, ਮੈਂ ਪੁੱਛਣਾ ਚਾਹਾਂਗੀ ਕਿ ਇਸ ਵਿੱਚ ਇਸ ਮੁੱਦੇ ਤੇ ਸੋਸਾਇਟੀ ਦਾ ਜਾਂ ਪੇਰੈਂਟਸ ਦਾ ਕੀ ਰੋਲ ਹੈ? ਉਹ ਕਿਹੜੇ ਕਿਹੜੇ ਇੱਦਾਂ ਦੇ ਸਟੈਪਸ ਲੈ ਸਕਦੇ ਨੇ ਕਿ ਜਿਹੜੇ ਬਾਲ ਮਜ਼ਦੂਰੀ ਆ ਉਹ ਬਹੁਤ ਜ਼ਿਆਦਾ ਘੱਟ ਤੋਂ ਘੱਟ ਸਾਨੂੰ ਕੇਸਿਸ ਦੇਖਣ ਨੂੰ ਮਿਲਣ?
1: ਬਿਲਕੁਲ, ਇਸ ਵਾਰ ਅਗਰ ਤੁਸੀਂ ਡਾਟਾ ਦੇਖੋਗੇ ਤਾਂ ਹਜੇ ਵੀ ਆਪਣੇ ਪੂਰੇ ਵਰਲਡ 'ਚ 138 million ਚਾਈਲਡ ਲੇਬਰਸ ਐਗਜ਼ਿਸਟ ਕਰਦੇ ਨੇ। ਮਤਲਬ ਸਟਿਲ ਇੰਨੀਆਂ ਲੋਸ ਬਣ ਗਏ ਨੇ, ਇੰਨੇ ਸਾਰੇ ਸਪੈਸ਼ਲ ਡੇਜ਼ ਜਿਹੜੇ ਨੇ ਉਹ ਸੈਲੀਬ੍ਰੇਟ ਹੋ ਰਹੇ ਨੇ, ਸਟਿਲ ਸਾਡੇ ਕੋਲ ਇੰਨੀ ਜ਼ਿਆਦਾ ਚਾਈਲਡ ਲੇਬਰ ਐਗਜ਼ਿਸਟ ਕਰ ਰਹੇ ਨੇ। ਇਹਦਾ ਮੇਨ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਕੁਝ ਪਾਲਿਸੀਜ਼ ਐਂਡ ਲਾਜ਼ ਬਣਦੇ ਤਾਂ ਹੈ ਬਟ ਉਹ ਇੰਪਲੀਮੈਂਟ ਨਹੀਂ ਹੁੰਦੇ। ਉਹ ਲੈਕ ਆਫ ਇੰਪਲੀਮੈਂਟੇਸ਼ਨ ਕਰਕੇ ਰਿਪੋਰਟਿੰਗ ਸਹੀ ਨਹੀਂ ਹੁੰਦੀ, ਰਿਪੋਰਟਿੰਗ ਹੋ ਜਾਂਦੀ ਹੈ ਤਾਂ ਸਹੀ ਤਰੀਕੇ ਨਾਲ ਬੱਚਿਆਂ ਦਾ ਜਿਹੜਾ ਹੈ ਰੀਹੈਬ ਨਹੀਂ ਹੋ ਪਾਉਂਦਾ, ਜਿਸ ਕਰਕੇ ਬੱਚਾ ਫਿਰ ਉਸੇ ਹੀ ਜਾਲ ਦੇ ਵਿੱਚ ਫਸਿਆ ਰਹਿ ਜਾਂਦਾ। ਸੋ ਸਾਡੀ ਜਿਹੜੀ, ਅਗਰ ਜੋ ਵੀ ਸਰੋਤਾ ਆਪਣੇ ਸੁਣ ਰਹੇ ਨੇ ਉਹ ਅਲੱਗ ਅਲੱਗ ਸੈਕਟਰ ਨੂੰ ਬਿਲੋਂਗ ਕਰਦੇ ਹੋ ਸਕਦੇ ਨੇ, ਕੋਈ ਐਡਵੋਕੇਟ ਹੋ ਸਕਦਾ ਹੈ, ਕੋਈ ਡਾਕਟਰ ਫੀਲਡ ਦਾ ਹੋ ਸਕਦਾ ਹੈ, ਕੋਈ ਲਾਅ ਇਨਫੋਰਸਮੈਂਟ ਏਜੰਸੀਜ਼ ਦਾ ਹੋ ਸਕਦਾ ਹੈ, ਪੇਰੈਂਟਸ ਹੋ ਸਕਦੇ ਨੇ। ਤਾਂ ਸਾਡੀ ਸਾਰਿਆਂ ਦੀ ਕੋਲੈਕਟਿਵਲੀ ਇਹ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਗਰ ਅਸੀਂ ਆਪਣੇ ਆਸ ਪਾਸ ਕਿਤੇ ਵੀ ਕੋਈ ਬੱਚੇ ਨੂੰ ਦੇਖਦੇ ਹਾਂ ਕਿ ਇਸ ਬੱਚੇ ਤੋਂ ਕੰਮ ਕਰਵਾਇਆ ਜਾ ਰਿਹਾ ਹੈ, ਉਹਦੀ ਉਮਰ ਦੇ ਮੁਤਾਬਿਕ ਉਸ ਤੋਂ ਕੰਮ ਕਰਵਾਇਆ ਜਾ ਰਿਹਾ, 14 ਸਾਲ ਛੋਟਾ ਤਾਂ ਉਹਨੂੰ ਘਰਾਂ ਦੇ ਵਿੱਚ

0: ਕੀ ਹੈ ਤਾਂ ਉਹ ਸਾਨੂੰ ਕਿਸੇ ਨੂੰ ਛੱਡ ਕੇ ਰਿਪੋਰਟਿੰਗ ਕਰਵਾਉਣੀ ਪਏਗੀ ਔਰ ਉਹੀ ਸਾਡੇ ਕੋਲ ਇੱਥੇ ਇੱਕੋ ਮਾਤਰ ਸੋਰਸ ਹੈ ਆਮ ਲੋਕਾਂ ਦੇ ਕੋਲੇ ਕਿਉਂਕਿ ਉਸ ਤੋਂ ਬਾਅਦ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਉਸ ਤਰ੍ਹਾਂ ਦਾ ਉਹਨਾਂ ਨੂੰ ਉਹਦੇ ਪੇਰੈਂਟਸ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਕਾਜ ਮੁਹੱਈਆ ਕਰਾਉਣ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਲੇਬਰ ਨਾ ਬਣੇ ਕਿਉਂਕਿ ਪਾਵਰਟੀ ਇੱਕ ਬਹੁਤ ਵੱਡਾ ਰੀਜ਼ਨ ਹੈ ਇਸ ਚਾਈਲਡ ਲੇਬਰ ਦਾ ਤਾਂ ਉਹ ਪਾਵਰਟੀ ਨੂੰ ਰਿਡਿਊਸ ਕਰਨ ਦੇ ਵਿੱਚ ਗਵਰਨਮੈਂਟ ਪਾਲਿਸੀਜ਼ ਹੀ ਹੈਲਪ ਕਰ ਸਕਦੀਆਂ ਨੇ ਅਸੀਂ ਆਮ ਲੋਕ ਇਹ ਕਰ ਸਕਦੇ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਕਦੇ ਕੰਮ ਤੇ ਨਾ ਲਾਈਏ ਨਾ ਅਸੀਂ ਆਪਣੇ ਘਰਾਂ ਚ ਨਾ ਆਪਣੇ ਆਫਿਸ ਦੇ ਵਿੱਚ ਹੋਸਪਿਟਲ ਦੇ ਵਿੱਚ ਔਰ ਅਗਰ ਅਸੀਂ ਆਸ ਪਾਸ ਦੇਖਦੇ ਵੀ ਹਾਂ ਕਿ ਕਿਤੇ ਹੋ ਰਿਹਾ ਹੈ ਕੋਈ ਬੱਚੇ ਤੋਂ ਕੰਮ ਤਾਂ ਉਹਦੀ ਰਿਪੋਰਟ ਜ਼ਰੂਰ ਕਰਨਾ ਔਰ ਮੇਰੀ ਤੁਹਾਡੇ ਚੈਨਲ ਦੇ ਥਰੂ ਜਲੰਧਰ ਵਾਸੀਆਂ ਨੂੰ ਇੱਕ ਰਿਕੁਐਸਟ ਵੀ ਹੈ ਕਿ ਆਪਣੇ ਜਲੰਧਰ ਦੇ ਵਿੱਚ ਹੀ ਬਹੁਤ ਸਾਰੀ ਜਗ੍ਹਾ ਤੇ ਬੱਚਿਆਂ ਨੂੰ ਰੱਸਿਆਂ ਦੇ ਉੱਪਰ ਜਿਹੜਾ ਤੋਰਿਆ ਜਾ ਰਿਹਾ ਉਹ ਵੀ ਇੱਕ ਚਾਈਲਡ ਲੇਬਰ ਦੀ ਹੀ ਫਾਰਮ ਹੈ ਇਹ ਦੱਸਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਉਹਨਾਂ ਨੂੰ ਉੱਥੇ ਦੇਖਦੇ ਨੇ ਕਿ ਚਲੋ ਇਹ ਤਾਂ ਸਰਕਸ ਕਰ ਰਹੇ ਨੇ ਉੱਥੇ ਪੈਸੇ ਦੇ ਰਹੇ ਹੁੰਦੇ ਨੇ ਸੋ ਮੇਰੀ ਤੁਹਾਡੇ ਚੈਨਲ ਦੇ ਥਰੂ ਇਹ ਰਿਕੁਐਸਟ ਹੈ ਕਿ ਅਗਰ ਤੁਸੀਂ ਕਿਤੇ ਵੀ ਇਹੋ ਜਿਹੇ ਬੱਚੇ ਨੂੰ ਦੇਖਦੇ ਹੋ ਜਿੱਥੇ ਉਹ ਦੋ ਰੱਸੀਆਂ ਬੰਨ ਕੇ ਉਹ ਰੱਸੀ ਦੇ ਉੱਪਰ ਬੱਚੇ ਨੂੰ ਚਲਾਇਆ ਜਾ ਰਿਹਾ ਹੈ ਕਾਇੰਡਲੀ ਤੁਸੀਂ ਉਸੇ ਟਾਈਮ ਤੇ 1098 ਤੇ ਕਾਲ ਕਰੋ ਅਸੀਂ ਵੀ ਹਰ ਵਾਰ ਦਾਤ ਫਾਊਂਡੇਸ਼ਨ ਵੱਲੋਂ ਉੱਥੇ ਕਾਲ ਕਰਦੇ ਰਹਿੰਦੇ ਹਾਂ ਜਾਂ ਆਪਣੇ ਲੈਵਲ ਤੇ ਮੈਂ ਵੀ ਕਦੇ ਉੱਥੇ ਵੀ ਦੇਖਦੀ ਹਾਂ ਮੈਂ ਕਾਲ ਕਰਦੀ ਹਾਂ ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਆਪਾਂ ਆਪਣੇ ਜਲੰਧਰ ਨੂੰ ਤਾਂ ਚਾਈਲਡ ਲੇਬਰ ਮੁਕਤ ਜ਼ਰੂਰ ਬਣਾ ਲਈਏ ਜਿੱਥੇ ਅਗਰ ਅਸੀਂ ਬਾਹਰਲੇ ਦੇਸ਼ ਦੀ ਗੱਲ ਕਰਦੇ ਹਾਂ ਪਰ ਆਪਾਂ ਐਟਲੀਸਟ ਆਪਣੀ ਸਿਟੀ ਨੂੰ ਜਿਹੜਾ ਹੈ ਅਸੀਂ ਬਾਲ ਮਜ਼ਦੂਰੀ ਤੋਂ ਮੁਕਤ ਬਣਾਉਣ ਦੇ ਲਈ ਆਪਣੇ ਆਪਣੇ ਲੈਵਲ ਤੇ ਜਿਹੜੀ ਆ ਸਟੈਪ ਚੱਕੀਏ
1: ਜੀ ਮੈਮ ਜੀ ਬਿਲਕੁਲ ਮੈਮ ਸੋਸਾਇਟੀ ਦੇ ਵਿੱਚ ਕੋਈ ਵੀ ਚੇਂਜ ਜੇ ਲਿਆਉਣਾ ਹੋਵੇ ਸਭ ਤੋਂ ਪਹਿਲਾਂ ਜਿਹੜਾ ਸਟੈਪ ਹੈ ਸਾਨੂੰ ਹੀ ਚੁੱਕਣਾ ਪਏਗਾ ਤੇ ਮੈਮ ਤੁਸੀਂ ਗਵਰਨਮੈਂਟ ਪਾਲਿਸੀਜ਼ ਦੀ ਗੱਲ ਕੀਤੀ ਸੀ ਕਿਹੜੀ ਕਿਹੜੀ ਏਦਾਂ ਦੀ ਗਵਰਨਮੈਂਟ ਪਾਲਿਸੀਜ਼ ਨੇ ਜਾਂ ਫਿਰ ਭਾਰਤ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਵਾਲੇ ਕਿਹੜੇ ਮੁੱਖ ਕਾਨੂੰਨ ਲਾਗੂ ਕੀਤੇ ਹੋਏ ਨੇ ਸਰਕਾਰ ਨੇ
0: ਬਾਲ ਮਜ਼ਦੂਰੀ ਦੇ ਲਈ ਤਾਂ ਮੇਨਲੀ ਕਾਨੂੰਨ ਇੱਕ ਹੈ ਚਾਈਲਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਚਾਈਲਡ ਐਂਡ ਅਡੋਲਸੈਂਟ ਲੇਬਰ ਐਕਟ 1986 ਦਾ ਬਿਲਕੁਲ ਇਹਦੇ ਅੰਦਰ ਹੀ ਜਿਹੜਾ ਹੈ ਅਗਰ ਬੱਚਿਆਂ ਨੂੰ ਚਾਈਲਡ ਮਤਲਬ ਅਲੱਗ ਅਲੱਗ ਭਾਸ਼ਾ ਹੁੰਦੀ ਇਹਦੇ ਵਿੱਚ ਚਾਈਲਡ ਦਾ ਮਤਲਬ 14 ਸਾਲ ਤੋਂ ਘੱਟ ਬੱਚੇ ਨੂੰ ਕੋਈ ਕੰਮ ਨੀ ਕਰਾਉਣਾ ਅਡੋਲਸੈਂਟ ਮਤਲਬ 14 ਤੋਂ ਲੈ ਕੇ 18 ਸਾਲ ਦੇ ਬੱਚੇ ਨੂੰ ਕੋਈ ਵੀ ਹਜ਼ਾਰਡਸ ਕੰਮ ਨਹੀਂ ਕਰਾਉਣਾ ਉਹਦੇ ਨਾਲ ਨਾਲ ਜਿਹੜਾ ਸਾਡਾ ਸੰਵਿਧਾਨ ਹੈ ਉਹਦੀ ਪ੍ਰਾਵਧਾਨ ਵੀ ਸਾਡੇ ਕੋਲ ਉਹਦੇ ਆਰਟੀਕਲ 24 ਹੈ ਜਿਹੜਾ ਕਹਿੰਦਾ ਕਿ ਤੁਸੀਂ ਬੱਚਿਆਂ ਨੂੰ ਕੋਈ ਵੀ ਕਿਸੇ ਮਾਈਨਸ ਦੇ ਵਿੱਚ ਹਜ਼ਾਰਡਸ ਪਲੇਸਿਸ ਦੇ ਖਤਰਨਾਕ ਜਗ੍ਹਾ ਦੇ ਉੱਪਰ ਜਿਹੜਾ ਬੱਚਿਆਂ ਨੂੰ ਕੰਮ ਨਹੀਂ ਕਰਾ ਸਕਦੇ ਤੇ ਆਰਟੀਕਲ 21 ਇਹ ਕਹਿੰਦਾ ਕਿ 6 ਤੋਂ ਲੈ ਕੇ 14 ਸਾਲ ਦੀ ਉਮਰ ਦੇ ਬੱਚਿਆਂ ਦੀ ਜਿਹੜੀ ਫ੍ਰੀ ਤੇ ਕੰਪਲਸਰੀ ਜਿਹੜੀ ਸਟੱਡੀ ਹੈ ਉਹਨਾਂ ਨੂੰ ਸਿੱਖਿਆ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਦੀ ਐਜੂਕੇਸ਼ਨ ਵੀ ਬੱਚਾ ਲਵੇ ਉਹਦੇ ਨਾਲ ਨਾਲ ਉਹ ਆਪਣੇ ਘਰ ਦੀ ਗੁਜ਼ਾਰੇ ਜਾਂ ਆਪਣੇ ਲਈ ਥੋੜਾ ਬਹੁਤ ਕੰਮ ਕਰ ਸਕਦਾ ਬਟ ਉਹ ਕੰਮ ਕਿਸੇ ਖਤਰਨਾਕ ਜਗ੍ਹਾ ਦੇ ਉੱਪਰ ਨਹੀਂ ਹੋਣਾ ਚਾਹੀਦਾ
1: ਜੀ ਜੀ ਜੀ ਮੈਮ ਸਿਮਰਨਜੀਤ ਮੈਮ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਇਸ ਟੋਪਿਕ ਤੇ ਜਾਣ ਤੋਂ ਪਹਿਲਾਂ ਕੋਈ ਇੱਧਰ ਦਾ ਜਿਹੜਾ ਸੁਨੇਹਾ ਹੈ ਕੋਈ ਮੈਸੇਜ ਹੈ ਤੁਸੀਂ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ ਇਸ ਟੋਪਿਕ ਦੇ ਰਿਲੇਟਿਡ
0: ਬਿਲਕੁਲ ਇਸ ਵਾਰੀ ਦਾ ਜਿਹੜਾ ਥੀਮ ਹੈ ਉਹੀ ਹੈ ਕਿ ਅਸੀਂ ਰੈੱਡ ਜਿਹੜਾ ਕਾਰਡ ਹੈ ਉਹ ਚਾਈਲਡ ਲੇਬਰ ਨੂੰ ਦਿਖਾਉਣਾ ਹੈ ਇਹਦਾ ਮਤਲਬ ਇਹੀ ਹੈ ਕਿ ਅਸੀਂ ਆਪਣੇ ਆਪਣੇ ਲੈਵਲ ਤੇ ਛੋਟੇ ਛੋਟੇ ਕਦਮ ਜ਼ਰੂਰ ਚੱਕੀਏ ਅਸੀਂ ਜਿੱਥੇ ਵੀ ਬੱਚੇ ਭੀਖ ਮੰਗਦੇ ਦਿਖਦੇ ਨੇ ਉੱਥੇ ਕਾਇੰਡਲੀ ਤੁਸੀਂ ਭੀਖ ਦੇਣਾ ਬੰਦ ਕਰੋ ਕਿਉਂਕਿ ਬਹੁਤ ਸਾਰੇ ਕੇਸਿਸ ਚ ਟ੍ਰੈਫਿਕਿੰਗ ਵਾਲੇ ਬੱਚੇ ਹੋ ਸਕਦੇ ਨੇ ਤਾਂ ਅਗਰ ਅਸੀਂ ਚੀਜ਼ ਦਿੰਦੇ ਰਵਾਂਗੇ ਅਗਰ ਅਸੀਂ ਉਹਨਾਂ ਦੀ ਜਿਹੜੀ ਡਿਮਾਂਡ ਆ ਪੂਰੀ ਕਰਦੇ ਰਵਾਂਗੇ ਤਾਂ ਉਹ ਜਿਹੜਾ ਵਿਸ਼ੇਸ਼ ਸਰਕਲ ਉਹ ਲਗਾਤਾਰ ਚੱਲਦਾ ਰਹੇਗਾ ਸੋ ਅਗਰ ਕਿਤੇ ਵੀ ਤੁਸੀਂ ਇਸ ਤਰ੍ਹਾਂ ਦਾ ਲੇਬਰ ਬੱਚੇ ਨੂੰ ਦੇਖਦੇ ਹੋ ਖਾਸ ਕਰ ਘਰਾਂ ਦੇ ਵਿੱਚ ਵੀ ਅਸੀਂ ਮੋਸਟ ਆਫ ਟਾਈਮ ਦੇਖਦੇ ਕਿ ਬਹੁਤ ਅੱਛੇ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਕੰਮ ਤੇ ਲਾਇਆ ਹੁੰਦਾ ਅਗਰ ਤੁਸੀਂ ਕਿਤੇ ਜਾਂਦੇ ਹੋ ਘਰਾਂ 'ਚ ਵੀ ਕਿਤੇ ਜਾ ਰਹੇ ਹੋ ਤਾਂ ਉੱਥੇ ਵੀ ਤੁਸੀਂ ਇਹ ਰਿਪੋਰਟ ਜ਼ਰੂਰ ਕਰੋ ਕਿ ਅਗਰ ਕਿਸੇ ਦੇ ਘਰ 'ਚ ਛੋਟੇ ਬੱਚੇ ਨੂੰ ਕੰਮ ਤੇ ਲਗਾਇਆ ਹੋਇਆ ਸਾਡੇ ਕੋਲੇ ਆਮ ਲੋਕਾਂ ਕੋਲੇ ਇੱਕ ਹੀ ਇੱਕ ਸੋਰਸ ਹੈ ਕਿ ਅਸੀਂ ਬੱਚਿਆਂ ਨੂੰ ਰਿਪੋਰਟ ਕਰ ਸਕਦੇ ਹਾਂ ਜੇਕਰ ਇਸ ਤਰ੍ਹਾਂ ਦਾ ਕੁਛ ਹੋ ਰਿਹਾ ਹੋਵੇ ਸੈਕਿੰਡਲੀ ਅਗਰ ਲੋੜਵੰਦ ਬੱਚੇ ਆ ਅਸੀਂ ਉਹਨਾਂ ਦੇ ਸਕੂਲ ਦਾ ਕੋਈ ਖਰਚਾ ਭਰ ਸਕਦੇ ਹਾਂ ਉਹਨਾਂ ਨੂੰ ਕੋਈ ਕਿਸੇ ਜਗ੍ਹਾ ਤੇ ਉਹਨਾਂ ਦੀ ਐਡਮਿਸ਼ਨ ਕਰਵਾ ਸਕਦੇ ਹਾਂ ਉਹਨਾਂ ਦੀ ਵਰਦੀਆਂ ਦੇ ਖਰਚੇ ਦੇ ਸਕਦੇ ਕਿਤਾਬਾਂ ਦੇ ਤਾਂ ਅਸੀਂ ਆਪਣੇ ਦਸਵੰਧ ਕੱਢ ਜ਼ਰੂਰ ਕੱਢ ਸਕਦੇ ਹਾਂ ਤਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਕਿਉਂਕਿ ਸੋਸਾਇਟੀ ਜਿਹੜੀ ਹੈ ਉਹ ਆਪਣੇ ਸਾਰਿਆਂ ਨਾਲ ਹੀ ਮਿਲ ਕੇ ਬਣਦੀ ਹੈ ਅਗਰ ਆਪਣੀ ਸੋਸਾਇਟੀ 'ਚ ਕੋਈ ਇੱਕ ਸੈਕਟਰ ਕੋਈ ਉਦਾਸ ਹੈ ਜਾਂ ਉਹ ਦੁਖੀ ਹੋ ਰਿਹਾ ਹੈ ਤਾਂ ਉਹਦਾ ਅਸਰ ਸਾਰੀ ਸੋਸਾਇਟੀ ਤੇ ਪਏਗਾ ਇਹ ਸਾਨੂੰ ਸਮਝਣਾ ਪਏਗਾ ਜੇ ਅਸੀਂ ਨਹੀਂ ਸਮਝਾਂਗੇ ਤਾਂ ਅਸੀਂ ਦੂਸਰਿਆਂ ਜਾਂ ਸਰਕਾਰਾਂ ਨੂੰ ਹੀ ਕੋਸਦੇ ਰਹਿ ਜਾਂਦੇ ਹਾਂ ਪਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਮੇਸ਼ਾ ਭੱਜਦੇ ਹਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਆਪਣੀਆਂ ਡਿਊਟੀਜ਼ ਜਿਹੜੀਆਂ ਨੇ ਉਹ ਵੀ ਨਿਭਾਉਣੀਆਂ ਪੈਣਗੀਆਂ
1: ਜੀ ਸਿਮਰਨਜੀਤ ਮੈਮ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਥੋੜਾ ਜਿਹਾ ਸਮਾਂ ਕੱਢ ਕੇ ਇਸ ਟੋਪਿਕ ਤੇ ਸਾਡੇ ਨਾਲ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਸਾਂਝਾ ਕੀਤੀ ਮੈਂ ਉਮੀਦ ਕਰਦੀ ਹਾਂ ਜਿਹੜਾ ਚਾਈਲਡ ਲੇਬਰ ਹੈ ਉਹ ਜਲੰਧਰ ਦੇ ਔਰ ਜਿੰਨੇ ਜਿੰਨੇ ਵੀ ਅੱਜ ਇਹ ਇੰਟਰਵਿਊ ਸੁਣਿਆ ਉਹ ਉਸਨੂੰ ਰੈੱਡ ਕਾਰਡ ਜ਼ਰੂਰ

0: ਦਿਖਾਵੇਗਾ
1: ਜੀ। ਥੈਂਕ ਯੂ,
0: ਧੰਨਵਾਦ।
2: ਤੇ ਜਿਹੜੇ ਸਾਡੇ ਦੋਸਤ ਸਾਡੇ ਸਰੋਤੇ ਸਾਨੂੰ ਇਸ ਵੇਲੇ ਸੁਣ ਰਹੇ ਤੇ ਮੈਂ ਇਹੀ ਉਮੀਦ ਕਰਦੀ ਹਾਂ ਕਿ ਰੈੱਡ ਕਾਰਡ ਜਲੰਧਰ ਦੇ ਵਿੱਚ ਚਾਈਲਡ ਲੇਬਰ ਨੂੰ ਤਾਂ ਜ਼ਰੂਰ ਦਿਖਾਇਆ ਜਾਏਗਾ। ਇਹ ਅਸੀਂ ਇੰਟਰਵਿਊ ਸੁਣ ਰਹੇ ਸੀਗੇ ਡਾਕਟਰ ਸਿਮਰਨਜੀਤ ਮੈਮ ਦੇ ਨਾਲ, ਜਿਹੜੇ ਕਿ ਐਡਵੋਕੇਟ ਵੀ ਨੇ, ਜਿਹੜੇ ਕਿ ਚਾਈਲਡ ਲੇਬਰ ਯਾਨੀ ਕਿ ਬੱਚਿਆਂ ਦੇ ਹੱਕ ਦੇ ਲਈ ਲੜਦੇ ਨੇ, ਅਤੇ ਨਾਲ ਹੀ ਦਾਤ ਫਾਊਂਡੇਸ਼ਨ ਦੇ ਫਾਊਂਡਰ ਵੀ ਨੇ। ਅਤੇ ਇਸ ਦੇ ਨਾਲ ਹੀ ਜੇ ਆਪਾਂ ਆਪਣੇ ਦੋਸਤਾਂ ਨੂੰ ਇਹ ਵੀ ਦੱਸਦੇ ਜਾਈਏ ਕਿ ਚਾਈਲਡ ਲੇਬਰ ਜਿਹੜਾ ਨਾ ਦੇਖਣ ਨੂੰ ਲੱਗਦਾ ਹੈ ਕਿ ਬੱਚੇ ਕੰਮ ਹੀ ਤਾਂ ਕਰ ਰਹੇ, ਚਲੋ ਆਪਣੇ ਰੋਜ਼ੀ ਰੋਟੀ ਦਾ ਇੱਕ ਸਾਧਨ ਕਮਾ ਰਹੇ ਨੇ, ਉਹਨਾਂ ਦੇ ਪੇਰੈਂਟਸ ਕਿੰਨੇ ਕੁ ਗਰੀਬ ਹੋਣੇ ਆ, ਆਪਾਂ ਐਗਜ਼ੰਪਸ਼ਨ ਲਾ ਦਿੰਦੇ ਹਾਂ ਨਾ ਕਿ ਐਗਜ਼ੰਪਸ਼ਨ ਅਜ਼ਿਊਮ ਇਹੀ ਕਰ ਲੈਂਦੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਕਿੰਨੀ ਦਿੱਕਤਾਂ ਆ ਰਹੀਆਂ ਨੇ, ਇਹ ਤਾਂ ਕਾਰਨ ਹੋ ਹੀ ਸਕਦਾ ਕੀ ਪਤਾ ਉਹਨਾਂ ਤੋਂ ਜ਼ਬਰਦਸਤੀ ਇਹ ਜਿਹੜਾ ਕੰਮ ਕਰਾ ਰਹੇ। ਕਿਉਂਕਿ ਕਈ ਵਾਰ ਹੁੰਦਾ ਨਾ ਕਿ ਪੇਰੈਂਟਸ ਜਿਹੜੇ ਆ ਦਿਲ 'ਤੇ ਜਿਹੜਾ ਹੈ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਭੇਜਦੇ ਨੇ, ਲੇਕਿਨ ਕਈ ਬੱਚੇ ਜਿਹੜੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਟ੍ਰੈਫਿਕਿੰਗ, ਜਿੱਦਾਂ ਕਿ ਮੈਮ ਨੇ ਦੱਸਿਆ ਸਿਮਰਨ ਮੈਮ ਨੇ, ਕਿ ਦੂਜੇ ਜਿਹੜੇ ਹੈ ਆਪਣੇ ਸਟੇਟ ਤੋਂ ਲੈ ਕੇ ਉਹਨਾਂ ਨੂੰ ਜਾਂ ਕਿਡਨੈਪ ਕਰਕੇ ਜਾਂ ਕਿਹੜੀ ਜਿਹੜੀ ਸਿਚੁਏਸ਼ਨ ਰਹਿੰਦੀ ਹੈ ਉਹਨਾਂ ਤੋਂ ਲੈ ਕੇ ਇੱਥੇ ਲਿਆਇਆ ਜਾਂਦਾ ਹੈ ਜਾਂ ਫਿਰ ਕਿਸੇ ਹੋਰ ਸਟੇਟ ਦੇ ਵਿੱਚ ਲੈ ਕੇ ਜਾਇਆ ਜਾਂਦਾ, ਅਤੇ ਉੱਥੇ ਉਹਨਾਂ ਤੋਂ ਜ਼ਬਰਦਸਤੀ ਜਿਹੜਾ ਕੰਮ ਕਰਵਾਇਆ ਜਾਂਦਾ। ਜੇ ਆਪਾਂ ਇਸੇ ਤਰ੍ਹਾਂ ਹੀ ਉਹਨਾਂ ਦੀ ਮਦਦ ਯਾਨੀ ਕਿ ਪੈਸੇ ਦੇ ਕੇ ਮਦਦ ਕਰਦੇ ਰਹੇ ਤਾਂ ਉਹਨਾਂ ਦਾ ਸਰਕਲ ਹੋਰ ਵੱਡਾ ਹੋ ਸਕਦਾ। ਇਸ ਕਰਕੇ ਜਿੱਦਾਂ ਕਿ ਸਿਮਰਨ ਮੈਮ ਨੇ ਦੱਸਿਆ 1098 ਜਿਹੜਾ ਨੰਬਰ ਹੈ ਉੱਤੇ ਆਪਾਂ ਕਾਲ ਲਗਾ ਕੇ ਆਪਣੀ ਜਿਹੜੀ ਕੰਪਲੇਂਟ ਕਰ ਸਕਦੇ ਹਾਂ, ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇ ਸਕਦੇ ਹਾਂ। ਅਤੇ ਇਸ ਲਈ ਜਿਹੜੇ ਵੀ ਸਾਡੇ ਅੱਜ ਸਰੋਤੇ ਜਿਨ੍ਹਾਂ ਨੇ ਇੰਟਰਵਿਊ ਸੁਣਿਆ ਹੈ ਉਹਨਾਂ ਦੇ ਲਈ ਕਿ ਆਪਣੇ ਆਲੇ ਦੁਆਲੇ ਵੀ ਇਹਨਾਂ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਦੱਸਣਾ ਚਾਹੀਦਾ, ਅਤੇ ਆਪਣੇ ਜਿਹੜੇ ਬੱਚੇ ਆ ਜਿਹੜੇ ਸਕੂਲ ਦੇ ਵਿੱਚ ਪੜ੍ਹ ਰਹੇ ਹੁੰਦੇ ਆ ਉਹਨਾਂ ਨੂੰ ਵੀ ਦੱਸਣਾ ਚਾਹੀਦਾ, ਕਿਉਂਕਿ ਆਉਂਦੇ ਜਾਂਦੇ ਹੋ ਆਪਣੇ ਸਕੂਲ ਤੋਂ ਬਾਹਰ ਜਦੋਂ ਦੇਖਦੇ ਹੈ ਇਹੋ ਜਿਹੇ ਬੱਚੇ ਹੋਣ ਤਾਂ ਉਹ ਆ ਕੇ ਤੁਹਾਨੂੰ ਦੱਸ ਸਕਦੇ ਹਾਂ, ਅਤੇ ਉੱਥੇ ਜਾ ਕੇ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਜਿਹੜੀ ਹੈ ਦੇਖਦੇ ਹੋ ਜੇ ਇਸ ਤਰ੍ਹਾਂ ਦੇ ਬੱਚੇ ਤੁਹਾਨੂੰ ਦਿਖਦੇ ਨੇ ਜਿਹੜੇ ਕਿ ਚਾਈਲਡ ਲੇਬਰ ਦਾ ਸ਼ਿਕਾਰ ਨੇ, ਅਤੇ ਉਸ ਬਾਰੇ ਜਿਹੜੀ ਹੈ ਜਾਣਕਾਰੀ ਆਪਾਂ ਜਿਹੜੀ ਹੈ ਸਰਕਾਰ ਨੂੰ ਦੇ ਸਕਦੇ ਹਾਂ, ਜਿਹੜੀ ਸੋਸਾਇਟੀ ਬਣੀ ਹੋਈ ਉਹਨਾਂ ਨੂੰ ਦੇ ਸਕਦੇ ਹਾਂ।

ਕਹਿੰਦੇ ਜਿੱਥੇ ਕੁਝ ਬੱਚੇ ਸਕੂਲ 'ਚ ਸੁਪਨੇ ਬਣਾਉਂਦੇ ਨੇ ਉੱਥੇ ਕੁਝ ਬੱਚੇ ਅਜੇ ਵੀ ਮੌਕੇ ਦੀ ਉਡੀਕ ਕਰ ਰਹੇ ਨੇ। ਸਿੱਖਿਆ ਉਹ ਚਾਬੀ ਹੈ ਜੋ ਹਰ ਦਰਵਾਜ਼ਾ ਖੋਲ੍ਹ ਸਕਦੀ ਹੈ। ਅਸੀਂ ਕੀ ਕਰ ਸਕਦੇ ਹਾਂ ਇਹਨਾਂ ਬੱਚਿਆਂ ਬਾਰੇ? ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੋਤਸਾਹਿਤ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਆਪਣੇ ਘਰ ਦੇ ਵਿੱਚ ਵੀ ਬੱਚੇ ਹੁੰਦੇ ਨੇ ਕਿ ਸਕੂਲ ਜਾਣਾ ਪਸੰਦ ਨਹੀਂ ਹੈ, ਉਹਨਾਂ ਨੂੰ ਦੱਸ ਸਕਦੇ, ਉਹਨਾਂ ਦੀ ਕਹਾਣੀ ਦੱਸ ਸਕਦੇ ਹਾਂ। ਕਿਸੇ ਵੀ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਾ ਰਹਿਣ ਦਿਓ। ਜੇ ਕੋਈ ਬੱਚਾ ਸਕੂਲ ਨਹੀਂ ਜਾਂਦਾ, ਉਸਦੀ ਮਦਦ ਕਰਨੀ ਚਾਹੀਦੀ ਹੈ ਜਿੰਨੀ ਕਿ ਅਸੀਂ ਕਰ ਸਕਦੇ ਹਾਂ। ਅਤੇ ਅਸੀਂ ਅੱਜ ਬੱਚਿਆਂ ਨੂੰ ਕਿਤਾਬ ਨਹੀਂ ਦੇਵਾਂਗੇ ਜੇ ਕੱਲ੍ਹ ਉਹਨਾਂ ਦਾ ਮੌਕਾ ਉਹਨਾਂ ਨੂੰ ਕਿਵੇਂ ਮਿਲੇਗਾ? ਇਸ ਕਰਕੇ ਹਰ ਬੱਚੇ ਨੂੰ ਸਿੱਖਿਆ ਦਾ ਹੱਕ ਤਾਂ ਹੋਣਾ ਹੀ ਚਾਹੀਦਾ ਹੈ।

0: ਇਹ ਸੀ ਸਾਡੀ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦਾ ਆਖਰੀ ਗੀਤ ਅਤੇ ਆਖਰੀ ਮੈਸੇਜ ਦੇ ਨਾਲ ਹੀ। ਪਰ ਤੁਸੀਂ ਕਿਸੇ ਨੇ ਕਿਤੇ ਨਹੀਂ ਜਾਣਾ, ਕਿਉਂਕਿ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਤਾਂ ਇੱਥੇ ਖਤਮ ਹੋਇਆ, ਲੇਕਿਨ ਹਲੇ ਹੋਰ ਪ੍ਰੋਗਰਾਮ, ਹਲੇ ਹੋਰ ਸਫ਼ਰ ਮੇਰਾ ਤੁਹਾਡੇ ਨਾਲ ਹੈ। ਅਤੇ ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖ਼ਬਰਾਂ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ 'ਤੇ ਦਸਤਖਤ ਕੀਤੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕੇ। ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਕੇਂਦਰ ਸਰਕਾਰ ਨੇ ਦੋ ਉੱਤਰ ਪੂਰਬੀ ਸੂਬਿਆਂ ਅਸਮ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਨਾਲ ਇਨ੍ਹਾਂ ਦੋਵਾਂ ਰਾਜਾਂ ਵਿੱਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ ਇਤਿਹਾਸਕ 3-ਪੱਖੀ ਸਮਝੌਤਾ ਦਸਤਖਤ ਕੀਤਾ ਹੈ। ਇਸ ਸਮਝੌਤੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਅਤੇ ਨਾਗਾਲੈਂਡ ਦੇ ਮੁੱਖ ਮੰਤਰੀ ਨਿਫਿਊ ਰਿਓ ਦੀ ਮੌਜੂਦਗੀ 'ਚ ਹਸਤਾਖਰ ਕੀਤੇ ਗਏ। ਇਸ ਮੌਕੇ 'ਤੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹੈ ਅਤੇ ਦੇਸ਼ 'ਚ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਏਗਾ। ਉਹਨਾਂ ਕਿਹਾ,
2: ਅੱਜ ਸਿਰਫ ਇੱਕ MOU ਸੇ ਹੀ 1000 ਸੇ 1500 ਬੈਰਲ ਪ੍ਰਤੀ ਦਿਨ ਜੋ ਦੋਹਨ ਕੀ ਹਮਾਰੀ ਕਸ਼ਮਤਾ ਹੈ ਉਸਕੋ 10 ਗੁਣਾ ਸੇ ਜ਼ਿਆਦਾ ਹਮ ਬੜਾ ਪਾਏਂਗੇ ਔਰ ਇੱਕ ਹੀ ਫੀਲਡ ਮੇ 15,000 ਕਰੋੜ ਸੇ ਜ਼ਿਆਦਾ ਰਿਕਵਰੀ ਕੇ ਸੰਭਾਵਨਾਏ ਹੈ। ਪਰੰਤੂ ਪੂਰੇ ਨਾਗਾਲੈਂਡ ਕੇ ਅੰਦਰ ਓਇਲ ਔਰ ਗੈਸ ਜਿਤਨਾ ਵੀ ਪੜਾ ਹੈ ਇਸਕਾ ਉਤਖਨਨ ਹੋਗਾ ਤੋ ਮੁਝੇ ਲਗਤਾ ਹੈ ਕਿ ਹਮਾਰੀ ਜੋ ਕਮੀ ਹੈ ਇਸ ਖੇਤਰ ਮੇ ਹਮੇ ਵਿਦੇਸ਼ੋ ਪਰ ਨਿਰਭਰ ਰਹਿਣਾ ਪੜਤਾ ਹੈ ਉਹ ਨਿਰਭਰਤਾ ਕਾਫੀ ਹੱਦ ਤੱਕ ਹਮ ਪੂਰੀ ਕਰ ਪਾਏਂਗੇ।
1: ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਉੱਤਰ ਪੂਰਬ ਨੂੰ ਆਪਣੀ ਤਰਜੀਹ ਸੂਚੀ ਵਿੱਚ ਸਿਖਰ ਤੇ ਰੱਖਿਆ। ਸਮਝੌਤੇ ਨੂੰ ਸਹਿਕਾਰੀ ਸੰਘਵਾਦ ਦੀ ਇੱਕ ਮਿਸਾਲ ਦੱਸਦਿਆਂ ਉਹਨਾਂ ਕਿਹਾ ਕਿ ਇਹ ਦੋਵਾਂ ਉੱਤਰ ਪੂਰਬੀ ਸੂਬਿਆਂ ਦੇ ਆਰਥਿਕ ਵਿਕਾਸ ਲਈ ਰਾਹ ਪੱਧਰਾ ਕਰੇਗਾ। ਖਾੜੀ ਖੇਤਰ ਵਿੱਚ ਵਿਕਸਿਤ ਹੋ ਰਹੀ ਸਮੁੰਦਰੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਸਰਕਾਰ ਭਾਰਤੀ ਸਮੁੰਦਰੀ ਮੁਸਾਫਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਚੌਕਸ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਨੇ ਸੰਘਰਸ਼ ਪ੍ਰਭਾਵਿਤ ਪਾਣੀਆਂ ਵਿੱਚੋਂ ਲੰਘਣ ਵਾਲੇ ਭਾਰਤ ਦੇ ਵਿਦੇਸ਼ੀ ਝੰਡੇ ਵਾਲੇ ਜਹਾਜ਼ਾਂ 'ਤੇ ਕੰਮ ਕਰਨ ਵਾਲੇ ਸਾਰੇ ਭਾਰਤੀ

0: ਸਮੁੰਦਰੀ ਮੁਸਾਫਰਾਂ ਨੂੰ ਪੂਰੀ ਸਾਵਧਾਨੀ ਤੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਜਹਾਜ਼ਰਾਂ ਦੇ ਸੰਚਾਲਕਾਂ, ਪ੍ਰਬੰਧਕਾਂ ਤੇ ਕੰਪਨੀਆਂ ਨੂੰ ਮੌਜੂਦਾ ਸਮੁੰਦਰੀ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ, ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਰਹਿਣ ਤੇ ਸਰਕਾਰ ਤੇ ਸਮਰੱਥ ਅੰਤਰਰਾਸ਼ਟਰੀ ਅਧਿਕਾਰੀਆਂ ਵੱਲੋਂ ਜਾਰੀ ਸਲਾਹਾਂ ਦੀ ਨਿਰੰਤਰ ਨਜ਼ਰ ਰੱਖਣ ਦੀ ਵੀ ਸਲਾਹ ਦਿੱਤੀ ਹੈ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਸਰਕਾਰ ਖਾੜੀ ਖੇਤਰ 'ਚ ਵਿਕਸਿਤ ਹੋ ਰਹੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਹਰੇਕ ਭਾਰਤੀ ਸਮੁੰਦਰੀ ਯਾਤਰੀ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਮੰਤਰਾਲੇ, ਏਜੰਸੀਆਂ ਅਤੇ ਵਿਦੇਸ਼ਾਂ 'ਚ ਮਿਸ਼ਨ ਤਾਲਮੇਲ 'ਚ ਕੰਮ ਕਰ ਰਹੇ ਨੇ ਤਾਂ ਜੋ ਲੋੜ ਪੈਣ 'ਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਮਾਮਲਿਆਂ ਬਾਰੇ ਭਲਾਈ ਫੰਡ ਕਮੇਟੀ ਪ੍ਰਭਾਵਿਤ ਮਲਾਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜ ਮੁਤਾਬਕ ਵਿੱਤੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਕਮੇਟੀ ਨੂੰ ਹਰੇਕ ਮ੍ਰਿਤਕ ਮਲਾਹ ਦੇ ਪਰਿਵਾਰ ਨੂੰ 10-10 ਲੱਖ ਦੀ ਸਰਕਾਰੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਮਾਲੀ ਬੁਨਿਆਦੀ ਢਾਂਚੇ ਨੂੰ ਪੈਦਾ ਹੋਣ ਵਾਲੇ ਵੱਧ ਰਹੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਸਾਈਬਰ ਅਪਰਾਧੀ ਮਾਲੀ ਅਤੇ ਨਿੱਜੀ ਧੋਖਾਧੜੀ ਲਈ AI ਸਮਰੱਥ ਡੀਪ ਫੇਕ ਵੀਡੀਓਜ਼ ਦੀ ਦੁਰਵਰਤੋਂ ਕਰ ਰਹੇ ਨੇ। ਚਿਹਰੇ ਦੀ ਪਛਾਣ, ਤਸਦੀਕ, ਵੀਡੀਓ, KYC ਪ੍ਰਕਿਰਿਆਵਾਂ, ਖਾਤਾ ਰਿਕਵਰੀ ਪ੍ਰਣਾਲੀਆਂ ਅਤੇ ਮਾਲੀ ਅਤੇ ਡਿਜੀਟਲ ਸੇਵਾਵਾਂ ਤੱਕ ਅਣਅਧਿਕ੍ਰਿਤ ਪਹੁੰਚ ਪ੍ਰਾਪਤ ਕਰਨ ਲਈ ਇਹਨਾਂ ਤਕਨੀਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਈਬਰ ਅਪਰਾਧੀ ਆਮ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ, ਨੌਕਰੀ ਪੋਰਟਲ, ਡੇਟਿੰਗ ਪਲੇਟਫਾਰਮ ਜਾਂ ਫੋਨ ਕਾਲਾਂ ਰਾਹੀਂ ਵਿਅਕਤੀਆਂ ਨਾਲ ਸੰਪਰਕ ਕਰਦੇ ਨੇ। ਸਰਕਾਰ ਨੇ ਫਿਨਟੈਕ ਕੰਪਨੀਆਂ ਸਮੇਤ ਮਾਲੀ ਸੰਸਥਾਵਾਂ ਨੂੰ ਡੀਪ ਫੇਕ ਖੋਜ ਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਗਾਹਕ ਸ਼ਾਮਲ ਕਰਨ ਦੀਆਂ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਨੂੰ ਆਪਣੇ ਬਾਇਓਮੈਟ੍ਰਿਕ ਡੇਟਾ ਦੀ ਸੁਰੱਖਿਆ ਕਰਨ ਲਈ ਸ਼ੱਕੀ ਲੌਗਇਨ ਕੋਸ਼ਿਸ਼ਾਂ ਵਾਲੇ ਚੌਕਸ ਰਹਿਣ ਅਤੇ ਮਾਲੀ ਗਤੀਵਿਧੀਆਂ ਨਾਲ ਸੰਬੰਧਿਤ ਈਮੇਲ ਜਾਂ SMS ਸੂਚਨਾਵਾਂ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ ਹੈ। ਨਾਗਰਿਕਾਂ ਨੂੰ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ਰਾਹੀਂ ਕਿਸੇ ਵੀ ਸ਼ੱਕੀ ਮਾਲੀ ਲੈਣ ਦੇਣ ਦੀ ਤੁਰੰਤ ਜਾਣਕਾਰੀ ਦੇਣ ਦੀ ਸਲਾਹ ਦਿੱਤੀ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ 2 ਦਿਨਾਂ ਦੌਰੇ 'ਤੇ ਉੱਤਰਾਖੰਡ 'ਚ ਹੋਣਗੇ। ਉਹ ਅੱਜ ਦੇਹਰਾਦੂਨ ਦੇ ਰਾਸ਼ਟਰਪਤੀ ਨਿਕੇਤਨ ਪਹੁੰਚਣਗੇ। ਉੱਤਰਾਖੰਡ ਵਿੱਚ ਆਪਣੇ ਠਹਿਰਾਅ ਦੌਰਾਨ ਉਹ 132 ਏਕੜ ਦੇ ਖੇਤਰ 'ਚ ਬਣੇ ਰਾਸ਼ਟਰਪਤੀ ਪਾਰਕ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕਰਨਗੇ। ਸ੍ਰੀਮਤੀ ਮੁਰਮੂ ਕੱਲ੍ਹ ਦੇਹਰਾਦੂਨ 'ਚ ਭਾਰਤੀ ਸੈਨਾ ਅਕਾਦਮੀ 'ਚ ਮੁੱਖ ਮਹਿਮਾਨ ਵਜੋਂ ਪਾਸਿੰਗ ਆਊਟ ਪਰੇਡ 'ਚ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਵਿਦੇਸ਼ ਨੀਤੀ ਰਾਹੀਂ ਭਾਰਤ ਨੂੰ ਇੱਕ ਆਲਮੀ ਨੇਤਾ ਵਜੋਂ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ 'ਤੇ ਧਿਆਨ ਕੇਂਦਰਿਤ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਭਾਰਤ ਇੱਕ ਸ਼ਕਤੀਸ਼ਾਲੀ ਵਿਸ਼ਵ ਨੇਤਾ ਵਜੋਂ ਉਭਰਿਆ ਹੈ ਜੋ ਦਲੇਰਾਨਾ ਪਹਿਲਕਦਮੀਆਂ ਨਾਲ ਪ੍ਰੇਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੇ ਇਹਨਾਂ ਉਪਰਾਲਿਆਂ ਨੂੰ ਜ਼ਿੰਮੇਵਾਰੀ ਅਤੇ ਸਮਾਵੇਸ਼ ਵਿੱਚ ਜੋੜਿਆ ਹੈ ਤੇ ਇਹ ਯਕੀਨੀ ਬਣਾਇਆ ਹੈ ਕਿ ਅੱਜ ਭਾਰਤ ਦੀ ਆਵਾਜ਼ ਆਲਮੀ ਮੰਚ ਤੇ ਗੂੰਜਦੀ ਹੈ। ਭਾਰਤ ਨੇ ਨਵੇਂ ਦੋਸਤ ਬਣਾਉਂਦੇ ਹੋਏ ਆਪਣੇ ਪੁਰਾਣੇ ਸੰਬੰਧਾਂ ਨੂੰ ਮਜ਼ਬੂਤ ਕੀਤਾ। ਇੰਡੀਆ ਫਸਟ ਦੇ ਸਿਧਾਂਤ ਨੂੰ ਸਰਵੋੱਚ ਰੱਖਦੇ ਹੋਏ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਕਰਸ਼ਣ COVID-19 ਸੰਕਟ ਦੌਰਾਨ ਆਇਆ ਜਦੋਂ ਇਸ ਨੇ ਆਪਣੇ ਮਨੁੱਖੀ ਕੇਂਦਰਿਤ ਕੂਟਨੀਤੀ ਦੇ ਪ੍ਰਮਾਣ ਵਜੋਂ ਵੈਕਸੀਨ ਮੈਤਰੀ ਪਹਿਲਕਦਮੀ ਸ਼ੁਰੂ ਕੀਤੀ। ਜਨਵਰੀ 2021 ਤੋਂ ਭਾਰਤ ਨੇ 99 ਦੇਸ਼ਾਂ ਅਤੇ 2 ਸੰਯੁਕਤ ਰਾਸ਼ਟਰ ਸੰਸਥਾਵਾਂ ਨੂੰ 30,12,00,000 ਤੋਂ ਵੱਧ ਟੀਕਾ ਖੁਰਾਕਾਂ ਸਪਲਾਈ ਕੀਤੀਆਂ ਹਨ। ਟੀਕਾ ਮੈਤਰੀ ਦੇ ਤਹਿਤ ਭਾਰਤ ਨੇ ਗੁਆਂਢੀ ਪਹਿਲ ਨੀਤੀ ਤਹਿਤ ਆਪਣੇ ਗੁਆਂਢੀ ਦੇਸ਼ਾਂ ਨੂੰ ਤਰਜੀਹ ਦਿੱਤੀ। ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜ ਭਾਰਤ ਦੇ ਵਿਸ਼ਵ ਵਿਆਪੀ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਨੇ। ਚੱਕਰਵਾਤ ਦਿੱਤਵਾ ਨੇ ਨਵੰਬਰ 2025 ਵਿੱਚ ਸ਼੍ਰੀਲੰਕਾ ਦੇ ਪੂਰਬੀ ਤੱਟ ਤੇ ਟਕਰਾਣ ਨਾਲ ਉੱਥੇ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ। ਸ਼੍ਰੀਲੰਕਾ ਦੇ ਲੋਕਾਂ ਨਾਲ ਇੱਕਜੁੱਟਤਾ ਵਿੱਚ ਖੜੇ ਹੋ ਕੇ ਭਾਰਤ ਨੇ ਤੁਰੰਤ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਪ੍ਰਦਾਨ ਕਰਨ ਲਈ ਆਪਰੇਸ਼ਨ ਸਾਗਰ ਬੰਧੂ ਸ਼ੁਰੂ ਕੀਤਾ। ਭਾਰਤ ਨੇ ਟੀਕਾ ਮੈਤਰੀ ਅਤੇ ਆਪਰੇਸ਼ਨ ਸਾਗਰ ਬੰਧੂ ਵਰਗੀਆਂ ਪ੍ਰਭਾਵਸ਼ਾਲੀ ਪਹਿਲਕਦਮੀਆਂ ਰਾਹੀਂ ਇੱਕ ਆਲਮੀ ਨੇਤਾ ਵਜੋਂ ਆਪਣੀ ਸਾਖ ਮਜ਼ਬੂਤ ਕੀਤੀ ਹੈ। ਮਾਨਵਤਾਵਾਦੀ ਸਹਾਇਤਾ ਅਤੇ ਖੇਤਰੀ ਭਾਈਵਾਲੀ ਪ੍ਰਤੀ ਇਸ ਦੀ ਵਚਨਬੱਧਤਾ ਵਾਸੁਦੇਵ ਕੁਟੁੰਬਕਮ ਦੇ ਸੱਭਿਆਚਾਰਕ ਸਿਧਾਂਤਾਂ ਵਿੱਚ ਟਿੱਕੀ ਹੋਈ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਰਾਜੇਸ਼ ਬਾਲੀ।
0: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ 'ਚ ਚੱਲ ਰਹੇ ਟਕਰਾਵਾਂ ਦੇ ਨਤੀਜਿਆਂ ਨੂੰ ਹੱਲ ਕਰਨ ਲਈ ਵੰਨ ਸੁਵੰਨੀਆਂ ਸਪਲਾਈ ਚੇਨਾਂ, ਨਿਰੰਤਰ ਕੂਟਨੀਤਿਕ ਉਪਰਾਲਿਆਂ ਅਤੇ ਵਧੇਰੇ

ਰਾਸ਼ਟਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਹੈ। ਫਿਨਲੈਂਡ ਵਿੱਚ ਆਯੋਜਿਤ ਕੁਲਤੰਤਰਾ ਗੱਲਬਾਤ 'ਚ ਉਭਰਦੀਆਂ ਸ਼ਕਤੀਆਂ ਅਤੇ ਨਵੇਂ ਭੂ ਰਾਜਨੀਤਿਕ ਮੁਕਾਬਲੇ ਵਿਸ਼ੇ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਟਕਰਾਵਾਂ ਦਾ ਪ੍ਰਭਾਵ ਉਹਨਾਂ ਖੇਤਰਾਂ ਤੋਂ ਪਰੇ ਫੈਲਦਾ ਜਿੱਥੇ ਉਹ ਹੁੰਦੇ ਨੇ। ਉਹਨਾਂ ਕਿਹਾ ਕਿ ਇਸ ਗੱਲ 'ਤੇ ਵਿਆਪਕ ਸਹਿਮਤੀ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਟਕਰਾਵਾਂ ਦੇ ਨਤੀਜਿਆਂ ਨੂੰ ਘਟਾਉਣ ਅਤੇ ਕੂਟਨੀਤੀ ਲਈ ਅਨੁਕੂਲ ਸਥਿਤੀਆਂ ਪੈਦਾ ਕਰਨ ਵਾਸਤੇ ਨਿਰੰਤਰ ਉਪਰਾਲੇ ਕਰਨੇ ਚਾਹੀਦੇ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਸਿਲਸਿਲੇ 'ਚ ਹਰਿਆਣਾ ਵਿਕਾਸ ਅਤੇ ਪੰਚਾਇਤਾਂ ਦੇ ਡਾਇਰੈਕਟਰ ਦਫ਼ਤਰ ਦੇ ਤਤਕਾਲੀ ਸੁਪਰਡੈਂਟ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਜਾਂਚ ਵਿੱਚ ਹਰਿਆਣਾ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਦੋ ਨਿੱਜੀ ਸਕੂਲਾਂ ਦੇ IDFC ਫਸਟ ਬੈਂਕ ਖਾਤਿਆਂ ਤੋਂ 645 ਕਰੋੜ ਰੁਪਏ ਦੇ ਜਨਤਕ ਫੰਡਾਂ ਦੇ ਗਬਨ ਦਾ ਖੁਲਾਸਾ ਹੋਇਆ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਅੱਜ ਸਵੇਰੇ ਦਿੱਲੀ ਦੇ ਤੁਗਲਕਾਬਾਦ ਖੇਤਰ 'ਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਜ਼ਮੀਨੀ ਮੰਜ਼ਿਲ 'ਤੇ ਪਾਰਕਿੰਗ ਖੇਤਰ ਤੋਂ ਸ਼ੁਰੂ ਹੋਈ, ਜਿੱਥੇ ਕੁਝ ਮੋਟਰਸਾਈਕਲਾਂ ਅਤੇ ਸਕੂਟਰਾਂ ਨੂੰ ਅੱਗ ਲੱਗੀ ਅਤੇ ਫਿਰ ਪੂਰੀ ਇਮਾਰਤ ਵਿੱਚ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ 8 ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ 5 ਲੋਕਾਂ ਨੂੰ ਬਚਾ ਲਿਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕ ਦਿੱਤੇ ਨੇ। ਪਹਿਲਾਂ ਡੋਨਾਲਡ ਟਰੰਪ ਨੇ ਇਰਾਨ 'ਤੇ ਤੇਲ ਉਦਯੋਗ ਨੂੰ ਜ਼ਬਤ ਕਰਕੇ ਜੰਗ ਵਧਾਉਣ ਦੀ ਧਮਕੀ ਦਿੱਤੀ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡੋਨਾਲਡ ਟਰੰਪ ਨੇ ਇਸ ਅਚਾਨਕ ਬਦਲਾਅ ਨੂੰ ਉੱਚ ਪੱਧਰੀ ਇਰਾਨੀ ਲੀਡਰਸ਼ਿਪ ਨਾਲ ਗੱਲਬਾਤ 'ਚ ਪ੍ਰਗਤੀ ਨੂੰ ਜ਼ਿੰਮੇਵਾਰ ਠਹਿਰਾਇਆ ਏ। ਬੀਤੀ ਰਾਤ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਬਠਿੰਡਾ ਸਮੇਤ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਹੈ। 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ। ਟੂਰਨਾਮੈਂਟ ਦਾ ਪਹਿਲਾ ਮੈਚ ਬਰਮਿੰਘਮ ਵਿਖੇ ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰਾਂ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ 'ਤੇ ਹਸਤਾਖਰ ਕੀਤੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ 'ਚ ਮਿਲੀ ਸਫਲਤਾ ਦਾ ਹਵਾਲਾ ਦਿੰਦਿਆਂ ਇਰਾਨ 'ਤੇ ਨਵੇਂ ਫੌਜੀ ਹਮਲੇ ਰੋਕੇ ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

ਬਿਲਕੁਲ ਜੀ, ਮਿਊਜ਼ਿਕ ਵਾਲੀ ਯੋਰਸ, ਤੁਸੀਂ ਜੁੜੇ ਹੋਏ ਆਪਣੀ ਆਰਜ਼ੇ ਦੋ ਸਰਲ ਦੇ ਨਾਲ ਅਤੇ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਹੋ। ਹੁਣ ਪ੍ਰੋਗਰਾਮ ਤਾਂ ਸ਼ੁਰੂ ਹੋ ਗਿਆ ਅੱਡੀ ਟੱਪਾ, ਅਤੇ ਤੁਸੀਂ ਸਾਰੇ ਟਿਊਨਿੰਗ ਕੀਤਾ 102.7 ਦੇ ਨਾਲ ਨਾਲ 103.6 ਮੈਗਾ ਹਰਟਸ ਵੀ। ਅਤੇ ਪ੍ਰੋਗਰਾਮ ਅੱਡੀ ਟੱਪਾ ਦੀ ਸ਼ੁਰੂਆਤ ਕਰਦੇ ਹਾਂ ਇਸ ਪਹਿਲੇ ਗੀਤ ਦੇ ਨਾਲ, ਅਤੇ ਲਓ ਜੀ ਹੋ ਜਾਓ ਰੈਡੀ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

ਤੁਸੀਂ ਇਸ ਵੇਲੇ ਇੰਜੋਏ ਕਰ ਰਹੇ ਸੀਗੇ ਅੱਡੀ ਟੱਪਾ ਪ੍ਰੋਗਰਾਮ ਦਾ ਇਹ ਆਖਰੀ ਗੀਤ ਤੇ ਹੁਣ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ ਤਿੰਨ ਪੱਖੀ ਸਮਝੌਤੇ ਤੇ ਹਸਤਾਖਰ ਕੀਤੇ ਨੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖਾਧੜੀ ਮਾਮਲੇ ਵਿੱਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤੀ ਡਾਇਰੈਕਟਰ ਦਫ਼ਤਰ ਦੇ ਤਤਕਾਲੀ ਸੁਪਰਡੈਂਟ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਹੈ 2025 ਤੋਂ 2026 ਵਿੱਚ ਦੇਸ਼ ਵਿੱਚ ਬਾਗਬਾਨੀ ਉਤਪਾਦਨ ਲਗਭਗ 3,778 ਲੱਖ ਟਨ ਰਹਿਣ ਦਾ ਅਨੁਮਾਨ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ, ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਤੇ ਨਵੇਂ ਫੌਜੀ ਹਮਲੇ ਕੀਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਦੇ ਨਵੇਂ ਫੌਜੀ ਹਮਲੇ ਰੋਕੇ। ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਗਰਜ ਚਮਕ ਦੇ ਨਾਲ ਗੜੇਮਾਰੀ ਹੋਈ।

ਔਰੇਂਜ ਅਲਰਟ ਜਾਰੀ। ਵਿਭਾਗ ਨੇ ਚਾਰ ਧਾਮ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਆਪਣੀ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਅਤੇ 10ਵੀਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਪਹਿਲਾ ਮੈਚ ਇੰਗਲੈਂਡ ਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਏਗਾ।

ਜੀ ਆਏ ਨੂੰ, ਜੀ ਆਏ ਨੂੰ, ਜੀ ਆਏ ਨੂੰ। ਲਓ ਜੀ, ਐਫ ਐਮ 102.7 ਮੈਗਾਹਰਜ਼ ਦੇ ਨਾਲ ਨਾਲ 103.6 ਮੈਗਾਹਰਜ਼ ਤੁਸੀਂ ਸਾਰਿਆਂ ਨੇ ਟਿਊਨਿੰਗ ਕੀਤਾ ਹੋਇਆ ਅਤੇ ਨਾਲ ਹੀ ਪ੍ਰੋਗਰਾਮ ਹੁਣ ਸ਼ੁਰੂ ਹੋ ਗਿਆ। ਦਿਲ ਤੋਂ ਦਿਲ ਦਾ ਦਿਲ ਆਪਣਾ ਪੰਜਾਬੀ। ਮੈਂ ਤੁਹਾਡੀ ਆਰਜੇ ਦੋਸਤ ਰਾਹਿਲ।

ਦੇਖੋ ਗਰਮੀਆਂ ਜਿੱਦਾਂ ਹੀ ਆਉਂਦੀਆਂ ਨਾ, ਯਾਨੀ ਕਿ ਜੂਨ ਦਾ ਮਹੀਨਾ ਜਿੱਦਾਂ ਹੀ ਸ਼ੁਰੂ ਹੁੰਦਾ, ਦੋ ਚੀਜ਼ਾਂ ਕਰਕੇ ਮੈਨੂੰ ਤਾਂ ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਹੈ, ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਹੈ। ਪਹਿਲਾਂ ਜੂਨ ਦਾ ਮਹੀਨਾ, ਛੁੱਟੀਆਂ ਸ਼ੁਰੂ, ਛੁੱਟੀਆਂ ਦੇ ਵਿੱਚ ਸਾਰਿਆਂ ਦੀ ਪਲੈਨਿੰਗ ਹੁੰਦੀ ਹੈ ਕਿੱਥੇ ਜਾਣਾ ਕਿੱਥੇ ਜਾਣਾ। ਸਭ ਤੋਂ ਪਹਿਲਾਂ ਜਿਹੜਾ ਦਿਮਾਗ ਦੇ ਵਿੱਚ ਆਉਂਦਾ ਨਾ, ਨਾਨੀ ਦਾ ਘਰ, ਉੱਥੇ ਤਾਂ ਜਾਣਾ ਜਾਣਾ ਹੈ ਨਾ। ਨਾਨੀ ਦਾ ਘਰ ਅਤੇ ਛੁੱਟੀਆਂ, ਆਪਸ ਦੇ ਵਿੱਚ ਰਿਸ਼ਤਾ ਇੰਨਾ ਗਹਿਰਾ ਹੈ ਨਾ ਕਿ ਅਸੀਂ ਸੋਚ ਵੀ ਨਹੀਂ ਸਕਦੇ। ਅਤੇ ਦੂਜੀ ਮੈਨੂੰ ਜਿਹੜੀ ਖੁਸ਼ੀ ਹੁੰਦੀ ਹੈ ਨਾ, ਛੁੱਟੀਆਂ, ਜਿਹੜਾ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ, ਆਏ ਹਾਏ ਰਸੀਲੇ ਰਸੀਲੇ ਅੰਬ, ਮੇਰੇ ਤਾਂ ਮੂੰਹ ਦੇ ਵਿੱਚ ਇੱਥੇ ਹੀ ਬੈਠੇ ਬੈਠੇ ਪਾਣੀ ਆਉਣ ਲੱਗ ਗਿਆ। ਅਤੇ ਸਾਡੇ ਜਿਹੜੇ ਸਰੋਤੇ ਸਨ ਸੁਣ ਰਹੇ ਨੇ ਕਿ ਸਾਡੇ ਲਿਸਨਰ ਜਿਹੜੇ ਸੁਣ ਰਹੇ ਨੇ, ਉਹਨਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕੀ ਕਰਨਾ ਪਸੰਦ ਹੈ, ਤੁਸੀਂ ਉਹਦੇ ਬਾਰੇ ਸਾਡੇ ਨਾਲ ਅੱਜ ਗੱਲਬਾਤ ਕਰ ਸਕਦੇ ਹੋ। ਅਤੇ ਦੂਜਾ ਅੰਬ, ਰਸੀਲੇ ਅੰਬ, ਹਾਏ ਕਿਹੜੇ ਕਿਹੜੇ ਨੇ, ਕਿਸ ਕਿਸ ਤਰ੍ਹਾਂ ਦੇ ਹੁੰਦੇ ਨੇ, ਅਤੇ ਕੀ ਉਹਦੇ ਵਿੱਚ ਖਾਸ ਹੈ, ਅਤੇ ਕੀ ਤੁਸੀਂ ਉਹਨਾਂ ਦਾ ਬਣਾ ਕੇ ਖਾਂਦੇ ਹੋ। ਸਿੰਪਲ ਤਾਂ ਹਰ ਕੋਈ ਖਾ ਲੈਂਦਾ, ਅਤੇ ਇਹੋ ਜਿਹਾ ਕੀ ਕਰਦੀ ਅੰਬਾਂ ਦੇ ਨਾਲ ਇੰਟਰਸਟਿੰਗ, ਉਹ ਵੀ ਸਾਨੂੰ ਦੱਸ ਸਕਦੇ ਹੋ ਕਿ ਨਹੀਂ ਸਾਡੇ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਦਿਲ ਆਪਣਾ ਪੰਜਾਬੀ ਦੇ ਵਿੱਚ। ਕੀ ਨੰਬਰ? ਹਾਂ ਹਾਂ ਨੰਬਰ ਦੱਸਦੀ ਹਾਂ, ਕੋਈ ਨਹੀਂ, 9855-10-10-27, ਯਾਨੀ ਕਿ 9855-10-10-27।

ਜੇ ਅਸੀਂ ਆਪਣੇ ਪੰਜਾਬੀਆਂ ਦੇ ਘਰਾਂ ਦੀ ਗੱਲ ਕਰੀਏ ਨਾ, ਤਾਂ ਪੁਰਾਣੇ ਟਾਈਮ ਦੇ ਵਿੱਚ ਜਾਈਏ ਜਦੋਂ ਖੇਤਾਂ ਵਿੱਚ ਕੰਮ ਹੁੰਦਾ ਸੀ, ਇੰਨੀ ਭਰੀ ਗਰਮੀ ਦੇ ਵਿੱਚ ਵੀ, ਉਸ ਵੇਲੇ ਤਾਂ ਬਜ਼ੁਰਗਾਂ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਰੋਟੀ ਜੇ ਅਸੀਂ ਗੱਲ ਕਰੀਏ ਤਾਂ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੰਪਲ ਖਾਣਾ ਹੁੰਦਾ ਸੀਗਾ, ਹੈ ਰੋਟੀ ਜਿਹੜੀ ਹੋ ਗਈ, ਬਾਜਰੇ ਦੀ ਰੋਟੀ ਹੋ ਗਈ, ਮੱਕੀ ਦੀ ਰੋਟੀ ਹੋ ਗਈ, ਸਰੋਂ ਦਾ ਸਾਗ ਹੋ ਗਿਆ, ਲੱਸੀ ਦਾ ਗਲਾਸ ਹੋ ਗਿਆ, ਹੈ ਫਿਰ ਨਾਲ ਹੀ ਜਿੱਦਾਂ ਅਚਾਰ ਹੋ ਗਿਆ, ਮਿਰਚ ਹੋ ਗਿਆ, ਪਿਆਜ਼ ਹੋ ਗਿਆ, ਪਿਆਜ਼ ਯਾਨੀ ਕਿ ਗੰਡਾ, ਹਾਂ ਹੱਥ ਨਾਲ ਤੋੜ ਕੇ ਜਿਹੜਾ ਖਾਧਾ ਜਾਂਦਾ ਸੀ ਉਹ ਹੋ ਗਿਆ, ਅਤੇ ਨਾਲ ਹੀ ਵਧੀਆ ਜਿਹਾ ਮੌਸਮ ਤਾਂ ਹੁੰਦਾ ਹੀ ਸੀਗਾ, ਅਤੇ ਜੇ ਨਾਲ ਹੀ ਇੰਨੀ ਭਰੀ ਗਰਮੀ ਦੇ ਵਿੱਚ ਮੌਸਮ ਚੱਲ ਰਿਹਾ ਸੁਹਾਵਣਾ, ਅਤੇ ਨਾਲ ਹੀ ਅੰਬਾਂ ਦੀ ਸ਼ੁਰੂਆਤ ਹੋ ਜਾਏ, ਆਏ ਹੋਏ ਹੋਏ ਕੀ, ਮੈਨੂੰ ਲੱਗਦਾ ਤੁਹਾਡੇ ਮੂੰਹ ਦੇ ਵਿੱਚ ਵੀ ਪਾਣੀ ਆ ਰਿਹਾ, ਸੱਚੀ ਸੱਚੀ ਸੱਚੀ ਸੱਚੀ ਸੱਚੀ ਦੱਸੀ ਉਹ ਦਿਲ 'ਤੇ ਹੱਥ ਰੱਖ ਕੇ। ਉਸ ਵੇਲੇ ਨਾ ਇੰਨੇ ਮਹਿੰਗੇ ਟਿਫਨ ਹੁੰਦੇ ਸੀ, ਨਾ ਹੀ ਬੇਸ਼ੁਮਾਰ ਖਾਣੇ ਦੀਆਂ ਇੰਨੀਆਂ ਕਿਸਮਾਂ ਜਿੰਨੀ ਕਿ ਅੱਜ ਵੀ ਇਜ਼ਾਦ ਕਰ ਲਈਆਂ ਨੇ, ਪਰ ਫਿਰ ਵੀ ਸਵਾਦ ਅਤੇ ਤੰਦਰੁਸਤੀ ਜਿਹੜੀ ਹੁੰਦੀ ਸੀ ਨਾ, ਉਸ ਦਾ ਮੁਕਾਬਲਾ ਹੁਣ ਵੀ ਕੋਈ ਨਹੀਂ ਕਰ ਸਕਦਾ। ਅਤੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਅਤੇ ਰਸੋਈ ਦੇ ਵਿੱਚ ਅੰਬ ਨਾ ਹੋਣ, ਇਹ ਤਾਂ ਪੋਸੀਬਲ ਹੀ ਨਹੀਂ ਹੈ ਜੀ, ਬਿਲਕੁਲ ਵੀ ਯਮ ਪੋਸੀਬਲ ਵਾਲਾ ਸੀਨ ਹੈ। ਅਤੇ ਜਿੱਦਾਂ ਹੀ ਸਾਡੇ ਨਾਨੀ ਦਾਦੀ ਯਾਨੀ ਦਾਦੂ ਜਦੋਂ ਬਾਹਰ ਤੋਂ ਅੰਬ ਲੈ ਕੇ ਆਉਂਦੇ, ਨਾਲ ਹੀ ਨਲਕੇ ਦੇ ਪਾਣੀ ਕੱਢ ਕੇ ਠੰਡਾ ਜਿਹਾ, ਹੈ ਨਾ, ਬਾਲਟੀ ਦੇ ਵਿੱਚ, ਜਿਹੜੀ ਸਟੀਲ ਦੀ ਬਾਲਟੀ ਹੁੰਦੀ ਉਹਦੇ ਵਿੱਚ ਪਾ ਕੇ ਅਤੇ ਸਾਰੇ ਅੰਬ ਪਾਣੀ ਦੇ ਵਿੱਚ

ਇਹ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਸਟੈਪ ਹੁੰਦਾ ਸੀ ਉਸ ਵੇਲੇ ਕਿ ਸਾਰੇ ਅੰਬ ਜਿਹੜੇ ਆ ਨਾ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦੇਣੇ ਆ ਘੱਟੋ ਘੱਟ 1 ਘੰਟਾ ਤੇ। ਇਸ ਦਾ ਕਾਰਨ ਮੈਨੂੰ ਹੁਣ ਵੀ ਕਈ ਵਾਰ ਨਹੀਂ ਸਮਝ ਆਉਂਦਾ, ਪਰ ਫਿਰ ਜਿਹੜੇ ਸਾਡੇ ਲਿਸਨਰ ਸੁਣ ਰਹੇ ਨੇ ਇੱਦਾਂ ਕਿਉਂ ਕਰਦੇ ਸੀ ਉਸ ਬਾਰੇ ਦੱਸੋਗੇ ਕਿ ਨਹੀਂ ਸਾਡੇ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਦਿਲ ਆਪਣਾ ਪੰਜਾਬੀ।

0: ਲਵਰ, ਜਿੰਨੀ ਦੇਰ ਤੱਕ ਤੁਸੀਂ ਮੈਨੂੰ ਮੈਸੇਜ, ਯਾਨੀ ਕਿ ਸਾਨੂੰ ਮੈਸੇਜ ਕਰਦੇ ਹੋ, ਕਾਲ ਕਰਦੇ ਹੋ, ਉਦੋਂ ਤੱਕ ਤੁਸੀਂ ਕੀ ਕਰਨਾ? ਸਾਨੂੰ ਮੈਸੇਜ ਤਾਂ ਕਰੋਗੇ, ਮੈਨੂੰ ਪਤਾ ਹੈ, ਅਤੇ ਨਾਲ ਹੀ ਇੰਜੋਏ ਕਰਾਂਗੇ ਗੀਤ ਹੋਰ ਕੀ।
1: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਉਹ ਅੱਜ ਕੱਲ੍ਹ ਇੱਕ ਸ਼ਾਇਰੀ, ਮਤਲਬ ਸ਼ਾਇਰੀ ਕੀ ਕਹਿ ਸਕਦੇ ਹਾਂ, ਦੋ ਕੁ ਲਾਈਨਾਂ ਬੜੀ ਫੇਮਸ ਹੈ। ਇੱਕ ਤਾਂ ਸਾਨੂੰ ਚਾਹ ਪਸੰਦ ਹੈ, ਚਾਹ ਤਾਂ ਸਾਰਿਆਂ ਨੂੰ ਪਸੰਦ ਹੈ, ਦੂਜਾ ਤੇਰਾ ਨਾ ਪਸੰਦ ਹੈ, ਤੀਜਾ ਮੈਂ ਐਡ ਕਰਨਾ ਵਾ ਚਾਹਾਂਗੀ ਕਿ ਮੈਨੂੰ ਅੰਬ ਬਹੁਤ ਪਸੰਦ ਹੈ। ਕੀ ਕਹਿੰਦੇ, ਅੰਬ ਤਾਂ ਸਾਰਿਆਂ ਨੂੰ ਬਹੁਤ ਪਸੰਦ ਹੈ, ਕੋਈ ਕੋਈ ਇੱਕ ਹੋ ਸਕਦਾ ਹੈ ਕਿ ਸ਼ਾਇਦ ਜਿਸ ਨੂੰ ਅੰਬ ਨਾ ਪਸੰਦ ਹੋਣ। ਵੈਸੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ, ਛੁੱਟੀਆਂ ਬਾਰ ਬਾਰ ਕਰ ਰਹੀ ਹੈ ਕਿ ਸਾਰੇ ਕਿਤੇ ਘੁੰਮਣ ਫਿਰਨ ਜਾ ਰਹੇ ਹੈ ਕਿ ਨਹੀਂ ਇਸ ਵਾਰ ਛੁੱਟੀਆਂ ਦੇ ਵਿੱਚ? ਅੱਜ ਵੈਸੇ ਜਿਹੜੀ ਤਰੀਕ ਹੈ ਉਹ ਤਾਂ 12 ਹੋ ਚੁੱਕੀ ਹੈ, ਅੱਧੇ ਤਾਂ ਮੇਰੇ ਖਿਆਲ ਨਾਲ ਛੁੱਟੀਆਂ ਦੇ ਵਿੱਚ ਘੁੰਮ ਹੀ ਰਹੇ ਹੋਣ। ਕਿੱਥੇ ਕਿੱਥੇ ਤੁਸੀਂ ਘੁੰਮ ਰਹੇ ਹੋ ਉਹਦੇ ਬਾਰੇ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਸਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ ਹੋ, ਯਾਨੀ ਕਿ 98 55 10 10 27 'ਤੇ, ਯਾਨੀ ਕਿ ਆਪਣੀ ਆਡੀਓ ਰਿਕਾਰਡਿੰਗ ਵੀ ਕਰ ਸਕਦੇ ਹੋ ਅਤੇ ਪਿਆਰੀ ਪਿਆਰੀ ਆਵਾਜ਼, ਮਿੱਠੀ ਆਵਾਜ਼ ਦੇ ਵਿੱਚ ਸਾਨੂੰ ਜਿਹੜੀ ਹੈ ਤੁਸੀਂ ਆਡੀਓ ਭੇਜ ਸਕਦੇ ਹੋ ਕਿ ਫਿਰ ਕੀ ਸੋਚ ਰਹੇ ਹੋ ਆਪਣੇ ਬਾਰੇ ਦੱਸ ਦਿਓ ਸਾਡੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਤੁਹਾਡੀ ਉਡੀਕ ਕਰ ਰਹੀ ਹਾਂ ਬੈਠੀ ਹੋਈ। 9:13 ਇਸ ਵੇਲੇ ਹੋ ਚੁੱਕੇ ਨੇ, 9:13 ਤਾਂ ਹੋ ਹੀ ਗਏ ਨੇ, ਪਰ ਤੁਹਾਡੀ ਉਡੀਕ ਹਲੇ ਵੀ ਕਰ ਰਹੀ, ਹਲੇ ਵੀ ਕੋਈ ਮੈਸੇਜ ਨਹੀਂ ਆਇਆ ਇਸ ਵੇਲੇ ਤੱਕਣ। ਕਈ ਇਹਦੇ ਸਾਡੇ ਦੋਸਤ ਨਾ, ਅੰਬਾਂ ਦੀ ਰੈਸਪੀ ਬਾਰੇ ਜੇ ਗੱਲ ਕਰੀਏ ਨਾ, ਇੰਨੀਆਂ ਸਾਰੀਆਂ ਚੀਜ਼ਾਂ

ਫਿਰ ਵੈਸੇ ਵੀ ਅੰਬ ਦੀ ਐਵੇਂ ਐਂਡ ਗੱਲ ਬਾਤ ਨਹੀਂ ਹੈ, ਤਾਂ ਹੀ ਤਾਂ ਇਸਨੂੰ ਅੰਬਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਤੇ ਪੂਰੇ ਇੰਡੀਆ ਦੇ ਵਿੱਚ ਇੰਨੀਆਂ ਚੀਜ਼ਾਂ ਅਲੱਗ ਅਲੱਗ ਅੰਬ ਤੋਂ ਬਣਦੀਆਂ ਨਾ, ਅੰਬ ਅਤੇ ਚਟਨੀਆਂ ਇੰਨੀਆਂ ਸਾਰੀਆਂ ਬਣਦੀਆਂ ਅਲੱਗ ਅਲੱਗ ਵਰਾਇਟੀਜ਼ ਅਲੱਗ ਅਲੱਗ ਸਟੇਟ ਦੇ ਵਿੱਚ। ਉਸ ਤੋਂ ਬਾਅਦ ਅਚਾਰ ਇੰਨੀ ਵਰਾਇਟੀਜ਼ ਦੇ ਬਣਦੇ ਆ ਅੰਬ ਤੋਂ, ਫਿਰ ਉਸ ਤੋਂ ਬਾਅਦ ਹੋਰ ਕੀ ਹੋ ਗਿਆ, ਇੰਨੀ ਜ਼ਿਆਦਾ ਸਵੀਟਸ ਵੀ ਹੋ ਗਈਆਂ। ਮਿਠਾਈਆਂ ਦੀ ਗੱਲ ਕਰ ਰਹੀ ਹਾਂ, ਅੰਬ ਹੋਵੇ ਅਤੇ ਮਿਠਾਈਆਂ ਦੀ ਗੱਲ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ?

0: ਤੇ ਜੇ ਅੰਬਾਂ ਦੀ ਗੱਲ ਕਰੀਏ ਨਾ, ਅਚਾਰ ਦੀ ਸ਼ੁਰੂਆਤ ਦੀ ਤੇ ਪਹਿਲਾਂ ਕੀ ਕੀਤਾ ਜਾਂਦਾ ਸੀ, ਜੋ ਕੱਚੇ ਅੰਬ ਹੁੰਦੇ ਸੀਗੇ ਘਰਾਂ ਦੇ ਵਿੱਚ ਆਪਾਂ ਸਾਂਭ ਕੇ ਰੱਖ ਲਏ, ਕਈ ਤੇ ਪਾਲ ਦੇ ਵਿੱਚ ਲਗਾ ਦਿੰਦੇ ਸੀ, ਯਾਨੀ ਕਿ ਜਿਹੜੀ ਤੂੜੀ ਨਹੀਂ ਹੁੰਦੀ ਸੀਗੀ, ਮਤਲਬ ਜਿਹੜੀ ਆਪਾਂ ਜਿਹੜੀ ਕਹਿੰਦੇ ਆ ਗੇਹੂੰ ਉਹਨੂੰ ਕੱਟਣ ਤੋਂ ਬਾਅਦ ਜਿਹੜੀ ਹੈ ਨਾ, ਉਸ ਤੋਂ ਬਾਅਦ ਜਿਹੜੀ ਤੂੜੀ ਵੱਜਦੀ ਹੈ ਉਹਦੇ ਵਿੱਚ ਅੰਬ ਜਿਹੜੇ ਸੀਗੇ ਨਾ ਕੱਚੇ, ਉਹਨਾਂ ਨੂੰ ਲਗਾ ਦਿੰਦੇ ਸੀ, ਇਹੀ ਹੈ ਨਾ। ਫਿਰ ਉਸ ਤੋਂ ਬਾਅਦ ਜਦੋਂ ਪੱਕ ਜਾਂਦੇ ਸੀ ਉਦੋਂ ਖਾਂਦੇ ਸੀ। ਕਈ ਹੈ ਜਿਹੜੇ ਖਰਾਬ ਨਾ ਹੋ ਜਾਣ, ਤਾਂ ਕਰਕੇ ਜਿਹੜਾ ਅਚਾਰ ਦਾ ਜਿਹੜਾ ਇਜ਼ਾਦ ਹੋਇਆ, ਅਤੇ ਅਚਾਰ ਜਿਹੜੀ ਹੈ ਇੱਕ ਇਸ ਤਰ੍ਹਾਂ ਦੀ ਵਰਾਇਟੀ ਹੈ ਕਿ ਇਹ ਪਾਚਣ ਯਾਨੀ ਕਿ ਖਾਣਾ ਡਾਈਜੈਸਟ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਰਹਿੰਦੀ, ਕਿਉਂਕਿ ਇੰਨੇ ਵਧੀਆ ਵਧੀਆ ਇਹਦੇ ਵਿੱਚ ਮਸਾਲੇ ਪਏ ਹੁੰਦੇ ਆ। ਦੇਖੋ ਹਲੇ ਮੈਂ ਅੰਬ ਦੀ ਗੱਲ ਕਰ ਹੀ ਰਹੀ ਹਾਂ ਅਤੇ ਸਾਨੂੰ ਇੱਕ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ, ਕਿਹੜੀ ਅੰਬ ਬਾਰੇ ਗੱਲ ਕਰਨਾ ਚਾਹੁੰਦੇ ਆ ਜਾਂ ਆਪਣੀ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਆ, ਸੁਣਦੇ ਹਾਂ।
1: ਕਬੀਰਾ ਵੋ ਦਿਨ ਯਾਦ ਕਰ, ਪਗ ਉੱਪਰ ਤਲ ਸੀਸ, ਮ੍ਰਿਤ ਮੰਡਲ ਮੇ ਆਏ ਕੇ ਬਿਸਰ ਗਏ ਜਗਦੀਸ਼। ਆਵਾਜ਼ ਦੀ ਦੁਨੀਆਂ ਦੇ ਦੋਸਤੋ, ਆਪ ਸਭ ਨੂੰ ਨਿਮਾਣਾ ਜਿਹਾ ਸਰੋਤਾ ਉਦੇ ਚੰਦਰ ਨਮਸਕਾਰ ਆਖਦਾ ਏ। ਅੱਜ ਸ਼ੁੱਕਰਵਾਰ ਦਾ ਦਿਨ ਏ, ਈਸ਼ਵਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਮਨ ਕੋਲੋਂ ਵਚਨ ਲਵੋ ਕਿ ਅੱਜ ਗੁੱਸਾ ਨਹੀਂ ਕਰਾਂਗਾ। ਇਸ ਵਚਨ ਨਾਲ ਆਪਣੇ ਆਪਣੇ ਕੰਮਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ FM ਦੇ ਵਿਹੜੇ ਦੀ ਰੌਣਕ ਸਾਡੀ ਧੀ ਰਾਣੀ ਰਾਹਿਲ ਨੇ ਵਧਾਈ ਤੇ ਵੰਦੇ ਮਾਤਰਮ ਬੋਲ ਕੇ ਪ੍ਰੋਗਰਾਮਾਂ ਨਾਲ ਵਾਕਫੀਅਤ ਕਰਵਾਈ ਤੇ ਮਾਂ ਮੇਰੀ ਪਤ ਰੱਖਿਓ ਤੇ ਸ਼੍ਰੀ ਰਾਧੇ ਗੋਵਿੰਦਾ ਮਨ ਭਾਈਲੇ ਹਰੀ ਕਾ ਪਿਆਰਾ ਨਾਮ ਹੈ, ਪ੍ਰਭੂ ਦੀ ਵੰਦਨਾ ਕੀਤੀ ਤੇ ਵੰਦਨਾ ਕਰਵਾਈ। ਇਸ ਦੇ ਨਾਲ ਨਾਲ ਮੁਕਤੀ ਪਾਉਣ ਵਾਸਤੇ ਯੁਕਤੀਆਂ ਵੀ ਦੱਸੀਆਂ। ਗੁੱਡ ਮਾਰਨਿੰਗ ਲੰਦਰ ਵਿੱਚ ਤੇ ਕਮਾਲਾਂ ਹੀ ਕਰ ਛੱਡੀਆਂ। ਬੋਲ ਬੋਲ ਦੇ ਬੱਚੇ ਦੀ ਜਿਉਂਦੀ ਮਿਸਾਲ ਦੇ ਕੇ ਸੁਣਨ ਵਾਲਿਆਂ ਨੂੰ ਆਤਮ ਬਲ ਦੀ ਡੋਜ਼ ਦਿੱਤੀ। ਰਾਹਿਲ ਬੇਟੀ ਧੰਨਵਾਦ ਕਰਦਾ ਹਾਂ, ਸਾਈਬਰ ਫਰਾਡ ਬਾਰੇ ਜਾਣਕਾਰੀ ਦੇ ਕੇ ਸਾਨੂੰ ਸਿਆਣਾ ਬਣਾਇਆ। ਅੱਜ ਗੱਲ ਕਰਾਂਗਾ ਕਿ ਅਸੀਂ ਕਿਸੇ ਵੀ ਸਫ਼ਰ ਤੇ ਜਾਣਾ ਹੋਵੇ ਤੇ ਕਿੰਨੀ ਤਿਆਰੀ ਕਰਦੇ ਹਾਂ, ਭਾਵੇਂ ਬੱਸ ਵਿੱਚ ਜਾਂ ਆਪਣੀ ਗੱਡੀ ਵਿੱਚ ਤੇ ਭਾਵੇਂ ਰੇਲ ਗੱਡੀ ਤੇ ਵੀ ਜਾਣਾ ਹੋਵੇ। ਰਸਤੇ 'ਚ ਖਾਣ ਪੀਣ ਦਾ ਸਮਾਨ, ਪਾਣੀ ਦੀਆਂ ਬੋਤਲਾਂ ਰੱਖਦੇ ਹਾਂ, ਕਿਉਂ ਭਲਾ? ਤਾਂ ਕਿ ਰਸਤੇ 'ਚ ਕੋਈ ਮੁਸ਼ਕਲ ਨਾ ਆਵੇ। ਤੇ ਆਖਿਰ ਸਫ਼ਰ ਦੀ ਤਿਆਰੀ ਬਾਰੇ ਸੋਚਿਆ ਕਦੀ? ਨਹੀਂ ਨਾ, ਸੰਸਾਰ ਤੇ ਆਏ ਹਰ ਪ੍ਰਾਣੀ ਨੂੰ ਮੌਤ ਦਾ ਤਜ਼ਰਬਾ ਹੋਣਾ ਹੀ ਹੋਣਾ ਹੈ ਤੇ ਫਿਰ ਤਿਆਰੀ ਤੇ ਕਰਨੀ ਪਏਗੀ। ਇਸ ਸਫ਼ਰ ਤੇ ਅੰਨਾ ਰਸਤਾ ਮਿਲਣਾ ਏ, ਖੱਬੇ ਸੱਜੇ ਮੁੜਨ ਦੀ ਕੋਈ ਲਾਲ ਹਰੀ ਬੱਤੀ ਵੀ ਨਹੀਂ ਮਿਲਣੀ ਤੇ ਨਾ ਹੀ ਕਿਸੇ ਨੇ ਸਾਡੀ ਮਦਦ ਵਾਸਤੇ ਆਉਣਾ ਹੈਗਾ ਜੇ। ਇੱਥੇ ਭਾਵੇਂ ਸਾਡੇ ਘਰ ਵਿੱਚ ਅੰਨ ਦੇ ਭੰਡਾਰ ਭਰੇ ਹੋਣ ਤੇ ਉਸ ਸਫ਼ਰ ਵਾਸਤੇ ਇੱਕ ਚੁਟਕੀ ਆਟੇ ਦੀ ਵੀ ਨਹੀਂ ਲੈ ਜਾ ਸਕਦੇ ਤੇ ਰਸਤੇ ਵਿੱਚ ਗਰਮੀ ਦੀ ਅੱਤ ਹੋਣ ਕਰਕੇ ਸਿਰ ਢੱਕਣ ਨੂੰ ਇੱਕ ਪੱਤਾ ਵੀ ਨਹੀਂ ਮਿਲਣਾ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ ਰੱਬ ਦਾ ਨਾਂ ਹੀ ਸਹਾਰਾ ਹੁੰਦਾ ਹੈਗਾ ਜੇ। ਭਜਨ ਤੇ ਭੋਜਨ ਵਿੱਚ ਇੱਕੋ ਜੇ ਤਿੰਨ ਅਕਸ਼ਰ ਨੇ, ਭਜਨ। ਭਜਨ ਤੇ ਭੋਜਨ ਵਿੱਚ ਵੀ ਭਜਨ, ਭੋਜਨ ਵਿੱਚ ਸਿਰਫ਼ ਮਾਤਰਾ ਹੁੰਦੀ ਏ। ਇਸ ਵਾਸਤੇ ਭੋਜਨ ਮਾਤਰਾ ਵਿੱਚ ਕਰੋ ਤੇ ਭਜਨ ਵਿੱਚ ਮਾਤਰਾ ਨਹੀਂ ਹੁੰਦੀ, ਇਸ ਵਾਸਤੇ ਭਜਨ ਬਿਨਾਂ ਮਾਤਰਾ ਕਰੋ, ਤਾਂ ਉਹ ਸਫ਼ਰ ਤੋਂ ਡਰ ਨਹੀਂ ਰਹੇਗਾ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
0: ਜਿੱਦਾਂ ਕਿ ਇਹਨਾਂ ਨੇ ਕਿਹਾ ਹੈ ਕਿ ਜ਼ਿੰਦਗੀ ਦੇ ਵਿੱਚ ਨਾ ਆਪਾਂ ਆਖਰੀ ਜਿਹੜਾ ਸਫ਼ਰ ਹੈ

0: ਆਖਰੀ ਇਮਤਿਹਾਨ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਹੈ, ਸਾਨੂੰ ਪਤਾ ਹੀ ਹੈ ਮਿੱਟੀ ਤੋਂ ਆਏ ਹਾਂ, ਮਿੱਟੀ ਦੇ ਵਿੱਚ ਤਾਂ ਜਾਣਾ ਹੀ ਹੈ, ਅਤੇ ਉਸ ਬਾਰੇ ਤਾਂ ਅਸੀਂ ਸੋਚਦੇ ਹੀ ਨਹੀਂ ਹਾਂ। ਆਪਾਂ ਇਹੀ ਸੋਚਦੇ ਹਾਂ ਕਿ ਬਸ ਫਟਾ ਤੋਂ ਫਟ, ਮਤਲਬ ਕਿ ਆਪਾਂ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ ਜਾਈਏ ਭਾਵੇਂ ਜਿੱਦਾਂ ਮਰਜ਼ੀ ਆਪਾਂ ਕਰ ਲਈਏ। ਨਹੀਂ, ਜ਼ਿੰਦਗੀ ਤੋਂ ਜੀਣ ਦੇ ਵੀ ਕਈ ਨਿਯਮ ਹੁੰਦੇ ਆ, ਅਤੇ ਉਹਨਾਂ ਨਿਯਮਾਂ ਵਿੱਚੋਂ ਇੱਕ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਇਮਾਨਦਾਰੀ ਹੈ ਨਾ, ਉਹਨੂੰ ਨਾਲ ਲੈ ਕੇ ਚੱਲਣਾ, ਤਾਂ ਕਿ ਆਖਰੀ ਸਫ਼ਰ ਦੇ ਵਿੱਚ ਨਾ, ਜਿੱਦਾਂ ਆਪਾਂ ਆਖਰੀ ਸਫ਼ਰ ਦੇ ਵਿੱਚ ਜਾਈਏ ਅਤੇ ਉੱਥੋਂ ਸਾਡਾ ਹਿਸਾਬ ਕਿਤਾਬ ਇੰਨਾ ਸੌਖਾ ਹੋਵੇ ਨਾ ਕਿ ਮਜ਼ੇ ਆ ਜਾਏ। ਕੀ ਕਹਿੰਦੇ ਹੋ? ਅਗਲਾ ਸਾਨੂੰ ਮੈਸੇਜ ਆ ਚੁੱਕਿਆ, ਲਿਖਦੇ ਨੇ ਵਾਹਿਗੁਰੂ ਜੀ ਆ ਗਿਆ ਪਾਣੀ ਮੂੰਹ ਵਿੱਚ, ਆਮ ਕੇ ਬਿਨਾਂ ਗਰਮੀ ਕਾ ਮੌਸਮ ਅਧੂਰਾ ਹੈ, ਉਸਕੀ ਤਾਸੀਰ ਠੰਡੀ ਹੋ ਜਾਂਦੀ ਹੈ। ਸੁਸ਼ੀਲ ਕੁਮਾਰ ਪਿੰਡ ਬਕਾਸੂਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ। ਵਾਹ ਜੀ ਵਾਹ, ਇਹ ਤਾਂ ਸਹੀ ਕਿਹਾ, ਅੰਬ ਦੇ ਨਾਲ ਤਾਂ ਸਾਰਿਆਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ। ਅਲੱਗ ਅਲੱਗ ਰੈਸਪੀਜ਼ ਦੇ ਘਰ ਦੇ ਵਿੱਚੋਂ ਨਾ, ਜਿਹੜੀਆਂ ਸਾਡੀਆਂ ਲੇਡੀਜ਼ ਸੁਣ ਰਹੇ ਨੇ ਸਾਨੂੰ, ਉਹਨਾਂ ਦੇ ਦਿਮਾਗ ਦੇ ਵਿੱਚ ਆ ਗਿਆ ਹੋਣਾ, ਹਾਂ ਅੱਜ ਕਹਿੰਦੀ ਹਾਂ ਉਹਨਾਂ ਨੂੰ ਲਾ ਕੇ ਆਣ, ਅੰਬ ਲੈ ਕੇ ਆਣ, ਮੈਂ ਕੁਛ ਸੋਚੂੰਗੀ, ਕੁਝ ਨਾ ਕੁਝ ਤਾਂ ਬਣਾਵਾਂਗੀ, ਪੱਕਾ ਚਟਨੀ ਬਣਾਵਾਂ ਜਾਂ ਅਚਾਰ ਬਣਾਵਾਂ, ਕੀ ਬਣਾਵਾਂ, ਹੈ ਨਾ, ਸੋਚ ਰਹੇ ਹੋ ਕਿ ਨਹੀਂ? ਚਲੋ ਅਗਲਾ ਮੈਸੇਜ ਸੁਣਦੇ ਹਾਂ, ਕਿਹਨਾਂ ਨੇ ਭੇਜਿਆ ਅਤੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਦੋਸਤ।
1: गर्मियों के यहाँ पर तो मौसम बहुत ठंडा हो चुका है मैडम
0: जी।
1: मेरे यहाँ तो बरसात हो रही है और मौसम बहुत सुहाना हो गया, और आम की तो बात ही मत कीजिए। आम तो आम के बिना तो ये जीवन ही अधूरा है, फलों का राजा जो ਆਮ ਹੀ ਹੈ।
0: ਬਿਲਕੁਲ, ਜਿੱਦਾਂ ਤੁਸੀਂ ਮੈਸੇਜ ਤਾਂ ਕਰ ਦਿੱਤਾ ਲੇਕਿਨ ਆਪਣਾ ਨਾਮ ਤੇ ਸਾਨੂੰ ਦੱਸਿਆ ਨਹੀਂ ਹੈ। ਚਲੋ ਅਗਲੇ ਮੈਸੇਜ ਦੇ ਵਿੱਚ ਤਾਂ ਨਹੀਂ ਹੈ,
1: ਆਪਕਾ ਸ਼ੋ ਬਹੁਤ ਅੱਛਾ ਹੈ ਮੈਡਮ
0: ਜੀ,
1: ਮੈਂ ਆਨਲਾਈਨ ਸੁਣਤਾ ਹੂੰ
0: ਜੀ,
1: ਆਪਕੇ ਸੌਂਗ ਵੀ ਅੱਛੇ, ਆਪਕੀ ਬਾਤੇਂ ਵੀ ਅੱਛੀ, ਔਰ ਸਬਸੇ ਬੜੀ ਆਪਕੀ ਆਵਾਜ਼ ਵੀ ਬਹੁਤ ਅੱਛੀ।
0: ਹਾਂ ਹਾਂ ਜੀ, ਧੰਨਵਾਦ। ਸਾਡੇ ਜਿਨ੍ਹਾਂ ਦੋਸਤ ਨੇ ਇਹ ਦੋਨੋਂ ਮੈਸੇਜ ਕੀਤੇ ਹੈ, ਜਿਹੜੇ ਅਸੀਂ ਆਡੀਓ ਸੁਣਾਈ, ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ, ਤੁਸੀਂ ਨਾਮ ਦੱਸਣਾ ਭੁੱਲ ਗਏ ਹੋ, ਕੋਈ ਨਹੀਂ, ਮੈਸੇਜ ਕਰ ਸਕਦੇ ਹੋ। ਚਲੋ ਜੀ, ਅਗਲਾ ਸਾਨੂੰ ਮੈਸੇਜ ਆ ਚੁੱਕਿਆ ਹੈ, ਲਿਖਦੇ ਨੇ ਸਤਿ ਸ਼੍ਰੀ ਅਕਾਲ ਦਿਲ ਆਪਣਾ ਪੰਜਾਬੀ ਵਿੱਚ ਮੈਡਮ ਰਾਹਿਲ ਜੀ, ਸਾਨੂੰ ਇਹ ਮੈਸੇਜ ਕੀਤਾ ਹੈ ਬਲਵਿੰਦਰ ਸਰਾਂ ਨੇ ਪਿੰਡ ਮੋਰਜਨ ਸਿਖਾ ਹਨੂੰਮਾਨਗੜ੍ਹ ਤੋਂ, ਅਤੇ ਲਿਖਦੇ ਨੇ ਜ਼ਿੰਦਗੀ ਨੂੰ ਜੀਣ ਦੇ ਦੋ ਨਿਯਮ ਨੇ, ਪਹਿਲਾਂ ਨਿਖਰੋ ਫੁੱਲਾਂ ਦੀ ਤਰ੍ਹਾਂ ਅਤੇ ਬਿਖਰੋ ਖੁਸ਼ਬੂ ਦੀ ਤਰ੍ਹਾਂ। ਬਿਲਕੁਲ, ਜਿੱਦਾਂ ਫੁੱਲ ਹਮੇਸ਼ਾ ਖਿੜਦੇ ਰਹਿੰਦੇ ਨੇ ਲੇਕਿਨ ਜਾਂਦੇ ਹੋਏ ਆਪਣੀ ਖੁਸ਼ਬੂ ਜਿਹੜੀ ਹੈ ਨਾ ਉਹ ਛੱਡ ਕੇ ਚਲੇ ਜਾਂਦੇ ਨੇ, ਅਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਵੀ ਹੋਣਾ ਚਾਹੀਦਾ। ਅਗਲਾ ਮੈਸੇਜ ਵੀ ਆਡੀਓ ਮੈਸੇਜ ਆ ਚੁੱਕਿਆ, ਅਤੇ ਹੋਰ ਜਿਹੜੇ ਸਾਡੇ ਦੋਸਤ ਸਾਨੂੰ ਸੁਣ ਰਹੇ ਨੇ, ਸਾਡੇ ਨਾਲ ਆਪਣੀ ਕੋਈ ਜਾਣਕਾਰੀ ਤੁਸੀਂ ਸਾਂਝੀ ਕਰ ਸਕਦੇ ਹੋ, ਨਾਨੀ ਦਾਦੀ ਦੇ ਕੋਈ ਨੁਸਖੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਆਪਣਾ ਕੋਈ ਹੁਨਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਿੱਦਾਂ ਕਿ ਜਿੱਦਾਂ ਕਿ ਕੋਈ ਗੀਤ ਦੀਆਂ ਲਾਈਨਾਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਿਰਫ ਪੁਰਾਣੇ ਗੀਤਾਂ ਦੀਆਂ, ਜਿਹੜੇ ਆਪਾਂ ਨਾਨੀ ਦਾਦੀ ਦੇ ਟਾਈਮ ਤੋਂ ਸੁਣਦੇ ਸੀ, ਉਹਨਾਂ ਗੀਤਾਂ ਦੀਆਂ ਕੁਝ ਲਾਈਨਾਂ ਕੁਝ ਸਤਰਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਅਤੇ ਹੋਰ ਕੋਈ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ, ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਅਗਲਾ ਆਡੀਓ ਮੈਸੇਜ ਸੁਣਦੇ ਹਾਂ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ?
2: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ,
2: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
0: ਜੀ।
2: ਮੈਡਮ, ਤੁਸੀਂ ਗੱਲ ਕੀਤੀ ਖਾਣ ਦੀ
0: ਜੀ,
2: ਅਸੀਂ ਛੋਟੇ ਹੁੰਦੇ ਸਾਡੇ ਟਾਈਮ ਦੇ ਵਿੱਚ ਨਾ ਜੀ, ਖਾਣ ਨੂੰ ਤਾਂ ਇਹਦਾ ਅੰਬ ਦੇ ਅਚਾਰ ਸੀ, ਮਿਰਚਾਂ ਸੀ, ਬਹੁਤ ਤਰ੍ਹਾਂ ਦੇ ਅਚਾਰ ਹੁੰਦਾ ਸੀ, ਢੇਹੂ ਦਾ, ਡੇਲੋ, ਡੇਲੇ ਦਾ ਅਚਾਰ
0: ਜੀ,
2: ਤੇ ਹੋਰ ਤਰ੍ਹਾਂ ਦੇ ਕਈ ਅਚਾਰ ਹੁੰਦੇ ਸੀਗੇ, ਤੇ ਬਾਈ ਚਾਂਸ ਜੇ ਅਸੀਂ ਅਚਾਰ ਖਾ ਖਾ ਕੇ ਅੱਕ ਜਾਂਦੇ ਸੀਗੇ, ਅੱਧਾ ਸਿਰਕਾ ਲੈ ਕੇ ਨਾ ਜੀ, ਅੱਧੀ ਅੱਧੀ ਕੌਲੀ ਵਿੱਚ ਸਿਰਕਾ ਲੈ ਚੇ, ਉਹਦੇ ਅਸੀਂ ਦੋ ਤਿੰਨ ਪਿਆਜ਼ ਕੱਟ ਲੈਂਦੇ ਸੀ ਬਰੀਕ ਬਰੀਕ ਜਿਹੇ, ਤੇ ਅਸੀਂ ਮਾੜਾ ਜਿਹਾ ਨਮਕ ਪਾ ਕੇ ਉਹਦਾ ਰੋਟੀ ਖਾਂਦੇ ਸੀਗੇ। ਮੈਂ ਕਿਹਾ ਜੀ, ਨਜ਼ਾਰੇ ਨਜ਼ਾਰੇ ਆਉਂਦੇ ਸੀਗੇ, ਉੱਪਰ ਠੰਡਾ ਪਾਣੀ ਪੀ ਕੇ, ਐਡਾ ਸਿਰਕਾ ਆ, ਇੱਕ ਤਾਂ ਇਹ ਸ਼ੂਗਰ ਵਾਸਤੇ ਠੀਕ ਹੈ, ਪੇਟ ਨੂੰ ਸਾਫ਼ ਕਰਦਾ ਆ, ਤੇ ਪੇਟ ਦੇ ਕਈ ਰੋਗ ਹਲਕੇ ਫੁਲਕੇ ਕਰ ਦਿੰਦਾ ਇਹ, ਜਿਹੜੀਆਂ ਸਿਰਕਾ ਬਹੁਤ ਵਧੀਆ ਚੀਜ਼ ਹੈ, ਜੇ ਸ਼ੂਗਰ ਵਾਸਤੇ ਅੱਜ ਵੀ ਵਰਤਿਆ ਜਾਵੇ ਸਿਰਕੇ ਨੂੰ ਤਾਂ ਬਹੁਤ ਵਧੀਆ ਆ, ਕਿਉਂਕਿ ਬੱਚੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਨਖਰੇ ਮਾਰਦੇ ਆ, ਸਾਨੂੰ ਆਹ ਚਾਹੀਦਾ ਇਹ ਚਾਹੀਦਾ, ਲੇਕਿਨ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਨੂੰ ਆਦਤਾਂ ਪਾਉਣੀਆਂ ਚਾਹੀਦੀਆਂ ਨੇ, ਸਿਰਚੇ ਦੇ ਵਿੱਚ ਪਿਆਜ਼ ਕੱਟ ਕੇ ਦਿਓ, ਨਾਲ ਕੋਈ ਵੀ ਸਾਗ ਸਬਜ਼ੀ ਦਿੰਦੇ ਹੋ ਤੇ ਉਹ ਖਾਣ ਪੀਣ ਦੇ ਵਿੱਚ ਨਾਲੇ ਹਾਜ਼ਮਾ ਠੀਕ ਰੱਖਦਾ ਸਿਰਕਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।
0: ਜਿੱਦਾਂ ਕਿ ਇਹਨਾਂ ਦੱਸਿਆ ਕਿ ਸਿਰਕੇ ਵਾਲੇ ਪਿਆਜ਼, ਇਹ ਤਾਂ ਸਾਨੂੰ ਪਤਾ ਹੀ, ਜਦੋਂ ਆਪਾਂ ਕਿਤੇ ਬਾਹਰ ਖਾਣਾ ਖਾਣ ਜਾਈਏ ਨਾ, ਅਤੇ ਸੈਲਡ ਦੇ ਵਿੱਚ ਸਿਰਕੇ ਵਾਲੇ ਪਿਆਜ਼ ਲਾਜ਼ਮੀ ਹੋ ਜਾਂਦੇ ਆ, ਹੈ ਕਿਹੜੀ, ਜਿਹੜੀ ਨਾਨ ਹੋ ਗਿਆ, ਨਾਨ ਰੋਟੀ ਹੋ ਗਈ ਹੈ ਨਾਲ ਹੀ, ਆਹਾ ਮੂੰਹ 'ਚ ਪਾਣੀ ਆ ਗਿਆ, ਮੈਂ ਨਹੀਂ ਬੋਲਣਾ ਨਾ, ਕਿਹੜੀ ਕਿਹੜੀ ਚੀਜ਼ਾਂ ਨਾਲ ਖਾਂਦੇ ਹੋ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਨਾ, ਅਤੇ ਘਰਾਂ ਦੇ ਵਿੱਚ ਵੀ ਆਪਾਂ ਸਿਰਕੇ ਵਾਲੇ ਪਿਆਜ਼ ਈਜ਼ੀਲੀ ਬਣਾ ਹੀ ਸਕਦੇ ਹਾਂ, ਕੀ ਕਰਨਾ ਜਿੱਦਾਂ

0: ਸਿਰਕਾ ਲੈਣਾ ਵਨ ਥਰਡ ਰੇਸ਼ੋ ਰੱਖਣੀ ਹੈ, ਜਿੰਨਾ ਕੁ ਸਿਰਕਾ ਲਿੱਤਾ ਉਹ ਤੋਂ ਤਿੰਨ ਗੁਣਾ ਪਾਣੀ ਲੈ ਲੈਣਾ, ਅਤੇ ਉਸਦੇ ਵਿੱਚ ਜਿਹੜੇ ਪਿਆਜ਼ ਜਿਹੜੇ ਛੋਟੇ ਵਾਲੇ ਆਉਂਦੇ ਉਹ ਤੁਸੀਂ ਪਾ ਕੇ ਘੱਟ 4 ਪੀਸ ਲਗਾ ਕੇ ਉਹ ਪਾ ਸਕਦੇ, ਨਾਲ ਚਕੁੰਦਰ ਜਿਹੜਾ ਪਿਆਰਾ ਜਿਹਾ ਪਿੰਕ ਕਲਰ ਆਉਂਦਾ ਆ ਨਾ ਜਿਹੜੀ ਆਪਾਂ ਬਾਹਰ ਸਿਰਕੇ ਵਾਲੇ ਪਿਆਜ਼ ਦੇਖੀਏ ਉਹਦੇ ਵਿੱਚ ਉਹ ਆਉਂਦਾ, ਅਤੇ ਉਹ ਤੁਸੀਂ ਟਰਾਈ ਕਰ ਸਕਦੇ ਹੋ, ਅਤੇ ਨਾਲ ਹੀ ਜਿੱਦਾਂ ਹਲਕਾ 1-2 ਲੌਂਗ ਪਾ ਸਕਦੇ ਹੋ ਅਤੇ ਉਹ ਕਾਫੀ ਬੈਟਰ ਰਹਿੰਦਾ, ਅਤੇ ਕੱਚ ਵਾਲੇ ਜਿਹੜਾ ਇੱਕ ਬਰਨੀ ਹੁੰਦੀ ਆ ਉਹਦੇ ਵਿੱਚ ਤੁਸੀਂ ਪਾ ਕੇ ਰੱਖ ਸਕਦੇ ਹੋ, ਉਹ ਜ਼ਿਆਦਾ ਬੈਟਰ ਰਹੇਗਾ। ਅਤੇ ਲਓ ਜੀ ਫਿਰ ਅੰਬਾਂ ਦੇ ਬਾਰੇ ਗੱਲ ਕਰਦੇ ਹੋਏ ਅਗਲਾ ਸਾਨੂੰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ।
1: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। FM ਰੈਂਬੋ ਜਲੰਧਰ ਰੇਡੀਓ ਚੈਨਲ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਵ ਪ੍ਰਕਾਸ਼ ਅੱਜ ਤੁਹਾਡੇ ਵਿਚਕਾਰ ਹਾਜ਼ਰ
0: ਜੀ।
1: ਤੇ ਮੈਨੂੰ ਬੜਾ ਹੀ ਸੋਹਣਾ ਲੱਗ ਰਿਹਾ, ਬੜੀਆ ਅੱਛਾ, ਤੇ ਅੱਜ ਮੌਸਮ ਵੀ ਵਧੀਆ, ਬਹੁਤ ਜ਼ਿਆਦਾ ਸੁਹਾਵਣਾ ਹੈਗਾ, ਹਵਾ ਚੱਲਦੀ ਪਈ ਹੈ, ਅਤੇ ਕੱਲ੍ਹ ਜਿਹੜੀ ਹੈ ਉਹ ਹਨੇਰੀ ਦਾ ਮੌਸਮ ਸੀਗਾ, ਹਨੇਰੀ ਵਾਧੂ ਚੱਲੀ ਜਾਂਦੀ ਹੈ, ਅਤੇ ਅੱਜ ਦਾ ਜਿਹੜਾ ਮਤਲਬ ਕਿ ਵਿਸ਼ਾ ਹੈ ਅੰਬਾਂ ਨੂੰ ਲੈ ਕਰਕੇ ਜਿਹੜਾ ਵਿਸ਼ਾ ਚੱਲ ਰਿਹਾ ਉਹ ਵਧੀਆ ਠੀਕ ਹੈ। ਅੰਬਾਂ ਦਾ ਸ਼ੇਕ, ਮੈਂਗੋ ਸ਼ੇਕ ਬਣਾ ਕੇ ਪੀਓ, ਠੀਕ ਹੈ, ਉਹਨਾਂ ਨੂੰ ਕੱਟ ਕਰਕੇ, ਅਤੇ ਧੋ ਕਰਕੇ ਵਧੀਆ ਸਾਫ਼ ਕਰਕੇ ਉਹਨਾਂ ਨੂੰ ਖਾਓ। ਅਤੇ ਅੰਬ ਜਿਹੜਾ ਹੈ ਉਹ ਫਲਾਂ ਦਾ ਰਾਜਾ ਹੈ
0: ਜੀ,
1: ਕਿਉਂਕਿ ਸਭ ਤੋਂ ਵੱਡਾ, ਜਿਵੇਂ ਆਪਾਂ ਆਪਣੇ ਪਰੇ ਫੈਮਿਲੀ ਦੇ ਵਿੱਚ ਵੱਡੇ ਹੁੰਦੇ ਹਾਂ ਆਪਾਂ ਸਭ ਤੋਂ ਰਾਜੇ ਹੁੰਦੇ ਹਾਂ, ਅਤੇ ਇਹ ਵੀ ਇੱਕ ਪ੍ਰਕਾਰ ਦਾ ਰਾਜਾ ਹੈ। ਬਹੁਤ ਹੀ ਵਧੀਆ ਸਾਨੂੰ ਅੰਬਾਂ ਦੇ ਵਿਸ਼ੇ ਕਰਕੇ ਚੰਗਾ ਲੱਗਿਆ, ਅਤੇ ਜਿੰਨੇ ਵੀ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ
0: ਜੀ,
1: ਤੁਹਾਡੇ ਪ੍ਰੋਗਰਾਮ ਸਾਨੂੰ ਜਿਹੜੀ ਪੇਸ਼ਗਾਰੀ ਹੈ ਉਹ ਬਹੁਤ ਹੀ ਜ਼ਿਆਦਾ ਚੰਗੀ ਲੱਗਦੀ ਹੈ। ਇਸੇ ਹੀ ਮੈਸੇਜ ਦੇ ਨਾਲ ਮੈਂ ਆਪਣੀ ਵਾਰੀ ਨੂੰ ਇੱਥੇ ਹੀ ਵਿਰਾਮ ਦਿੰਦਾ ਹਾਂ, ਧੰਨਵਾਦ। ਮੈਂ ਸ਼ਿਵ ਪ੍ਰਕਾਸ਼, ਡਿਸਟ੍ਰਿਕਟ ਵਾਈਸ ਤਹਿਸੀਲ ਫਾਜ਼ਿਲਕਾ, ਪਿੰਡ ਬਕੈਨ ਵਾਲਾ, ਫਰੋਮ ਨੇੜੇ ਸ਼ਹਿਰ ਅਬੋਹਰ, ਪੰਜਾਬ। ਥੈਂਕ ਯੂ ਸੋ ਮਚ।
0: ਜਿੱਦਾਂ ਕਿ ਪ੍ਰਕਾਸ਼ ਜੀ ਨੇ ਮੈਸੇਜ ਕੀਤਾ ਹੈ ਕਿ ਅੰਬਾਂ ਦੇ ਨਾਲ ਹੀ ਹਰ ਕਿਸੇ ਦੀ ਕਹਾਣੀ ਕੋਈ ਨਾ ਕੋਈ ਜੁੜੀ ਤਾਂ ਹੁੰਦੀ ਹੈ, ਹੈ ਨਾ। ਅਤੇ ਕੱਲ੍ਹ ਪਰਸੋਂ ਮੈਂ ਦੇਖਿਆ ਕਿ ਅੰਬਾਂ ਦੀ ਕਿੰਨੀ ਜ਼ਿਆਦਾ ਵਰਾਇਟੀਜ਼ ਵੀ ਹੁੰਦੀਆਂ ਨਾ, ਅਤੇ ਜਦੋਂ ਦੇਖੋ ਨਾ ਜਿੱਦਾਂ ਕਿ ਮੈਨੂੰ ਯਾਦ ਹੈ ਕਿੰਨੇ ਕੁ ਹੋ ਸਕਦੇ ਆ, ਇੱਕ ਲੰਗੜਾ ਜਦੋਂ ਸਟਾਰਟਿੰਗ ਦੇ ਵਿੱਚ ਮੈਂ ਗੱਲ ਕਰਾਂ ਨਾ, ਸਾਨੂੰ ਜੋ ਛੋਟੇ ਹੁੰਦੇ ਨਾ ਇੰਨੀ ਜ਼ਿਆਦਾ ਕਰਿਓਸਿਟੀ ਹੁੰਦੀ ਹੈ ਨਾ ਕਈ ਚੀਜ਼ਾਂ ਨੂੰ ਲੈ ਕੇ, ਇਹ ਚੀਜ਼ ਇੱਦਾਂ ਕਿਉਂ, ਇਹ ਚੀਜ਼ ਉੱਦਾਂ ਕਿਉਂ, ਉੱਦਾਂ ਕਿਉਂ। ਅੱਜ ਕੱਲ੍ਹ ਦੇ ਟਾਈਮ 'ਤੇ ਵੀ ਬੱਚਿਆਂ ਨੂੰ ਉਨੀ ਕਰਿਓਸਿਟੀ ਹੈਗੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਝਿਜਕ ਜਾਂਦੇ ਕਿ ਅਸੀਂ ਇੱਦਾਂ ਪੁੱਛਿਆ ਤਾਂ ਫਿਰ ਕੀ ਹੋਏਗਾ, ਉੱਦਾਂ ਪੁੱਛਿਆ ਤਾਂ ਕੀ ਹੋਏਗਾ, ਸ਼ਾਇਦ ਕੋਈ ਬੁਰਾ ਤਾਂ ਨਹੀਂ ਮੰਨ ਲਏਗਾ। ਕੋਈ ਬੁਰਾ ਨਹੀਂ ਮੰਨਦਾ, ਜਿੰਨੀ ਕੁ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਹੜੀ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ, ਉਸ ਦੇ ਨਾਲ ਕਿਉਂ ਵਾਲਾ ਸਵਾਲ ਪੁੱਛਣ ਦੇ ਨਾਲ ਨਾ ਹੋਰ ਚੀਜ਼ਾਂ ਸਾਨੂੰ ਸਾਫ਼ ਪਤਾ ਲੱਗਦੀਆਂ। ਹੁਣ ਕਈ ਆਪਾਂ ਜਦੋਂ ਜਾਣਦੇ ਹੁੰਦੇ ਕਈ ਚੀਜ਼ਾਂ ਬਾਰੇ ਪੁੱਛਦੇ ਨਾ, ਲੰਗੜਾ ਅੰਬ ਹੈ, ਇਸ ਦਾ ਨਾਮ ਲੰਗੜਾ ਕਿਸਨੇ ਰੱਖਿਆ ਹੈ ਨਾ, ਜਾਂ ਫਿਰ ਜਿਹੜਾ ਹੈ ਸੰਧੂਰੀ ਅੰਬ ਹੋ ਗਿਆ ਹੈ, ਅਤੇ ਨਾਲ ਹੀ ਹੋਰ ਕਿਹੜੇ ਕਿਹੜੇ ਅੰਬ ਹੋ ਸਕਦੇ ਆ, ਕਈ ਇੰਨੇ ਜ਼ਿਆਦਾ ਨਾਮ ਹੈ ਨਾ ਮੈਨੂੰ ਤਾਂ ਯਾਦ ਹੀ ਨਹੀਂ ਹੁੰਦੇ। ਮੈਨੂੰ ਬਸ ਇੰਨਾ ਪਤਾ ਹੈ ਕਿ ਸਾਰੇ ਅੰਬ ਜਿਹੜੇ ਆ ਨਾ ਟੇਸਟੀ ਹੁੰਦੇ ਆ, ਮਿੱਠੇ ਹੁੰਦੇ ਆ, ਕਈ ਖੱਟੇ ਵੀ ਹੁੰਦੇ ਆ, ਜਿਵੇਂ ਕਿ ਤੋਤਾ ਭਰੀ ਅੰਬ। ਹੁਣ ਤੋਤਾ ਭਰੀ ਕਿਉਂ ਕਹਿੰਦੇ ਆ, ਕਿਉਂਕਿ ਉਹ ਜਿਹੜਾ ਨੀਚੋ ਹੈ ਥੋੜ੍ਹਾ ਹਲਕਾ ਜਿਹਾ ਲਾਲ ਹੋਵੇ, ਜਿਵੇਂ ਤੋਤੇ ਦੀ ਚੋਂਜ ਹੁੰਦੀ ਆ ਉਸ ਤਰ੍ਹਾਂ, ਅਤੇ ਇਸ ਕਰਕੇ ਤੋਤਾ ਭਰੀ ਅੰਬ ਤਾਂ ਕਰਕੇ ਇਸਦਾ ਰੱਖਿਆ ਗਿਆ। ਹੋਰ ਕਿਹਨੂੰ ਕਿਹਨੂੰ ਇਸ ਤਰ੍ਹਾਂ ਦੀਆਂ ਇੰਟਰਸਟਿੰਗ ਜਿਹੜੀਆਂ ਨਾ ਅੰਬ ਭਰੇ ਕਹਾਣੀਆਂ ਪਤਾ, ਉਸ ਦੇ ਬਾਰੇ ਵੀ ਤੁਸੀਂ ਸਾਡੇ ਨਾਲ ਜਿਹੜੇ ਨਾ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਬਿਲਕੁਲ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਅਤੇ ਮੈਸੇਜ ਕਿੱਥੇ ਕਰਨਾ, 9855101027, ਯਾਨੀ ਕਿ 9855101027 'ਤੇ।

ਹਾਂਜੀ ਦੋਸਤੋ, ਤੁਸੀਂ ਟਿਊਨਿੰਗ ਕੀਤਾ 102.7 ਦੇ ਨਾਲ ਨਾਲ 103.6 ਮੈਗਾਹਰਟਜ਼ ਵੀ, ਅਤੇ ਨਾਲ ਹੀ ਪ੍ਰੋਗਰਾਮ ਚੱਲ ਰਿਹਾ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ, ਦਿਲ ਆਪਣਾ ਪੰਜਾਬੀ, ਯਾਨੀ ਕਿ ਦਿਲ ਤੋਂ ਦਿਲ ਤੱਕ ਪੰਜਾਬੀ।

0: ਲਓ ਜੀ ਅਗਲਾ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ ਕੀ ਕਹਿਣਾ ਚਾਹੁੰਦੇ ਨੇ।
1: ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਸਾਹਿਬ, ਗੁਰੂ ਅਰਜਨ ਦੇਵ ਦੀ ਨਗਰੀ ਤੋਂ ਬੋਲਦਾ ਪਿਆ ਪਵਨ ਕੁਮਾਰ ਬੋਲਦਾ। ਮੈਡਮ ਜੀ, ਅੱਜ ਤੁਸੀਂ ਅੰਬਾਂ ਦੀ ਗੱਲ ਕੀਤੀ
0: ਜੀ,
1: ਅੰਬ ਤੇ ਮੈਨੂੰ ਬਹੁਤ ਹੀ ਜ਼ਿਆਦਾ ਸਵਾਦ। ਤੇ ਇੱਕ ਮੈਂ ਗੱਲ ਸੁਣਾਉਣਾ ਤੁਹਾਨੂੰ
0: ਜੀ।
1: ਮੈਂ ਡਰਾਈਵਰੀ ਕਰਦਾ ਸੀ
0: ਜੀ,
1: ਤੇ ਸਾਡੇ ਸ਼ਹਿਰ ਤੋਂ ਹੁਸ਼ਿਆਰਪੁਰੋਂ ਅੰਬ ਲੈਣ ਜਾਂਦੇ ਸੀ, ਤੇ ਮੈਂ ਉੱਥੋਂ ਉਹਨਾਂ ਨੇ ਆਪਣੇ ਚਾਰੇ ਅੰਬ ਲੈ ਲੈਣੇ, ਮੈਂ ਆਪਣੇ ਬੱਚਿਆਂ ਹੱਥ ਚੁੱਪਣ ਵਾਲੇ ਲੈ ਲਏ। ਉਹ ਮੈਂ 40-50 ਰੁਪਏ ਦਾ ਮੈਨੂੰ ਟੋਕਰਾ ਮਿਲ ਗਿਆ ਅੰਬਾਂ ਦਾ, ਬੜਾ ਤਕੜਾ, 20 ਕਿਲੋ ਅੰਬ ਹੋਣੇ ਉਹਦੇ 'ਚ। ਮੈਂ ਲੈ ਆ, ਮੇਰਾ ਨਿੱਕਾ ਬੱਚਾ ਸੀ ਜਿਹੜਾ 9-10 ਸਾਲ ਦਾ, ਉਹ ਬੈੱਡ ਦੇ ਥੱਲੇ ਪਏ ਸੀ। ਉਹ ਸਕੂਲੋਂ ਆਣ ਕੇ ਜੋਨ ਲੱਗਾ ਚੁੱਪਣ, ਜੋਨ ਲੱਗਾ ਚੁੱਪਣ, ਘਰਦੇ ਲੱਭਣ ਵੀ ਕਿੱਥੇ ਚਲੇ ਗਿਆ। ਅਤੇ ਉਹ ਜ਼ਿਆਦਾ ਚੁੱਪ ਲਏ ਉਹਨੇ, ਅਤੇ ਉਹਦੇ ਪੇਟ 'ਚ ਮੁੜ ਕੇ ਗੜਬੜ ਹੋ ਗਈ। ਅਤੇ ਹੁਣ ਸਾਡੀ ਨੂੰਹ ਰਾਣੀ ਆ ਗਈ ਆ, ਅਤੇ ਉਹ ਹੁਣ ਜਦੋਂ ਵੀ ਅਸੀਂ ਰਾਤ ਨੂੰ ਕੋਈ ਨਾ ਕੋਈ ਫਰੂਟ ਕੱਟਦਾ ਖਾਈਦਾ ਰੋਜ਼, ਅਤੇ ਉਹ 2 ਦਿਨ ਮੇਰਾ ਟਾਈਮ ਨਾ ਲੱਗਾ ਲਿਆਉਣ ਦਾ ਕੋਈ ਚੀਜ਼। ਉਹ ਮੰਮੀ ਨੂੰ ਕਹਿੰਦੀ, ਮੰਮੀ ਰੋਟੀ ਖਾਣ ਦਾ ਮਜ਼ਾ ਨਹੀਂ ਆਉਂਦਾ। ਕਹਿੰਦੀ ਕੀ ਗੱਲ ਹੋਏਗੀ, ਕਹਿੰਦੀ ਸੁੰਝੀ ਸੁੰਝੀ ਜਿਹੀ ਰੋਟੀ ਲੱਗਦੀ ਆ, ਨਾਲ ਖਾਣ ਨੂੰ ਕੁਝ ਹੈ ਨਹੀਂ। ਨਾਲ ਦੀ ਨੇ ਮੈਨੂੰ ਦੱਸਿਆ ਵੀ ਆਹ ਗੱਲ ਵੀ ਹੁਣ ਨੂੰਹ ਰਾਣੀ ਤਾਂ ਕਹਿੰਦੀ ਸੁੰਝੀ ਸੁੰਝੀ ਰੋਟੀ ਲੱਗਦੀ ਆ, ਅਤੇ ਜਾ ਲਿਆਓ। ਮੈਂ ਉੱਧਰ ਹੀ ਫਿਰ ਜਾ ਕੇ ਬਾਜ਼ਾਰੋਂ ਅੰਬ ਲਿਆਉਣੇ, ਦਵਾਣੇ ਲਿਆਉਂਦੇ, ਖਰਬੂਜੇ ਲਿਆਉਂਦੇ, ਨਾਲ ਹੋਰ ਨੁੱਕੜ ਸੁੱਕੜ ਲਿਆਂਦਾ। ਕਿ ਜਾਣੀ ਕਿ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਰੱਜ ਕੇ ਖਾਓ, ਮਨ ਨੂੰ ਨਾ ਤਰਸਾਓ। ਮਨ ਖੁਸ਼ ਅਤੇ ਜੱਗ ਖੁਸ਼। ਹੋਰ ਮੇਰੇ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ। ਰਾਤੀ ਬਹੁਤ ਜ਼ਿਆਦਾ ਹਨੇਰ ਵਗਿਆ, ਬਹੁਤ ਹੀ ਜ਼ਿਆਦਾ। ਇੱਕ ਮਾਈ ਵਿਚਾਰੀ ਤੁਰੀ ਜਾਂਦੀ ਸੀ, ਪਤਲੀ ਹੌਲੀ ਜਿਹੀ ਸੀ, ਉਹ ਤਾਂ ਵਿਚਾਰੀ ਡਿੱਗੀ ਪਈ ਹਵਾ ਦੇ ਨਾਲ ਹੀ। ਅਤੇ ਮੈਂ ਭੱਜ ਕੇ ਦੁਕਾਨ ਤੋਂ ਮੁੜ ਕੇ ਦਵਾ ਦਵ ਚੁੱਕ ਕੇ ਉਹਨੂੰ ਦੁਕਾਨ 'ਤੇ ਲਾਇਆ, ਬਾਇਆ ਬੁਆ, ਪਾਣੀ ਪੂਣੀ ਪਾਇਆ। ਮੈਂ ਮਾਰਾ, ਤੂੰ ਕਿਤੇ ਹਨੇਰੀ 'ਚ ਤੁਰੀ ਫਿਰਦੀ, ਫਿਰ ਬੰਦੇ ਚੰਗੇ ਭਲੇ ਨੇ, ਅਤੇ ਤੂੰ ਆਉਂਦੇ ਨਹੀਂ ਪੁੱਤ, ਮੈਂ ਘਰ ਨੂੰ ਚੱਲੀ ਹਾਂ। ਅਤੇ ਮੈਂ ਇਹ ਹਨੇਰੀ 'ਚ ਕਿੱਥੇ ਜਾਣਾ ਫਿਰਾਉਣਾ, ਬਹਿ ਜਾ ਹੁਣ। ਚਲੋ ਉਹਨੂੰ ਮੈਂ ਵਿਚਾਰੀ ਨੂੰ ਚਾਹ ਪਾਣੀ, ਚਾਹ ਤਾਂ ਨਹੀਂ ਪਾਈ, ਪਾਣੀ ਪੂਣੀ ਪਿਆ ਕੇ ਅੱਧਾ 1.25 ਘੰਟਾ ਦੁਕਾਨ 'ਤੇ ਬਾਹਰ ਛੱਡਿਆ। ਜਦੋਂ ਘੱਟ ਹੋਇਆ ਤਾਂ ਫਿਰ ਉਹਨੂੰ ਮੈਂ ਘਰ ਨੂੰ ਬੁਲਾਇਆ। ਹੋਰ ਸਾਰਿਆਂ ਨੂੰ ਮੇਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ। ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਜੀ ਨਗਰੀ ਤੋਂ ਬੋਲਦਾ ਪਿਆ।
0: ਬਹੁਤ ਸਹੀ, ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਕੱਲ੍ਹ ਹਨੇਰੀ ਬਹੁਤ ਜ਼ਿਆਦਾ ਹੀ ਚੱਲ ਰਹੀ ਸੀਗੀ, ਅਤੇ ਅੰਬਾਂ ਦੇ ਨਾਲ ਤਾਂ ਗੱਲ ਕੀਤੀ ਹੈ ਹੀ ਹੈ ਕਿ ਕਈ ਵਾਰ ਸਾਨੂੰ ਇੱਦਾਂ ਲੱਗਦਾ ਨਾ ਕਿ ਕੋਈ ਚੀਜ਼ ਆਈ ਹੈ ਇੰਨੀ ਜ਼ਿਆਦਾ ਟੇਸਟੀ ਹੈ ਅਤੇ ਪੂਰੀ ਇੱਕ ਟਾਈਮ ਦੇ ਵਿੱਚ ਮੈਂ ਕਹਿੰਦੀ ਹਾਂ ਖਤਮ ਹੀ ਕਰ ਦਿਉ, ਇੱਦਾਂ ਨਹੀਂ ਹੋ ਸਕਦਾ। ਆਪਾਂ ਇੱਕ ਟਾਈਮ 'ਤੇ ਨਹੀਂ ਕਰ ਸਕਦੇ, ਬਚਪਨ ਦੇ ਵਿੱਚ ਤਾਂ ਸ਼ਾਇਦ ਕੀਤਾ ਹੋਵੇ, ਲੇਕਿਨ ਹੁਣ ਹੁੰਦਾ ਕਿ ਨਹੀਂ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾ ਅੰਬਾਂ ਨੂੰ ਵੀ ਲੈ ਕੇ ਇੱਦਾਂ ਹੁੰਦਾ ਕਿ ਡਾਇਟਿੰਗ ਚੱਲ ਰਹੀ ਹੈ, ਮੈਂ ਜ਼ਿਆਦਾ ਮਿੱਠਾ ਨਹੀਂ ਖਾ ਸਕਦੀ। ਨੋ ਨੋ ਨੋ, ਆਈ ਕਾਂਟ ਈਟ ਇਟ, ਆਈ ਅਵੋਇਡ ਇਟ। ਇੱਦਾਂ ਕਰਕੇ ਆਪਾਂ ਕਹਿੰਦੇ ਹਾਂ ਨਹੀਂ ਜੀ, ਹਮ ਇੱਕ ਅੱਧਾ ਤਾਂ ਚੱਲਦਾ, ਇੱਕ ਪਾਣੀ ਤਾਂ ਚੱਲਦੀ ਹੈ ਕਿ ਨਹੀਂ। ਪਰ ਕਈਆਂ ਦੇ ਨਾ ਦੇਖਿਆ ਇਹ ਚੀਜ਼ ਕਿ ਕਈ ਕੀ ਕਰਦੇ ਆ, ਜਿਹੜੀ ਗੁਠਲੀ ਹੁੰਦੀ ਹੈ ਨਾ ਉਹ ਖਾਣਾ ਪ੍ਰੈਫਰ ਨਹੀਂ ਕਰਦੇ ਕਿ ਅੰਬਰ ਉੱਪਰ ਵਾਲਾ

0: ਦਾ ਖਾ ਲਓ, ਬਾਕੀ ਜਿਹੜੀ ਹੈ ਨਾ ਉਹਨੂੰ ਬਹੁਤ ਜ਼ਿਆਦਾ ਛੱਡ ਦਿੰਦੇ ਆ। ਅਤੇ ਕਈਆਂ ਦੇ ਵਿੱਚ ਤਾਂ ਇਹਦਾ ਲੜਾਈ ਹੁੰਦੀ ਸਟਾਰਟਿੰਗ ਦੇ ਬਚਪਨ ਦੇ ਵਿੱਚ ਹੀ, ਆਪਾਂ ਵੀ ਤਾਂ ਆਮ ਖਾਂਦੇ ਹੀ ਸੀਗੇ ਨਾ, ਅਤੇ ਆਪਾਂ ਘਰ ਦੇ ਵਿੱਚ ਛੁਪਾ ਕੇ ਰੱਖ ਦੇਣਾ ਜਦੋਂ ਫੇਵਰੇਟ ਹੁੰਦੇ ਸੀ। ਕਈਆਂ ਦੇ ਹੁੰਦੇ ਆ ਕਿ ਹੁਣ ਇੰਗਲਿਸ਼ ਨਾਮ ਤਾਂ ਸਾਰੇ ਹੀ ਜਾਣਦੇ ਆ, ਜਿਹੜਾ ਹੋ ਗਿਆ ਅਲਫੋਂਜ਼ੋ, ਜਿਹਨੂੰ ਅੰਬਾਂ ਦਾ ਰਾਜਾ ਕਿਹਾ ਜਾਂਦਾ, ਯਾਨੀ ਕਿ ਹਾਪੂਸ ਜਿਹੜਾ ਆਮ ਕਿਹਾ ਜਾਂਦਾ ਹੈ। ਅਤੇ ਇਹ ਜਿਹੜਾ ਹੈ ਮਹਾਰਾਸ਼ਟਰ, ਗੁਜਰਾਤ, ਕਰਨਾਟਕਾ ਵਾਲੀ ਸਾਈਡ ਬਹੁਤ ਜ਼ਿਆਦਾ ਜਿਹੜਾ ਮਿਲਦਾ ਹੈ, ਅਤੇ ਉੱਥੇ ਦਾ ਹੀ ਪ੍ਰਸਿੱਧ ਆਮ ਵੀ ਹੋ ਗਿਆ। ਹੁਣ ਸਫੇਦੇ ਦੀ ਗੱਲ ਕਰ ਲਓ, ਹੁਣ ਮੈਨੂੰ ਲੱਗਦਾ ਸੀ ਕਿ ਤੋਤਾ ਪਰੀ ਅੰਬ ਤੋਂ ਵੱਡਾ ਕੋਈ ਨਹੀਂ ਹੋ ਸਕਦਾ, ਪਰ ਨਹੀਂ ਜੀ, ਬੀਟਿੰਗ ਦੇ ਵਿੱਚ ਜਿਹੜਾ ਹੈ ਸਫੇਦਾ ਵੀ ਹੈਗਾ, ਬਹੁਤ ਹੀ ਟੇਸਟੀ ਵੀ ਲੱਗਦਾ ਹੈ। ਅਤੇ ਹੋਰ ਕਿਹਨੂੰ ਕਿਹੜੇ ਕਿਹੜੇ ਅੰਬ ਪਸੰਦ ਆ, ਕੀ ਖਾਸੀਅਤ ਉਹ ਵੀ ਦੱਸ ਸਕਦੇ ਹੋ। ਲਓ ਜੀ, ਅਗਲੇ ਮੈਸੇਜ ਵੀ ਸਾਨੂੰ ਆਉਣੇ ਸ਼ੁਰੂ ਹੋ ਗਏ ਹੈ। ਅਤੇ ਜਿਹੜਾ ਸਾਨੂੰ ਇਹ ਮੈਸੇਜ ਆਇਆ, ਅਤੇ ਮੈਸੇਜ ਦੇ ਵਿੱਚ ਹੈ, ਜ਼ਿੰਦਗੀ ਵੀ ਇੱਕ ਕਿਸਮ ਦਾ ਕੋਰਸ ਹੀ ਹੈ, ਜਿਸ ਦਾ ਸਿਲੇਬਸ ਲੰਬਾ ਜ਼ਰੂਰ ਹੈ ਪਰ ਕਈ ਸਹੂਲਤਾਂ ਵੀ ਹਨ, ਨਤੀਜਿਆਂ ਬੁਢਾਪਿਆਂ 'ਚ ਨਿਕਲਦੇ ਨੇ, ਅਤੇ ਡਿਗਰੀ ਮਰਨ ਤੋਂ ਬਾਅਦ ਮਿਲਦੀ ਹੈ। ਸਹੀ ਹੈ ਕਿ ਜ਼ਿੰਦਗੀ ਸਿਖਾਉਂਦੀ ਹੈ ਸਾਨੂੰ, ਅਤੇ ਸਿਖਾ ਸਿਖਾ ਕੇ ਇਮਤਿਹਾਨ ਲੈਂਦੀ ਹੈ, ਜਦੋਂ ਸਭ ਕੁਛ ਆ ਜਾਂਦਾ ਅਤੇ ਆਖਿਰ ਦਾ ਜਿਹੜਾ ਹੈ ਨਾ ਉਹ ਇਮਤਿਹਾਨ ਜਿਹੜਾ ਜਦੋਂ ਖਤਮ ਹੁੰਦਾ ਅਤੇ ਡਿਗਰੀ ਹੱਥ ਦੇ ਵਿੱਚ ਆਉਂਦੀ ਹੈ, ਅਤੇ ਅਸੀਂ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਹੁੰਦੇ ਹਾਂ। ਅਤੇ ਅਗਲਾ ਵੀ ਸਾਨੂੰ ਮੈਸੇਜ ਆ ਚੁੱਕਿਆ ਹੈ, ਸਾਨੂੰ ਇਹ ਵਾਲਾ ਮੈਸੇਜ ਭੇਜਿਆ ਸੀਗਾ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ। ਅਗਲਾ ਜਿਹੜਾ ਸਾਨੂੰ ਆਡੀਓ ਮੈਸੇਜ ਹੈ ਸੁਣਦੇ ਨੇ, ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ?
1: ਸੁਸ਼ੀਲ ਕੁਮਾਰ
0: ਜੀ,
1: ਬੱਕਰਪੁਰ। ਆਪ ਸਭੀ ਕੋ ਪਿਆਰ ਭਰੀ ਨਮਸਕਾਰ।
0: ਨਮਸਕਾਰ,
1: ਵਾਹਿਗੁਰੂ ਜੀ। ਸਭੀ ਪੂਰੀ ਐਫਐਮ ਰੈਂਬੋ ਟੀਮ ਕੋ ਵੀ ਸਤਿ ਸ਼੍ਰੀ ਅਕਾਲ। ਆਮ ਕੀ ਕਿਤਨੀ ਵਰਾਇਟੀਆਂ ਹੈ ਮੈਮ,
0: ਜੀ
1: ਇਹ ਪੁੱਛੇ ਮਤ, ਹਮੇ ਵੀ ਸ਼ਾਇਦ ਪੂਰੀ ਵਰਾਇਟੀਓ ਕਾ ਯਾਦ ਨਾ ਹੋ ਕਿਤਨੀ ਵਰਾਇਟੀਆਂ। ਲੰਗੜਾ, ਸਿੰਦੂਰੀ, ਦੁਸ਼ਹਿਰੀ, ਗੁਲਾਬ ਜਾਮਨ, ਤੋਤਾਪੁਰੀ ਔਰ ਆਂਧਰਾ ਕੀ ਮੈਨਪੁਰੀ, ਬਹੁਤ ਹੀ ਆਮ ਹੈ। ਸਭਸੇ ਮਜ਼ੇ ਵਾਲਾ ਆਮ ਜੋ ਹੋਤਾ ਹੈ ਮੇਰੇ ਹਿਸਾਬ ਸੇ ਖਾਨੇ ਮੇ, ਦੁਸ਼ਹਿਰੀ ਆਮ,
0: ਦੁਸ਼ਹਿਰੀ
1: ਗੁਲਾਬ ਜਾਮਨ ਵਾਲਾ,
0: ਗੁਲਾਬ ਜਾਮੁਨ,
1: ਲੰਗੜਾ ਔਰ ਮੈਂਗੋ ਸ਼ੇਕ, ਪੀਨੇ ਕਾ ਤਾਂ ਸਵਾਦ ਹੀ ਕੁਛ ਅਲੱਗ ਆਤਾ ਹੈ।
0: ਮੈਂਗੋ ਸ਼ੇਕ ਤਾਂ ਬਚਪਨ ਦੇ ਸਾਰੇ ਦਾ
1: ਜੈਸੀ ਉਸਮੇ ਆਈਸਕ੍ਰੀਮ ਡਲਤੀ ਹੈ।
0: ਓਹੋ
1: ਹੋ, ਉਸਕਾ ਤਾਂ ਸਵਾਦ ਹੀ ਬੜ ਜਾਤਾ ਹੈ।
0: ਸਹੀ,
1: ਆਪਕਾ ਪ੍ਰੋਗਰਾਮ ਸੁਣਤੇ ਸੁਣਤੇ ਸਫਰ ਵੀ ਕਟ ਰਹਾ ਹੈ ਅੱਛੇ ਸੇ
0: ਜੀ,
1: ਔਰ ਆਪਸੇ ਬਾਤਚੀਤ ਵੀ ਹੋ ਰਹੀ ਹੈ, ਮੇਰੇ ਕੋ ਬਹੁਤ ਅੱਛਾ ਲੱਗ ਰਿਹਾ ਹੈ ਕਿ ਆਪਣੀ ਆਵਾਜ਼ ਕੋ ਇਤਨੇ ਬੜੇ ਰੇਡੀਓ ਸਟੇਸ਼ਨ ਐਫਐਮ ਰੈਂਬੋ ਜਲੰਧਰ ਪਰ ਸੁਣਾਈ ਜਾਤੀ ਹੈ, ਔਰ ਅੱਛਾ ਵੀ ਲੱਗਤਾ ਹੈ, ਦਿਲ ਕੋ ਖੁਸ਼ੀ ਮਿਲਤੀ ਹੈ।
0: ਜੀ ਜੀ, ਸ਼ੁਕਰੀਆ
1: ਆਪਕੋ, ਆਪਕੀ ਆਪਣੀ ਪੂਰੀ ਟੀਮ ਕੋ, ਐਫਐਮ ਰੈਂਬੋ ਕੀ ਪਿਆਰ ਭਰੀ ਨਮਸਕਾਰ
0: ਜੀ,
1: ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ।
0: ਅੱਜ ਦੇ ਮੈਨੂੰ ਕਈ ਨਈ ਨਈ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ, ਮੈਨੂੰ ਲੱਗਦਾ ਸ਼ਾਇਦ ਬਹੁਤ ਦੇਰ ਬਾਅਦ ਮੈਂ ਆਈ ਹਾਂ। ਅਤੇ ਹੋਰ ਜਿਹੜੇ ਸਾਡੇ ਦੋਸਤ ਸਾਨੂੰ ਮੈਸੇਜ ਕਰਦੇ ਉਹਨਾਂ ਵਿੱਚੋਂ ਕੁਝ ਕੁ ਆਵਾਜ਼ਾਂ ਮੈਨੂੰ ਹਾਲੇ ਤੱਕ ਸੁਣਾਈ ਨਹੀਂ ਦਿੰਦੀਆਂ, ਤੁਸੀਂ ਸੋਚ ਹੀ ਪਾ ਰਹੇ ਹੋ ਕਿਹੜੇ ਕਿਹੜੇ ਸਾਡੇ ਦੋਸਤ ਨੇ, ਕਿਉਂਕਿ ਪਰਿਵਾਰ ਦਾ ਹਿੱਸਾ ਹੈ, ਪਤਾ ਲੱਗ ਜਾਂਦਾ ਕਿ ਕੌਣ ਕੌਣ ਹਾਲੇ ਤੱਕ ਕਿੰਨੇ ਕਿੰਨੇ ਮੈਸੇਜ ਨਹੀਂ ਕੀਤਾ। ਅਤੇ ਲਓ ਜੀ, ਦੇਖਦੇ ਹਾਂ ਅਗਲੀ ਆਵਾਜ਼ ਕਿਹੜੀ ਸਾਡੇ ਕੰਨਾਂ ਦੇ ਵਿੱਚ ਪੈਣ ਵਾਲੀ ਹੈ, ਸੁਣਦੇ ਕੀ ਕਹਿਣਾ ਚਾਹੁੰਦੇ ਨੇ।
2: ਹੈਲੋ ਦਿਲ ਆਪਣਾ ਪੰਜਾਬੀ,
0: ਰਾਹਿਲ
2: ਮੈਡਮ ਜੀ,
0: ਗੁੱਡ
2: ਮਾਰਨਿੰਗ,
0: ਗੁੱਡ ਮਾਰਨਿੰਗ,
2: ਚਾਲ ਸਾਰੇ ਦੋਸਤ ਵਧੀਆ ਹੋਣਗੇ, ਸਾਰੇ ਦੋਸਤਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਅੱਜ ਤੁਸੀਂ ਤਿੰਨ ਚਾਰ ਟੌਪਿਕ ਇਕੱਠੇ ਲੱਲੇ, ਪਹਿਲੇ ਤਾਂ ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਸੁਣਾਈਆਂ, ਅੱਜ ਬਾਲ ਮਜ਼ਦੂਰ ਡੇ ਵੀ ਹੈਗਾ ਵਾ, ਬੱਚਿਆਂ ਤੋਂ ਕੰਮ ਨਹੀਂ ਕਰਵਾਉਣਾ, ਤੁਸੀਂ ਸਰਬਜੀਤ ਮੈਡਮ ਦੇ ਨਾਲ ਐਡਵੋਕੇਟ ਦੇ ਨਾਲ ਗੱਲਬਾਤ ਕਰਾਈ, ਇਹ ਗੱਲਾਂ ਬਾਤਾਂ ਆਪਾਂ ਸਾਰੀਆਂ ਸੁਣੀਆਂ ਮੈਡਮ ਜੀ। ਉਸ ਤੋਂ ਬਾਅਦ ਤੁਸੀਂ ਕਹਿ ਦਿੱਤਾ ਕਿ ਛੁੱਟੀਆਂ ਵਾ ਗਰਮੀ ਦੀਆਂ ਤੇ ਪੇਕੇ ਵੀ ਜਾਣਾ ਚਾਹੀਦਾ ਹੈ। ਮੈਡਮ ਜੀ, ਪੇਕੇ ਤਾਂ ਜ਼ਰੂਰ ਜਾਣਾ ਚਾਹੀਦਾ ਹੈ, ਭਾਵੇਂ ਤੁਸੀਂ ਨਾਨੀਆਂ ਦਾਦੀਆਂ ਬਣ ਜਾਓ, ਪੇਕਾ ਕਦੇ ਨਹੀਂ ਛੱਡਣਾ ਚਾਹੀਦਾ, ਸਾਰੀਆਂ ਭੈਣਾਂ ਦੇ ਨਾਲ ਇਹ ਗੁੰਜਾਰਿਸ਼ ਹੈ, ਦੋ ਸੋਹਣੇ ਸੋਹਣੇ ਸੂਟ ਸਵਾਓ, ਤੇ ਜਿੱਦਾਂ ਤੁਸੀਂ ਆਪਣੇ ਮਾਂ ਪਿਓ ਦੇ ਟਾਈਮ ਤੇ ਜਾਂਦੇ ਸੀ, ਓਦਾਂ ਹੀ ਤੁਸੀਂ ਭਰਾ ਭਰਜਾਈ ਦੇ ਕੋਲ ਜ਼ਰੂਰ ਦੋ ਦਿਨ ਗਰਮੀ ਦੀਆਂ ਛੁੱਟੀਆਂ ਜ਼ਰੂਰ ਲਗਾ ਕੇ ਆਓ। ਦੂਸਰੇ ਨੰਬਰ ਤੇ ਤੁਸੀਂ ਗੱਲ ਕੀਤੀ ਹੈ ਅੰਬਾਂ ਦੀ, ਠੀਕ ਹੈ। ਅੰਬ ਮੈਡਮ ਜੀ, ਅੰਬ ਦੀ ਪਹਿਲੇ ਤੱਕ ਛੋਟੀ ਕੱਚੀ ਅੰਬੀ ਦੀ ਬਣਦੀ ਹੈ ਚਟਨੀ ਦਾ ਬਣਾਈ ਦੀ ਆ ਪੁਦੀਨੇ ਚ ਪਾ ਕੇ, ਉਸ ਤੋਂ ਬਾਅਦ ਛੋਟੀ ਅੰਬੀ ਦਾ ਕੱਚਾ ਅਚਾਰ ਜਿਹੜਾ ਹਫਤਾ 10 ਦਿਨ ਰਹਿੰਦਾ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਜੁਲਾਈ ਦੇ ਵਿੱਚ ਬਰਸਾਤੀ ਦਿਨਾਂ ਵਿੱਚ ਅੰਬ ਬਣਦੇ ਨੇ, ਉਹਨਾਂ ਦੇ ਬਣਦਾ ਵਧੀਆ ਅਚਾਰ ਜਿਹੜਾ ਅਸੀਂ ਸਾਲ ਦੋ ਸਾਲ

0: ਰੱਖਦੇ ਹਾਂ। ਅਚਾਰ ਬਣਨ ਤੋਂ ਬਾਅਦ ਮੈਂਗੋ ਸ਼ੇਕ ਬਣਦਾ ਹੈ ਮੈਡਮ ਜੀ, ਤੇ ਗੁੜੰਬਾ ਬਣਦਾ ਹੈ ਖੱਟੇ ਅੰਬਾਂ ਦਾ, ਚਟਨੀ ਬਣਦੀ ਹੈ ਮੈਡਮ ਜੀ, ਤੇ ਨਾਲ ਬਣਦਾ ਹੈਗਾ ਵਾ ਮੈਡਮ ਜੀ ਮੁਰੱਬਾ ਅੰਬਾਂ ਦਾ। ਜਦੋਂ ਸਾਡੇ ਉਹ ਮੁਰੱਬੇ ਵਾਲੇ ਅੰਬ, ਅਚਾਰ ਵਾਲੇ ਅੰਬ ਹਜੇ ਅਗਲੇ ਮਹੀਨੇ ਬਰਸਾਤੀ ਦਿਨਾਂ ਵਿੱਚ ਆਉਣਗੇ। ਇਹ ਵੀ ਹੋ ਗਈਆਂ ਅੰਬਾਂ ਦੀਆਂ ਗੱਲਾਂ। ਤੇ ਭੈਣ ਭਰਾ ਬਹੁਤ ਸੋਹਣਾ ਵਿਚਾਰ ਪ੍ਰਗਟ ਕਰਦੇ ਨੇ, ਬਹੁਤ ਸੋਹਣੀਆਂ ਗੱਲਾਂ ਸੁਣੀ ਦੀਆਂ ਨੇ ਮੈਡਮ ਜੀ। ਤੇ ਮੈਡਮ ਜੀ ਇੱਕ ਹੋਰ ਗੱਲ ਹੈ, ਜਸਵੀਰ ਸਿੰਘ ਅਰੋੜਾ ਜੀਂਦ ਤੋਂ ਅਕੇਲੇ ਸਰੋਤਾ ਜੀਂਦ ਦੇ ਹਰਿਆਣੇ ਦੇ, ਉਹਨਾਂ ਨੂੰ ਮੇਰਾ ਤਹਿ ਦਿਲ ਤੋਂ ਸ਼ੁਕਰੀਆ ਹੈ। ਬਾਕੀ ਸਾਰੇ ਵੀਰਾਂ ਦਾ ਤੇ ਹੈ ਹੀ ਹੈ, ਉਹ ਹਰ ਆਡੀਓ ਦੇ ਵਿੱਚ ਜ਼ਰੂਰ ਸਭ ਦਾ ਜ਼ਿਕਰ ਕਰਦੇ ਨੇ, ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦਾ ਵੀ ਜ਼ਰੂਰ। ਮੈਂ ਵੀ ਲਹਿੰਦੇ ਪੰਜਾਬ ਨੂੰ ਇਹ ਕਹਿੰਦੀ ਹਾਂ ਕਿ ਤੁਸੀਂ ਵੀ ਸ਼ਾਮਿਲ ਹੋਵੋ। ਬਾਕੀ ਸਭ ਕੁਛ ਵਧੀਆ ਮੈਡਮ ਜੀ, ਜੇ ਬੇਟੀਆਂ ਆਉਂਦੀਆਂ ਵਾ ਤੇ ਮਾਵਾਂ ਦਾ ਵੀ ਪੇਕਾ ਹੈਗਾ ਵਾ, ਪੇਕੇ ਜ਼ਰੂਰ ਜਾਣਾ ਚਾਹੀਦਾ ਹੈ ਗਰਮੀ ਦੀ ਛੁੱਟੀਆਂ ਵਿੱਚ ਆਪਣਾ ਆਨੰਦ ਲੈਣ ਵਾਸਤੇ, ਭਾਵੇਂ ਤੁਸੀਂ 60 ਸਾਲ 70 ਸਾਲ ਦੇ ਵੀ ਹੋ ਜਾਓ, ਪੇਕਾ ਜ਼ਰੂਰ ਜਾਣਾ ਹੈ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ।
1: ਜਿੱਦਾਂ ਕਿ ਕਿਰਨ ਜੀ ਨੇ ਦੱਸਿਆ ਕਿ ਪੇਕੇ ਘਰ ਨਾ ਇੱਕ ਅਲੱਗ ਹੀ ਸਕੂਨ ਮਿਲਦਾ ਹੈ। ਇੱਥੇ ਤਾਂ ਚਲੋ ਆਪਣਾ ਘਰ ਹੈ ਹੀ ਹੈ, ਹੁਣ ਕਈ ਮਾਵਾਂ ਦਾ ਇਹ ਹਾਲ ਹੁੰਦਾ ਕਿ ਜਦੋਂ ਪੇਕੇ ਘਰ ਚਲੀ ਵੀ ਜਾਂਦੀਆਂ ਹੈ ਨਾ, ਲੇਕਿਨ ਉਹਨਾਂ ਨੂੰ ਆਪਣਾ ਇਹ ਘਰ ਜਿਹੜਾ ਸਸੁਰਾਲ ਘਰ ਉਹਨਾਂ ਦਾ ਆਪਣਾ ਘਰ ਜਿਹਨਾਂ ਬਣਾ ਲਿਆ ਉਹਨਾਂ ਨੇ, ਉਹਦੀ ਬੜੀ ਯਾਦ ਆਉਂਦੀ ਹੈ। ਖਾਸ ਕਰ ਮੰਮੀਆਂ ਨੂੰ ਕਹੋ ਨਾ ਕਿ ਚਲੋ ਮੰਮੀ ਘੁੰਮਣ ਚੱਲਦੇ ਹਾਂ, ਕਿਤੇ ਕਿ 10-15 ਦਿਨ ਲਾ ਕੇ ਹੀ ਆਉਂਦੇ ਹਾਂ। ਕਹਿੰਦੇ ਨਹੀਂ ਨਹੀਂ, ਤੈਨੂੰ ਪਤਾ ਕਿੰਨਾ ਕੰਮ ਹੈ ਇੱਥੇ, ਬਹੁਤ ਜ਼ਿਆਦਾ ਕੰਮ ਹੈ, ਕਿੰਨੇ ਕਰਨਾ ਇੰਨਾ ਸਾਰਾ ਕੰਮ, ਇਹ ਵੀ ਪਿਆ ਉਹ ਵੀ ਪਿਆ ਉਹ ਵੀ ਪਿਆ, ਇੰਨੇ 36 ਕੰਮ ਗਿਣਾ ਦਿੰਦੇ ਨੇ ਨਾ, ਫਿਰ ਕਹਿੰਦੇ ਰਹਿਣ ਦਿਓ ਤੁਸੀਂ, ਨਾ ਜਾਓ ਸਾਨੂੰ ਜਾਣ ਦਿਓ, ਤੁਸੀਂ ਇਕੱਲੇ ਇੱਥੇ ਰਹੋ। ਚਲੋ ਜੀ, ਇਹ ਤਾਂ ਗੱਲਾਂ ਵਧੀਆਂ ਰਹੀਆਂ, ਅਤੇ ਨਾਲ ਹੀ ਕਿਹੜੇ ਕਿਹੜੇ, ਹੁਣ ਤਾਂ ਦੇਖੋ ਜਿੱਦਾਂ ਸਾਰੇ ਇਹੀ ਕਹਿ ਰਹੇ ਨੇ ਕਿ ਅੰਬ ਸਾਰਿਆਂ ਦੇ ਫੇਵਰੇਟ ਹੈ, ਕਿਸੇ ਨੇ ਹਾਲੇ ਤੱਕ ਨਾ ਤਾਂ ਨਹੀਂ ਕੀਤੀ ਹੈ, ਹੈ ਨਾ, ਅਤੇ ਘਰ ਦੇ ਵਿੱਚ ਅੰਬ ਤਾਂ ਜ਼ਰੂਰ ਆ ਗਏ ਨੇ, ਅਤੇ ਲਓ ਫਿਰ ਆਪਣੇ ਘਰ ਦੇ ਵਿੱਚ ਕਿਹੜੇ ਅੰਬ ਜਿਹੜੇ ਤੁਹਾਡੇ ਸਪੈਸ਼ਲ ਇਸ ਵੇਲੇ ਕਿਚਨ ਦੇ ਵਿੱਚ ਪਏ ਨੇ, ਰਸੋਈ ਦੇ ਵਿੱਚ, ਜਾਂ ਤੁਸੀਂ ਹੁਣ ਖਾ ਵੀ ਰਹੇ ਹੋ ਬੈਠੇ। ਹੁਣ ਦੇਖੋ ਪ੍ਰੋਗਰਾਮ ਇੰਜੋਏ ਕਰਦੇ ਕਰਦੇ ਅੰਬ ਦੀ ਗੱਲ ਹੋ ਰਹੀ ਹੈ, ਅਤੇ ਮੂੰਹ ਦੇ ਵਿੱਚ ਪਾਣੀ ਆ ਗਿਆ, ਤੁਹਾਡੇ ਹੱਥਾਂ ਦੇ ਵਿੱਚ ਵੀ ਤਾਂ ਹੋਣੇ ਹੀ ਹੈ, ਕਿਸੇ ਨੇ ਖਾ ਰਹੇ ਹੋਣੇ ਆ, ਅਤੇ ਲਓ ਜੀ ਫਿਰ ਆਪਣੇ ਘਰਾਂ ਦੇ ਵਿੱਚ ਕਿਤੇ ਅੰਬ ਦਾ ਪੇੜ ਲੱਗਾ ਹੋਇਆ, ਕਿਹੜੇ ਅੰਬ ਆ ਰਹੇ ਨੇ ਉਸ ਦੀ ਫੋਟੋ ਵੀ ਸਾਨੂੰ ਘੱਲ ਸਕਦੇ ਹੋ, ਅਤੇ ਨਾਲ ਹੀ ਕਿਹੜੇ ਅੰਬ ਕਿਚਨ ਦੇ ਵਿੱਚ ਪੇੜ ਲੈ ਕੇ ਆਇਓ, ਉਹ ਵੀ ਤੁਹਾਨੂੰ ਫੋਟੋ ਭੇਜ ਸਕਦੇ ਹੋ। ਬਿਲਕੁਲ, ਕਿਹੜਾ ਨੰਬਰ? ਅੱਛਾ ਜੀ, ਨੰਬਰ ਦੱਸ ਦਿੰਦੀ ਹਾਂ, 9855-10-10-27, ਯਾਨੀ ਕਿ 9855-10-10-27। ਅਗਲੀ ਵੀ ਸਾਨੂੰ ਮੈਸੇਜ ਆ ਚੁੱਕਿਆ, ਸੁਣਦੇ ਨੇ ਕੀ ਕਹਿਣਾ ਚਾਹੁੰਦੇ ਨੇ। ਲਓ ਜੀ, ਓਹੋ ਆਡੀਓ ਨਹੀਂ ਹੈ, ਵੀਡੀਓ ਹੈ, ਅਤੇ ਘਰ ਦੇ ਵਿੱਚ ਅੰਬ ਜਿਹੜੇ ਪਏ ਹੋਏ ਨੇ ਨਾ, ਉਹਨਾਂ ਦੀ ਜਿਹਨਾਂ ਨੇ ਵੀਡੀਓ ਭੇਜੀ ਹੈ, ਅਤੇ ਨਾਲ ਹੀ ਰੇਡੀਓ ਸੁਣ ਰਹੇ ਨੇ ਸਾਡੇ ਬੈਠੇ ਹੋਏ। ਬਹੁਤ ਵਧੀਆ ਜੀ, ਬਹੁਤ ਵਧੀਆ। ਇਸੇ ਤਰ੍ਹਾਂ ਤੁਸੀਂ ਵੀ ਆਪਣੀ ਜਿਹੜੀ ਹੈ ਨਾ ਫੋਟੋਜ਼ ਜਿਹੜੇ ਅੰਬ ਦੀਆਂ ਉਹ ਭੇਜ ਸਕਦੇ ਹੋ। ਘਰਾਂ ਦੇ ਵਿੱਚ ਕਿਤੇ ਕਿਤੇ ਰੁੱਖ ਲੱਗੇ ਹੋਏ ਨੇ ਅੰਬ ਵਾਲੇ, ਉਹ ਵੀ ਭੇਜੋ। ਮੈਨੂੰ ਲੱਗਦਾ ਘਰਾਂ ਦੇ ਵਿੱਚ ਹੋਣੇ ਚਾਹੀਦੇ ਆ ਨਾ, ਅਲੱਗ ਅਲੱਗ ਫਲ ਕਿੰਨੇ ਵਧੀਆ ਲੱਗਦੇ ਆ ਨਾ, ਜਦੋਂ ਫਲ ਲੱਗੇ ਤਾਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ, ਜਦੋਂ ਮਨ ਕਰੇ ਤੋੜ ਕੇ ਖਾ ਲਓ ਆਰਾਮ ਦੇ ਨਾਲ ਹੀ। ਲਓ ਜੀ, ਅਗਲਾ ਮੈਸੇਜ ਵੀ ਰੀਡ ਕਰਦੇ ਹਾਂ, ਕਿਹਨਾਂ ਦਾ ਆਏ ਨੇ, ਅਤੇ ਲਿਖਦੇ ਨੇ, ਮੈਡਮ ਜੀ ਨਮਸਕਾਰ, ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਅੰਬ ਹੁੰਦੇ ਸੀ, ਅਤੇ ਅਸੀਂ ਸਕੂਲ ਜਾਂਦੇ ਟਾਈਮ ਅੰਬਾਂ ਦੇ ਬਾਗ ਵਿੱਚ ਚਲੇ ਜਾਂਦੇ ਸੀ, ਅਸੀਂ ਜ਼ਮੀਨ 'ਤੇ ਡਿੱਗੇ ਹੋਏ ਅੰਬ ਆਪਣੇ ਬਸਤਿਆਂ ਵਿੱਚ ਲੁਕੋ ਲੈਣਾ, ਅਤੇ ਬਾਅਦ ਦੇ ਵਿੱਚ ਕਲਾਸਰੂਮ ਵਿੱਚ ਜਾ ਕੇ ਚੋਰੀ ਚੋਰੀ ਖਾ ਲੈਣੀ, ਅਤੇ ਉਸਦਾ ਅਸਰ ਇਹ ਹੁੰਦਾ ਸੀ ਕਿ ਸਾਨੂੰ ਕਲਾਸ ਵਿੱਚ ਨੀਂਦ ਹੀ ਆ ਜਾਂਦੀ ਸੀ, ਅਤੇ ਮਾਸਟਰ ਜੀ ਜ਼ਰੂਰ ਸਾਨੂੰ ਫਿਰ ਫੈਂਟੀ ਲਾਉਂਦੇ ਸੀ। ਅੱਜ ਵੀ ਉਹ ਦਿਨ ਅਤੇ ਅੰਬ ਯਾਦ ਆਉਂਦੇ ਨੇ। ਹੁਣ ਸ਼ੂਗਰ ਦੇ ਮਰੀਜ਼ ਕਰਕੇ ਬੱਚੇ ਅੰਬ ਖਾਣ ਨਹੀਂ ਦਿੰਦੇ, ਅਤੇ ਦਿਲ ਬਹੁਤ ਤਰਸਦਾ। ਪੁਰਸ਼ੋਤਮ ਸ਼ਰਮਾ ਕਪੂਰਥਲਾ ਤੋਂ ਇਹ ਸਾਨੂੰ ਉਹਨਾਂ ਨੇ ਮੈਸੇਜ ਕੀਤਾ। ਬਿਲਕੁਲ, ਜਿੰਨਾ ਬਚਪਨ ਦੇ ਵਿੱਚ ਸ਼ਰਾਰਤਾਂ ਸਾਡੇ ਪੇਰੈਂਟਸ ਦੀ ਗੱਲ ਕਹਿ ਸਕਦੇ ਹਾਂ, ਜਾਂ ਜਿਹੜੇ ਕਿ ਸਾਡੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਉਹਨਾਂ ਦੀ ਗੱਲ ਕਰੀਏ, ਤਾਂ ਉਸ 'ਤੇ ਉਹਨਾਂ ਦੇ ਟਾਈਮ ਦੇ ਵਿੱਚ ਅਤੇ ਸਾਡੇ ਅੱਜ ਦੇ ਟਾਈਮ ਦੇ ਵਿੱਚ ਕਿੰਨਾ ਕੁ ਜ਼ਿਆਦਾ ਡਿਫਰੈਂਸ ਹੈ ਨਾ। ਜਿੰਨੀਆਂ ਕਿ ਛੋਟੀਆਂ ਛੋਟੀਆਂ ਮਸਤੀਆਂ ਜਿਹੜਾ ਆਪਾਂ ਕਹਿ ਸਕਦੇ, ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਸਕੂਲ ਜਾਂਦੇ ਹੋਏ ਅੰਬ ਦੇ ਬਾਗਾਂ ਦੇ ਵਿੱਚ ਪਹੁੰਚ ਜਾਣਾ, ਅਤੇ ਕਿਸੇ ਨੇ ਨੀਚੋ ਜਿਹੜੇ ਹੈ ਟੁੱਟੇ ਹੋਏ ਅੰਬ ਚੱਕ ਲੈਣੇ, ਅਤੇ ਕਿਸੇ ਨੇ ਦੇਖਣਾ ਕਿ ਕਿਤੇ ਜਿਹੜਾ ਬਾਗ ਦਾ ਜਿਹੜਾ ਮਾਲੀ ਉਹ ਕਿਤੇ ਖੜਿਆ ਤਾਂ ਨਹੀਂ ਹੈ, ਤਾਂ ਫਿਰ ਪੇੜ 'ਤੇ ਚੜ੍ਹ ਕੇ ਕਿਤੇ ਅੰਬ 1-2 ਲੈ ਲਏ, ਅਤੇ ਫਿਰ ਉੱਥੋਂ ਜੋ ਭੱਜਣਾ ਸਾਰਿਆਂ ਨੇ। ਇਹ ਸਿਰਫ ਕਹਾਣੀਆਂ ਮਤਲਬ ਸੁਣ ਕੇ ਸਾਨੂੰ ਇੰਨਾ ਵਧੀਆ ਲੱਗਦਾ ਹੈ ਨਾ, ਕਿਤੇ ਜੇ ਆਪਾਂ ਜੀ ਪਾਉਂਦੇ ਤਾਂ ਹੁਣ ਤਾਂ ਸਾਨੂੰ ਵੇਖਣ ਨੂੰ ਹੀ ਨਹੀਂ ਮਿਲਦੇ। ਇੰਨੇ ਜ਼ਿਆਦਾ ਆਪਣੀ ਦੁਨੀਆ ਦੇ ਵਿੱਚ ਆਪਾਂ ਮਸ਼ਹੂਰ ਹੋ ਜਾਂਦੇ ਹਾਂ ਕਿ ਅੱਜ ਇਹ ਕਰਨਾ, ਜੋ ਕਰਨਾ, ਜੋ ਕਰਨਾ, ਪਰ ਕਿਤੇ ਅਸੀਂ ਜਿਹੜੇ ਜੈਨਜ਼ ਦੀ ਗੱਲ ਕਰ ਰਹੀ ਹਾਂ, ਜਿਹੜੇ ਸਾਡੇ ਜਨਰੇਸ਼ਨ ਹੋਣ ਵਾਲੀਆਂ ਨਾ, ਘਰ ਦੇ ਵਿੱਚ ਬਹਿ ਕੇ ਆਪਣੇ ਪੇਰੈਂਟਸ ਤੋਂ ਉਹਨਾਂ ਦੀ ਕਹਾਣੀਆਂ ਸਾਨੂੰ ਸੁਣਨੀ ਚਾਹੀਦੀ ਕਿ ਉਹਨਾਂ ਦਾ ਬਚਪਨ ਜਿਹੜਾ ਬੀਤਿਆ ਨਾ, ਉਹ ਕਿਸ ਤਰ੍ਹਾਂ ਬੀਤਿਆ, ਅਤੇ

ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਜਿਹੜੀ ਮਸਤੀ ਕੀਤੀ ਆ ਨਾ, ਜਿਹੜੀ ਸਾਨੂੰ ਹੁਣ ਕਰਨ ਨੂੰ ਨਹੀਂ ਮਿਲਦੀ ਆ, ਉਹਨਾਂ ਬਾਰੇ ਕਹਾਣੀਆਂ ਉਹਨਾਂ ਤੋਂ ਸੁਣੋ ਅਤੇ ਸਾਡੇ ਨਾਲ ਵੀ ਸਾਂਝੀ ਕਰੋ ਕਿਹੜੀਆਂ ਕਿਹੜੀਆਂ ਕਹਾਣੀਆਂ ਨੇ। ਜਿੱਦਾਂ ਕਿ ਅੰਬ ਦੀ ਆਪਾਂ ਕਹਾਣੀਆਂ, ਅੰਬਾਂ ਦੇ ਬਾਰੇ ਇੰਨੀ ਗੱਲ ਕਰਦੇ ਜਾ ਰਹੇ ਹਾਂ ਨਾ, ਅਤੇ ਹੋਰ ਵੀ ਗੱਲਾਂ ਕਰਾਂਗੇ। ਕਿਤੇ ਨਹੀਂ ਜਾਣਾ ਤੁਸੀਂ, ਇੱਥੇ ਹੀ ਹਾਂ ਮੈਂ ਵੀ।

ਅੰਬਾਂ ਦੀਆਂ ਗੱਲਾਂ ਕਰਦੇ ਹੋਏ ਅੱਗੇ ਵੀ ਚੱਲਦੇ ਹਾਂ ਹੋਰ ਕਿਤੇ ਕਿਤੇ। ਦੇਖੋ ਸਾਨੂੰ ਤਾਂ ਕਈ ਚੀਜ਼ਾਂ ਬਾਰੇ ਪਤਾ ਕਿ ਅੰਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਗੀਆਂ, ਇਹ ਸਾਰੀਆਂ ਚੀਜ਼ਾਂ ਹੋਗੀਆਂ, ਹੁਣ ਬਾਕੀ ਸਟੇਟ ਦੇ ਵਿੱਚ ਅੰਬ ਦਾ ਕੀ ਬਣਾਉਂਦੇ ਆ ਉਹਦੇ ਬਾਰੇ ਵੀ ਚਰਚਾ ਕਰਨੀ ਬਣਦੀ ਹੈ। ਚਲੋ ਜੀ ਚੱਲਦੇ ਹਾਂ ਗੁਜਰਾਤ ਦੇ ਵੱਲ। ਫਿਰ ਕੀ ਹੈ ਉੱਥੇ ਤਾਂ ਆਮ ਰਸ ਬਹੁਤ ਜ਼ਿਆਦਾ ਮਸ਼ਹੂਰ ਹੈ, ਗਰਮੀਆਂ ਵਿੱਚ ਪੂਰੀ ਮਤਲਬ ਆਮ ਰਸ ਖਾਣਾ ਇੱਕ ਤਿਉਹਾਰ ਵਾਂਗੂ ਲੱਗਦਾ। ਕਿਹੜੀ ਕਹਾਣੀ, ਹੁਣ ਰਾਜ ਘਰਾਣਿਆਂ ਦੇ ਵਿੱਚ ਉਸ ਵੇਲੇ ਜਦੋਂ ਇਹ ਪਹਿਲੀ ਡਿਸ਼ ਬਣ ਕੇ ਜਦੋਂ ਆਈ ਅਤੇ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਪ੍ਰਸਿੱਧ ਹੋ ਗਈ ਅਤੇ ਕਹਿੰਦੇ ਰਾਜ ਘਰਾਣਿਆਂ ਤੋਂ ਹੀ ਜਿਹੜਾ ਆਮ ਰਸ ਦਾ ਜਿਹੜਾ ਨਾ ਸਫ਼ਰ ਜਿਹੜਾ ਉਹ ਸ਼ੁਰੂ ਹੋਇਆ ਸੀ। ਹੁਣ ਮਹਾਰਾਸ਼ਟਰ ਦੀ ਬਣੀ ਹੋਈ ਜਿਹੜੀ ਕੱਚੇ ਆਮ ਦੀ ਆਮਟੀ ਯਾਨੀ ਖੱਟੀ ਮਿੱਠੀ ਚਟਨੀ ਜਿਹਨੂੰ ਇੱਥੇ ਲੌਂਜੀ ਵੀ ਕਿਹਾ ਜਾਂਦਾ ਹੈ, ਕੀ ਸਹੀ ਕਹਿ ਰਹੀ ਹਾਂ ਮੈਂ, ਲੌਂਜੀ ਕਹਿੰਦੇ ਆ ਨਾ, ਜਿਹਦੇ ਵਿੱਚ ਜਿਹੜਾ ਕਾਲੀ ਕੀ ਕਹਿੰਦੇ ਉਹਨੂੰ ਕਲੌਂਜੀ ਉਹਦਾ ਤੜਕਾ ਲੱਗਦਾ ਅਤੇ ਨਾਲ ਰਾਈ ਦਾ ਤੜਕਾ ਲੱਗਦਾ ਅਤੇ ਖੱਟੀ ਮਿੱਠੀ ਗੁੜ ਨਾਲ ਬਣੀ ਹੋਈ, ਕੋਈ ਚੀਨੀ ਵਾਲੀ ਚੀਜ਼ ਆਪਾਂ ਬਿਲਕੁਲ ਯੂਜ਼ ਨਹੀਂ ਕਰਦੇ ਪਏ ਹਾਂ, ਗੁੜ ਵਾਲੀ ਜਿਹੜੀ ਖੱਟੀ ਮਿੱਠੀ ਹੈ ਜਿਹੜੀ ਅੰਬ ਦੀ ਚਟਨੀ ਹੈ ਨਾ ਉਸ ਦੇ ਨਾਲ ਤਾਂ ਮੈਂ ਕਹਿੰਦੀ ਹਾਂ ਸਵਾਦ ਹੀ ਆ ਜਾਂਦਾ, ਪੂਰੀਆਂ ਦੇ ਨਾਲ ਮਿਲ ਜਾਏ ਤਾਂ ਮੈਂ ਕਹਿੰਦੀ ਹਾਂ ਮੇਰਾ ਦਿਨ ਬਣ ਜਾਏਗਾ। ਅਤੇ ਗਰਮੀਆਂ ਆਉਂਦੇ ਹੀ ਸਾਨੂੰ ਇਹ ਹੋ ਜਾਂਦਾ ਪੀਣ ਦੇ ਵਿੱਚ ਵਰਾਇਟੀਜ਼ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਹੁਣ ਅੰਬ ਦਾ ਸਫ਼ਰ ਸ਼ੁਰੂ ਹੁੰਦੇ ਹੀ ਅਤੇ ਆਮ ਪੰਨਾ ਬੰਨਾ ਇਹ ਵੀ ਸਾਰਿਆਂ ਦੇ ਘਰ ਦੇ ਵਿੱਚ ਲਾਜ਼ਮੀ ਹੋ ਜਾਂਦਾ। ਮੈਂਗੋ ਸ਼ੇਕ ਦੇ ਨਾਲ ਆਮ ਪੰਨਾ ਇਹ ਦੋਨੋਂ ਅਲੱਗ ਹੈ ਅਤੇ ਇਹਨਾਂ ਦਾ ਸਵਾਦ ਦੋਨੋਂ ਡਿਫਰੈਂਟ। ਅਤੇ ਬੰਗਾਲ ਦੇ ਵਿੱਚ ਲੋਕ ਇਹਨੂੰ ਪੀਂਦੇ ਨੇ ਅਤੇ ਆਮ ਪੰਨਾ ਉਹਨਾਂ ਦਾ ਇੰਨਾ ਫੇਵਰੇਟ ਹੈ ਅਤੇ ਸਾਰਿਆਂ ਦੇ ਲਈ ਇਹੀ ਹੈ ਗਰਮੀ ਤੋਂ ਬਚਣ ਦੇ ਲਈ ਇੱਕ ਕੁਦਰਤੀ ਠੰਡਾ ਸਰੋਤ। ਅਤੇ ਸਾਰਿਆਂ ਦਾ ਮੰਨਣਾ ਤਾਂ ਇਹੀ ਸੀਗਾ ਕਿ ਲੂ ਚੱਲਣ ਵੇਲੇ ਸਾਰਿਆਂ ਦੇ ਲਈ ਇਹ ਬੈਸਟ ਰਹੇਗਾ ਕਿ ਆਮ ਪੰਨਾ ਪੀਤਾ ਜਾਏ, ਜਿਹੜਾ ਟੇਸਟ ਵੀ ਮਿਲ ਜਾਏ ਅਤੇ ਜਿਹੜੀ ਹੈ ਲੂ ਯਾਨੀ ਕਿ ਹੀਟ ਸਟ੍ਰੋਕ ਉਸ ਤੋਂ ਵੀ ਬਚਿਆ ਜਾ ਸਕੇ। ਅਤੇ ਵਧੀਆ ਹੈ ਨਾ ਕਿ ਨੇਚਰ ਨੇ ਜੋ ਸਾਨੂੰ ਦਿੱਤਾ ਉਸ ਦੇ ਨਾਲ ਹੀ ਜੁੜੇ ਰਹੀਏ।

0: ਜਿੱਦਾਂ ਕਿ ਸਾਨੂੰ ਇੱਕ ਹੋਰ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਨੇ ਤੇ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਨੇ ਸਾਨੂੰ।
1: ਗੁੱਡ ਮਾਰਨਿੰਗ ਮੈਡਮ ਜੀ।
0: ਗੁੱਡ ਮਾਰਨਿੰਗ।
1: ਮੈਂ

0: ਤੁਸੀਂ ਅੰਬਾਂ ਬਾਰੇ ਪੁੱਛਿਆ।
1: ਜੀ
0: ਮੈਮ ਸਾਡੇ ਹੁਸ਼ਿਆਰਪੁਰ ਵਿੱਚ ਅੰਬ ਇੰਨੇ ਕੁ ਵੱਖਰੀ ਵੱਖਰੀ ਵਰਾਇਟੀ ਦੇ ਅੰਬ।
1: ਜੀ
0: ਮੈਮ ਮੈਂ ਵੈਸੇ ਬਾਜ਼ਾਰੂ ਅੰਬ ਬਹੁਤ ਘੱਟ ਖਾਧਾ, ਜੋ ਤਾਜ਼ੇ ਸਾਡੇ ਇਧਰੋਂ ਮਿਲਦੇ ਆ ਨਾ, ਮਿੱਠੇ ਬਗੈਰ ਮਸਾਲੇ ਤੋਂ
1: ਜੀ,
0: ਤਾਜ਼ੇ ਐਨ ਵਧੀਆ, ਉੱਪਰੇ ਜਿਹੜੇ ਪੱਕੇ ਹੁੰਦੇ ਆ, ਮੈਂ ਉਹੋ ਹੀ ਜ਼ਿਆਦਾ ਖਾ ਕੇ ਖੁਸ਼ ਹਾਂ। ਮੈਮ ਬਹੁਤ ਤਰ੍ਹਾਂ ਤਰ੍ਹਾਂ ਦੇ ਅੰਬ ਮੈਮ ਸਾਡੇ ਹੁਸ਼ਿਆਰਪੁਰ ਵਿੱਚ।
1: ਜੀ ਅਤੇ ਲਓ ਜੀ, ਇੰਨੇ ਸਾਰੇ ਅੰਬ, ਮੈਂ ਕਹਿਣ ਰਹੀ ਹਾਂ ਕਿ ਇੰਨੀ ਕੁ ਵਰਾਇਟੀ ਆ ਨਾ ਕਿ ਕਈਆਂ ਦੇ ਤਾਂ ਨਾਮ ਨਹੀਂ ਪਤਾ ਲੱਗਦੇ, ਕਿ ਕਈ ਤਾਂ ਇਹੋ ਜਿਹੇ ਹੁੰਦੇ, ਬਸ ਸਾਡੇ ਜਿਹੜੇ ਅੱਜ ਵਾਲੀ ਜਨਰੇਸ਼ਨ ਵਾਲੇ ਸਿਰਫ ਉਹਨਾਂ ਨੂੰ ਖਾਣ ਦਾ ਪਤਾ, ਉਹਦੇ ਵਿੱਚ ਮੈਂ ਵੀ ਇੰਕਲੂਡ ਹੀ ਹਾਂ, ਮੈਨੂੰ ਵੀ ਖਾਣ ਦਾ ਹੀ ਪਤਾ। ਕਈਆਂ ਦੇ ਨਾਮ ਤਾਂ ਇੱਦਾਂ ਪਤਾ ਹੀ ਨਹੀਂ ਹੁੰਦੇ ਸਾਨੂੰ, ਫਿਰ ਜਦੋਂ ਫਾਦਰ ਸਾਹਿਬ ਤੋਂ ਪੁੱਛਦੇ ਹਾਂ, ਮੰਮੀ ਤੋਂ ਪੁੱਛਦੇ ਨੇ ਕਿ ਇਹ ਵਾਲਾ ਅੰਬ ਕਿਹੜਾ, ਇਹ ਵਾਲਾ ਉਸ ਤੋਂ ਡਿਫਰੈਂਟ ਹੈ, ਖਾਸ ਟੇਸਟ ਹੈ, ਅਲੱਗ ਹੈ। ਜਿਵੇਂ ਅੰਬਾਂ ਦੀ ਵਰਾਇਟੀ ਦੁਸਹਿਰੇ ਦੀ ਕਰੋ, ਬਹੁਤ ਹੀ ਸਵੀਟ ਜਿਹੜਾ ਹੈ ਲੰਗੜਾ ਹੈ, ਉਹਦਾ ਇੱਕ ਖੱਟਾ ਅਤੇ ਟੇਸਟੀ ਅਲੱਗ ਸਵਾਦ ਆਉਂਦਾ ਹੈ। ਅਤੇ ਜਿਹੜਾ ਕੇਸਰ ਵਾਲਾ ਹੈ, ਯਾਨੀ ਕਿ ਜਿਹੜਾ ਗੁਜਰਾਤ ਦੇ ਵਿੱਚ ਪੈ ਜਾਂਦਾ ਚੁਪਨ ਵਾਲਾ, ਉਹ ਤਾਂ ਬਹੁਤ ਹੀ ਟੇਸਟੀ ਲੱਗਦਾ। ਆਮਰਪਾਲੀ ਹੋ ਗਿਆ, ਦੇਖਣ ਨੂੰ ਟਿੱਡੂ ਜਿਹਾ ਹੈ, ਯਾਨੀ ਕਿ ਛੋਟਾ ਜਿਹਾ ਹੈ, ਪਰ ਮਿੱਠਾ ਹੁੰਦਾ ਅਤੇ ਮਹਿਕ ਬੇਹੱਦ ਮਿੱਠੀ। ਹੁਣ ਮੈਂ ਕਹਿੰਦੀ ਹਾਂ 1500 ਤੋਂ ਵੀ ਵੱਧ ਵਰਾਇਟੀ ਵਾਲੇ ਜਿਹੜੇ ਹੈ ਨਾ ਅੰਬ, ਵਰਾਇਟੀ ਵਾਲੇ ਅੰਬ ਕਹਿ ਰਹੀ ਹਾਂ, 1500 ਵੀ ਹੈ, ਮਤਲਬ ਅਲੱਗ ਅਲੱਗ ਤਰ੍ਹਾਂ ਦੇ ਕਿੰਨੇ ਹੈ, ਸਾਈਜ਼ ਦੇ ਵਿੱਚ, ਟੇਸਟ ਦੇ ਵਿੱਚ, ਹਰ ਤਰ੍ਹਾਂ ਦੇ ਵਿੱਚ ਅਲੱਗ। ਲਓ ਜੀ, ਗੱਲ ਕਰਦੇ ਕਰਦੇ ਇੱਕ ਹੋਰ ਮੈਸੇਜ ਆ ਗਿਆ, ਉਹ ਵੀ ਸੁਣ ਲੈਂਦੇ ਹਾਂ।
2: ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਤਾਪ ਸਿੰਘ ਹੀਰਾ ਸਰਾਬਾ ਨਗਰ ਜੀਰਾ ਤੋਂ ਬੋਲ ਰਿਹਾ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ
1: ਜੀ।
2: ਅੱਜ ਤੁਸੀਂ ਅੰਬਾਂ ਉੱਤੇ ਗੱਲ ਕਰ ਰਹੇ ਹੋ, ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਕੁਦਰਤ ਦਾ ਨਿਯਮ ਦੇਖੋ, ਪਹਿਲਾਂ ਜਿਹੜੀ ਵਰਾਇਟੀ ਅੰਬ ਦੀ ਆਉਂਦੀ ਆ, ਅਤੇ ਜਦੋਂ ਖਤਮ ਹੋਣ ਲੱਗਦੀ, ਜਿਹੜੀ ਹੁਣ ਜਿਵੇਂ ਖਤਮ ਹੋ ਰਹੀ ਇੱਕ ਵਰਾਇਟੀ, ਇਸ ਤੋਂ ਬਾਅਦ ਕਲਮੀ ਅੰਬ ਸ਼ੁਰੂ ਹੋ ਜਾਏਗਾ। ਔਰ ਜਦੋਂ ਕਲਮੀ ਅੰਬ ਦੀ ਵਰਾਇਟੀ ਖਤਮ ਹੋਏਗੀ, ਉਸ ਤੋਂ ਬਾਅਦ ਲੰਗੜਾ, ਚੂਸਾ, ਦੋ ਤਿੰਨ ਤਰ੍ਹਾਂ ਦੀਆਂ ਵਰਾਇਟੀਆਂ ਉਸੇ ਤਰ੍ਹਾਂ ਮਗਰ ਮਗਰ ਆਉਂਦੀਆਂ ਰਹਿਣਗੀਆਂ। ਵੀ ਕੁਦਰਤ ਨੇ ਮਨੁੱਖ ਨੂੰ ਖਾਣ ਵਾਸਤੇ ਇੱਕੋ ਵਾਰੀ ਸਾਰੇ ਅੰਬ ਨਹੀਂ ਦਿੱਤੇ, ਥੋੜ੍ਹਾ ਥੋੜ੍ਹਾ ਵੱਖਵਾ ਪਾ ਕੇ ਦਿੱਤੇ ਆ। ਇਹ ਬਹੁਤ ਵੱਡੀ ਕੁਦਰਤੀ ਦੇਣ ਆ। ਤੋ ਅੰਬ ਜਿਹੜਾ ਹੈ ਉਹ ਮੈਂ ਸਮਝਦਾ ਕਿ ਭਾਵੇਂ ਕਿਸੇ ਨੂੰ ਸ਼ੂਗਰ ਆ, ਉਹ ਥੋੜ੍ਹਾ ਖਾ ਲਵੇ, ਅਤੇ ਦੂਸਰਾ ਜਿਹੜਾ ਆਦਮੀ ਆ ਜਿਹਨੂੰ ਸ਼ੂਗਰ ਨਹੀਂ, ਕਿਸੇ ਭੈਣ ਭਰਾ ਨੂੰ, ਅਤੇ ਉਹ ਅੰਬ ਰੱਜ ਕੇ ਖਾਵੇ, ਕਿਉਂਕਿ ਇਹਦਾ ਜਿਹੜਾ ਪਿਰਡ ਆ ਉਹ 2 ਮਹੀਨੇ, 1.5-2 ਮਹੀਨੇ ਦਾ ਹੁੰਦਾ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਆਕਾਸ਼ਵਾਣੀ ਦੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ, ਧੰਨਵਾਦ, ਮਿਹਰਬਾਨੀ।
1: ਜਿੱਦਾਂ ਮੈਨੂੰ ਹੁਣ ਯਾਦ ਆਇਆ ਤੁਹਾਡੇ ਤੋਂ ਗੱਲਾਂ ਕਰਦੇ ਕਰਦੇ, ਕਿ ਮੈਂ ਕਿਤੇ ਪੜ੍ਹਿਆ ਸੀ ਬਚਪਨ ਦੇ ਵਿੱਚ, ਮੈਨੂੰ ਨਾ ਕਈ ਵਾਰ ਇੱਦਾਂ ਹੁੰਦਾ ਸੀ ਕਿ ਜੇ ਇੱਕ ਹੀ ਪੇੜ 'ਤੇ ਅਲੱਗ ਅਲੱਗ ਵਰਾਇਟੀ ਵਾਲੇ ਅੰਬ ਲੱਗ ਜਾਣ ਤਾਂ ਕਿੰਨਾ ਵਧੀਆ ਹੋਏਗਾ ਨਾ। ਮੈਨੂੰ ਇੱਕ ਹੀ ਰੁੱਖ ਤੋਂ ਘਰ ਦੇ ਵਿੱਚ ਲਗਾ ਕੇ, ਅਤੇ ਇੱਕ ਹੀ ਰੁੱਖ ਤੋਂ ਮੈਂ ਇੱਧਰੋਂ ਇਹ ਵੀ ਤੋੜ ਰਹੀ ਹਾਂ, ਇਹ ਵੀ ਤੋੜ ਰਹੀ ਹਾਂ, ਹਰ ਇੱਕ ਅਲੱਗ ਵਰਾਇਟੀ ਦਾ ਅੰਬ ਹੋ ਜਾਏ, ਪੋਸੀਬਲ ਹੋ ਸਕਦਾ? ਜੀ ਪੋਸੀਬਲ ਕਰਕੇ ਦਿਖਾਇਆ। ਕਿਸਨੇ? ਦੱਸਦੀ ਹਾਂ, ਜਿਸ ਨੂੰ ਕਿਹਾ ਜਾਂਦਾ ਮੈਂਗੋ ਮੈਨ, ਯਾਨੀ ਕਿ ਮੈਂ ਗੱਲ ਕਰ ਰਹੀ ਹਾਂ ਹੁਣ ਹਾਜੀ ਕਲੀਮੁੱਲਾ ਖਾਨ ਸਾਹਿਬ ਦੀ, ਜਿਹੜੇ ਕਿ ਰਹਿਣ ਵਾਲੇ ਨੇ ਉੱਤਰ ਪ੍ਰਦੇਸ਼ ਲਖਨਊ ਦੇ, ਮਹਿਲਾਬਾਦ ਜਿਹੜਾ ਹੈ ਦੇ ਜਨਮੇ ਹੈ, ਅਤੇ ਇਹਨਾਂ ਨੇ ਕੀ ਕਰਕੇ ਦਿਖਾਇਆ ਕਿ ਇੱਕ ਟੈਕਨੀਕ ਦੇ ਨਾਲ, ਜਿਸ ਨੂੰ ਕਿਹਾ ਜਾਂਦਾ ਗ੍ਰਾਫਟਿਕ, 300 ਤੋਂ ਵੱਧ ਵਰਾਇਟੀ ਦੇ ਜਿਹੜੇ ਅੰਬ ਨਾ ਸਿਰਫ ਇੱਕ ਹੀ ਰੁੱਖ 'ਤੇ ਲਗਾ ਕੇ ਦਿਖਾਇਆ। ਬਿਲੀਵ ਕਰਦੇ ਹੋ? ਕਰਦੇ ਹੋ ਨਾ? ਜੀ ਇੱਕ ਹੀ ਰੁੱਖ 'ਤੇ। ਹੁਣ ਗ੍ਰਾਫਟਿੰਗ ਜਿਹੜੀ ਟੈਕਨੀਕ ਹੋ ਗਈ ਹੈ, ਜਿਸ ਦੇ ਵਿੱਚ ਅਲੱਗ ਅਲੱਗ ਜਿਹੜੇ ਰੁੱਖ ਹੈ ਨਾ, ਯਾਨੀ ਕਿ ਅੰਬ ਵਾਲੇ, ਉਹਨਾਂ ਦੀਆਂ ਜਿਹੜੀਆਂ ਜਿੱਥੇ ਇੱਕ ਕੀ ਕਹਿੰਦੇ ਉਹਨੂੰ, ਜਿੱਦਾਂ ਗੁਲਾਬ ਦੀ ਡੰਡੀ ਤੋਂ ਨਹੀਂ ਆਪਾਂ ਗੁਲਾਬ ਅਲੱਗ ਲਗਾ ਦਿੰਦੇ, ਉਸੇ ਤਰ੍ਹਾਂ ਹੀ ਗ੍ਰਾਫਟਿੰਗ ਹੈ ਕਿ ਇੱਕ ਹੀ ਰੁੱਖ 'ਤੇ ਇੱਕ ਅਲੱਗ ਰੁੱਖ ਦੀ ਜਿਹੜੀ ਹੈ ਡੰਡੀ ਕੱਟ ਕੇ ਉਸਨੂੰ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਉਸ ਤੋਂ ਜਿਹੜਾ ਹੈ ਨਾ, ਜਿਹੜਾ ਅੰਬ ਹੈ ਉਹ ਉਸੇ ਪੇੜ 'ਤੇ ਆਪਣੀ ਅਲੱਗ ਟਹਿਣੀਆਂ ਦੇ ਨਾਲ ਉਸ 'ਤੇ ਅੰਬ ਲਗਾ ਸਕੇ, ਅਤੇ ਅਲੱਗ ਵਰਾਇਟੀਜ਼ ਇਕੱਠੇ ਹੀ ਇੱਕ ਪੇੜ 'ਤੇ ਮਿਲ ਜਾਏ, ਕਿੰਨਾ ਵਧੀਆ ਹੋ ਜਾਏਗਾ। ਅਤੇ ਇਸੇ ਹੀ ਕੰਮ ਦੇ ਲਈ ਇਹਨਾਂ ਨੂੰ 2008 ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀਗਾ। ਲਓ ਜੀ ਅਗਲਾ ਮੈਸੇਜ ਵੀ ਆ ਚੁੱਕਿਆ, ਸੁਣਦੇ ਹਾਂ ਕੌਣ ਨੇ ਤੇ ਸਾਡੇ ਨਾਲ ਕੀ ਸਾਂਝੀ ਕਰਨਾ ਚਾਹੁੰਦੇ ਆਪਣੀ ਗੱਲ।
3: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
3: ਮੈਂ ਸਤਨਾਮ ਸਿੰਘ ਰਖਰਾ
1: ਜੀ,
3: ਬਾਗਾ ਪੁਰਾਣਾ ਤੋਂ ਜੀ। ਪਿਆਰੀ ਬੇਟੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਬੇਟੀ ਠੀਕ ਠਾਕ ਹੋ?
1: ਜੀ ਵਧੀਆ।
3: ਕੱਲ ਸੁਬਹ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ, ਪਰ ਸ਼ਾਮ ਨੂੰ 7:30 ਵਜੇ

0: ਮੀਂਹ ਨੇਰੀ ਪੂਰਾ ਝੱਖੜ ਚੱਲਿਆ
1: ਤੇ
0: ਮੌਸਮ ਵੀ ਠੰਡਾ ਹੋ ਗਿਆ। ਲਾਈਟ ਚਾਹੇ ਚਲੀ ਗਈ ਸੀ ਪਰ ਫਿਰ ਵੀ ਮੌਸਮ ਦੇ ਵਿੱਚ ਨਵੀਂ ਆਉਣ ਕਰਕੇ ਬਹੁਤ ਸੋਹਣਾ ਮੌਸਮ ਰਿਹਾ ਰਾਤ ਨੂੰ ਵੀ
1: ਬਿਲਕੁਲ।
0: ਅੱਜ ਸੁਬਹਾ ਨੂੰ ਵੀ ਅੱਜ ਬੱਦਲਬਾਈ ਜੀ ਹੋਈ ਵੀ ਹੈ, ਕਿਤੇ ਧੁੱਪ ਨਿਕਲ ਆਉਂਦੀ ਹੈ, ਲੱਗਦਾ ਵੀ ਸ਼ਾਮ ਤੱਕ ਬਾਰਿਸ਼ ਫੇਰ ਆਊਗੀ,
1: ਮੌਸਮ ਦੇ ਵਿੱਚ ਸਕੂਨ,
0: ਠੰਡ ਵਰਤਾਉਣਗੇ। ਹੋਰ ਬੇਟੀ ਠੀਕ ਠਾਕ ਹੋ
1: ਜੀ?
0: ਜੀ ਅੱਜ ਮੈਂ ਗੱਲ ਕਰਦਾ ਇੱਕ ਨਵੇਂ ਰਿਸ਼ਤੇ ਬਾਰੇ। ਕੱਲ ਪ੍ਰੋਗਰਾਮ ਦੇ ਵਿੱਚ ਇੱਕ ਜਸਵੀਰ ਸਿੰਘ ਜੀ ਬੋਲੇ ਸੀਗੇ, ਜਸਵੀਰ ਸਿੰਘ ਜੀ ਅਰੋੜਾ
1: ਜੀ,
0: ਸਾਡੇ ਬਾਰੇ। ਇਹ ਦੇਖੋ ਜੀ ਆਕਾਸ਼ਵਾਣੀ ਦਾ ਜਿਹੜਾ ਪਿਆਰ ਹੈ ਉਹ ਕਿਵੇਂ ਇੱਕ ਦੂਜੇ ਨਾਲ ਹੋ ਜਾਂਦਾ ਹੈਗਾ। ਉਹ ਜੀਂਦ ਹਰਿਆਣੇ 'ਚ ਬੈਠੇ ਹੈ ਸਪੀਦੋ ਮੰਡੀ, ਜਸਵੀਰ ਸਿੰਘ ਅਰੋੜਾ ਜੀ, ਅਤੇ ਅਸੀਂ ਬਾਗੇ ਪੁਰਾਣੇ ਪੰਜਾਬ 'ਚ ਬੈਠੇ ਹਾਂ ਮੋਗਾ ਡਿਸਟ੍ਰਿਕਟ ਦੇ ਵਿੱਚ। ਪਰ ਫਿਰ ਵੀ ਜਿਹੜੇ ਪਿਆਰ ਦੇ ਦੋ ਬੋਲ ਅਸੀਂ ਆਕਾਸ਼ਵਾਣੀ 'ਤੇ ਬੋਲਦੇ ਹਾਂ, ਇਹ ਬੋਲਾਂ ਦੀ ਸਾਂਝ ਆ ਜਿਹੜੀ ਇਹ ਐਫ ਐਮ ਰੇਨੋ ਦੇ ਨਾਲ ਬਹੁਤ ਦੂਰ ਤੱਕ ਜਾ ਪਹੁੰਚਦੀ ਹੈ ਜੀ, ਜਿਸ ਨਾਲ ਇੱਕ ਦੂਜੇ ਤਾਈਂ ਸਾਡਾ ਪਿਆਰ ਵੱਧ ਜਾਂਦਾ ਹੈਗਾ। ਇਹ ਇਹਦਾ ਜਿਹੜਾ ਮੇਨ ਸਿਰ ਹੈ ਇਹ ਆਕਾਸ਼ਵਾਣੀ ਐਫ ਐਮ ਰੇਨੋ ਜਲੰਧਰ ਨੂੰ ਜਾਂਦਾ ਜੀ, ਅਤੇ ਜਾਂ ਸਾਡੀਆਂ ਬੇਟੀਆਂ ਨੂੰ ਜਾਂਦਾ, ਜਿਹਨਾਂ ਸਦਕੇ ਅਸੀਂ ਆਪਣੀ ਆਵਾਜ਼ ਦਾ ਸੁਨੇਹਾ ਆਪਣੇ ਦੋਸਤਾਂ ਤੱਕ ਪਹੁੰਚਾ ਸਕਦੇ ਹਾਂ। ਅੱਜ ਬਸ ਇੰਨਾ ਹੀ ਬੇਟੀ, ਦਿਲ ਆਪਣਾ ਪੰਜਾਬੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ।
1: ਜਿੱਦਾਂ ਕਿ ਸਤਨਾਮ ਜੀ ਨੇ ਵੀ ਕਿਹਾ ਹੈ ਅਤੇ ਨਾਲ ਹੀ ਸਾਡੇ ਜਿਹੜੇ ਪਿਆਰੀ ਜੀ ਸਰੋਤਾ ਹੈ ਜੀ, ਬਿਲਕੁਲ ਤੁਸੀਂ ਸਮਝ ਹੀ ਗਏ, ਜਿਨ੍ਹਾਂ ਦਾ ਅੰਦਾਜ਼ ਹੀ ਬਹੁਤ ਅਲੱਗ ਹੈ, ਉਹਨਾਂ ਨੇ ਵੀ ਕਿਹਾ ਹੈ ਕਿ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ, ਕਿਉਂਕਿ ਆਪਾਂ ਹਰ ਵਾਰ ਕਹਿੰਦੇ ਹਾਂ ਕਿ ਆਕਾਸ਼ਵਾਣੀ ਇੱਕ ਇਹੋ ਜਿਹਾ ਪਲੇਟਫਾਰਮ ਹੈ, ਇੱਕ ਇੰਨਾ ਵੱਡਾ ਸਾਡਾ ਪਰਿਵਾਰ ਹੈ ਨਾ, ਕਿ ਆਪਾਂ ਕਿਸ ਦੇ ਨਾਲ ਕਦੋਂ ਜੁੜ ਜਾਂਦੇ ਹਾਂ ਸਾਨੂੰ ਆਪ ਪਤਾ ਨਹੀਂ ਲੱਗਦਾ, ਅਤੇ ਹੋਰ ਸਾਡੇ ਨਵੇਂ ਨਵੇਂ ਦੋਸਤ ਸਾਡੇ ਨਾਲ ਜੁੜਦੇ ਆ, ਅਤੇ ਇਹੀ ਹੈ ਕਿ ਤੁਸੀਂ ਇੱਕ ਥਾਂ 'ਤੇ ਬੈਠੇ ਹੋਏ ਦੂਜੀ ਥਾਂ ਦੇ ਨਾਲ ਹੀ ਇਸ ਤਰ੍ਹਾਂ ਜੁੜ ਜਾਂਦੇ ਹੋ ਅਤੇ ਆਪਸ ਦੇ ਵਿੱਚ ਪੂਰਾ ਇੱਕ ਪਰਿਵਾਰ ਆਪਾਂ ਬਣ ਜਾਂਦਾ, ਸਾਨੂੰ ਆਪ ਪਤਾ ਨਹੀਂ ਲੱਗਦਾ। ਚਲੋ ਜੀ 9:55 ਤਾਂ ਹੋ ਗਏ ਹੈ ਅਤੇ ਇਹ ਸਾਡਾ ਆਡੀਓ ਜਿਹੜਾ ਮੈਸੇਜ ਸੀ ਆਖਰੀ ਮੈਸੇਜ ਹੋ ਗਿਆ, ਅਤੇ ਯਸ਼ਪਾਲ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸੇਉਨੀ ਤੋਂ ਸਾਨੂੰ ਉਹਨਾਂ ਨੇ ਮੈਸੇਜ ਕੀਤਾ ਹੈ ਕਿ ਜਿਹੜਾ ਅੱਜ ਆਪਾਂ ਮਨਾ ਰਹੇ ਹਾਂ ਵਰਲਡ ਯਾਨੀ ਕਿ ਵਿਸ਼ਵ ਬਾਲ ਸ਼੍ਰਮ ਨਿਸ਼ੇਧ ਦਿਵਸ, ਜਿਹੜਾ ਆਪਾਂ ਮਨਾ ਰਹੇ ਚਾਈਲਡ ਲੇਬਰ ਡੇ, ਵਰਲਡ ਡੇ ਆਫ ਚਾਈਲਡ ਲੇਬਰ ਡੇ ਮਨਾ ਰਹੇ ਹਾਂ ਆਪਾਂ, ਉਸ ਦੇ ਬਾਰੇ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਇਹਦੇ ਨਾਲ ਹੀ ਸਾਡੇ ਅਗਲੇ ਜਿਹੜੇ ਆ ਨਾ ਯਾਨੀ ਕਿ ਅਗਲੇ ਸਾਡੇ ਐਂਕਰ ਯਾਨੀ ਅਗਲੇ ਆਰ ਜੇ ਸਾਡੇ ਵਿਹੜੇ ਆ ਚੁੱਕੇ ਨੇ, ਪਰ ਮੈਂ ਜਾਂਦੇ ਜਾਂਦੇ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਸਾਡੇ ਜਿਹੜੇ ਆ ਨਾ ਦੋਸਤ ਆਪਾਂ ਰੋਜ਼ ਇਸੇ ਤਰ੍ਹਾਂ ਮਿਲਦੇ ਰਹੀਏ, ਅਤੇ ਮੈਂ ਜ਼ਰੂਰ ਆਵਾਂਗੀ ਕਿਸੇ ਨਵੇਂ ਦਿਨ ਅਗਲੀਆਂ ਹੋਰ ਇੱਦਾਂ ਦੀਆਂ ਇਨਫੋਰਮੇਸ਼ਨ ਲੈ ਕੇ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਜਾਂ ਹੋਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਦਿਨ, ਪਰ ਤੁਸੀਂ ਜਾਣਾ ਕਿਤੇ ਨਹੀਂ ਹੈ ਕਿਉਂਕਿ ਅਗਲੇ ਆਰ ਜੇ ਆ ਗਏ, ਅਤੇ ਹੋਰ 11 ਵਜੇ ਰਾਤ 11 ਵਜੇ ਤੱਕ ਦਾ ਸਾਡਾ ਸਫ਼ਰ ਜਿਹੜਾ ਨਾ ਆਕਾਸ਼ਵਾਣੀ ਦੇ ਨਾਲ ਯਾਨੀ 102.7 ਐਫ ਐਮ ਰੇਨਬੋ ਦੇ ਨਾਲ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਅਤੇ ਫਿਰ ਮੈਂ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ।

ਐਫ ਐਮ ਰੇਨਬੋ ਦੀ ਘੜੀ ਤੇ ਸਮਾਂ ਹੋ ਗਿਆ ਹੈ 10:00 ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ ਤੇ ਹਸਤਾਖਰ ਕੀਤੇ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਤੇ ਕੌਮਾਂਤਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖੇਧਾੜੀ ਮਾਮਲੇ ਵਿੱਚ ਹਰਿਆਣਾ ਦੇ ਵਿਕਾਸ ਤੇ ਪੰਚਾਇਤ ਡਾਇਰੈਕਟਰ ਦਫ਼ਤਰ ਦੇ ਤਤਕਾਲੀ ਸੁਪਰਡੈਂਟ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ 2025-26 ਵਿੱਚ ਦੇਸ਼ ਵਿੱਚ ਬਾਗਬਾਨੀ ਉਤਪਾਦਨ ਲਗਭਗ 3,778 ਲੱਖ ਟਨ ਰਹਿਣ ਦਾ ਅਨੁਮਾਨ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਵਿੱਚ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਸ਼ਾਮਿਲ ਕੀਤਾ ਹੈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਤੇ ਨਵੇਂ ਫੌਜੀ ਹਮਲੇ ਰੋਕੇ ਨੇ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 4 ਧਾਮ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਚੌਕਸ ਰਹਿਣ ਤੇ ਆਪਣੀ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਪਹਿਲਾ ਮੈਚ ਇੰਗਲੈਂਡ ਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ, ਬੜਾ ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ, ਅਤੇ ਆਗਾਜ਼ ਕਰਦੇ ਹਾਂ ਇਸ ਸੋਹਣੀ ਜਿਹੀ ਸਵੇਰ ਦਾ ਇਸ ਸੋਹਣੇ ਜਿਹੇ ਗੀਤ ਦੇ ਨਾਲ।

ਵੇਖੋ ਜੀ ਮੇਰੀ ਗੱਲ ਸੁਣੋ, ਕਿਸੇ ਹੋਰ ਦਾ ਪਤਾ ਨਹੀਂ ਕਿ ਉਹ ਡਾਂਸ 'ਤੇ ਚਾਂਸ ਮਾਰ ਰਿਹਾ ਕਿ ਨਹੀਂ ਮਾਰ ਰਿਹਾ, ਪਰ ਕੁਝ ਲੋਕ ਹੈਗੇ ਨੇ ਜੋ ਇਸ ਟਾਈਮ ਡਾਂਸ 'ਤੇ ਚਾਂਸ ਜ਼ਰੂਰ ਮਾਰ ਰਹੇ ਨੇ, ਜਾਂ ਜਿਹੜੇ ਆਫਿਸ ਜਾ ਰਹੇ ਨੇ ਨਾ ਲੋਕ ਜਿਹੜੇ ਸੁਣ ਰਹੇ ਨੇ ਸਾਨੂੰ ਕਾਰ ਦੇ ਵਿੱਚ, ਉਹ ਜ਼ਰੂਰ ਡਾਂਸ 'ਤੇ ਚਾਂਸ ਮਾਰ ਰਹੇ ਨੇ, ਕਿਉਂਕਿ ਸੈਕਿੰਡ ਸੈਟਰਡੇ ਹੈ ਅਤੇ ਸੈਕਿੰਡ ਸੈਟਰਡੇ ਦਾ ਮਤਲਬ ਹੁੰਦਾ ਕਿ ਲੌਂਗ ਵੀਕਐਂਡ ਹੈ, ਅਤੇ ਜਿਨ੍ਹਾਂ ਨੂੰ ਦੋ ਛੁੱਟੀਆਂ ਆਲਰੇਡੀ ਹੈਗੀਆਂ ਨੇ ਅਤੇ ਜਿਹੜੀ ਮੰਡੇ ਦੀ ਛੁੱਟੀ ਪਲਾਨ ਕਰਨ ਦਾ ਸੋਚ ਕੇ ਕਿਤੇ ਘੁੰਮਣ ਫਿਰਨ ਜਾਣ ਦਾ ਸੋਚ ਰਹੇ ਨੇ, ਉਹ ਤਾਂ ਡਾਂਸ 'ਤੇ ਚਾਂਸ ਦੇ ਮਤਲਬ ਮੌਕੇ 'ਤੇ ਚੌਕਾ ਮਾਰ ਹੀ ਰਹੇ ਨੇ, ਕਿਉਂਕਿ ਮੌਸਮ ਵੀ ਇੰਨਾ ਸੋਹਣਾ ਹੋਇਆ ਪਿਆ ਹੈ, ਅਤੇ ਤੁਹਾਡੇ ਇਸੇ ਹੀ ਮੂਡ ਨੂੰ ਹੋਰ ਵਧੀਆ ਵਧੀਆ ਕਰਨ ਦੇ ਲਈ ਅਤੇ ਤੁਹਾਡੇ ਡਾਂਸ 'ਤੇ ਚਾਂਸ ਨੂੰ ਹੋਰ ਵਧੀਆ ਵਧੀਆ ਕਰਨ ਲਈ ਇੱਕ ਹੋਰ ਬਹੁਤ ਹੀ ਵਧੀਆ ਜਿਹਾ ਗਾਣਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਹੁਣ ਤੁਸੀਂ ਸੋਚਦੇ ਹੋਣੇ ਕਿ ਤਾਂ ਸਵੇਰੇ ਸਵੇਰੇ ਮੂਡ ਇੰਨਾ ਅੱਛਾ ਕਿਉਂ ਹੈ ਅਤੇ ਬਾਕੀ ਸਾਰਿਆਂ ਦਾ ਵੀ ਮਤਲਬ ਮੂਡ ਆਪਾਂ ਕਿਉਂ ਇੰਨਾ ਵਧੀਆ ਕਰ ਰਹੇ ਹਾਂ, ਕਿਉਂਕਿ ਕੱਲ੍ਹ ਕੀ ਹੋਇਆ ਕਿ ਜਦੋਂ ਬਾਰਿਸ਼ ਹੋਈ ਹੈ ਇੰਨੀ ਜ਼ਿਆਦਾ ਗਰਮੀ ਤੋਂ ਬਾਅਦ, ਮਤਲਬ ਦੁਪਹਿਰੇ ਇੰਨਾ ਗਰਮੀ ਵਾਲਾ ਮੌਸਮ ਸੀਗਾ ਤਾਂ ਉਹ ਤੋਂ ਬਾਅਦ ਜਦੋਂ ਇੰਨੀ ਤੇਜ਼ ਬਾਰਿਸ਼ ਹੋਈ ਹੈ ਅਤੇ ਮੌਸਮ ਇੱਕਦਮ ਖਿਲ ਖਿਲਾ ਗਿਆ ਹੈ, ਅਤੇ ਉਦੋਂ ਸਾਰਿਆਂ ਦੇ ਦਿਲ ਨੇ ਨਾ ਆਹੀ ਗੱਲ ਕਹੀ ਸੀ ਜਿਹੜਾ ਅਗਲਾ ਗਾਣੇ 'ਚ ਕਹੀ ਜਾ ਰਹੀ ਹੈ।

ਦੇਖੋ ਜੀ, ਡੈਫੀਨੇਟਲੀ ਜਿਨ੍ਹਾਂ ਲੋਕਾਂ ਨੂੰ ਅੱਜ ਵੀ ਛੁੱਟੀ ਮਿਲ ਗਈ ਹੈ ਜਾਂ ਮੰਡੇ ਦੀ ਛੁੱਟੀ ਮਿਲ ਗਈ ਹੈ ਨਾ, ਉਹ ਤਾਂ ਮੌਜਾਂ ਹੀ ਮੌਜਾਂ ਕਹਿ ਰਹੇ ਹੋਣਗੇ, ਪਰ ਜਿਨ੍ਹਾਂ ਦੀ ਲੀਵ ਅਪਰੂਵ ਨਹੀਂ ਹੋਈ ਹੈ, ਜਿਹੜੇ ਜਿਨ੍ਹਾਂ ਨੂੰ ਅੱਜ ਵੀ ਜਾਣਾ ਪੈ ਰਿਹਾ ਅਤੇ ਸ਼ਾਇਦ ਜਿਨ੍ਹਾਂ ਦਾ ਕੱਲ੍ਹ ਵੀ ਵਰਕਿੰਗ ਹੈ ਜਾਂ ਜਿਨ੍ਹਾਂ ਨੂੰ ਓਵਰ ਟਾਈਮ ਲਾਉਣਾ ਪੈ ਗਿਆ, ਮਤਲਬ ਬੇਸਿਕਲੀ ਜਿਨ੍ਹਾਂ ਨੂੰ ਲੌਂਗ ਵੀਕਐਂਡ ਦਾ ਮਜ਼ਾ ਨਹੀਂ ਮਿਲ ਰਿਹਾ ਇੰਨੇ ਸੋਹਣੇ ਜਿਹੇ ਮੌਸਮ ਦੇ ਵਿੱਚ, ਉਹਨਾਂ ਲਈ ਤਾਂ ਫਿਰ ਸਿਰਫ ਆਹੀ ਗਾਣਾ ਹੈ।

ਦੇਖੋ ਜੀ, ਇਹ ਤਾਂ ਉਹਨਾਂ ਦੀ ਸਿਚੁਏਸ਼ਨ ਸੀਗੀ ਜਿਨ੍ਹਾਂ ਨੂੰ ਛੁੱਟੀ ਨਹੀਂ ਮਿਲੀ। ਪਰ ਕਹਿੰਦੇ ਨੇ ਨਾ ਕਿ ਆਪਾਂ ਪੰਜਾਬੀ ਹੁੰਦੇ ਹਾਂ, ਆਪਾਂ ਇੰਡੀਅਨ ਹੁੰਦੇ ਹਾਂ, ਆਪਾਂ ਹਰ ਗੱਲ 'ਤੇ ਹਰ ਚੀਜ਼ ਦਾ ਮਤਲਬ ਪ੍ਰੋਬਲਮ ਦਾ ਕੋਈ ਨਾ ਕੋਈ ਸੋਲਿਊਸ਼ਨ ਲੱਭ ਹੀ ਲੈਂਦੇ ਹਾਂ। ਅਤੇ ਉਹ ਸੋਲਿਊਸ਼ਨ ਕੀ ਹੁੰਦਾ ਹੈ? ਆਹ ਹੁੰਦਾ ਸੋਲਿਊਸ਼ਨ,

ਦੇਖੋ ਜੀ, ਮੈਂ ਡਿਸਕਲੇਮਰ ਦੇ ਰਿਹਾ, ਮੇਰੇ ਤੇ ਗੱਲ ਨਹੀਂ ਆਉਣੀ ਚਾਹੀਦੀ। ਮੈਂ ਕਿਸੇ ਨੂੰ ਨਹੀਂ ਕਹਿ ਰਹੀ ਕਿ ਤੁੱਕਾ ਮਾਰ ਕੇ ਜੁਗਾੜ ਕਰਕੇ ਛੁੱਟੀ ਲੈ ਲਓ, ਕਿਉਂਕਿ ਮੈਨੂੰ ਵੈਸੇ ਵੀ ਪਤਾ ਕਿ ਛੁੱਟੀ ਸੌਖੀ ਨਹੀਂ ਮਿਲਣ ਵਾਲੀ। ਲੌਂਗ ਵੀਕਐਂਡ ਹੈ, ਸਾਰੇ ਹੀ ਛੁੱਟੀ 'ਤੇ ਜਾ ਰਹੇ ਨੇ, ਅਤੇ ਜੇ ਤੁਸੀਂ ਵੀ ਚਾਹੁੰਦੇ ਹੋ ਛੁੱਟੀ ਲੈਣਾ ਅਤੇ ਤੁਹਾਡਾ ਜੁਗਾੜ ਨਹੀਂ ਲੱਗ ਰਿਹਾ, ਤਾਂ ਫਿਰ ਇੱਕ ਜੁਗਾੜ ਹੈਗਾ ਹੈ ਜੋ ਹਮੇਸ਼ਾ ਔਫਿਸ ਦੇ ਵਿੱਚ ਚੱਲਦਾ ਹੀ ਹੈ। ਆਪਣੇ ਬੌਸ ਨੂੰ ਕਹਿਣਾ, ਤੁਮ ਹੀ ਹੋ ਬੰਧੂ, ਸਖਾ ਤੁਮ ਹੀ ਹੋ।

ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਬੌਸ ਨੂੰ ਵੀ ਤੁਮ ਹੀ ਹੋ ਬੰਧੂ ਸਖਾ ਤੁਮ ਹੀ ਹੋ ਕਹਿ ਦਿੰਦੇ ਹਾਂ, ਪਰ ਜਿਹੜਾ ਬੌਸ ਹੁੰਦਾ ਹੈ ਉਹ ਫਿਰ ਵੀ ਤੁਹਾਡੀ ਛੁੱਟੀ ਅਪਰੂਵ ਨਹੀਂ ਕਰਦਾ, ਅਤੇ ਉਦੋਂ ਫਿਰ ਅਸੀਂ ਅਸੀਂ ਨਹੀਂ ਮਤਲਬ ਮੈਂ ਤਾਂ ਨਹੀਂ ਪਰ ਲੋਕ ਆਪਣੇ ਬੌਸ ਨੂੰ ਕੀ ਕਹਿੰਦੇ ਨੇ?

ਸੋ ਇਸ ਜਿਹੜਾ ਇਹ ਬੈਟਲ ਚੱਲ ਰਿਹਾ ਹੈ ਬੌਸ ਅਤੇ ਇੰਪਲੋਈ ਦੇ ਵਿੱਚ, ਇਹਦੇ ਵਿੱਚ ਆਪਾਂ ਉਹਨਾਂ ਦੇ ਆਪਾਂ ਮਤਲਬ ਹੱਥ ਜੋੜ ਕੇ ਬੌਸ ਨੂੰ ਇੱਕ ਰਿਕੁਐਸਟ ਹੀ ਕਰ ਸਕਦੇ ਹਾਂ ਕਿ ਡੇਅਰ ਬੌਸ, ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਜੇ ਤੁਸੀਂ ਸਾਨੂੰ ਇੱਕ ਛੁੱਟੀ ਦੇ ਦਿਉਂਗੇ ਅਤੇ ਅਸੀਂ ਆਪਣਾ ਲੌਂਗ ਵੀਕਐਂਡ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਇੰਜੋਏ ਕਰ ਲਾਂਗੇ ਅਤੇ ਸਾਨੂੰ ਵੀ ਮੋਟੀਵੇਸ਼ਨ ਮਿਲੇਗੀ ਕੰਮ ਕਰਨ ਦੀ, ਅਤੇ ਫਿਰ ਅਸੀਂ ਪਤਾ ਕੀ ਕਹਾਂਗੇ, ਆਹ ਕਹਾਂਗੇ

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਐਫਐਮ ਰੇਨਬੋ ਦੀ ਘੜੀ ਤੇ ਸਮਾਂ ਹੋ ਗਿਆ ਹੈ 11:05-11:07 ਤੇ ਹੁਣ ਸਮਾਂ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ ਤੇ ਹਸਤਾਖਰ ਕੀਤੇ ਹਨ। ਪੰਜਾਬ ਨੇ ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਤੇ ਵੱਧ ਰਹੇ ਮਾਲੀ ਬੁਨਿਆਦੀ ਢਾਂਚੇ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਤੇ ਕੌਮਾਂਤਰੀ ਸਹਿਯੋਗ ਨਾਲ ਸਹਿਯੋਗ ਤੇ ਜ਼ੋਰ ਦਿੱਤਾ ਹੈ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿੱਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਦਫ਼ਤਰਾਂ ਨੂੰ ਅਚਨਚੇਤ ਚੈਕਿੰਗ ਵਿੱਚ ਤੇਜ਼ੀ ਲਿਆਉਣ ਦੇ ਹੁਕਮ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿੱਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਦੇ ਨਵੇਂ ਫੌਜੀ ਹਮਲੇ ਰੋਕੇ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਗਰਜ ਚਮਕ ਦੇ ਨਾਲ ਗੜੇਮਾਰੀ ਹੋਣ ਬਾਰੇ ਔਰੇਂਜ ਅਲਰਟ ਜਾਰੀ। ਵਿਭਾਗ ਨੇ ਚਾਰ ਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਆਪਣੀ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਅਤੇ 10ਵੀਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਪਹਿਲਾ ਮੈਚ ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮੈਂ ਕਿਹਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਜਰੀ ਆ, ਅਤੇ ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬੀ ਤੜਕਾ, ਅਤੇ ਇਹਦੇ ਵਿੱਚ ਆਪਾਂ ਤੜਕਾ ਲਗਾਵਾਂਗੇ, ਕਿਸ ਚੀਜ਼ ਦਾ ਤੜਕਾ ਲਗਾਵਾਂਗੇ, ਗੱਲਾਂ ਬਾਤਾਂ ਦਾ, ਕਿੱਸੇ ਕਹਾਣੀਆਂ ਦਾ, ਅਤੇ ਵਧੀਆ ਵਧੀਆ ਗਾਣਿਆਂ ਦਾ ਤੜਕਾ ਲਗਾਵਾਂਗੇ, ਅਤੇ ਕਿਵੇਂ ਤੜਕਾ ਲਗਾਵਾਂਗੇ ਇਹ ਵੀ ਮੈਂ ਤੁਹਾਨੂੰ ਦੱਸ ਦੇ

ਮੈਂ ਕਿਹਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹੈ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਜਰੀ ਆ, ਅਤੇ ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬੀ ਤੜਕਾ, ਅਤੇ ਇਹਦੇ ਵਿੱਚ ਆਪਾਂ ਤੜਕਾ ਲਗਾਵਾਂਗੇ, ਕਿਸ ਚੀਜ਼ ਦਾ ਤੜਕਾ ਲਗਾਵਾਂਗੇ, ਗੱਲਾਂ ਬਾਤਾਂ ਦਾ, ਕਿੱਸੇ ਕਹਾਣੀਆਂ ਦਾ, ਅਤੇ ਵਧੀਆ ਵਧੀਆ ਗਾਣਿਆਂ ਦਾ ਤੜਕਾ ਲਗਾਵਾਂਗੇ, ਅਤੇ ਕਿਵੇਂ ਤੜਕਾ ਲਗਾਵਾਂਗੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਸ ਤੜਕੇ ਲਗਾਉਣ ਦੀ ਜਿਹੜੀ ਰਸਮ ਹੈਗੀ ਹੈ, ਜੋ ਇਹਦੀ ਪ੍ਰੋਸੈਸ ਹੈਗੀ, ਉਹਦੇ ਵਿੱਚ ਮੈਂ ਤੁਹਾਨੂੰ ਵੀ ਇਨਵਾਈਟ ਕਰ ਰਹੀ ਹਾਂ, ਆਓ ਕਿਵੇਂ ਆਉਣਾ ਇਹ ਵੀ ਦੱਸ ਦਿੰਦੀ ਹਾਂ। ਨੰਬਰ ਤੁਸੀਂ ਡਾਇਲ ਕਰਨਾ ਹੈ ਆਪਣੇ ਫੋਨ 'ਤੇ 0181 2813074। ਤੇ ਚਲੋ ਜੀ ਆਗਾਜ਼ ਕਰਦੇ ਹਾਂ ਇਸ ਤੜਕੇ ਲਾਉਣ ਵਾਲੀ ਜਿਹੜੀ ਸਾਡਾ ਪ੍ਰੋਗਰਾਮ ਹੈਗਾ ਹੈ ਤਿਆਰੀਆਂ ਦੇ ਨਾਲ।

0: ਵੇਖੋ ਜੀ, ਪਿਛੋਲੋ ਜੁੱਤੀ ਵੀ ਮੰਗਵਾ ਲਾਂਗੇ ਅਤੇ ਪੱਗ ਵੀ ਰੰਗਾ ਲਾਂਗੇ, ਪਰ ਪਹਿਲੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਕਾਲਰ ਦੇ ਨਾਲ ਜਿਹੜੇ ਸਾਡੇ ਨਾਲ ਜੁੜ ਗਏ ਨੇ, ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਮੈਂਗੋਜ਼ ਦਾ ਸੀਜ਼ਨ ਚੱਲ ਰਿਹਾ, ਯਾਨੀ ਕਿ ਅੰਬਾਂ ਦਾ ਜਿਹੜਾ ਮੌਸਮ ਚੱਲ ਰਿਹਾ, ਅਤੇ ਉਹਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਅੰਬ ਆਉਂਦੇ ਨੇ, ਕੀ ਰੇਟ ਵਿਕ ਰਹੇ ਨੇ, ਕਿਸ ਕਿਸ ਤਰੀਕੇ ਨਾਲ ਉਹ ਖਾਂਦੇ ਨੇ, ਕੀ ਕੀ ਉਸਦਾ ਬਣਾਉਂਦੇ ਨੇ, ਅਤੇ ਉਹ ਵੀ ਮੇਰੇ ਤੋਂ ਬਹੁਤ ਸਾਰੇ ਸਵਾਲ ਨੇ, ਉਹ ਸਾਰੇ ਸਵਾਲਾਂ ਦਾ ਪਿਟਾਰਾ ਮੈਂ ਲੈ ਕੇ ਹਾਜ਼ਰ ਹੋ ਗਈ ਹਾਂ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ, ਅਤੇ ਜਿਹੜੇ ਸਾਡੇ ਕਾਲਰ ਨੇ, ਆਓ ਉਹਨਾਂ ਨੂੰ ਪੁੱਛਦੇ ਹਾਂ ਸਵਾਲ। ਹੈਲੋ।
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਡਮ ਜੀ, ਸੰਨੀ ਭਗਤ ਬੋਲ ਰਹੇ ਭਾਰਤ ਕੈਂਪ ਜਲੰਧਰ ਤੋਂ ਜੀ।
0: ਸੰਨੀ ਭਗਤ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਮੈਡਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਵਾ ਠੰਡੀ ਦੇ ਵਿੱਚ?
0: ਹਾਏ ਹਾਏ, ਹਵਾ ਠੰਡੀ ਦੇ ਵਿੱਚ?
1: ਹਾਂਜੀ ਮੈਡਮ ਜੀ, ਰਾਤ ਦੀ ਫਿਰ ਬਾਰਿਸ਼ ਪੈ ਗਈ ਤੇ ਅੱਜ ਹਵਾ ਵੀ ਐਨ ਠੰਡੀ ਚੱਲਣ ਦੀ।
0: ਐਨ ਠੰਡੀ ਹੋ ਗਈ ਹਵਾ, ਹੈ ਨਾ, ਨਜ਼ਾਰੇਦਾਰ ਹੋ ਗਈ।
1: ਹਾਂਜੀ, ਰੱਬ ਨੇ ਪੂਰਾ ਏਸੀ ਲਾ ਛੱਡਿਆ,
0: ਏਸੀ ਲਾ ਛੱਡਿਆ। ਤੇ ਹਸਨੀ ਜੀ, ਏਸੀ ਤੇ ਲਾ ਛੱਡਿਆ, ਤੇ ਏਸੀ ਦੇ ਵਿੱਚ ਨਾ ਆਪਾਂ ਨੂੰ ਪੰਜਾਬੀਆਂ ਨੂੰ ਗਾ ਤੋਂ ਲੋਕਾਂ ਨੂੰ ਵੈਸੇ ਆਦਤ ਹੈ ਕਿ ਆਪਾਂ ਅੰਬ ਬਹੁਤ ਖਾਂਦੇ ਹਾਂ ਪੰਜਾਬੀ ਜਿਹੜੇ ਹੁੰਦੇ ਆ, ਕੀ ਇਹ ਗੱਲ ਸੱਚ ਹੈ?

0: ਹਾਂਜੀ ਮੈਡਮ ਜੀ ਗੱਲ ਤੇ ਸੱਚ ਹੈ ਪਰ ਮੈਂ ਨੀ ਖਾਂਦਾ ਮੈਡਮ ਜੀ।
1: ਕਿਉਂ ਤੁਸੀਂ ਕਿਉਂ ਨੀ ਖਾਂਦੇ, ਕੀ ਗੱਲ ਹੋ ਗਈ?
0: ਮੇਰੇ ਮੈਡਮ ਜੀ ਪਿੱਤ ਨਿਕਲ ਆਉਂਦੀ ਹੈ।
1: ਹਾਏ ਹਾਏ, ਲੱਸੀ ਪੀ ਲਿਆ ਕਰੋ ਉਪਰੋਂ ਕੱਚੀ। ਤੁਸੀਂ ਸਾਡਾ ਮੂਡ ਹੀ ਖਰਾਬ ਕਰ ਦਿੱਤਾ ਫਿਰ।
0: ਨਹੀਂ ਨਹੀਂ ਮੈਡਮ ਜੀ, ਅੰਬ ਤੇ ਮੈਂ ਘੱਟ ਕਦੀ ਖਾਧੇ ਹੈ ਨੀ। ਬਸ
1: ਬਚਪਨ ਚ ਖਾਧੇ ਕਿ ਬਚਪਨ ਵਿੱਚ ਵੀ ਨੀ ਖਾਧੇ? ਵੈਸੇ
0: ਬਚਪਨ ਚ ਖਾਧੇ ਮੈਡਮ ਜੀ।
1: ਬਚਪਨ ਚ ਖਾਧੇ ਨੇ ਤੇ ਕਿਸ ਤਰ੍ਹਾਂ ਅੰਬ ਖਾਣੇ ਪਸੰਦ ਸੀਗੇ ਤੁਹਾਨੂੰ?
0: ਜਦੋਂ ਆਪਾਂ ਚਿੰਤਪੁਰਨੀ ਜਾਂਦੇ ਸੀ
1: ਕਰੋ, ਮੈਨੂੰ ਕੋਈ ਤਿੰਨ ਚਾਰ ਕਿਸਮਾਂ ਦੇ ਅੰਬ ਦੱਸ ਦੋ, ਕਿੰਨੇ ਕਿੰਨੇ ਕਿਸਮਾਂ ਦੇ ਹੁੰਦੇ ਆ?
0: ਮੈਡਮ ਜੀ ਮੈਨੂੰ ਦੇਖੋ ਜੀ, ਅੰਬ ਦੀ ਕਿਸਮਤ ਪਤਾ, ਲੰਗੜਾ ਅੰਬ ਹੈਗਾ ਜੀ।
1: ਅੱਛਾ ਜੀ, ਬਸ
0: ਹਾਂਜੀ,
1: ਲੈ ਕੋਈ ਗੱਲ ਨੀ, ਤੁਸੀਂ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਸੰਨੀ ਜੀ, ਬੁਰਾ ਲੱਗ ਰਿਹਾ ਸਾਨੂੰ, ਹਰਟ ਹੋਇਆ ਸਾਨੂੰ, ਹਰਟ
0: ਪਤਾ ਨੀ ਹੈਗਾ ਨਾ ਹੀ ਸਾਰੀ ਖਾਦੇ ਜਾਂਦੇ।
1: ਚਲੋ ਕੋਈ ਗੱਲ ਨੀ ਜੀ, ਸ਼ੁਕਰੀਆ ਫੋਨ ਕਰਨ ਦੇ ਲਈ। ਗਾਣਾ ਦੱਸੋ ਕਿਹੜਾ ਸੁਣੋਗੇ? ਗੱਲ ਉਹਨਾਂ ਦੇ ਮਤਲਬ ਦੀ ਨਹੀਂ ਸੀ ਜਿਹੜੀ ਅੰਬਾਂ ਦੀ ਅਸੀਂ ਕਰ ਰਹੇ ਸੀ, ਪਰ ਏਦਾਂ ਤੁਸੀਂ ਨੀ ਕਹਿਣਾ ਸਾਨੂੰ, ਕੋਈ ਗੱਲ ਨੀ, ਉਹਨਾਂ ਨੇ ਕਹਿ ਦਿੱਤਾ ਤੇ, ਪਰ ਅਸੀਂ ਤੁਹਾਡੇ ਤੋਂ ਅੰਬਾਂ ਦੇ ਰਿਲੇਟਡ ਬਹੁਤ ਸਾਰੇ ਸਵਾਲ ਪੁੱਛਾਂਗੇ, ਕਿਉਂਕਿ ਮੈਂ ਤੇ ਵੇਖੋ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲ ਸਵਾਲਾਂ ਦਾ ਪਿਟਾਰਾ ਲੈ ਕੇ ਆਉਂਦੀ ਹਾਂ, ਤੇ ਆਪਣੇ ਜਿਹੜੇ ਸਾਡੇ ਕਾਲਰਸ ਹੁੰਦੇ ਨੇ ਉਹਨਾਂ ਤੋਂ ਮੈਂ ਸਵਾਲ ਇੱਦਾਂ ਪੁੱਛਦੀ ਹਾਂ, ਜਿੱਦਾਂ ਇੱਕ ਵਾਰੀ ਕਿਸੇ ਕਾਲਰ ਨੇ ਕਿਹਾ ਸੀ ਕਿ ਤੁਸੀਂ ਟੀਚਰ ਵਾਂਗੂ ਸਵਾਲ ਪੁੱਛਦੇ ਹੋ, ਤੇ ਅੱਜ ਮੈਂ ਟੀਚਰ ਵਾਂਗੂ ਹੀ ਸਵਾਲ ਪੁੱਛਣੇ ਨੇ, ਸੋ ਤੁਸੀਂ ਤਿਆਰ ਰਹੋ ਆਪਣੇ ਜਵਾਬਾਂ ਦੇ ਨਾਲ, ਤੇ ਸਵਾਲ ਕਿਹਦੇ 'ਤੇ ਹੋਣਗੇ? ਅੰਬਾਂ ਦੇ ਹੋਣਗੇ, ਠੀਕ ਹੈ ਜੀ।

0: ਹਾਂਜੀ, ਸੋ ਤੁਹਾਨੂੰ ਇੱਕ ਮਤਲਬ ਦੀ ਗੱਲ ਦੱਸ ਦਿੰਦੀ ਹਾਂ, ਅੰਬਾਂ ਦੇ ਮਤਲਬ ਦੀ ਗੱਲ ਦੱਸ ਦਿੰਦੀ ਹਾਂ ਕਿ ਜਿਹੜੇ ਆਪਣੇ ਭਾਰਤ ਦੇ ਵਿੱਚ ਨਾ ਸਿਰਫ ਆਪਣੇ ਭਾਰਤ ਦੇ ਵਿੱਚ ਅੰਬਾਂ ਦੀ 1000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ, ਅਤੇ ਇਹਨਾਂ 'ਚੋਂ ਆਪਾਂ 4-5 ਕਿਸਮਾਂ ਜਿਹੜੇ ਸਾਡੇ ਅਗਲੇ ਕਾਲਰ ਨੇ ਉਹਨਾਂ ਨੂੰ ਪੁੱਛਦੇ ਹਾਂ ਉਹ। ਹੈਲੋ
1: ਹੈਲੋ
0: ਹੈਲੋ, ਹਾਂਜੀ ਕੌਣ ਬੋਲਦੇ ਹੋ ਜੀ?
1: ਮੈਡਮ ਨਮਸਕਾਰ ਜੀ।
0: ਨਮਸਕਾਰ ਜੀ,
1: ਸੁਖਬੀਰ ਸਿੰਘ ਛਾਜੜੀ ਬੋਲਦਾ ਮੈਡਮ ਸੰਗਰੂਰ ਤੋਂ।
0: ਸੁਖਬੀਰ ਸਿੰਘ ਜੀ, ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਵਾਹ ਜੀ ਵਾਹ, ਸ਼ੁਕਰੀਆ ਮੈਡਮ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਸੁਖਬੀਰ ਸਿੰਘ ਜੀ, ਇੱਕ ਗੱਲ ਦੱਸੋ।
1: ਹਾਂਜੀ,
0: ਪੁੱਛ ਲਈਏ, ਇੱਕ ਗੱਲ ਪੁੱਛੀਏ ਕਿ ਦੋ ਗੱਲ ਪੁੱਛੀਏ?
1: ਬਸ ਪਹਿਲਾਂ ਇੱਕ ਹੀ ਪੁੱਛ ਲਓ,
0: ਇੱਕ ਹੀ ਪੁੱਛ ਲਈਏ, ਜੇ ਅਸੀਂ ਦੋ ਪੁੱਛਣੀ ਹੋਈ ਫਿਰ। ਹੈ ਜੀ,
1: ਦੋ ਪੁੱਛ ਲਓ, ਦੋ ਪੁੱਛ ਲਓ ਕੋਈ ਗੱਲ ਨਹੀਂ ਜੀ,
0: ਦੋ ਹੀ ਪੁੱਛੀਏ, ਜੇ ਤਿੰਨ ਪੁੱਛਣੀ ਹੋਈ ਫਿਰ। ਨਹੀਂ ਨਹੀਂ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਆਪਾਂ ਕਿਹਾ ਸੀਗਾ ਤੁਹਾਡੀ ਕਾਲ ਤੋਂ ਪਹਿਲੇ ਕਿ ਭਾਰਤ ਦੇ ਵਿੱਚ ਅੰਬਾਂ ਦੀਆਂ 1000 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਨੇ,
1: ਹਾਂਜੀ ਹਾਂ,
0: ਤੇ ਤੁਸੀਂ ਸਾਨੂੰ 1000 ਤੇ ਚਲੋ ਕੀ ਦੱਸਣਾ, ਤੁਸੀਂ ਸਾਨੂੰ 2-3-4 ਕਿਸਮਾਂ ਦੱਸ ਦਿਓ। 3-4 ਨਹੀਂ, 5 ਦੱਸ ਦਿਓ। 5
1: ਤਾਂ ਜ਼ਿਆਦਾ, 2-3 ਤਾਂ ਦੱਸ ਸਕਦਾ ਜੀ।
0: ਚਲ 4 ਦੱਸ ਦਿਓ ਫਿਰ, ਨਾ ਤੁਹਾਡੀ ਨਾ ਸਾਡੀ।
1: ਦੁਸਹਿਰੀ ਹੋ ਗਿਆ ਜੀ।
0: ਹਾਂਜੀ,
1: ਦੁਸਹਿਰੀ ਅੰਬ ਹੋ ਗਿਆ ਜੀ ਇੱਕ ਤਾਂ,
0: ਹੋਰ
1: ਇੱਕ ਤੋਤਾਪੁਰੀ ਹੋ ਗਿਆ ਜੀ, ਇੱਕ ਲਾਂਗੜਾ ਅੰਬ ਵੀ ਕਹਿੰਦੇ ਨੇ ਜੀ, ਪਤਾ ਨਹੀਂ
0: ਕਿਹੜਾ ਕਿਹੜਾ
1: ਲਾਂਗੜਾ ਅੰਬ ਵੀ ਹੁੰਦਾ,
0: ਲੰਗੜਾ ਅੰਬ
1: ਹੁੰਦਾ ਹਨਾ ਜੀ।
0: ਹਾਂਜੀ ਹਾਂਜੀ, ਹੋਰ
1: ਇੱਕ ਰਸ ਪਤਾ ਨੀ ਕਿਹੜਾ ਜੀ, ਰਸਪੁਰੀ,
0: ਰਸਪੁਰੀ
1: ਇਹ ਵੀ ਹੁੰਦਾ ਜੀ, ਇਹ
0: ਹੁੰਦਾ ਜੀ ਹੁੰਦਾ।
1: ਬਸ ਨੀ ਪਤਾ ਜੀ, ਉਹਨੂੰ 4 ਦੱਸ ਦੀਆਂ।
0: ਵਾਹ ਜੀ ਵਾਹ, ਮੈਨੂੰ ਮੈਨੂੰ ਬੜਾ ਵਧੀਆ ਲੱਗਾ ਕਿ ਤੁਹਾਨੂੰ 4 ਕਿਸਮਾਂ ਦੇ ਪਤਾ ਹੀ ਸੀਗੀਆਂ। ਅੱਛਾ, ਹੁਣ ਇਹ ਗੱਲ ਦੱਸੋ ਕਿ ਰੇਟ ਕੀ ਚੱਲਣ ਦਿਆ ਵੈਸੇ ਅੰਬਾਂ ਦਾ?
1: ਰੇਟ ਸਾਡੇ ਉਰੇ ਹੈਗਾ ਜੀ, ਮੈਂ ਲੈ ਕੇ ਆਇਆ ਸੀ 2-3 ਦਿਨ ਲਗਾਤਾਰ, 100 ਰੁਪਏ ਕਿਲੋ ਜੀ।
0: 100 ਰੁਪਏ ਕਿਲੋ ਕਿਹੜਾ ਅੰਬ?
1: ਉਹ ਪੀਲਾ ਜਿਹਾ ਹੁੰਦਾ ਜੀ, ਨਹੀਂ ਪਤਾ ਮੈਨੂੰ, ਵੱਡੇ ਵੱਡੇ।
0: ਅੱਛਾ, ਜਿਹੜਾ ਪੀਲਾ ਜਿਹਾ ਭਾਰੀ ਜਿਹਾ ਹੁੰਦਾ ਆ?
1: ਹਾਂਜੀ ਹਾਂ, ਗੋਲ ਜਿਹਾ।
0: ਅੱਛਾ, ਤੇ ਦੁਸਹਿਰੀ ਅੰਬ ਆ ਗਏ ਆ ਬਾਜ਼ਾਰ 'ਚ ਕਿ ਅਜੇ ਨਹੀਂ ਆਏ?
1: ਦੁਸਹਿਰੀ ਆ ਗਏ ਜੀ, ਹਾਂ
0: ਦੁਸਹਿਰੀ ਵੀ ਆ ਗਏ ਆ।
1: ਹਾਂਜੀ, ਉਹ ਖਾਂਦਾ ਨਹੀਂ ਹੈਗਾ ਦੁਸਹਿਰੀ, ਮੈਨੂੰ ਦੂਜੇ ਵਧੀਆ ਲੱਗਦੇ ਨੇ।
0: ਦੁਸਹਿਰੀ ਦਾ ਫਿਰ ਰੇਟ ਵੀ ਨਹੀਂ ਪਤਾ ਹੋਣਾ ਕਿ ਪਤਾ ਤੁਹਾਨੂੰ?
1: ਉਹਦਾ ਬਸ ਇੰਨਾ ਕਿ ਉਹਦਾ ਹੋਊ ਜੀ, ਉਹ ਥੋੜਾ ਜਿਹਾ ਘੱਟ ਹੋਣਾ।
0: ਘੱਟ ਹੋਣਾ, ਤੇ ਇਹ ਦੱਸੋ ਕਿ ਅੰਬ ਕਿਸ ਤਰੀਕੇ ਨਾਲ ਖਾਂਦੇ ਹੋ ਤੁਸੀਂ?
1: ਫਰਿੱਜ ਦੇ ਉੱਪਰ ਲੈ ਖਾਣੇ ਚਲਾ ਕੇ ਜੀ, ਜਦੋਂ ਆਇਆ ਠੰਡਾ ਹੋਇਆ ਤਾਂ ਵਧੀਆ ਜੀ।
0: ਓਏ ਹੋਏ ਓਏ ਹੋਏ, ਬਹੁਤ ਮਜ਼ਾ ਆਉਂਦਾ ਠੰਡੇ ਠੰਡੇ ਅੰਬ ਖਾਣ ਦਾ।
1: ਹੁਣ ਤਾਂ ਹਾਂਜੀ ਹਾਂ, ਮੈਂ ਸੀ, ਮੈਂ ਆਜ਼ਾਦੀ ਦਾ ਆਨੰਦ ਮਾਣ ਜੀ, ਮੇਰੇ ਘਰ ਵਾਲੀ ਤਾਂ 1 ਜੂਨ ਨੂੰ ਗਈ ਸੀ ਛੁੱਟੀਆਂ ਕਰਕੇ ਜੀ, ਅੱਜ 12-13 ਦਿਨ ਹੋ ਗਏ ਜੀ।
0: ਅੱਛਾ,
1: ਤੇ ਮੈਨੂੰ ਕਹਿੰਦੀ ਮੈਂ ਅੱਜ ਆ ਮਾਂ ਨਾ ਨਾ ਹਲੇ 9-10 ਦਿਨ ਲਾ ਕੇ ਉਹਦੇ ਆਜ਼ਾਦੀ ਦੇ ਆਨੰਦ ਕਰਕੇ ਨਜ਼ਾਰੇ ਲੈ ਰਹੇ ਜੀ।
0: ਕੋਈ ਗੱਲ ਨੀ, ਉਹਨਾਂ ਨੇ ਆ ਜਾਣਾ ਫਿਰ, ਵੇਖੋ ਤੁਹਾਡੀ ਆਜ਼ਾਦੀ ਚੱਲ ਜਾਣੀ ਆ, ਮਾਣ ਲਓ ਜਿਹੜੀ ਆਜ਼ਾਦੀ ਤੁਸੀਂ ਮਾਣ ਸਕਦੇ ਹੋ।
1: ਹਾਂਜੀ ਹਾਂ,
0: ਚਲੋ ਗਾਣਾ ਦੱਸੋ ਕਿਹੜਾ ਸੁਣੋਗੇ ਜੀ?
1: ਮੈਮ ਗਾਣਾ ਹਰਜੀਤ ਹਰਮਨ ਜੀ ਦਾ ਲਾ ਦਿਓ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਮ, ਬਾਏ।
0: ਥੈਂਕ ਯੂ ਜੀ। ਸੋ ਇੱਦਾਂ ਹੀ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਅੰਬਾਂ ਦੀਆਂ ਜੋ ਅਸੀਂ ਤੁਹਾਨੂੰ ਸਵਾਲ ਪੁੱਛਣੇ ਹੋ ਵੀ ਤੁਹਾਨੂੰ ਅਸੀਂ ਪੁੱਛਾਂਗੇ ਜ਼ਰੂਰ, ਅਤੇ ਆਪਣੇ ਫਰਮਾਇਸ਼ੀ ਗਾਣੇ ਵੀ ਸੁਣ ਸਕਦੇ ਹੋ। ਇੰਨਾ ਸਭ ਕੁਛ ਤੁਸੀਂ ਕਿਵੇਂ ਕਰ ਸਕਦੇ ਹੋ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤੁਸੀਂ ਨੰਬਰ ਡਾਇਲ ਕਰਨਾ ਹੈ 0181 88 174 01 8 1 2 8 1 3 0 7 4।

0: ਬਿਲਕੁਲ ਜੀ, ਅਸੀਂ ਤੁਹਾਡੇ ਤੋਂ ਦਿਲ ਦੀਆਂ ਗੱਲਾਂ ਹੀ ਪੁੱਛਣੀਆਂ ਨੇ ਅਤੇ ਆਪਣੇ ਦਿਲ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਸੇ ਕਰਕੇ ਤੁਸੀਂ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ, ਜਿਸ ਵਿੱਚ ਤੜਕਾ ਲੱਗ ਰਿਹਾ ਹੈ ਗਾਣਿਆਂ ਦਾ, ਅਤੇ ਗਾਣੇ ਦੇ ਨਾਲ ਨਾਲ ਮੈਨੂੰ ਤਾਂ ਲੱਗਦਾ ਅੱਜ ਅੰਬਾਂ ਦਾ ਵੀ ਤੜਕਾ ਲੱਗ ਰਿਹਾ ਹੈ। ਸੋ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ, ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਰੀਆ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਮੈਂ ਰਾਮ ਲਵਾਇਆ ਸ਼ਰਮਾ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਰਾਮ ਲਵਾਇਆ ਜੀ, ਤੁਸੀਂ ਆਪਣੀ ਆਵਾਜ਼ ਤੋਂ ਹੀ ਪਛਾਣੇ ਜਾਂਦੇ ਹੋ।
1: ਬਿਲਕੁਲ ਬਿਲਕੁਲ ਮੈਡਮ ਜੀ, ਇੱਦਾਂ ਦਾ ਫਿਰ ਆਵਾਜ਼ ਜੀ ਦਾ ਪਛਾਣ ਹੈ ਜੀ ਅਸੀਂ, ਕਿਉਂਕਿ ਕਾਲਰ ਵੀ ਤੁਹਾਡੇ ਪੱਕੇ ਹੈ ਜੀ ਰੇਡੀਓ ਦੇ।
0: ਬਿਲਕੁਲ ਜੀ ਬਿਲਕੁਲ। ਰਾਮ ਲਵਾਇਆ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਵੀ ਬਹੁਤ ਵਧੀਆ ਪ੍ਰੋਗਰਾਮ ਜੀ ਪੇਸ਼ ਕਰ ਰਹੇ ਹੈ, ਤੁਹਾਡਾ ਬਹੁਤ ਵਧੀਆ ਨਾਜ ਹੈ ਪੇਸ਼ ਕਰਨਾ, ਅਲੱਗ ਹੀ ਨਾਜ ਹੈ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਰਾਮ ਲਵਾਇਆ ਜੀ, ਆਪਾਂ ਸਵਾਲ ਜਵਾਬ ਤੇ ਆਈਏ ਹੁਣ, ਪੁੱਛੀਏ?
1: ਹਾਂ ਆਓ ਜੀ, ਆਓ ਜਿੱਦਾਂ ਮਰਜ਼ੀ ਆਓ ਕਰੋ।
0: ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਕਿੱਥੇ ਹੋ ਤੇ ਕੀ ਕਰ ਰਹੇ ਹੋ ਅੱਜ ਕੱਲ੍ਹ?
1: ਮੈਂ ਜੀ ਹੈਗਾ ਪਿੰਡ ਮੇਰਾ ਸਮਰਾਏ ਆ, ਤੇ ਮੇਰੀ ਦੁਕਾਨ ਹੈ ਦਵਾਈਆਂ ਦੀ, ਬਹੁਤ ਮਸ਼ਹੂਰ ਜੀ, 40-45 ਸਾਲ ਹੋ ਗਿਆ, 40 ਸਾਲ।
0: ਵਾਹ ਜੀ ਵਾਹ, ਤੇ ਤੁਸੀਂ ਦਵਾਈਆਂ ਹੀ ਵੇਚਦੇ?
1: ਜੰਡਿਆਲੇ ਦੁਕਾਨ ਹੈ ਜੀ, ਜੰਡਿਆਲਾ ਮੰਜਕੀ ਮੇਰਾ, ਦੋ ਪਿੰਡ ਲਾਗੇ ਲਾਗੇ ਬਹੁਤ ਵੱਡੇ ਮਸ਼ਹੂਰ ਪਿੰਡ ਹੈ ਜੀ।
0: ਅੱਛਾ ਜੀ, ਮਤਲਬ ਤੁਸੀਂ ਮੈਡੀਕਲ ਲਾਈਨ ਚੋਂ ਇੱਕ ਤਰੀਕੇ ਨਾਲ?
1: ਹਾਂਜੀ ਹਾਂਜੀ, ਮੈਡੀਕਲ ਸਟੋਰ ਹੈ ਜੀ, ਮੈਨੂੰ 40-45 ਸਾਲ ਹੋ ਗਿਆ ਕੰਮ ਕਰਦੇ।
0: ਠੀਕ ਹੈ ਸ਼ਰਮਾ ਜੀ, ਗੱਲ ਦੱਸੋ ਫਿਰ ਅੰਬ ਖਾਣ ਦੇ ਕੀ ਫਾਇਦੇ ਹੁੰਦੇ ਨੇ ਸਿਹਤ ਨੂੰ?
1: ਮੈਡਮ ਜੀ ਅੰਬ ਖਾਣ ਦੇ ਕਈ ਫਾਇਦੇ ਬਹੁਤ ਹੈ ਜੀ, ਇਹ ਜਿੱਦਾਂ ਉੱਧਰ ਦਾ ਜਿੱਦਾਂ ਹੁਣ ਇੱਕ ਤਾਂ ਮੌਸਮ ਦਾ ਫਲ ਹੈ ਜੀ, ਵਧੀਆ ਹੁੰਦਾ ਬਹੁਤ, ਤੇ ਅੰਬ ਖਾਣ ਦੇ ਫਾਇਦੇ ਵੀ ਹੈ ਕਈਆਂ ਨੂੰ, ਕਈ ਜਿਹੜੇ ਸ਼ੂਗਰ ਵਾਲੇ ਸਾਡਾ ਕੇ ਮਰੀਜ਼ ਹੈ ਜੀ, ਉਹ ਅੰਬ ਖਾਂਦੇ ਵੀ ਹੈ ਨਹੀਂ ਕਹੀਏ।
0: ਅੱਛਾ ਜੀ,
1: ਕਿਉਂਕਿ ਇਹਦੇ ਵਿੱਚ ਗਲਾਈਕੋਇਨਡੈਕਸ ਜਿਹੜਾ ਹੁੰਦਾ ਇਹਦਾ ਬਹੁਤ ਜ਼ਿਆਦਾ ਆਉਂਦਾ, ਸ਼ੂਗਰ ਵਾਲੇ ਮਰੀਜ਼ਾਂ ਨੂੰ ਬਹੁਤ ਘੱਟ ਖਾਣ ਦੀ ਸਲਾਹ ਦਿੰਦੇ ਜੀ।
0: ਅੱਛਾ ਜੀ,

0: ਹਾਂ ਜੀ ਹਾਂ ਜੀ
1: ਅੱਛਾ ਜੀ ਵੈਸੇ ਤਾਂ ਉਹਨੇ ਗੱਲ ਪਤਾ ਰਾਮਲੂ ਭਾਇਆ ਜੀ ਕਿ ਦੁਨੀਆਂ ਦੇ 40% ਤੋਂ ਵੱਧ ਜਿਹੜੇ ਅੰਬ ਹੁੰਦੇ ਨਾ ਉਹਨਾਂ ਦੀ ਪੈਦਾਵਾਰ ਭਾਰਤ ਵਿੱਚ ਹੁੰਦੀ ਹੈ।
0: ਭਾਰਤ ਵਿੱਚ ਮੈਡਮ ਜੀ ਤੁਹਾਡੀ ਜਾਣਕਾਰੀ ਦੇ ਇੱਕ ਵਾਧਾ ਕਰਾਂ ਜੀ, ਮੈਂ ਭਾਰਤ ਦੇ ਵਿੱਚ ਭੋਪਾਲ ਦੇ ਲਾਗੇ ਛਾਗੇ ਇੱਕ ਮੀਆਂ ਜਾਕੀ ਅੰਬ ਆ ਜੀ।
1: ਅੱਛਾ ਜੀ,
0: ਉਹ 2,70,000 ਰੁਪਏ ਕਿਲੋ ਵਿਕਦਾ ਜੀ।
1: ਇੰਨਾ ਮਹਿੰਗਾ ਅੰਬ!
0: ਜੇ ਕਿਸੇ ਨੇ ਖਾਣਾ ਹੈ ਜੀ ਉਹ ਕਰਜ਼ਾ ਲੈ ਕੇ ਬੈਂਕ ਤੋਂ ਫੇਰ ਹੀ ਖਾ ਹੋਣੀ ਆਪਣਾ।
1: ਸਹੀ ਕਿਹਾ, ਸਹੀ ਕਿਹਾ। ਤੁਸੀਂ ਟਰਾਈ ਕੀਤਾ ਉਹ ਅੰਬ?
0: ਮੈਡਮ ਜੀ ਮੈਂ ਦੇਖਿਆ ਤਾਂ ਹੈਗਾ ਭੋਪਾਲ ਵੱਲ, ਮੈਂ ਇੰਡੀਆ ਦਾ ਕਾਫੀ ਮੈਂ ਟੂਰ ਕਰ ਚੁੱਕਾ ਨੀ, ਕਾਫੀ ਕਲਕੱਤਾ, ਬੰਬੇ, ਇਧਰ ਭੋਪਾਲ, ਯੂਪੀ ਚ ਆਪਣੇ ਮਥੁਰਾ, ਸਾਰੇ ਮੈਂ ਜਾਇਆ ਆਪਣੇ।
1: ਅੱਛਾ ਜੀ,
0: ਅਯੋਧਿਆ, ਪ੍ਰਯਾਗਰਾਜ, ਬਨਾਰਸ, ਮੈਂ ਕਾਫੀ ਇੰਡੀਆ ਦਾ ਟੂਰ ਕੀਤਾ ਮੇਰਾ ਜੀ।
1: ਵਾਹ ਜੀ ਵਾਹ। ਤੇ ਤੁਹਾਨੂੰ ਸਭ ਤੋਂ ਸਵਾਦ ਅੰਬ ਕਿੱਥੋਂ ਦੇ ਲੱਗੇ ਫਿਰ?
0: ਤੇ ਅੰਬ ਤਾਂ ਆਪਣੇ ਜੀ ਉਹਦਾ ਸੰਤਾ ਸਵਾਦ ਆ, ਹੁਸ਼ਿਆਰਪੁਰ ਦੇ ਟਪਕਾ ਅੰਬ ਜਿਹੜੇ ਹੁੰਦੇ ਸੀ ਇਹ ਬਹੁਤ ਸੰਦੂਰੀ ਅੰਬ ਕਹਿੰਦੇ ਹੁੰਦੇ ਸੀ ਇਹਨਾਂ ਨੂੰ, ਬਹੁਤ ਵਧੀਆ ਹੁੰਦੇ ਸੀਗੇ ਜੀ।
1: ਅੱਛਾ ਜੀ, ਹੁਣ ਨੀ ਮਿਲਦੇ?
0: ਪੰਜਾਬੀਆਂ ਨੇ ਬਹੁਤ ਘੱਟ ਆ ਜੀ ਟਪਕਾ ਅੰਬ, ਹੁਣ ਘੱਟ ਹੋ ਗਏ ਵੀ, ਇੱਧਰ ਵੀ ਹੁਣ ਹੋਰ ਕਿਸਮਾਂ ਨਵੀਆਂ ਆ ਗਈਆਂ ਜੀ, ਉਹ ਹਟ ਗਏ ਅੰਬ, ਬਹੁਤ ਵੱਡੇ ਵੱਡੇ ਲੱਗ ਹੁੰਦੇ ਅੰਬਾਂ ਦੇ, ਬਹੁਤ ਪੁਰਾਣੇ, ਛੋਟੇ ਛੋਟੇ ਹੁੰਦੇ ਜਦੋਂ ਉਦੋਂ ਆ ਦਿੰਦੇ ਜੀ ਉਹ।
1: ਅੱਛਾ ਜੀ,
0: ਉਹ ਸੰਦੂਰੀ ਅੰਬ ਸੀ ਹੁਸ਼ਿਆਰਪੁਰ ਦੇ ਟਪਕਾ ਅੰਬ, ਜਿੱਦਾਂ ਇਹ ਬੋਲੀ ਬੜੀ ਮਸ਼ਹੂਰ ਹੁੰਦੀ ਸੀ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ।
1: ਆਏ ਹਾਏ ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਚਲੋ ਰਾਮਲੂ ਭਾਇਆ ਜੀ,
0: ਮਸ਼ਹੂਰ ਸੀ ਆਪਣੀ ਗੱਲ, ਕਹਾਵਤ ਬਹੁਤ ਮਸ਼ਹੂਰ ਸੀ ਵੀ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ,
1: ਕਿਉਂਕਿ ਦੁਆਬੇ ਦੇ ਮਸ਼ਹੂਰ ਅੰਬ ਸੀਗੇ ਇਹ।
0: ਹਾਂ ਹਾਂਜੀ ਹਾਂਜੀ, ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਬਹੁਤ ਅੰਬਾਂ ਦੇ ਬਾਗ ਹੁੰਦੇ ਸੀਗੇ ਜੀ।
1: ਅੱਛਾ,
0: ਤੇ ਚੂਪਣ ਵਾਲੇ ਆਮ ਹੁੰਦੇ ਸੀ, ਤਾਂ ਸਾਈਕਲਾਂ ਦੇ ਉੱਤੇ ਉਹ ਖੁੜੀ ਜਿਹੀ ਟੋਕਰੀਆਂ ਜਿਹੀਆਂ ਲਾਈਆਂ ਆਉਂਦੀਆਂ, ਉਹ ਟੋਕਰੀਆਂ ਦੇ ਹਿਸਾਬ ਨਾਲ ਵਿਕਦੇ ਹੁੰਦੇ ਸੀ।
1: ਵਾਹ ਜੀ ਵਾਹ, ਵਾਹ ਜੀ ਵਾਹ। ਚਲੋ ਸ਼ਰਮਾ ਜੀ, ਬੜਾ ਸ਼ੁਕਰੀਆ ਤੁਹਾਡਾ, ਤੁਸੀਂ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਹੈ।
0: ਹਾਂਜੀ ਹਾਂਜੀ,
1: ਤੇ ਹੁਣ ਇਹ ਦੱਸ ਦਿਓ ਗਾਣਾ ਕਿਹੜਾ ਸੁਣੋਗੇ?
0: ਗਾਣਾ ਜੀ ਤੁਸੀਂ ਲਾ ਲਿਓ ਆਪਣੇ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਗਾਇਕ ਹੈ ਜੀ ਉਹ ਸਿਦਿੰਦਰ ਸਰਤਾਜ ਜੀ, ਉਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਆ, ਉਹਨਾਂ ਦਾ ਬਹੁਤ ਖੂਬਸੂਰਤ ਗਾਣਾ ਹੈ ਜੀ, ਸੱਜਣ ਰਾਜੀ ਹੋ ਜਾਵੇ ਤੇ ਰੌਲਾ ਨਹੀਂ ਪਾਈਦਾ।
1: ਵਾਹ ਜੀ ਵਾਹ, ਤੁਸੀਂ ਤੇ ਨਹੀਂ ਪਾਤਾ ਰੌਲਾ?
0: ਨਹੀਂ, ਅਸੀਂ ਤਾਂ ਰੌਲਾ ਹੁਣ ਕੀ ਪਾਉਣਾ ਜੀ, ਸਿਆਣੇ ਬਜ਼ੁਰਗ ਹੋਏ ਆ, ਹੁਣ ਤਾਂ 66 ਸਾਲਾਂ ਦੀ ਮੇਰੀ ਉਮਰ ਹੋ ਗਈ ਆ, ਹੁਣ ਤਾਂ ਗਾਣੇ ਸੁਣੀ ਦੇ ਹੀ ਆ ਜੀ, ਏਦਾਂ ਜਾਣੀ ਕਿ ਹੁਣ ਉਹਦਾ ਉੱਤੇ ਅਮਲ ਘੱਟ ਕਰੀ।
1: ਵਾਹ ਜੀ ਵਾਹ ਜੀ ਵਾਹ, ਚਲੋ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
0: ਰੀਆ ਮੈਡਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਜੀ, ਤੁਹਾਡਾ ਧੰਨਵਾਦ ਜੀ।
1: ਸ਼ੁਕਰੀਆ ਜੀ, ਸ਼ੁਕਰੀਆ। ਸੋ ਸ਼ਰਮਾ ਜੀ ਨੇ ਆ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਹੈ, ਸਾਨੂੰ ਅੰਬਾਂ ਦੀਆਂ ਕਿਸਮਾਂ ਦੱਸ ਕੇ ਅਤੇ ਵੀ ਦੱਸ ਕੇ ਕਿ ਕਿੱਥੋਂ ਦੇ ਅੰਬ ਜ਼ਿਆਦਾ ਸਵਾਦ ਨੇ ਅਤੇ ਕਿੱਥੋਂ ਦੇ ਮਸ਼ਹੂਰ ਨੇ। ਸੋ ਇੱਦਾਂ ਹੀ ਤੁਸੀਂ ਵੀ ਸਾਡੀ ਜਾਣਕਾਰੀ 'ਚ ਵਾਧਾ ਕਰ ਸਕਦੇ ਹੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਗੱਲਾਂ ਦਾ ਤੜਕਾ ਲਗਾ ਸਕਦੇ ਹੋ ਅਤੇ ਪ੍ਰੋਗਰਾਮ ਪੰਜਾਬੀ ਤੜਕਾ ਕਰਨਾ ਕੀ ਵੀ ਦੱਸ ਦਿੰਦੀ ਹੈ। ਨੰਬਰ ਡਾਇਲ ਕਰਨਾ ਹੈ 0181 88 138 01 81 2813 0 74।

0: ਸੋ ਸੱਜਣ ਰਾਜ਼ੀ ਹੋ ਜਾਵੇ ਤੇ ਰੌਲਾ ਨਹੀਂ ਹੋ ਪਾਈਦਾ। ਵੈਸੇ ਰੌਲਾ ਤਾਂ ਕਿਸੇ ਗੱਲ ਦਾ ਵੀ ਨਹੀਂ ਪਾਉਣਾ ਚਾਹੀਦਾ, ਕਿਉਂਕਿ ਰੌਲਾ ਪਾਉਣ ਨਾਲ ਕਹਿੰਦੇ ਨੇ ਕਿ ਜਿਹੜੇ ਕੰਮ ਹੁੰਦੇ ਨੇ ਉਹ ਖਰਾਬ ਹੋ ਜਾਂਦੇ ਨੇ। ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈਗੀ ਨਹੀਂ ਹੈਗੀ ਸਾਨੂੰ ਇਹ ਤਾਂ ਨਹੀਂ ਪਤਾ, ਪਰ ਸਾਨੂੰ ਇਸ ਗੱਲ ਦੀ ਪੂਰੀ ਸੂਰੀ ਸਾਨੂੰ ਪੁਸ਼ਟੀ ਹੈਗੀ ਹੈ ਕਿ ਜਿਹੜੇ ਅੰਬ ਹੁੰਦੇ ਨੇ ਉਹ ਮਤਲਬ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਉਤਪਾਦਨ ਹੈ ਉਹ ਅੰਬਾਂ ਦਾ ਭਾਰਤ ਦੇ ਵਿੱਚ ਹੀ ਕੀਤਾ ਜਾਂਦਾ ਹੈ। ਅਤੇ ਇੱਥੋਂ ਤੱਕ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਅੰਬਾਂ ਦਾ ਮੂਲ ਜਨਮ ਸਥਾਨ ਹੈ ਉਹ ਵੀ ਭਾਰਤ ਅਤੇ ਦੱਖਣੀ ਏਸ਼ੀਆ ਹੀ ਹੈ। ਅਤੇ ਇੱਦਾਂ ਦੇ ਵੀ ਹੋਰ ਵੀ ਬਹੁਤ ਸਾਰੇ ਇੰਟਰਸਟਿੰਗ ਅਤੇ ਅਮੇਜ਼ਿੰਗ ਫੈਕਟਸ ਜੋ ਕਿ ਹੈਗੇ ਨੇ ਅੰਬਾਂ ਦੇ ਬਾਰੇ, ਉਹ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ ਇਹਦਾ ਪ੍ਰੋਗਰਾਮ ਪੰਜਾਬੀ ਲੜਕਾ। ਅਤੇ ਸਾਡੇ ਨਾਲ ਸਾਡੇ ਕਾਲਰ ਜੁੜ ਗਏ ਨੇ, ਆਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲਦੇ ਹੋ ਜੀ?
1: ਹਾਂਜੀ ਮੈਮ, ਮੈਂ ਗੋਬਿੰਦ ਬੋਲਦਾ ਜੀ, ਜਲੰਧਰ ਤੋਂ।
0: ਗੋਬਿੰਦ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ, ਬਹੁਤ ਚਿਰ ਬਾਅਦ ਫੋਨ ਲੱਗਾ ਜੀ ਮੈਡਮ। 3-4 ਦਿਨ ਫੋਨ ਹੀ ਲਗਾਉਂਦੇ ਰਹਿੰਦੇ, ਜਾ ਕੇ ਹੁਣ ਜਾ ਕੇ ਲੱਗਾ ਫੋਨ। ਮੈਡਮ ਇੰਨਾ ਖੁਸ਼ ਕਦੀ ਨਹੀਂ ਹੋਇਆ ਜਿੰਨਾ ਅੱਜ ਖੁਸ਼ ਹੋ ਰਿਹਾ, ਕਿਉਂਕਿ ਮੇਰਾ ਫੋਨ ਲੱਗ ਗਿਆ ਜੀ।
0: ਨਹੀਂ, ਤੁਸੀਂ ਇੰਨੇ ਹੀ ਵਿਹਲੇ ਹੋ ਕਿ ਤੁਸੀਂ ਫੋਨ ਕਰਦੇ ਰਹਿੰਦੇ ਹੋ।
1: ਮੈਡਮ ਜੀ ਵਿਹਲੇ ਤਾਂ ਚਲੋ ਹੈਗੇ ਆ, ਆਪਾਂ ਝੂਠ ਤੋਂ ਬੋਲਣਾ, ਕਿਉਂਕਿ ਵਿਹਲੇ ਹੋਣਾ ਕਹਿਣ ਦਾ ਮਤਲਬ ਅਸੀਂ ਚਾਹੁੰਦੇ ਸਾਡੀ ਰੇਡੀਓ ਤੇ ਆਵਾਜ਼ ਆਵੇ ਅਸੀਂ, ਕਿਉਂਕਿ ਐਫਐਮ ਰੇਨਬੋ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤਾਂ ਕਰਕੇ। ਮੈਡਮ ਜੀ
0: ਵਾਹ ਜੀ ਵਾਹ। ਸੋ ਗੋਬਿੰਦ ਜੀ, ਕੀ ਹਾਲ ਚਾਲ ਨੇ, ਕੀ ਕਰਦੇ ਹੋ?
1: ਮੈਡਮ ਜੀ ਮੈਂ ਨਾ ਆਪਣੀ ਗੈਲਰੀ ਚ ਬੈਠਾ ਹੋਇਆ ਜੀ, ਹਵਾ ਲੈ ਰਿਹਾ। ਹੁਣ ਤੁਸੀਂ ਕਹੋਗੇ ਤੁਸੀਂ ਸੱਚੀ ਵਿਹਲੇ ਹੋ, ਮੈਡਮ ਸੱਚੀ ਵਿਹਲਾ ਮੈਂ।

0: ਅਜੀਬਾ ਅਜੀਬਾ ਨਹੀਂ, ਵਿਹਲੇ ਰਹਿਣਾ ਵੀ ਕਲਾ ਹੁੰਦੀ ਹੈ, ਹਰ ਕੋਈ ਬੰਦਾ ਵਿਹਲਾ ਥੋੜੀ ਨਾ ਰਹਿ ਸਕਦਾ।
1: ਬਿਲਕੁਲ ਮੈਡਮ, ਵਿਹਲੇ ਰਹਿ ਕੇ ਪਤਾ ਲੱਗਦਾ ਮੂੰਹ ਤੇ ਠੰਡੀ ਹਵਾ ਕਿੰਨੀ ਸੋਹਣੀ ਵੱਜਦੀ ਆ।
0: ਹਾਏ ਹਾਏ ਹਾਏ ਹਾਏ, ਕਿੰਨੀ ਤੁਸੀਂ ਸ਼ਾਨਦਾਰ ਗੱਲ ਕੀਤੀ। ਸੋ ਗੋਬਿੰਦ ਜੀ, ਇੱਕ ਗੱਲ ਦੱਸੋ ਕਿ ਤੁਸੀਂ ਅੰਬ ਖਾਂਦੇ ਹੋ, ਪਸੰਦ ਆ ਤੁਹਾਨੂੰ ਅੰਬ ਖਾਣੇ?
1: ਹਾਂਜੀ ਮੈਡਮ ਜੀ, ਬਹੁਤ ਜ਼ਿਆਦਾ ਪਸੰਦ ਆ ਜੀ। ਅੰਬ ਜਦੋਂ ਆਉਂਦੇ ਨਾ ਗਰਮੀਆਂ ਦੀ, ਸਭ ਤੋਂ ਪਹਿਲੀ ਖੁਸ਼ੀ ਅੰਬ ਹੁੰਦੀ ਸਾਡੀ ਜੀ।
0: ਵਾਹ ਜੀ ਵਾਹ, ਤੇ ਦੂਜੀ ਖੁਸ਼ੀ?
1: ਦੂਜੀ ਖੁਸ਼ੀ ਹੁੰਦੀ ਜੀ, ਆਪਾਂ ਦੂਜੀ ਖੁਸ਼ੀ ਨਹੀਂ ਹੁੰਦੀ ਮੈਡਮ ਗਰਮੀਆਂ ਚ, ਖੁਸ਼ ਕੋਈ ਖੁਸ਼ੀ ਨਹੀਂ ਹੈ, ਪਸੀਨੇ ਹੁੰਦੇ ਮੈਡਮ ਵੈਸੇ ਤਾਂ।
0: ਤੁਸੀਂ ਹੁਣੇ ਤਾਂ ਕਹਿ ਰਹੇ ਸੀ ਤੁਹਾਡੇ ਹਵਾ ਮੂੰਹ ਤੇ ਹਵਾ ਚੱਲ ਰਹੀ ਹੈ
1: ਮੈਡਮ। ਖੁਸ਼ੀ ਤਾਂ ਇਹੀ, ਚਲੋ ਦੂਜੀ ਖੁਸ਼ੀ ਮੰਨ ਲਓ ਕਿ ਜਦੋਂ ਹਵਾ ਆਉਂਦੀ, ਮੌਸਮ ਸੋਹਣਾ ਹੁੰਦਾ, ਉਹਦੀ ਖੁਸ਼ੀ ਹੁੰਦੀ, ਉਦਾਂ ਕੋਈ ਖੁਸ਼ੀ ਨਹੀਂ ਮੈਡਮ, ਮੈਨੂੰ ਸਰਦੀਆਂ ਹੀ ਪਸੰਦ ਆ ਸੱਚੀ ਦੱਸਾਂ।
0: ਅੱਛਾ ਜੀ,
1: ਹਾਂਜੀ।
0: ਚਲੋ ਜੀ, ਤੇ ਇਹ ਗੱਲ ਦੱਸੋ ਕਿ ਤੁਹਾਨੂੰ ਅੰਬ ਕਿਸ ਤਰੀਕੇ ਨਾਲ, ਕਿਉਂਕਿ ਮੈਂ ਸੁਣਿਆ ਕਿ ਹਰ ਇੱਕ ਦਾ ਅੰਬ ਖਾਣ ਦਾ ਨਾ ਆਪਣਾ ਇੱਕ ਤਰੀਕਾ, ਆਪਣਾ ਇੱਕ ਲਹਿਜ਼ਾ ਹੁੰਦਾ ਹੈ, ਤੇ ਤੁਹਾਡੇ ਅੰਬ ਖਾਣ ਦਾ ਕਿਹੜਾ ਤਰੀਕਾ ਹੈ?
1: ਮੈਡਮ ਜੀ ਵੈਸੇ ਤਾਂ ਨਾ ਜਿੱਦਾਂ ਅੰਬਾਂ ਦੀਆਂ ਵਰਾਇਟੀਆਂ ਹੁੰਦੀਆਂ ਅਲੱਗ ਅਲੱਗ ਨਾ, ਤਾਂ ਮਤਲਬ ਅਸੀਂ ਤਾਂ ਮੈਡਮ ਜਿੱਦਾਂ ਜ਼ਿਆਦਾ ਕਰਨਾ ਮੈਂਗੋ ਸ਼ੇਕ ਬਣਾ ਕੇ ਪੀਤਾ, ਤੇ ਜਿਹੜਾ ਜੂਸਾਂ ਨਾਲ ਅੰਬ ਹੁੰਦਾ ਆ
0: ਹਾਂਜੀ,
1: ਉਹਦਾ ਕੀ ਕਰਦੇ ਆ ਮੈਂ ਨਾ ਜੀ, ਸਭ ਤੋਂ ਪਹਿਲਾਂ ਉਹਦੀ ਧੌਣ ਲਾਉਂਦਾ।
0: ਧੌਣ ਲਾ ਦਿੰਦੇ ਹੋ?
1: ਹਾਂਜੀ ਹਾਂਜੀ ਮੈਡਮ ਜੀ, ਉਹ ਧੌਣ ਲਾ ਕੇ ਨਾ ਫਿਰ ਉਹ ਚੋ ਰਸ ਨਿਕਲਦਾ ਜੀ, ਧੌਣ ਕਹਿ ਦਿੰਦੇ ਉਹਨੂੰ। ਫੋਰ ਹੈਡ ਲਾਉਂਦੇ ਉਹਦਾ ਸਭ ਤੋਂ ਉੱਪਰਲਾ ਪਹਿਲਾਂ ਅਸੀਂ।
0: ਅੱਛਾ ਜੀ,
1: ਫੋਰ ਹੈਡ ਲਿਥਦਾ ਨਾ ਜਦੋਂ, ਉਹ ਤੋਂ ਬਾਅਦ ਅੰਬ ਦਾ ਜਿਹੜਾ ਆਉਂਦਾ ਮਜ਼ਾ ਕਹਿਣ ਦਾ, ਮਤਲਬ ਉਦੋਂ ਅੰਬ ਪ੍ਰਗਟ ਹੁੰਦਾ ਆ ਅੰਦਰੋਂ,
0: ਪ੍ਰਗਟ ਹੁੰਦਾ ਹੈ।
1: ਹਾਂਜੀ ਹਾਂਜੀ ਮੈਡਮ, ਮੈਨੂੰ ਨਾ ਸੱਚੀ ਦੱਸਾਂ ਸਭ ਤੋਂ ਗੁੱਸਾ ਆਉਂਦਾ ਜਦੋਂ ਗੀਟਕ ਮਤਲਬ ਆ ਜਾਂਦੀ ਨਾ, ਗੀਟਕ ਨੀ ਹੋਣੀ ਚਾਹੀਦੀ ਮੈਡਮ, ਅੰਬ ਦਾ ਨਾ ਮਜ਼ਾ ਅੱਧਾ ਰਹਿ ਜਾਂਦਾ।
0: ਸਹਾਨੁਭੂਤੀ ਦਿੰਦੇ ਆ ਕਿ ਕੋਈ ਗੱਲ ਨੀ, ਰੱਬ ਸਭ ਠੀਕ ਕਰੂਗਾ, ਤੁਸੀਂ ਟੈਨਸ਼ਨ ਨੀ ਲੈਣੀ। ਗਾਣਾ ਦੱਸੋ ਕਿਹੜਾ ਸੁਣੋਗੇ?
1: ਮੈਡਮ ਗਾਣਾ ਕੋਈ ਵੀ ਲਾ ਦੋ ਤੁਸੀਂ ਮੈਮ, ਤੁਹਾਡਾ ਗੀਤ ਬਹਾਰ ਚ ਮੈਂ ਸਾਰੇ ਗਾਣੇ ਸੁਣੇ, ਬੜੀ ਵਧੀਆ ਚੋਇਸ ਹੈ ਤੁਹਾਡੀ ਗਾਣੇ ਦੀ, ਇਸ ਲਈ ਤੁਸੀਂ ਕੋਈ ਵੀ ਲਗਾ ਦੋ।
0: ਵਾਹ ਜੀ ਵਾਹ ਜੀ ਵਾਹ, ਸ਼ੁਕਰੀਆ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਜੀ।
0: ਵਾਹ ਜੀ ਵਾਹ। ਸੋ ਇੱਦਾਂ ਹੀ ਤੁਸੀਂ ਵੀ ਆਪਣੇ ਕਿੱਸੇ ਕਹਾਣੀਆਂ, ਦਿਲ ਦੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਿਵੇਂ ਕਰ ਸਕਦੇ ਹੋ ਤੁਹਾਨੂੰ ਦੱਸ ਦਿੰਦੀ ਹਾਂ, ਨੰਬਰ ਤੁਸੀਂ ਡਾਇਲ ਕਰਨਾ ਹੈ 0181 88 138 74 01 81 28 1 30 74।

0: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਗਾਣਾ ਅਤੇ ਬਹੁਤ ਹੀ ਖੂਬਸੂਰਤ ਸਾਡੇ ਕਾਲਰਸ ਨੇ ਜਿਹੜੇ ਸਾਡੇ ਨਾਲ ਇੰਨੀਆਂ ਸੋਹਣੀ ਸੋਹਣੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਨੇ। ਸੋ ਮੈਂ ਕਿਹਾ ਮੈਂ ਵੀ ਤੁਹਾਡੀ ਇਨਫੋਰਮੇਸ਼ਨ ਥੋੜ੍ਹੀ ਜਿਹੀ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਹਾਂ। ਤੁਹਾਨੂੰ ਪਤਾ ਹੈ ਜਿਹੜਾ ਇੱਕ ਅੰਬ ਦਾ ਰੁੱਖ ਹੁੰਦਾ ਨਾ, ਉਹ 100 ਸਾਲ ਤੋਂ ਵੱਧ ਵੀ, ਮਤਲਬ 100 ਸਾਲ ਤੋਂ ਵੱਧ ਸਮੇਂ ਤੱਕ ਵੀ ਅੰਬ ਦੇ ਫਲ ਦੇ ਸਕਦਾ ਹੈ। ਅਤੇ ਕੁਝ ਜਿਹੜੇ ਅੰਬ ਦੇ ਰੁੱਖ ਹੁੰਦੇ ਨੇ ਉਹ 30-40 ਮੀਟਰ ਤੱਕ ਉੱਚੇ ਹੋ ਜਾਂਦੇ ਨੇ। ਅਤੇ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੇ ਸ਼ੁਭ ਮੌਕਿਆਂ 'ਤੇ ਅੰਬ ਦੇ ਪੱਤਿਆਂ ਨਾਲ ਸਜਾਵਟ ਕਰਨੀ ਸ਼ੁਭ ਮੰਨਿਆ ਜਾਂਦਾ ਹੈ। ਅਤੇ ਇੱਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦਾ ਰਾਸ਼ਟਰੀ ਜਿਹੜਾ ਫਲ ਹੈ ਉਹ ਵੀ ਅੰਬ ਹੈ। ਸੋ ਇਹ ਤਾਂ ਚਲੋ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਥੋੜ੍ਹਾ ਬਹੁਤਾ ਵਾਧਾ ਕੀਤਾ ਹੈ। ਅਤੇ ਅਗਲੇ ਸਾਡੇ ਜਿਹੜੇ ਸਾਡੇ ਨਾਲ ਕਾਲਰ ਜੁੜ ਗਏ ਨੇ, ਆਓ ਉਹਨਾਂ ਨੂੰ ਪੁੱਛਦੇ ਹਾਂ ਹੁਣ ਅੰਬਾਂ ਦੇ ਬਾਰੇ ਸਵਾਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਹਾਂਜੀ, ਸੁਰਿੰਦਰ ਸਿੰਘ, ਮੱਲਾ ਕਰਾਲਕਾ, ਬੋੜ ਵਾਲਾ ਚੌਂਕ, ਜਲੰਧਰ।
0: ਜਲੰਧਰ ਤੋਂ ਬੋਲ ਰਹੇ ਹੋ?
1: ਹਾਂਜੀ।
0: ਅੱਛਾ, ਜਲੰਧਰ 'ਚ ਕਿੰਨੇ ਮਤਲਬ ਕਿਸ ਕਿਸ ਤਰ੍ਹਾਂ ਦੇ ਅੰਬ ਮਿਲ ਰਹੇ ਨੇ ਅੱਜ ਕੱਲ੍ਹ?
1: ਸਾਰੇ ਤਰ੍ਹਾਂ ਦੇ ਹੈਗੇ ਮੈਡਮ।
0: ਕਿਸ ਕਿਸ, ਕੋਈ 3-4 ਕਿਸਮਾਂ ਦੇ ਨਾਂ ਦੱਸੋ।
1: ਹਾਂਜੀ, ਚੋਸਾ ਹੋ ਗਿਆ, ਖੋਤਾ ਹੋ ਗਿਆ, ਤੋਤਾ, ਤੰਦੂਰੀ, ਤੇ ਸਫੈਦਾ।
0: ਸਫੈਦਾ, ਇਹ ਤੁਸੀਂ ਖੋਤਾ ਅੰਬ ਕਿਹਾ ਸੀਗਾ?
1: ਹਾਂਜੀ, ਖੋਤਾ।
0: ਇਹ ਖੋਸਾ ਕਿ ਖੋਤਾ?
1: ਖੋਤਾ, ਖੋਤਾ,
0: ਖੋਤੇ ਵਾਲਾ ਖੋਤਾ।
1: ਹਾਂਜੀ,
0: ਇਹ ਕਿਹੜਾ ਅੰਬ ਹੋਇਆ, ਮੈਂ ਪਹਿਲੀ ਵਾਰੀ ਸੁਣਦੀ ਪਈ ਆ।
1: ਇਹ ਹੁੰਦਾ ਜੀ ਘੱਟੋ ਘੱਟ ਜੀ 1 ਕਿਲੋ ਦਾ ਪੀਸ ਹੁੰਦਾ ਘੱਟੋ ਘੱਟ।
0: ਅੱਛਾ।
1: ਹਰੇ ਰੰਗ ਦਾ ਹੁੰਦਾ, ਵਿੱਚੋਂ ਪੱਕਿਆ ਹੁੰਦਾ ਪੀਲੇ ਰੰਗ ਦਾ।
0: ਅੱਛਾ, ਇਹ ਕਿੱਥੋਂ ਮਿਲਦਾ ਹੈ?
1: ਇਹ ਵੀ ਬਾਜ਼ਾਰੋਂ ਹੀ ਮਿਲਦਾ ਹੈ।
0: ਅੱਛਾ ਜੀ, ਤੇ ਇਹ ਕਿੰਨੇ ਨੂੰ ਮਿਲਦਾ ਹੈ, ਕਿੰਨੇ ਰੁਪਏ ਕਿਲੋ ਮਿਲਦਾ ਇਹ?
1: ਉਹੀ ਮੈਂ ਭਾਅ ਤਾਂ ਜੈਨੂਅਲ ਵਾਲੀ ਹੁੰਦੇ ਆ ਮੈਡਮ ਜੀ।
0: ਅੱਛਾ ਜੀ, ਮਤਲਬ ਕਿੰਨੇ ਨੂੰ ਕਿਲੋ?
1: ਉਹੀ 100-125 ਰੁਪਏ ਹੋਣਾ। ਹੋਰ
0: 100-125? ਤੁਸੀਂ ਖਾਣੇ ਹੋ ਖੋਤਾ ਅੰਬ?
1: ਹਾਂਜੀ, ਖਾਦਾ ਜੀ, ਇੱਕ ਦੋ ਵਾਰੀ ਖਾਦਾ ਜੀ।
0: ਸਵਾਦ ਹੁੰਦਾ ਹੈ?
1: ਮਿੱਠਾ ਮਿੱਠਾ ਬਹੁਤ ਹੁੰਦਾ ਉਹ।
0: ਸਵਾਦ ਹੁੰਦਾ ਹੈ?
1: ਹਾਂਜੀ, ਛਿੱਲਣ ਉਹ ਵੀ ਹਰੀ ਹੁੰਦੀ
0: ਹੈ,
1: ਕੱਚੇ ਅੰਬ ਦੀ ਛਿੱਲਣ ਹੁੰਦੀ ਹੈ
0: ਨਾ,
1: ਉਦਾਂ ਛਿੱਲਣ ਹੁੰਦੀ ਹੈ ਹਰੇ ਰੰਗ ਦੀ।
0: ਅੱਛਾ,
1: ਹਾਂਜੀ।
0: ਵੈਸੇ ਤੁਹਾਨੂੰ ਵੈਸੇ ਅੰਬ ਖਾਣੇ ਪਸੰਦ ਨੇ? ਮੌਸਮ ਦਾ ਫਲ ਹੁੰਦਾ ਹੈ ਗਰਮੀਆਂ ਦਾ। ਮੈਂਗੋ ਸ਼ੇਕ ਵਿੱਚ ਬਰਫ਼ ਪਾ ਕੇ?
1: ਬਰਫ਼ ਪਾ ਕੇ ਤੋਤਾ ਅੰਬ।
0: ਵਾਹ ਜੀ ਵਾਹ, ਬੜੀ ਵਧੀਆ ਚੋਇਸ ਹੈ ਤੁਹਾਡੀ। ਹੋਰ ਦੱਸੋ, ਮਤਲਬ ਕੋਈ ਛੋਟੇ ਹੁੰਦੇ ਬਚਪਨ 'ਚ ਕੋਈ ਅੰਬਾਂ ਨੂੰ ਖਾਂਦੇ ਕੋਈ ਕਹਾਣੀ, ਕੋਈ ਕਿੱਸਾ ਹੋਵੇ, ਯਾਦ ਹੋਵੇ ਕੋਈ?
1: ਨਹੀਂ ਮੈਡਮ, ਇੱਦਾਂ
0: ਕਦੇ ਇੱਦਾਂ ਨਹੀਂ ਹੋਇਆ ਕਿ ਤੁਸੀਂ ਅੰਬੀਆਂ ਤੋੜੀਆਂ ਹੋਣ?
1: ਨਹੀਂ ਜੀ।
0: ਮੈਂ ਫਿਰ ਤੁਹਾਨੂੰ ਸੁਣਾਉਂਦੀ ਹਾਂ ਇੱਕ ਕਿੱਸਾ। ਅਸੀਂ ਸਕੂਲ, ਅਸੀਂ ਜਦੋਂ ਕਾਲਜ ਹੁੰਦੇ ਸੀਗੇ ਨਾ, ਤੇ ਸਾਡੇ ਕਾਲਜ ਵਿੱਚ ਨਾ ਅੰਬਾਂ ਦਾ ਇੱਕ ਦਰਖਤ ਹੁੰਦਾ ਸੀਗਾ।
1: ਹਾਂਜੀ।
0: ਤੇ ਜਦੋਂ ਸਾਨੂੰ ਕਾਲਜ ਤੋਂ ਛੁੱਟੀ ਹੋਣੀ ਤੇ ਸਾਰੇ ਬੱਚਿਆਂ ਨੇ ਜਦੋਂ ਘਰ ਨੂੰ ਚਲ ਜਾਣਾ, ਮੈਂ ਤੇ ਮੇਰੀ ਸਹੇਲੀਆਂ ਨੇ, ਅਸੀਂ ਜਾਣਾ ਉੱਥੇ, ਸੋਟੀ ਹੁੰਦੀ ਸੀਗੀ, ਅਸੀਂ ਸੋਟੀ ਚੱਕਣੀ ਤੇ ਅਸੀਂ ਅੰਬਾਂ ਦੇ ਦਰਖਤ ਤੇ ਮਾਰਨੀ, ਤੇ ਥੱਲੇ ਮੇਰੀ ਇੱਕ ਸਹੇਲੀ ਖੜ ਜਾਂਦੀ ਸੀਗੀ ਆਪਣੀ ਚੁੰਨੀ ਖਿਲਾਰ ਕੇ, ਉੱਪਰ ਮੈਂ ਤੇ ਮੇਰੀਆਂ ਦੋ ਸਹੇਲੀਆਂ, ਅਸੀਂ ਅੰਬਾਂ ਦੇ ਸੋਟੀਆਂ ਮਾਰ ਰਹੀ ਹੁੰਦੀਆਂ ਸੀਗੀਆਂ, ਤੇ ਕਿੰਨੀਆਂ ਸਾਰੀਆਂ ਅੰਬੀਆਂ ਇਕੱਠੀਆਂ ਕਰਕੇ ਅਸੀਂ ਘਰ ਲੈ ਜਾਂਦੇ ਹੁੰਦੇ ਸੀਗੇ। ਬੜਾ ਮਜ਼ਾ ਆਉਂਦਾ ਸੀਗਾ, ਤੇ ਅਸੀਂ ਆਪ ਵੀ ਖਾਣੀਆਂ ਤੇ ਆਪਣੇ ਟੀਚਰਸ ਨੂੰ ਵੀ ਦੇ ਕੇ ਜਾਣੀਆਂ,
1: ਨਾਲ ਗੁਆਂਢੀਆਂ ਨੂੰ ਵੀ ਖਵਾਣੀਆਂ,
0: ਨਾਲ ਗੁਆਂਢੀਆਂ ਨੂੰ ਵੀ ਖਵਾਣੀਆਂ, ਤੇ ਘਰ ਦੇ ਬੜੇ ਖੁਸ਼ ਹੁੰਦੇ ਸੀਗੇ।
1: ਚਟਨੀ ਬਣਾ ਕੇ,
0: ਚਟਨੀ ਬਣਾ, ਅੰਬੀਆਂ ਦੀ ਚਟਨੀ ਬਣਾ ਕੇ, ਸਹੀ ਕਿਹਾ।
1: ਹਾਂਜੀ,
0: ਹੋਰ
1: ਮੇਰੀ ਚਟਨੀ ਬਹੁਤ ਸਵਾਦ।

0: ਅੰਬੀਆਂ ਦੀ?
1: ਹਾਂਜੀ।
0: ਹੋਰ ਕੋਈ ਚਟਨੀ ਕਿ ਸਿਰਫ ਅੰਬੀਆਂ ਦੀ?
1: ਜਾਂ ਖੱਟੀ ਮਿੱਠੀ ਬਣਾਉਗੀ ਤੇ ਜਾਂ ਦੂਜੀ ਬਣਾਏਗੀ ਪਿਆਜ਼ ਪਾ ਕੇ।
0: ਚਲੋ ਆਪ ਗਾਣਾ ਦੱਸੋ ਕਿਹੜਾ ਸੁਣੋਗੇ?
1: ਕੈਂਠੇ ਵਾਲਾ ਜੀ, ਕਮਲ ਹੀਰ ਦਾ ਜੀ।
0: ਚਲੋ ਥੈਂਕ ਯੂ ਜੀ ਬਹੁਤ ਬਹੁਤ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ।
0: ਸ਼ੁਕਰੀਆ ਜੀ, ਸ਼ੁਕਰੀਆ। ਸੋ ਜਿਹੜੇ ਸਾਡੇ ਕਾਲਰ ਸੀਗੇ ਉਹਨਾਂ ਨੇ ਤਾਂ ਚਲੋ ਆਪਣੀ ਕਿੱਸਾ ਕਹਾਣੀ ਨਹੀਂ ਸੁਣਾਇਆ, ਪਰ ਮੈਨੂੰ ਇੱਕ ਕਿੱਸਾ ਇਹ ਯਾਦ ਆ ਗਿਆ ਕਿ ਜਦੋਂ ਅਸੀਂ ਇੱਦਾਂ ਹੀ ਅੰਬੀਆਂ ਤੋੜਨ ਦੇ ਸੀਗੇ ਨਾ, ਅਤੇ ਮੇਰੀ ਸਹੇਲੀ ਡਿੱਗੀ ਸੀਗੀ ਥੱਲੇ, ਅੰਬੀਆਂ ਦੀ ਚਟਨੀ ਤਾਂ ਬਣੀ ਸੀ, ਨਾਲ ਉਹਦੀ ਵੀ ਚਟਨੀ ਬਣ ਗਈ। ਸੋ ਇੱਦਾਂ ਦੀ ਜਿਹੜੀ ਯਾਦਾਂ ਹੁੰਦੀਆਂ ਨੇ, ਮਤਲਬ ਵੈਸੇ ਅੰਬ ਸਾਨੂੰ ਖਰੀਦ ਕੇ ਖਾਣੇ ਤਾਂ ਪਸੰਦ ਹੁੰਦੇ ਨੇ, ਪਰ ਜਦੋਂ ਇੱਦਾਂ ਚੋਰੀ ਦੇ, ਮਤਲਬ ਮੈਂ ਚੋਰੀ ਨਹੀਂ ਕਹਿ ਸਕਦੇ ਕਿ ਸਾਡੇ ਕਾਲਜ ਵਿੱਚ ਲੱਗੇ ਸੀ, ਪਰ ਇੱਦਾਂ ਤੋੜ ਕੇ ਖਾਣ ਦਾ ਜਿਹੜਾ ਮਜ਼ਾ ਹੁੰਦਾ ਨਾ, ਉਹ ਵੱਖਰਾ ਹੀ ਹੁੰਦਾ ਹੈ। ਸੋ ਇੱਦਾਂ ਦੇ ਵੀ ਬਹੁਤ ਸਾਰੇ ਕਿੱਸੇ ਕਹਾਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ, ਅਤੇ ਤੁਸੀਂ ਵੀ ਮੇਰੇ ਨਾਲ ਸਾਂਝੀਆਂ ਕਰੋਗੇ। ਕਿਵੇਂ ਕਰੋਗੇ? ਜਦੋਂ ਤੁਸੀਂ ਸਾਨੂੰ ਫੋਨ ਕਰੋਗੇ ਨੰਬਰ 'ਤੇ 0181828128132 01812812814।

ਸੋ ਜਦ ਗੱਲ ਅੰਬ ਦੀ ਚੱਲਦੀ ਹੋਵੇ ਤੇ ਅੰਬ ਦੇ ਫਾਇਦਿਆਂ ਦੀ ਗੱਲ ਨਾ ਹੋਵੇ ਇਦਾਂ ਤੇ ਹੋ ਹੀ ਨਹੀਂ ਸਕਦਾ। ਸੋ ਅੰਬ ਦੇ ਵਿੱਚ ਮਤਲਬ ਬਹੁਤ ਤਰ੍ਹਾਂ ਦੇ ਵਾਈਟਾਮਿਨਸ ਤੇ ਮਿਨਰਲਸ ਪਾਏ ਜਾਂਦੇ ਨੇ, ਵਾਈਟਾਮਿਨ ਏ, ਸੀ ਤੇ ਈ ਭਰਪੂਰ ਮਾਤਰਾ ਵਿੱਚ ਹੁੰਦੇ ਨੇ, ਜੋ ਕਿ ਅੱਖਾਂ ਦੀ ਸਿਹਤ ਤੇ ਸਕਿਨ ਦੇ ਲਈ ਬਹੁਤ ਹੀ ਲਾਭਕਾਰੀ ਹੁੰਦਾ, ਨਾਲ ਦੇ ਨਾਲ ਬਾਲਾਂ ਲਈ ਵੀ ਬਹੁਤ ਅੱਛਾ ਹੁੰਦਾ ਹੈ। ਅੰਬ ਦੇ ਵਿੱਚ ਜਿਹੜਾ ਫਾਈਬਰ ਹੁੰਦਾ ਹੈ ਉਹ ਸਾਡੀ ਪਾਚਨ ਪ੍ਰਣਾਲੀ ਨੂੰ ਬਹੁਤ ਹੀ ਮਜ਼ਬੂਤ ਕਰਦਾ ਹੈ ਤੇ ਅੰਬ ਤੁਹਾਨੂੰ ਸਾਰਿਆਂ ਨੂੰ, ਇਹ ਤੇ ਵੈਸੇ ਗੱਲ ਨੋਰਮਲ ਸਾਰਿਆਂ ਨੂੰ ਪਤਾ ਹੀ ਕੋਮਨ ਗੱਲ ਹੈ ਕਿ ਅੰਬ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਤੇ ਇਹਨੂੰ ਖਾਣ ਦੇ ਨਾ ਬਹੁਤ ਸਾਰੇ ਤਰੀਕੇ ਨੇ, ਕੁਝ ਲੋਕ ਤਾਂ ਇਹਨੂੰ ਇੱਦਾਂ ਹੀ ਚੂਪ ਕੇ ਖਾਂਦੇ ਨੇ, ਕੋਈ ਚਮਚ ਦੇ ਨਾਲ ਖਾਂਦੇ ਨੇ, ਕੋਈ ਇੱਦਾਂ ਜੂਸ ਬਣਾ ਲੈਂਦਾ, ਕੋਈ ਇਹਦਾ ਸ਼ੇਕ ਬਣਾ ਲੈਂਦਾ, ਕੋਈ ਇਹਦੀ ਆਈਸਕ੍ਰੀਮ ਬਣਾ ਲੈਂਦਾ, ਕੋਈ ਮਿਠਾਈ ਬਣਾ ਲੈਂਦਾ ਹੈ ਅਤੇ ਕੋਈ ਚਟਨੀ ਬਣਾ ਲੈਂਦਾ, ਕੋਈ ਅਚਾਰ ਬਣਾ ਲੈਂਦਾ। ਸੋ ਸਾਰਿਆਂ ਦੇ ਆਪੋ ਆਪਣੇ ਤਰੀਕੇ ਹੁੰਦੇ ਨੇ ਇਸ ਫਲ ਨੂੰ, ਇਸ ਮੌਸਮ ਦੇ ਫਲ ਨੂੰ ਖਾਣ ਦੇ। ਅਤੇ ਮੌਸਮ ਦਾ ਫਲ ਹੈ ਅੰਬ, ਵੈਸੇ ਵੀ ਖਾਣਾ ਚਾਹੀਦਾ, ਸਿਹਤ ਲਈ ਅੱਛਾ ਹੁੰਦਾ ਹੈ। ਅਤੇ ਜਿਨ੍ਹਾਂ ਨੂੰ ਮਤਲਬ ਗਰਮੀ, ਜਿਨ੍ਹਾਂ ਨੂੰ ਲੱਗਦਾ ਕਿ ਅੰਬ ਖਾਣ ਨਾਲ ਗਰਮੀ ਪੈ ਜਾਂਦੀ ਹੈ, ਜੇ ਅੰਬ ਦੇ ਉੱਪਰੋਂ ਲੱਸੀ ਪੀਤੀ ਜਾਵੇ ਤਾਂ ਮਾਹਰ ਕਹਿੰਦੇ ਨੇ ਕਿ ਉਹਦੇ ਨਾਲ ਗਰਮੀ ਨਹੀਂ ਪੈਂਦੀ, ਸਗੋਂ ਸਾਡਾ ਜਿਹੜਾ ਪਾਚਨ ਤੱਤਵ ਹੈ ਉਹ ਵੀ ਅੱਛਾ ਹੁੰਦਾ ਹੈ ਅਤੇ ਸਾਡੇ ਲਈ ਓਵਰਆਲ ਹੈਲਥ ਲਈ ਬਹੁਤ ਹੀ ਵਧੀਆ ਹੁੰਦਾ ਹੈ। ਸੋ ਅੰਬਾਂ ਦੇ ਇੱਦਾਂ ਦੇ ਹੋਰ ਸਾਰੇ ਬਹੁਤ ਸਾਰੇ ਫਾਇਦੇ ਦੱਸਣ ਲਈ ਮੈਂ ਇੱਥੇ ਲਈ ਬੈਠੀ ਹਾਂ ਨਾ, ਪ੍ਰੋਗਰਾਮ ਪੰਜਾਬੀ ਤੜਕਾ, ਜਿੱਥੇ ਗੱਲਾਂ ਦਾ ਤੜਕਾ ਲਗਾ ਰਹੇ ਹਾਂ ਅਤੇ ਗਾਣਿਆਂ ਦਾ ਤੜਕਾ ਲਗਾ ਰਹੇ ਹਾਂ ਅਤੇ ਤੁਹਾਡੇ ਵੀ ਅਸੀਂ ਫੋਨ ਦਾ ਇੰਤਜ਼ਾਰ ਕਰ ਰਹੇ ਹਾਂ। ਕਿਵੇਂ ਤੁਸੀਂ ਫੋਨ ਕਰਨਾ ਵੀ ਦੱਸ ਦਿੰਦੀ ਹਾਂ, ਨੰਬਰ ਡਾਇਲ ਕਰਨਾ ਹੈ 0181 88 130 01 8 1 2 8 1 3 0 7 4।

ਕੇਂਦਰ ਸਰਕਾਰ ਨੇ ਅਸਮ ਅਤੇ ਨਾਗਾਲੈਂਡ ਸਰਕਾਰ ਨਾਲ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ ਲਈ ਇੱਕ 3-ਪੱਖੀ ਸਮਝੌਤੇ ਤੇ ਹਸਤਾਖਰ ਕੀਤੇ ਹਨ। ਸਰਕਾਰ ਨੇ ਸਾਈਬਰ ਅਪਰਾਧੀਆਂ ਵੱਲੋਂ ਸੁਰੱਖਿਆ ਪ੍ਰਣਾਲੀਆਂ ਅਤੇ ਵੱਧ ਰਹੇ ਮਾਨੀ ਬੁਨਿਆਦ ਢਾਂਚਾ ਖਤਰੇ ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੌਜੂਦਾ ਸੰਘਰਸ਼ਾਂ ਦਰਮਿਆਨ ਸਪਲਾਈ ਚੇਨਾਂ ਅਤੇ ਕੌਮਾਂਤਰੀ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ। ਐਨਫੋਰਸਮੈਂਟ ਡਾਇਰੈਕਟੋਰੇਟ ਨੇ IDFC ਬੈਂਕ ਧੋਖਾਧੜੀ ਮਾਮਲੇ ਵਿਚ ਹਰਿਆਣਾ ਦੇ ਵਿਕਾਸ ਤੇ ਪੰਚਾਇਤ ਡਾਇਰੈਕਟਰ ਦਫ਼ਤਰ ਦੇ ਤਤਕਾਲੀ ਸੁਪਰਡੈਂਟ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ 2025-26 ਵਿਚ ਦੇਸ਼ ਵਿਚ ਬਾਗਬਾਨੀ ਉਤਪਾਦਨ ਲਗਭਗ 3,778 ਲੱਖ ਟਨ ਰਹਿਣ ਦਾ ਅਨੁਮਾਨ ਹੈ। ਹਰਿਆਣਾ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿਚ ਸਿੱਖ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸ਼ਾਮਲ ਕੀਤਾ ਹੈ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿਚ 140 ਕੁਇੰਟਲ ਗੈਰ ਕਾਨੂੰਨੀ ਖਾਦ ਜ਼ਬਤ ਅਫਸਰਾਂ ਨੂੰ ਅਚਨਚੇਤ ਚੈਕਿੰਗ ਵਿਚ ਤੇਜ਼ੀ ਲਿਆਉਣ ਦੇ ਹੁਕਮ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਖਤਮ ਕਰਨ ਲਈ ਗੱਲਬਾਤ ਵਿਚ ਮਿਲੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਇਰਾਨ ਤੇ ਨਵੇਂ ਫੌਜੀ ਹਮਲੇ ਰੋਕੇ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਗਰਜ ਚਮਕ ਨਾਲ ਗੜੇਮਾਰੀ ਹੋਣ ਬਾਰੇ ਉਰੇ ਔਰੇਂਜ ਅਲਰਟ ਜਾਰੀ। ਵਿਭਾਗ ਨੇ ਚਾਰ ਧਾਮ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਚੌਕਸ ਰਹਿਣ ਅਤੇ ਆਪਣੀ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਅਤੇ 10ਵਾਂ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ। ਪਹਿਲਾ ਮੈਚ ਇੰਗਲੈਂਡ ਅਤੇ ਸ੍ਰੀਲੰਕਾ ਦਰਮਿਆਨ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੋਮ ਸਵੀਟ ਹੋਮ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆ ਜਿਹੜੀ ਆ। ਅਤੇ ਅੱਜ ਆਪਾਂ ਗੱਲਬਾਤ ਕਿਸ ਚੀਜ਼ ਦੀ ਕਰਨੀ ਆ? ਅੱਜ ਆਪਾਂ ਗੱਲਬਾਤ ਕਰਨੀ ਆ ਉਹਨਾਂ ਸਾਰੇ ਮਹਿਲਾਵਾਂ ਦੀ ਜੋ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਅਤੇ ਪਰਿਵਾਰ ਦੇ ਵਿੱਚ ਇੰਨੀਆਂ ਰੁੱਝ ਗਈਆਂ ਨੇ ਕਿ ਆਪਣੇ ਆਪ ਨੂੰ ਸਮੇਂ ਹੀ ਨਹੀਂ ਦੇ ਪਾਉਂਦੀਆਂ। ਉਹਨਾਂ ਦੀ ਸਿਹਤ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀ ਮੈਂਟਲ ਹੈਲਥ ਦੇ ਬਾਰੇ ਗੱਲਬਾਤ ਕਰਾਂਗੇ, ਗੱਲਬਾਤ ਕਰਾਂਗੇ ਉਹਨਾਂ ਦੇ ਕਰੀਅਰ ਦੇ ਬਾਰੇ ਜਿਹਨੂੰ ਉਹ ਵਾਪਸ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ, ਜਾਂ ਇਹੋ ਜਿਹੇ ਕਰੀਅਰਸ ਜਿਨ੍ਹਾਂ ਨੂੰ ਉਹ ਘਰ ਰਹਿੰਦਿਆਂ ਹੋਇਆਂ ਹੀ ਸਟਾਰਟ ਕਰ ਸਕਦੇ ਨੇ। ਸੋ ਗੱਲਾਂ ਦਾ ਪਿਟਾਰਾ ਲੈ ਕੇ ਹਾਜ਼ਰ ਤਾਂ ਮੈਂ ਹੋ ਗਈ ਹਾਂ, ਪਰ ਉਹ ਤੋਂ ਪਹਿਲੇ ਇੱਕ ਬਹੁਤ ਹੀ ਵਧੀਆ ਜਿਹਾ ਗਾਣਾ ਸ਼੍ਰੇਆ ਘੋਸ਼ਾਲ ਹੋਣਾ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਆਪਣੀਆਂ ਇੱਛਾਵਾਂ ਨੂੰ ਮਾਰ ਕੇ ਹਮੇਸ਼ਾ ਦੂਸਰਿਆਂ ਨੂੰ ਅੱਗੇ ਰੱਖਿਆ ਅਤੇ ਕਿਤੇ ਨਾ ਕਿਤੇ ਸਭ ਕੁਛ ਕਰਦੇ ਕਰਦੇ ਨਾ ਖੁਦ ਆਪਣੇ ਆਪ ਨੂੰ ਬਹੁਤ ਪਿੱਛੇ ਲੈ ਗਏ, ਇੰਨਾ ਪਿੱਛੇ ਕਿ ਉਹ ਆਪਣੇ ਦਿਲ ਦੀ ਆਵਾਜ਼ ਸੁਣਨਾ ਹੀ ਭੁੱਲ ਗਏ। ਸੋ ਅੱਜ ਆਪਾਂ ਉਹਨਾਂ ਦੇ ਦਿਲ ਦੀ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਆਪਣੇ ਪੈਰਾਂ 'ਤੇ ਘਰ ਰਹਿੰਦੇ ਹੋਏ, ਘਰ ਦੀ ਜ਼ਿੰਮੇਵਾਰੀਆਂ ਸਾਂਭਦੇ ਹੋਏ ਆਪਣੇ ਪੈਰਾਂ 'ਤੇ ਖੜ ਸਕਦੇ ਨੇ, ਕਿਸ ਕਿਸ ਕਿਹੜੇ ਕਿਹੜੇ ਆਪਸ਼ਨਸ ਹੈਗੇ ਨੇ, ਉਹ ਕਿਵੇਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣਾ ਸਕਦੇ ਨੇ ਬਾਕੀ ਸਾਰਿਆਂ ਦਾ ਧਿਆਨ ਰੱਖਦੇ ਹੋਏ ਵੀ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਦੇ ਲਈ ਗੱਲਾਂ ਬਾਤਾਂ ਮੈਂ ਲੈ ਕੇ ਆਈ ਹਾਂ, ਤੁਸੀਂ ਰਹਿਣਾ ਮੇਰੇ ਨਾਲ ਇਨ ਦੇ ਪ੍ਰੋਗਰਾਮ ਹੋਮ ਸਵੀਟ ਹੋਮ।

ਸੋ ਜੇ ਆਪਾਂ ਗੱਲਬਾਤ ਕਰਨੀ ਹੈ ਮਹਿਲਾਵਾਂ ਦੇ ਕਰੀਅਰ ਬਾਰੇ ਸਿਹਤ ਬਾਰੇ, ਮੈਂਟਲ ਹੈਲਥ ਬਾਰੇ, ਬਹੁਤ ਸਾਰੀ ਚੀਜ਼ਾਂ ਦੇ ਬਾਰੇ, ਪਰ ਜੇ ਆਪਾਂ ਗੱਲ ਕਰਦੇ ਸਭ ਤੋਂ ਪਹਿਲੇ ਸ਼ੁਰੂਆਤ ਇਸ ਚੀਜ਼ ਤੋਂ ਕਰਦੇ ਹਾਂ ਕਿ ਮਹਿਲਾ ਪਹਿਲੇ ਮਹਿਲਾ ਨਹੀਂ ਹੁੰਦੀ, ਆਪਣੇ ਘਰ ਦੀ ਇੱਕ ਕੁੜੀ ਹੁੰਦੀ ਹੈ ਜਿਹਨੂੰ ਜਿਹਦਾ ਵਿਆਹ ਹੋ ਜਾਂਦਾ ਹੈ, ਅਤੇ ਵਿਆਹ ਹੋਣ ਤੋਂ ਬਾਅਦ ਉਹਦੇ ਸਿਰ 'ਤੇ ਪੈ ਜਾਂਦੀਆਂ ਨੇ ਬਹੁਤ ਸਾਰੀਆਂ ਜ਼ਿੰਮੇਦਾਰੀਆਂ, ਕੁਝ ਇਹੋ ਜਿਹੀਆਂ ਜ਼ਿੰਮੇਦਾਰੀਆਂ ਜਿੰਨੀ ਉਹਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਫੇਸ ਕਰਨਾ ਪਏਗਾ, ਅਤੇ ਕਿਸੇ ਸਕੂਲ ਕਿਸੇ ਕਲਾਸ ਵਿੱਚ ਇਸ ਚੀਜ਼ ਸਿਖਾਈ ਵੀ ਨਹੀਂ ਜਾਂਦੀ ਕਿ ਕਿਵੇਂ ਕੰਪਰੋਮਾਈਜ਼ ਕਰਨਾ ਪੈਂਦਾ ਹੈ, ਆਪਣੀ ਇੱਛਾ ਨੂੰ ਮਾਰ ਕੇ ਕਿਸੇ ਹੋਰ ਦੀ ਇੱਛਾ ਨੂੰ ਅੱਗੇ ਰੱਖਣਾ ਪੈਂਦਾ ਹੈ। ਅਤੇ ਆਪਣੀ ਇੰਡੀਆ ਵਿੱਚ ਖਾਸ ਕਰਕੇ ਬਹੁਤ ਸਾਰੀਆਂ ਔਰਤਾਂ, ਇਨਫੈਕਟ ਸਾਡੇ ਮਦਰਸ, ਸਾਡੇ ਜੋ ਵੱਡੇ ਨੇ, ਉਹਨਾਂ ਨੇ

ਕਹਿੰਦੇ ਨੇ ਕਿ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਾ ਸਾਰਿਆਂ ਲਈ ਜ਼ਰੂਰੀ ਹੈ, ਸਾਰਿਆਂ ਲਈ ਜ਼ਰੂਰੀ ਹੈ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਮਦਰਸ ਨੇ, ਸਾਡੀ ਜਿਹੜੀ ਹਾਊਸ ਮੇਕਰਸ ਨੇ, ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਸਾਰੇ ਪਰਿਵਾਰ ਦਾ ਧਿਆਨ ਰੱਖਦੇ ਨੇ ਅਤੇ ਆਪਣਾ ਧਿਆਨ ਇਸ ਲਈ ਕਿਤੇ ਨਾ ਕਿਤੇ ਉਹ ਨਹੀਂ ਰੱਖਦੇ, ਕਿਉਂਕਿ ਉਹ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ, ਜਿੰਨੇ ਪੈਸੇ ਹੈਗੇ ਨੇ ਬਾਕੀਆਂ 'ਤੇ ਖਰਚ ਦਿਉ, ਮੈਂ ਕੋਈ ਨਹੀਂ ਮੈਂ ਐਡਜਸਟ ਕਰ ਲਊਂਗੀ, ਅਤੇ ਐਡਜਸਟ ਕਰਦੇ ਕਰਦੇ ਹੀ ਨਾ ਅਸੀਂ ਮਤਲਬ ਜਿਹੜੇ ਹੋਮ ਮੇਕਰਸ ਹੁੰਦੇ ਨੇ ਆਪਣੇ ਆਪ ਨੂੰ ਇੰਨਾ ਨੀਚੇ ਲੈ ਜਾਂਦੇ ਨੇ, ਇੰਨਾ ਪਿੱਛੇ ਲੈ ਜਾਂਦੇ ਨੇ ਨਾ ਕਿ ਉਹ ਜ਼ਿੰਦਗੀ ਦੇ ਵਿੱਚ ਜੀਣਾ ਹੀ ਭੁੱਲ ਜਾਂਦੇ ਨੇ। ਪਰ ਨਹੀਂ ਨਹੀਂ, ਅਸੀਂ ਆਪਣੇ ਲਿਸਨਰਸ ਨੂੰ, ਅਸੀਂ ਆਪਣੇ ਹੋਮ ਮੇਕਰਸ ਨੂੰ ਇੱਦਾਂ ਨਹੀਂ ਕਰਨ ਦੇਣਾ। ਫਾਈਨੈਂਸ਼ੀਅਲ ਇੰਡੀਪੈਂਡੈਂਸ ਸਾਰੇ ਲਈ ਹੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਤੁਹਾਡੇ ਕੋਲ ਤੁਸੀਂ ਖੁਦ ਤੁਹਾਡੇ ਕੋਲ ਆਪਣਾ ਕਮਾਇਆ ਹੋਇਆ ਪੈਸਾ ਹੁੰਦਾ ਨਾ, ਤਾਂ ਤੁਹਾਡੇ ਕੋਲ ਆਪਣੇ ਡਿਸੀਜਨਸ ਲੈਣ ਦੀ ਉਹਦੇ ਨਾਲ ਆਜ਼ਾਦੀ ਵੀ ਹੁੰਦੀ ਹੈ। ਸੋ ਅਤੇ ਸਭ ਤੋਂ ਪਹਿਲਾ ਕਦਮ ਫਾਈਨੈਂਸ਼ੀਅਲ ਇੰਡੀਪੈਂਡੈਂਟ ਦਾ ਹੋਣ ਦਾ ਇਹ ਹੁੰਦਾ ਹੈ ਕਿ ਤੁਸੀਂ ਇਹ ਪਹਿਚਾਨੋ ਕਿ ਤੁਹਾਨੂੰ ਕਿਹੜਾ ਕੰਮ ਕਰਕੇ ਅੱਛਾ ਲੱਗਦਾ, ਤੁਹਾਡੇ 'ਚ ਖੂਬੀ ਕੀ ਹੈ, ਤੁਹਾਡੇ 'ਚ ਸਟਰੈਂਥ ਕੀ ਹੈ। ਮਤਲਬ ਕਈਆਂ ਨੂੰ ਪੜ੍ਹਾਉਣਾ ਲਿਖਾਉਣਾ ਅੱਛਾ ਲੱਗਦਾ, ਕਈਆਂ ਨੂੰ ਸਿਲਾਈ ਕਢਾਈ ਅੱਛੀ ਲੱਗਦੀ ਹੈ, ਕਈਆਂ ਨੂੰ ਖਾਣਾ ਬਣਾਉਣਾ ਅੱਛਾ ਲੱਗਦਾ, ਕਿਸੇ ਨੂੰ ਲਿਖਣਾ ਪਸੰਦ ਹੈ, ਕਿਸੇ ਨੂੰ ਗਾਰਡਨਿੰਗ ਕਰਨਾ ਪਸੰਦ ਹੈ, ਕਿਸੇ ਨੂੰ ਕੰਪਿਊਟਰ ਦਾ ਕੰਮ ਪਸੰਦ ਹੈ। ਅਤੇ ਅਸੀਂ ਮਤਲਬ ਜਿਹੜੇ ਸਾਡੇ ਲਿਸਨਰਸ ਨੇ, ਹੋਮ ਮੇਕਰਸ ਨੇ, ਉਹ ਆਪਣੀ ਪਹਿਲੇ ਜੇ ਸਟਰੈਂਥ ਪਹਿਚਾਨਣਗੇ ਅਤੇ ਉਸ ਸਟਰੈਂਥ ਦੇ ਨਾਲ ਆਪਣੇ ਅੱਗੇ ਉਹ ਕਰੀਅਰ ਬਣਾ ਸਕਦੇ ਨੇ। ਹੁਣ ਕਰੀਅਰ ਕਿਸ ਕਿਸ ਤਰ੍ਹਾਂ ਦੇ ਹੁੰਦੇ ਨੇ ਇਹ ਵੀ ਤੁਹਾਨੂੰ ਦੱਸੂੰਗੀ, ਕਦੋਂ ਦੱਸੂੰਗੀ, ਇਸ ਗਾਣੇ ਦੇ ਉਸ ਪਾਰ।

ਸੋ ਆਪਾਂ ਗੱਲਬਾਤ ਕੀਤੀ ਸੀਗੀ ਕਿ ਕਿਵੇਂ ਮਹਿਲਾਵਾਂ ਆਪਣੇ ਸਟਰੈਂਥਸ ਨੂੰ ਪਹਿਚਾਣ ਕੇ, ਆਪਣੀ ਯੋਗਤਾਵਾਂ ਨੂੰ ਪਹਿਚਾਣ ਕੇ, ਆਪਣੀ ਰੁਚੀਆਂ ਨੂੰ ਪਹਿਚਾਣ ਕੇ ਉਹਨਾਂ ਨੂੰ ਆਪਣੇ ਕਰੀਅਰ ਦੇ ਵਿੱਚ, ਕਾਰੋਬਾਰ ਦੇ ਵਿੱਚ ਬਦਲ ਸਕਦੀਆਂ ਨੇ। ਅਤੇ ਉਹਦਾ ਸਭ ਤੋਂ ਅੱਛਾ ਅਤੇ ਸਭ ਤੋਂ ਵਧੀਆ ਤਰੀਕਾ ਅੱਜ ਦੇ ਜ਼ਮਾਨੇ ਵਿੱਚ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਅਸੀਂ ਅਕਸਰ ਜਦੋਂ ਵਿਹਲੇ ਹੁੰਦੇ ਹਾਂ ਅਤੇ ਅਸੀਂ ਇੱਦਾਂ ਸਕਰੋਲ ਕਰਦੇ ਰਹਿੰਦੇ ਹਾਂ, ਬਿਨਾਂ ਕੁਝ ਸੋਚੇ ਸਮਝੇ ਆਪਣੇ ਫਰੈਂਡਸ ਨੂੰ ਭੇਜਦੇ ਰਹਿੰਦੇ ਹਾਂ, ਜੋ ਕਿ ਠੀਕ ਹੈ, ਇੱਕ ਤਰੀਕੇ ਦਾ ਆਪਣੇ ਆਪ ਨੂੰ ਰਿਲੈਕਸ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਪਰ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਫਾਇਦੇ ਬਹੁਤ ਹੁੰਦੇ ਨੇ। ਅਤੇ ਜੇ ਅਸੀਂ ਇਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਨਾ, ਤਾਂ ਸਾਡੇ ਲਈ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਪ੍ਰੋਫਿਟਸ ਮਿਲ ਸਕਦੇ ਨੇ, ਸਾਡਾ ਰੈਵਨਿਊ ਜਨਰੇਟ ਹੋ ਸਕਦਾ, ਅਸੀਂ ਪੈਸੇ ਕਮਾ ਸਕਦੇ ਹਾਂ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਹਾਂ। ਹੁਣ ਜੇ ਤੁਹਾਨੂੰ ਪੜ੍ਹਾਉਣਾ ਲਿਖਾਉਣਾ ਪਸੰਦ ਹੈ ਅਤੇ ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਇੱਦਾਂ ਦੇ ਲੋਕ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਆ ਕੇ ਪੜ੍ਹਾਉਂਦੇ ਲਿਖਾਉਂਦੇ ਨੇ ਅਤੇ ਬਾਅਦ ਵਿੱਚ ਉਹਨਾਂ ਨੂੰ ਔਨਲਾਈਨ ਕਲਾਸਿਸ ਦੇ ਸਕਦੇ ਨੇ। ਜੇ ਤੁਹਾਨੂੰ ਸਿਲਾਈ ਕਢਾਈ ਦਾ ਕੰਮ ਪਸੰਦ ਹੈ, ਡੈਕੋਰੇਸ਼ਨਸ ਜਾਂ ਹੈਂਡੀਕ੍ਰਾਫਟਸ ਬਣਾਉਣਾ ਪਸੰਦ ਹੈ, ਤਾਂ ਤੁਸੀਂ ਉਹਨਾਂ ਨੂੰ ਵੀ ਆਪਣੇ ਸੋਸ਼ਲ ਮੀਡੀਆ 'ਤੇ ਪਾ ਕੇ ਤੁਹਾਨੂੰ ਅੱਛੇ ਕਸਟਮਰਸ ਮਿਲ ਸਕਦੇ ਨੇ ਸੋਸ਼ਲ ਮੀਡੀਆ ਤੋਂ। ਜੇ ਤੁਹਾਨੂੰ ਖਾਣਾ ਬਣਾਉਣਾ ਪਸੰਦ ਹੈ ਤਾਂ ਤੁਸੀਂ ਕਲਾਊਡ ਕਿਚਨ ਕਰਕੇ ਇੱਕ ਟਰਮ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਤੁਸੀਂ ਕਲਾਊਡ ਕਿਚਨਿੰਗ ਕਰਕੇ ਜਾਂ ਟਿਫਨ ਸਰਵਿਸਿਸ ਦੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਅਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣ ਸਕਦੇ ਹੋ। ਜੇ ਤੁਹਾਨੂੰ ਲਿਖਣਾ ਪਸੰਦ ਹੈ ਤਾਂ ਤੁਸੀਂ ਫ੍ਰੀਲੈਂਸਰ ਰਾਈਟਰ ਬਣ ਸਕਦੇ ਹੋ ਅਤੇ ਉਹਦੇ ਵਾਸਤੇ ਵੀ ਬਹੁਤ ਸਾਰੇ ਹੋਰ ਜੋਬ ਪੋਰਟਲਸ ਹੁੰਦੇ ਨੇ ਜਾਂ ਫ੍ਰੀਲੈਂਸਰਸ ਦੇ ਵੈਬਸਾਈਟਸ ਹੁੰਦੀਆਂ ਨੇ, ਤੁਸੀਂ ਉਹਨਾਂ 'ਤੇ ਜਾ ਕੇ ਇੰਟਰਨੈਟ 'ਤੇ ਸਰਚ ਕਰਕੇ ਉਹਨਾਂ ਨੂੰ ਵੀ ਐਕਸੈਸ ਕਰ ਸਕਦੇ ਹੋ ਅਤੇ ਪੈਸੇ ਕਮਾ ਸਕਦੇ ਹੋ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਹੋ। ਹੋਰ ਵੀ ਬਹੁਤ ਸਾਰੇ ਇੱਦਾਂ ਦੇ ਤਰੀਕੇ ਨੇ ਜਿਹਨੂੰ ਮੈਂ ਤੁਹਾਡੇ ਨਾਲ ਦੱਸੂੰਗੀ, ਸਾਂਝਾ ਕਰੂੰਗੀ। ਤੁਸੀਂ ਟੈਨਸ਼ਨ ਕਾਹਤੋਂ ਲੈ ਰਹੇ ਹੋ? ਸਾਡੇ ਹੁੰਦੇ ਟੈਨਸ਼ਨ ਥੋੜ੍ਹੀ ਨਾ ਲੈਣੀ ਹੁੰਦੀ ਹੈ, ਸਾਡੇ ਹੁੰਦੇ ਤੁਸੀਂ ਸਿਰਫ ਗਾਣੇ ਸੁਣਨੇ ਨੇ ਅਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਕੀ ਕਰਨਾ ਹੈ, ਆਪਣੀ ਜ਼ਿੰਦਗੀ ਨੂੰ ਤੁਸੀਂ ਸਵਾਰਨਾ ਹੈ।

ਹੋਮ ਮੇਕਰਸ ਨੂੰ ਨਾ ਅਕਸਰ ਦਿੱਕਤ ਰਹਿੰਦੀ ਹੈ ਕਿ ਉਹ ਘਰ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੇ ਸਾਰੇ ਪਰਿਵਾਰ ਦਾ ਧਿਆਨ ਰੱਖਣਾ ਹੁੰਦਾ ਹੈ ਅਤੇ ਇਹਦੇ ਕਰਕੇ ਅੱਜ ਕੱਲ੍ਹ ਦਾ ਜਿਹੜਾ ਮਤਲਬ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਇੰਟਰਨੈਟ ਦਾ ਦੌਰ ਹੈ, ਇੰਨੀ ਇਹ ਚੀਜ਼ ਬਹੁਤ ਆਸਾਨ ਕਰ ਦਿੱਤੀ ਹੈ। ਘਰ ਬੈਠੇ ਬਹੁਤ ਸਾਰੇ ਜਿਹੜੇ ਸਾਡੇ ਹੋਮ ਮੇਕਰਸ ਨੇ ਜੀ ਉਹ ਸਕਿੱਲਡ ਹੈਗੇ ਨੇ ਅਤੇ ਉਹ ਹੁਣ ਮੈਂ ਬਾਅਦ ਵਿੱਚ ਇਹ ਵੀ ਦੱਸੂਗੀ ਕਿ ਕਿੰਨਾ ਚੀਜ਼ਾਂ ਵਿੱਚ ਉਹਨਾਂ ਨੂੰ ਸਕਿੱਲਡ ਹੋਣਾ ਜ਼ਰੂਰੀ ਹੈ, ਪਰ ਜੇ ਉਹ ਸਫੀਸ਼ੀਐਂਟਲੀ ਸਕਿੱਲਡ ਹੈਗੇ ਨੇ ਅਤੇ ਉਹ ਘਰ ਬੈਠੇ ਵਰਕ ਫਰੋਮ ਹੋਮ ਦੇ ਨਾਲ ਵੀ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਨੇ। ਉਹ ਕਿੰਨਾ ਚੀਜ਼ਾਂ ਨਾਲ ਹੋ ਸਕਦੇ ਨੇ? ਜੇ ਉਹ ਫ੍ਰੀਲੈਂਸ ਰਾਈਟਿੰਗ ਕਰਦੇ ਨੇ, ਡੇਟਾ ਐਂਟਰੀ ਕਰਦੇ ਨੇ, ਯੂਟਿਊਬ ਚੈਨਲ ਆਪਣਾ ਚਲਾ ਸਕਦੇ ਨੇ, ਕੰਟੈਂਟ ਕ੍ਰੀਏਸ਼ਨ ਕਰ ਸਕਦੇ ਨੇ ਜਾਂ ਔਨਲਾਈਨ ਟਿਊਸ਼ਨਸ ਵੀ ਦੇ ਸਕਦੇ ਨੇ। ਸਕਿੱਲਸ ਕਿਹੜੀਆਂ ਹੋਣੀਆਂ ਜ਼ਰੂਰੀ ਨੇ ਇਹਨਾਂ ਦੇ ਲਈ? ਕੰਪਿਊਟਰ ਅਤੇ ਇੰਟਰਨੈਟ ਦੀਆਂ, ਡਿਜੀਟਲ ਮਾਰਕੀਟਿੰਗ ਦੀਆਂ ਸਕਿੱਲਸ ਅੱਜ ਕੱਲ੍ਹ ਹੋਣੀਆਂ ਬਹੁਤ ਜ਼ਰੂਰੀ ਨੇ, ਗ੍ਰਾਫਿਕ ਡਿਜ਼ਾਇਨਿੰਗ ਤੁਸੀਂ ਸਿੱਖ ਸਕਦੇ ਹੋ, ਸੋਸ਼ਲ ਮੀਡੀਆ ਮੈਨੇਜਮੈਂਟ ਸਿੱਖ ਸਕਦੇ ਹੋ ਅਤੇ ਹੋਰ ਵੀ ਇੱਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਆਪਣੀ ਇਨਕਮ ਨੂੰ ਬੇਸਿਕਲੀ ਵਧਾ ਸਕਦੇ ਹੋ ਅਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਸਕਦੇ ਹੋ। ਸੋ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੀ ਜਿਹੜੀ ਸਟਰੈਂਥਸ ਹੈ ਉਹਨੂੰ ਪਹਿਚਾਣੋ, ਆਪਣੀ ਸਟਰੈਂਥਸ ਨੂੰ ਸੋਸ਼ਲ ਮੀਡੀਆ 'ਤੇ ਡਿਸਪਲੇ ਕਰੋ, ਲੋਕਾਂ ਨੂੰ ਦਿਖਾਓ ਅਤੇ ਉਤੋਂ ਪੈਸੇ ਕਮਾਓ ਅਤੇ ਐਸ਼ ਕਰੋ ਯਾਰ, ਵਧੀਆ ਜ਼ਿੰਦਗੀ ਜੀਓ ਆਪਣੀ।

ਇਹ ਗਾਣਾ ਸੁਣ ਕੇ ਨਾ ਮੈਨੂੰ ਯਾਦ ਆ ਗਈ ਮੂਵੀ ਰੌਕ ਸਟਾਰ ਦੀ, ਜੋ ਕਿ ਲਿਖਿਆ, ਜੋ ਕਿ ਜਿੱਦਾਂ ਲੇਖਨ ਅਤੇ ਨਿਰਦੇਸ਼ਨ ਦੋਵੇਂ ਇਮਤਿਆਜ਼ ਅਲੀ ਹੋਰਾਂ ਨੇ ਕੀਤਾ ਸੀ, ਅਤੇ ਬਹੁਤ ਹੀ ਖੂਬਸੂਰਤ ਮੂਵੀ ਹੈ, ਅਤੇ ਮੈਂ ਸਾਰਿਆਂ ਨੂੰ ਰੈਕਮੈਂਡ ਕਰੂੰਗੀ ਕਿ ਇਹ ਮੂਵੀ ਜ਼ਰੂਰ ਦੇਖੋ, ਐਟਲੀਸਟ ਇੱਕ ਵਾਰ ਤਾਂ ਜ਼ਿੰਦਗੀ 'ਚ ਜ਼ਰੂਰ ਦੇਖੋ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਮਹਿਲਾਵਾਂ ਆਪਣੇ ਆਪ ਨੂੰ ਸਸ਼ਕਤ ਬਣਾ ਸਕਦੀਆਂ ਨੇ, ਆਪਣੇ ਜੇ ਪੈਰਾਂ 'ਤੇ ਖੜ੍ਹ ਸਕਦੀਆਂ ਨੇ, ਅਤੇ ਕਿਉਂਕਿ ਜਦੋਂ ਪਰ ਕਹਿੰਦੇ ਨੇ ਨਾ ਕਿ ਛੋਟੇ ਛੋਟੇ ਕਦਮਾਂ ਦੇ ਨਾਲ ਹੀ ਤੁਸੀਂ ਵੱਡੀ ਮੰਜ਼ਿਲ 'ਤੇ ਪਹੁੰਚ ਸਕਦੇ ਹੋ। ਸੋ ਸਟਾਰਟਿੰਗ ਦੇ ਵਿੱਚ ਇੱਕਦਮ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਬਿਲਕੁਲ ਹੀ ਆਪਣੇ ਆਪ ਨੂੰ ਟਾਈਮ ਨਹੀਂ ਦੇ ਰਹੇ, ਆਪਣੇ ਸਕਿੱਲਸ 'ਤੇ ਕੰਮ ਨਹੀਂ ਕਰ ਰਹੇ, ਤਾਂ ਇੱਕਦਮ ਅਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਈਏ, ਇੱਦਾਂ ਨਹੀਂ ਹੁੰਦਾ। ਤੁਸੀਂ ਪਹਿਲੇ ਸਕਿੱਲਸ ਸਿੱਖੋਗੇ, ਲੋਕਾਂ 'ਚ ਜਾਓਗੇ, ਕੁਝ ਤੁਹਾਨੂੰ ਚੈਲੇਂਜਸ ਆਉਣਗੇ, ਤੁਸੀਂ ਉਹਨਾਂ ਚੈਲੇਂਜਸ ਤੋਂ ਗੋ ਥਰੂ ਕਰੋਗੇ, ਉਹਨਾਂ ਨੂੰ ਫੇਸ ਕਰੋਗੇ, ਅਤੇ ਫਿਰ ਜਿਹੜਾ ਤੁਸੀਂ ਜਦੋਂ ਤੁਹਾਨੂੰ ਕਾਮਯਾਬੀ ਮਿਲੂਗੀ ਤਾਂ ਉਹਦਾ ਸਵਾਦ ਹੀ ਵੱਖਰਾ ਹੋਊਗਾ। ਸੋ ਇਸ ਜਰਨੀ ਦੇ ਵਿੱਚ ਤੁਹਾਨੂੰ ਜੋ ਵੀ ਚੈਲੇਂਜਸ ਆਉਣਗੇ, ਤੁਸੀਂ ਉਹਨਾਂ ਤੋਂ ਡਰਨਾ ਨਹੀਂ ਹੈ, ਹਰਨਾ ਨਹੀਂ ਹੈ, ਉਹਨਾਂ ਨੂੰ ਬਸ ਐਜ਼ ਅ ਸਟੈਪਿੰਗ ਸਟੋਨ ਲੈ ਚੱਲਣਾ ਹੈ, ਅਤੇ ਉਹ ਤੋਂ ਬਾਅਦ ਜੋ ਵੀ ਤੁਹਾਨੂੰ ਮੰਜ਼ਿਲ ਮਿਲੇਗੀ ਉਹ ਬਹੁਤ ਹੀ ਸੋਹਣੀ ਹੋਏਗੀ।

ਅਕਸਰ ਜਦੋਂ ਮਹਿਲਾਵਾਂ ਆਪਣੇ ਕਰੀਅਰ ਦੇ ਵਿੱਚ ਬ੍ਰੇਕ ਲੈ ਲੈਂਦੀਆਂ ਨੇ ਤਾਂ ਉਹ ਆਪਣੇ ਆਪ 'ਤੇ ਸ਼ੱਕ ਕਰਨ ਲੱਗ ਜਾਂਦੀਆਂ ਨੇ ਕਿ ਕਿਤੇ ਅਸੀਂ ਜ਼ਮਾਨੇ ਤੋਂ ਪਿੱਛੇ ਤਾਂ ਨਹੀਂ ਰਹਿ ਗਏ, ਕਿਤੇ ਮੇਰੀਆਂ ਸਕਿੱਲਸ ਆਊਟਡੇਟਡ ਤਾਂ ਨਹੀਂ ਹੋ ਗਈਆਂ, ਕਿਤੇ ਮੈਂ ਦੁਨੀਆ ਤੋਂ ਪਿੱਛੇ ਤਾਂ ਨਹੀਂ ਹੋ ਗਈ। ਅਤੇ ਇਸ ਸਮੇਂ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਤਮ ਵਿਸ਼ਵਾਸ ਬਣਾਏ ਰੱਖਣਾ, ਕਿਉਂਕਿ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਣ ਅਤੇ ਅੱਗੇ ਵਧਣ ਦੀ ਕੋਈ ਉਮਰ ਨਹੀਂ ਹੁੰਦੀ। ਜੇ ਅਸੀਂ ਅੱਜ ਵੀ ਆਪਣੇ ਆਪ ਨੂੰ ਅਪਡੇਟਡ ਰੱਖਦੇ ਹਾਂ, ਨਵੀਆਂ ਸਕਿੱਲਸ ਸਿੱਖਦੇ ਹਾਂ, ਉਹਨਾਂ ਸਕਿੱਲਸ ਨੂੰ ਅਪਲਾਈ ਕਰਦੇ ਹਾਂ, ਅਤੇ ਆਪਣੇ ਪੈਸੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੁੰਦੇ ਹਾਂ, ਅਤੇ ਅਸੀਂ ਆਪਣਾ ਕੌਨਫੀਡੈਂਸ, ਜਿਹੜਾ ਆਪਣਾ ਆਤਮ ਵਿਸ਼ਵਾਸ ਹੈ, ਉਹਨੂੰ ਵਾਪਸ ਪਾ ਸਕਦੇ ਹਾਂ।

ਤੋ ਅੱਜ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਫਾਈਨੈਂਸ਼ੀਅਲ ਇੰਡੀਪੈਂਡੈਂਸ ਮਹਿਲਾਵਾਂ ਨੂੰ ਸਸ਼ਕਤ ਦੇ ਨਾਲ ਨਾਲ ਆਤਮ ਵਿਸ਼ਵਾਸ ਦੇ ਨਾਲ ਵੀ ਭਰ ਦਿੰਦਾ ਹੈ। ਪਰ ਇੱਕ ਚੀਜ਼ ਇਹਦੇ ਵਿੱਚ ਹੋਰ ਹੁੰਦੀ ਹੈ ਜੋ ਸਾਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਕਿ ਅਸੀਂ ਪੈਸਾ ਕਮਾ ਲੈਂਦੇ ਹਾਂ ਪਰ ਪੈਸੇ ਨੂੰ ਮੈਨੇਜ ਕਰਨਾ, ਪੈਸੇ ਨੂੰ ਇਨਵੈਸਟ ਕਰਨਾ, ਸੇਵ ਕਰਨਾ, ਕਿੱਥੇ ਖਰਚ ਕਰਨਾ, ਇਹ ਸਭ ਵੀ ਸਿੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਜੋ ਵੀ ਮਹਿਲਾਵਾਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀਆਂ ਨੇ ਜਾਂ ਵਾਪਸ ਆਪਣੇ ਕਰੀਅਰ ਬ੍ਰੇਕ ਤੋਂ ਬਾਅਦ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਇੱਕ ਛੋਟੀ ਜਿਹੀ ਟਿਪ ਇਹ ਵੀ ਹੈ ਕਿ ਤੁਸੀਂ ਜ਼ਰੂਰ ਆਪਣੀ ਅਪਸਕਿਲਿੰਗ ਕਰੋ, ਤੁਸੀਂ ਡਿਜੀਟਲ ਸਕਿੱਲਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਤਾਂ ਸਿੱਖੋ ਹੀ ਸਿੱਖੋ, ਪਰ ਨਾਲ ਦੇ ਨਾਲ ਮੈਨੇਜਮੈਂਟ ਸਕਿੱਲਸ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੀ ਇੱਦਾਂ ਦੀ ਗਵਰਨਮੈਂਟ ਸਕੀਮਸ ਜਾਂ ਹੋਰ ਵੀ ਸਕੀਮਸ ਨਿਕਲਦੀਆਂ ਨੇ ਜਿੱਥੇ ਅਸੀਂ ਵਧੀਆ ਤਰੀਕੇ ਨਾਲ ਆਪਣੇ ਪੈਸੇ ਇਨਵੈਸਟ ਕਰ ਸਕਦੇ ਹਾਂ ਜਾਂ ਹੋਰ ਵੀ ਬਹੁਤ ਅਤੇ ਸਭ ਤੋਂ ਵੱਡੀ ਇਨਵੈਸਟਮੈਂਟ ਪਤਾ ਕੀ ਹੁੰਦੀ ਹੈ, ਦੱਸੂੰਗੀ ਨਾ ਤੁਹਾਨੂੰ ਇਸ ਗਾਣੇ ਦੇ ਉਸ ਪਾਰ।

ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਪੈਸਾ ਕਮਾਉਣ ਦੇ ਨਾਲ ਨਾਲ ਪੈਸੇ ਦੀ ਇਨਵੈਸਟਮੈਂਟ ਕਰਨੀ ਸਿੱਖਣੀ ਵੀ ਬਹੁਤ ਜ਼ਰੂਰੀ ਹੈ। ਅਤੇ ਸਭ ਤੋਂ ਵੱਡੀ ਇਨਵੈਸਟਮੈਂਟ ਕਿਹੜੀ ਹੁੰਦੀ ਹੈ? ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਆਪਣੇ ਆਪ 'ਤੇ, ਆਪਣੀ ਸਿਹਤ 'ਤੇ ਇਨਵੈਸਟ ਕਰਨਾ, ਆਪਣੀ ਸਕਿੱਲਸ 'ਤੇ, ਆਪਣੀ ਪੜ੍ਹਾਈ 'ਤੇ ਇਨਵੈਸਟ ਕਰਨਾ। ਸੋ ਜੋ ਵੀ ਤੁਸੀਂ ਪੈਸਾ ਕਮਾ ਰਹੇ ਹੋ ਉਹਨੂੰ ਆਪਣੀ ਸਿਹਤ 'ਤੇ ਜ਼ਰੂਰ ਇਨਵੈਸਟ ਕਰਿਓ। ਹੁਣ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਤੁਹਾਡੀ ਇੱਛਾ ਹੈ। ਤੁਸੀਂ ਤੁਸੀਂ ਪਹਿਲੀ ਗੱਲ ਤਾਂ ਅੱਛਾ ਖਾਣਾ ਖਾਓ, ਮਤਲਬ ਹੈਲਦੀ ਫੂਡ, ਪੈਕਡ ਫੂਡਸ ਨਾ ਖਾ ਕੇ ਨੈਚੁਰਲ ਫੂਡਸ ਜਿਹੜੇ ਮਿਲਦੇ ਨੇ ਉਹ ਖਾਓ। ਤੁਸੀਂ ਜਿਮ ਜੁਆਇਨ ਕਰ ਸਕਦੇ ਹੋ, ਯੋਗਾ ਕਲਾਸਿਸ ਜੁਆਇਨ ਕਰ ਸਕਦੇ ਹੋ, ਅਤੇ ਹੋਰ ਵੀ ਬਹੁਤ ਸਾਰੇ ਇੱਦਾਂ ਦੀ ਪਿਲਾਟਿਸ ਕਲਾਸਿਸ ਜੁਆਇਨ ਕਰ ਸਕਦੇ ਹੋ, ਐਰੋਬਿਕਸ ਜੁਆਇਨ ਕਰ ਸਕਦੇ ਹੋ, ਜੋ ਵੀ ਤੁਹਾਡੀ ਬੋਡੀ, ਤੁਹਾਡੀ ਹੈਲਥ ਅਲਾਓ ਕਰਦੀ ਹੈ ਉਹ ਤੁਸੀਂ ਕਰ ਸਕਦੇ ਹੋ। ਕਿਉਂਕਿ ਜੇ ਤੁਸੀਂ ਆਪਣੀ ਹੈਲਥ 'ਤੇ ਇਨਵੈਸਟ ਕਰੋਗੇ, ਆਪਣੀ ਸਕਿੱਲਸ 'ਤੇ ਇਨਵੈਸਟ ਕਰੋਗੇ, ਤਾਂ ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣ ਦੇ ਨਾਲ ਨਾਲ ਖੁਸ਼ ਵੀ ਰਹੋਗੇ।

ਅਸੀਂ ਨਾ ਅਕਸਰ ਆਪਣੇ ਹੋਮਮੇਕਰਸ ਨੂੰ, ਆਪਣੀ ਮਦਰਸ ਨੂੰ, ਜੋ ਸਾਡੇ ਘਰ ਦਾ ਖਿਆਲ ਰੱਖਦੇ ਨੇ, ਘਰ ਦੇ ਜੀਆਂ ਦਾ ਖਿਆਲ ਰੱਖਦੇ, ਉਹਨਾਂ ਨੂੰ ਕਿਤੇ ਨਾ ਅਸੀਂ ਘੱਟ ਸਮਝਣ ਦੀ ਗਲਤੀ ਕਰ ਦਿੰਦੇ ਹਾਂ ਕਿ ਨਹੀਂ, ਇਹਨਾਂ ਨੂੰ ਦੁਨੀਆਦਾਰੀ ਦਾ ਨਹੀਂ ਪਤਾ, ਇਹਨਾਂ ਇਹ ਆਪਣੇ ਪੈਸੇ ਨਹੀਂ ਕਮਾ ਰਹੇ ਅਤੇ ਸ਼ਾਇਦ ਕਿਸੇ ਤੋਂ ਘੱਟ ਨੇ। ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਇਹ ਉਹੀ ਧਾਗਾ ਹੈ ਜਿਹਨੇ ਸਾਰੇ ਘਰ ਦੇ ਜੀਆਂ ਨੂੰ ਅਤੇ ਸਾਰੇ ਘਰ ਦੀ ਚੀਜ਼ਾਂ ਨੂੰ ਮੋਤੀਆਂ ਵਾਂਗੂ ਪਿਰੋ ਕੇ ਰੱਖਿਆ ਹੁੰਦਾ ਅਤੇ ਇਕੱਠੇ ਕਰਕੇ ਰੱਖਿਆ ਹੁੰਦਾ। ਸੋ ਸਾਨੂੰ ਵੀ, ਸਾਡਾ ਵੀ ਫਰਜ਼ ਬਣਦਾ ਕਿ ਜੇ ਜਿਹੜਾ ਵੀ ਸਾਡੇ ਭਾਵੇਂ ਮਦਰ ਨੇ, ਭਾਵੇਂ ਵਾਈਫ ਹੈ, ਭਾਵੇਂ ਸਾਡੀ ਭੈਣ ਹੈ, ਕੋਈ ਵੀ ਹੈ, ਜੋ ਵੀ ਸਾਡੇ ਘਰ 'ਚ ਰਹਿ ਕੇ ਸਾਡੇ ਘਰ ਦੀ ਬੈਕਬੋਨ ਹੈ, ਸਾਰਿਆਂ ਦਾ ਧਿਆਨ ਰੱਖਦਾ ਅਤੇ ਆਪਣੇ ਆਪ ਦਾ ਧਿਆਨ ਕਿਤੇ ਨਾ ਕਿਤੇ ਰੱਖਣਾ ਭੁੱਲ ਜਾਂਦਾ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਧਿਆਨ ਰੱਖੀਏ, ਉਹਨਾਂ ਨੂੰ ਇੰਨਾ ਪਿਆਰ ਦੇਈਏ ਕਿ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਵੀ ਘੱਟ ਨਾ ਸਮਝਣ।

ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮੇਰੇ ਨਾਲ, ਜਿਹਦਾ ਨਾਮ ਹੈਗਾ ਹੈ ਜੀ ਮਿਡ ਡੇ ਮੈਲੋਡੀਜ਼, ਅਤੇ ਲੈ ਕੇ ਹਾਜ਼ਰ ਹੋ ਗਈ ਹਾਂ ਤੁਹਾਡੀ ਦੋਸਤ ਹੋਸਟ ਆਰ ਜੇ ਰੀਆ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਨਾਂ ਪੁਰਾਣੇ ਹਿੰਦੀ ਗਾਣਿਆਂ ਬਾਰੇ ਜੋ ਅਸੀਂ ਬਚਪਨ ਦੇ ਵਿੱਚ ਸੁਣਦੇ ਸੀਗੇ ਪਰ ਉਹਨਾਂ ਦਾ ਮਤਲਬ ਨਹੀਂ ਸੀ ਪਤਾ। ਮਤਲਬ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਹਨਾਂ ਨੂੰ ਸੁਣਦੇ ਸੀਗੇ ਅਤੇ ਉਦੋਂ ਜ਼ਿੰਦਗੀ ਮਤਲਬ ਖੇਡ ਲੱਗਦੀ ਸੀਗੀ, ਅਤੇ ਹੁਣ ਉਹਨਾਂ ਦਾ ਐਕਚੁਅਲ 'ਚ ਮਤਲਬ ਸਮਝ ਆਉਂਦਾ। ਅਤੇ ਜਿੱਦਾਂ ਜਿੱਦਾਂ ਅਸੀਂ ਜ਼ਿੰਦਗੀ ਵੇਖਦੇ ਹਾਂ ਅਤੇ ਉਹਨਾਂ ਗਾਣਿਆਂ ਦੇ ਪਿੱਛੇ ਜੋ ਡੀਪ ਮੀਨਿੰਗ ਹੈ, ਉਹਨਾਂ ਦਾ ਜਿਹੜਾ ਦਰਦ ਹੈ ਉਹ ਵੀ ਸਮਝ ਆਉਂਦਾ ਹੈ। ਸੋ ਇਸ ਕਰਕੇ ਬੜੇ ਅੱਛੇ ਲੱਗਦੇ ਹੈ ਪੁਰਾਣੇ ਗਾਣੇ, ਅਤੇ ਪੁਰਾਣੇ ਗਾਣਿਆਂ ਦੇ ਕਿੱਸੇ, ਬੋਲ, ਗੀਤ, ਸੰਗੀਤ, ਸਭ ਕੁਛ ਹੀ।

ਇਹ ਗੀਤ ਜਿਹੜਾ ਤੁਸੀਂ ਸੁਣਿਆ ਹੈ, ਅਮਿਤ ਕੁਮਾਰ ਹੋਰਾਂ ਨੇ ਇਹਨਾਂ ਨੂੰ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਤੇ ਗੀਤ ਹੈਗਾ ਬਾਲਿਕਾ ਵਧੂ ਮੂਵੀ ਦਾ। ਜਦੋਂ ਬਾਲਿਕਾ ਵਧੂ ਮੂਵੀ ਦੇ ਵਿੱਚ ਜਿਹੜੇ ਐਕਟਰ ਹੁੰਦੇ ਨੇ, ਜਿਹੜੇ ਉਹਨਾਂ ਮਤਲਬ ਐਕਟਰ ਬੇਸਿਕਲੀ ਕੀ ਹੁੰਦਾ ਹੈ, ਸਟੋਰੀ ਇਹ ਹੁੰਦੀ ਹੈ ਕਿ ਉਹਨਾਂ ਵਿੱਚ ਛੋਟੇ ਜਿਹੇ ਦੋ ਬੱਚੇ ਹੁੰਦੇ ਨੇ, ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਜਿਹੜੀ ਕੁੜੀ ਹੁੰਦੀ ਹੈ ਨਾਬਾਲਿਗ ਹੁੰਦੀ ਹੈ ਅਤੇ ਉਹ ਵਾਪਸ ਜਦੋਂ ਆਪਣੇ ਮਾਂ ਪਿਓ ਦੇ ਘਰ ਉਹਨੇ ਜਾਣਾ ਹੁੰਦਾ ਹੈ ਅਤੇ ਉਹਨਾਂ ਦੇ ਜਿਹੜੇ ਹਸਬੈਂਡ ਹੁੰਦੇ ਆ ਉਹ

ਇਹ ਗੀਤ ਜਿਹੜਾ ਤੁਸੀਂ ਸੁਣਿਆ ਹੈ, ਅਮਿਤ ਕੁਮਾਰ ਹੋਰਾਂ ਨੇ ਇਹਨਾਂ ਨੂੰ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਤੇ ਗੀਤ ਹੈਗਾ ਬਾਲਿਕਾ ਮਧੂ ਮੂਵੀ ਦਾ। ਜਦੋਂ ਬਾਲਿਕਾ ਮਧੂ ਮੂਵੀ ਦੇ ਵਿੱਚ ਜਿਹੜੇ ਐਕਟਰ ਹੁੰਦੇ ਨੇ, ਜਿਹੜੇ ਉਹਨਾਂ ਮਤਲਬ ਐਕਟਰ ਬੇਸਿਕਲੀ ਕੀ ਹੁੰਦਾ ਹੈ, ਸਟੋਰੀ ਇਹ ਹੁੰਦੀ ਹੈ ਕਿ ਉਹਨਾਂ ਵਿੱਚ ਛੋਟੇ ਜਿਹੇ ਦੋ ਬੱਚੇ ਹੁੰਦੇ ਨੇ, ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਜਿਹੜੀ ਕੁੜੀ ਹੁੰਦੀ ਹੈ ਨਾਬਾਲਿਗ ਹੁੰਦੀ ਹੈ ਅਤੇ ਉਹ ਵਾਪਸ ਜਦੋਂ ਆਪਣੇ ਮਾਂ ਪਿਓ ਦੇ ਘਰ ਉਹਨੇ ਜਾਣਾ ਹੁੰਦਾ ਹੈ ਅਤੇ ਉਹਨਾਂ ਦੇ ਜਿਹੜੇ ਹਸਬੈਂਡ ਹੁੰਦੇ ਆ ਉਹ ਉਹਨਾਂ ਨੂੰ ਮਿਸ ਕਰਦੇ ਆ, ਨਹੀਂ ਚਾਹੁੰਦੇ ਕਿ ਉਹ ਵਾਪਸ ਜਾਣ, ਅਤੇ ਫਿਰ ਉਦੋਂ ਗੀਤ ਦੇ ਜ਼ਰੀਏ ਆਪਣੇ ਜਿਹੜੇ ਜਜ਼ਬਾਤ ਹੈ ਉਹਨਾਂ ਨੂੰ ਬਿਆਨ ਕਰਦੇ ਨੇ। ਅਤੇ ਕਿੰਨੀ ਸੋਹਣੀ ਗੱਲ ਹੈ ਨਾ ਕਿ ਜਿਨ੍ਹਾਂ ਚੀਜ਼ਾਂ ਨੂੰ, ਜਿਨ੍ਹਾਂ ਜਜ਼ਬਾਤਾਂ ਨੂੰ ਅਸੀਂ ਅਕਸਰ ਹਿਚਕਿਚਾਉਂਦੇ ਹਾਂ ਬਿਆਨ ਕਰਨ ਤੋਂ, ਸੰਗੀਤ ਅਤੇ ਗੀਤ ਉਹਨੂੰ ਇੱਕ ਪਲ ਦੇ ਵਿੱਚ ਹੀ ਬਿਆਨ ਕਰ ਦਿੰਦਾ ਹੈ।

ਜਿੱਥੇ ਪੁਰਾਣੇ ਗੀਤ ਅੱਜ ਵੀ ਦਿਲ ਦੇ ਜਿਹੜੇ ਅੰਦਰਲੇ ਡੂੰਘਾਈ ਹੈ ਉਹਨੂੰ ਛੂਹ ਲੈਂਦੇ ਆ, ਉੱਥੇ ਹੀ ਪੁਰਾਣੇ ਗੀਤਾਂ ਦੇ ਪਿੱਛੇ ਜਿਹੜੀ ਜੁਗਲਬੰਦੀ ਹੈ ਕਿਸ਼ੋਰ ਦਾ ਅਤੇ ਲਤਾ ਮੰਗੇਸ਼ਕਰ ਹੋਣਾ ਦੀ, ਉਹ ਵੀ ਬਹੁਤ ਹੀ ਖੂਬਸੂਰਤ ਹੈ। ਕਿਵੇਂ ਉਹਨਾਂ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਅਤੇ ਕਿਵੇਂ ਉਹ ਕਿਸ਼ੋਰ ਦਾ ਮਤਲਬ ਬਿਲਕੁਲ ਹੀ ਇੱਕ ਨਟਖੜ ਜਿਹਾ ਅੰਦਾਜ਼, ਅਤੇ ਲਤਾ ਦੀ ਜਿੱਦਾਂ ਮਤਲਬ ਬਿਲਕੁਲ ਹੀ ਇੱਕਦਮ ਮਾਸੂਮ ਜੀ ਅਤੇ ਸੀਰੀਅਸ ਜਿਹੇ ਹੁੰਦੇ ਸੀ, ਪਰ ਉਹਨਾਂ ਨੇ ਜਿਹੜੇ ਰਲ ਕੇ ਇੰਨੇ ਸੋਹਣੇ ਸੋਹਣੇ ਗਾਣੇ ਗਾਏ ਨੇ ਅਤੇ ਸਾਨੂੰ ਇੰਨੀ ਸੋਹਣੀ ਲੈਗਸੀ ਦੇ ਕੇ ਗਏ ਨੇ, ਉਹ ਗੱਲ ਹੋ ਰਹੀ ਹੈ। ਮਤਲਬ ਉਹ ਤਾਂ ਉਹਨਾਂ ਨੇ ਜਿਸ ਜੋ ਸਾਨੂੰ ਦਾਤ ਦਿੱਤੀ ਹੈ ਉਹ ਤਾਂ ਬਹੁਤ ਹੀ ਵਧੀਆ ਗੱਲ ਹੈ, ਪਰ ਨਾਲ ਦੀ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਸੈੱਟ 'ਤੇ ਮਤਲਬ ਮਾਈਕ ਦੇ ਅੱਗੇ ਅਤੇ ਮਾਈਕ ਦੇ ਪਿੱਛੇ ਵੀ ਉਹਨਾਂ ਦੀ ਜੁਗਲਬੰਦੀ ਕਿੰਨੀ ਸੋਹਣੀ ਸੀਗੀ। ਸੋ ਅਗਲਾ ਜਿਹੜਾ ਗਾਣਾ ਹੈ ਉਹ ਵੀ ਲਤਾ ਦੀ ਅਤੇ ਕਿਸ਼ੋਰ ਦਾ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਗਾਤਾ ਰਹੇ ਮੇਰਾ ਦਿਲ, ਇਹ ਗੀਤ ਹੈਗਾ ਹੈ ਮੂਵੀ ਗਾਈਡ ਦਾ, ਜਿਹਨੂੰ ਡਾਇਰੈਕਟ ਕੀਤਾ ਸੀਗਾ ਵਿਜੇ ਆਨੰਦ ਨੇ, ਡਾਇਲੋਗਸ ਲਿਖੇ ਸੀ ਵਿਜੇ ਆਨੰਦ ਨੇ, ਸਟੋਰੀ ਬੇਸਡ ਹੈਗੀ ਹੈ ਆਰ ਕੇ ਨਾਰਾਇਣ ਹੋਰਾਂ ਦੀ ਸਟੋਰੀ ਤੋਂ ਲੈ ਕੇ, ਅਤੇ ਪ੍ਰੋਡਕਸ਼ਨ ਕੀਤੀ ਸੀ ਦੇਵਾਨੰਦ ਨੇ, ਇਹਦੇ ਵਿੱਚ ਸਟਾਰ ਕਾਸਟ ਹੈਗੀ ਹੈ ਦੇਵਾਨੰਦ ਅਤੇ ਵਹੀਦਾ ਰਹਿਮਾਨ। ਅਗਲਾ ਗੀਤ ਜਿਹੜਾ ਤੁਸੀਂ ਸੁਣ ਰਹੇ ਹੋ ਉਹ ਹੈਗਾ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਹੋਰਾਂ ਦੀ ਆਵਾਜ਼ ਵਿੱਚ ਤੁਝ ਸੰਗ ਪ੍ਰੀਤ ਲਗਾਈ।

ਤੁਸੀਂ ਗੀਤ ਸੁਣ ਰਹੇ ਸੀਗੇ ਤੁਸ ਸੰਗ ਪ੍ਰੀਤ ਲਗਾਈ, ਜੋ ਕਿ ਹੈਗਾ ਮੂਵੀ ਕਾਮਚੋਰ ਤੋਂ, ਜਿਹਦੀ ਡਾਇਰੈਕਸ਼ਨ ਕੀਤੀ ਹੈ ਕੇ ਵਿਸ਼ਵਨਾਥ ਨੇ, ਲਿਖੀ ਹੈ ਮੂਵੀ ਜੈਨਿੰਦਰ ਜੈਨ ਨੇ ਅਤੇ ਪ੍ਰੋਡਕਸ਼ਨ ਕੀਤੀ ਹੈ ਰਾਕੇਸ਼ ਰੌਸ਼ਨ ਨੇ। ਇਹਦੀ ਸਟਾਰਿੰਗ ਵਿੱਚ ਹੈਗੇ ਨੇ ਰਾਕੇਸ਼ ਰੌਸ਼ਨ, ਜੈਪ੍ਰਦਾ, ਸੁਰੇਸ਼ ਓਬਰਾਏ ਅਤੇ ਸ਼੍ਰੀ ਰਾਮ ਲਾਗੂ। ਅਗਲਾ ਗੀਤ ਜਿਹੜਾ ਤੁਸੀਂ ਸੁਣ ਰਹੇ ਹੋ ਹੈਗਾ ਕਿਸ਼ੋਰ ਅਤੇ ਲਤਾ ਦੀ ਆਵਾਜ਼ ਦੇ ਵਿੱਚ, ਆਸਮਾਂ ਕੇ ਨੀਚੇ ਹਮ ਆਜ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਸੁਣੋਗੇ ਪੰਜਾਬ ਵਿੱਚ ਖਬਰਾਂ।

funny. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਔਰਤਾਂ ਵਿਗਿਆਨ, ਸ਼ਾਸਨ ਅਤੇ ਨਵੀਨਤਾ ਵਿੱਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੀਟ UG 2026 ਵਿੱਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਅਤੇ ਲੇਆਊਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਅਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਇੰਧਣ ਖਰੀਦਣ 'ਤੇ ਰੋਕ ਲਾਈ।

ਰਿਲੀ ਜਾਰੀ ਕੀਤਾ ਹੈ। ਇਸ ਖਰੜੇ ਦਾ ਉਦੇਸ਼ ਪੁਰਾਣੇ ਟੈਲੀਗ੍ਰਾਫ ਕਾਨੂੰਨ 1885 ਤਹਿਤ ਟੈਲੀਵਿਜ਼ਨ ਤੇ ਰੇਡੀਓ ਸੇਵਾਵਾਂ ਲਈ ਜਾਰੀ ਕੀਤੇ ਗਏ ਵੱਖ-ਵੱਖ ਦਿਸ਼ਾ ਨਿਰਦੇਸ਼ਾਂ ਨੂੰ ਨਵੇਂ ਦੂਰ ਸੰਚਾਰ ਕਾਨੂੰਨ 2023 ਦੇ ਦਾਇਰੇ ਵਿੱਚ ਸ਼ਾਮਿਲ ਕਰਨਾ ਹੈ। ਨਵੀਂ ਵਿਵਸਥਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੇ ਨਿੱਜੀ ਪ੍ਰਸਾਰਕਾਂ ਵਿਚਕਾਰ ਇਜਾਜ਼ਤ ਦੇ ਸਮਝੌਤੇ ਤੇ ਦਸਤਖਤ ਕਰਨ ਦੀ ਜ਼ਰੂਰਤ ਨੂੰ ਖਤਮ ਕਰਦੀ ਏ। ਇਸ ਨਾਲ ਪੂਰੇ ਅਮਲ ਡਿਜੀਟਾਈਜ਼ ਹੋ ਜਾਏਗਾ। ਇੱਕ ਪਾਰਦਰਸ਼ੀ ਨਿਆਇਕ ਪ੍ਰਣਾਲੀ ਵੀ ਕਾਇਮ ਕੀਤੀ ਜਾਏਗੀ। ਇਹ ਖਰੜੇ ਨੇ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ ਤੇ ਪ੍ਰਕਾਸ਼ਿਤ ਕੀਤੇ ਗਏ ਨੇ। ਜਨਤਾ 27 ਜੁਲਾਈ ਤੱਕ ਆਪਣੇ ਵਿਚਾਰ ਟਿੱਪਣੀਆਂ ਤੇ ਸੁਝਾਅ ਸਰਕਾਰ ਨੂੰ ਭੇਜ ਸਕਦੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕੱਲ੍ਹ ਪਿਆਜ਼ ਦੀ ਖਰੀਦ ਨੂੰ ਮਜ਼ਬੂਤ ਕਰਨ ਤੇ ਕਿਸਾਨਾਂ ਲਈ ਬਿਹਤਰ ਮੁੱਲ ਯਕੀਨੀ ਬਣਾਉਣ ਲਈ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਮੌਜੂਦਾ ਮੰਡੀ ਕੀਮਤਾਂ ਤੇ ਭੰਡਾਰ ਗ੍ਰੇਡ ਪਿਆਜ਼ ਲਈ ਗੁਣਵੱਤਾ ਦੀਆਂ ਜ਼ਰੂਰਤਾਂ ਦੇ ਆਧਾਰ ਤੇ ਘੱਟੋ ਘੱਟ ਯਕੀਨੀ ਖਰੀਦ ਮੁੱਲ ਨੂੰ 1650 ਰੁਪਏ ਪ੍ਰਤੀ ਕੁਇੰਟਲ ਤੱਕ ਸੋਧਿਆ ਗਿਆ। ਮੰਤਰੀ ਨੇ ਕਿਹਾ ਕਿ ਖਰੀਦ ਨੂੰ ਬਾਜ਼ਾਰ ਦੀਆਂ ਸਥਿਤੀਆਂ ਮੁਤਾਬਕ ਵਧੇਰੇ ਜਵਾਬਦੇਹ ਬਣਾਉਣ ਲਈ ਕੀਮਤ ਵਿਧੀ ਨੂੰ ਵੀ ਸੁਧਾਰਿਆ ਗਿਆ। ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਮੱਧ ਏਸ਼ੀਆ ਅਤੇ ਸ਼ਾਂਘਾਈ ਸਹਿਯੋਗ ਸੰਗਠਨ SCO ਨਾਲ ਸਥਾਈ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਮੰਤਰੀ ਨੇ ਦੁਸ਼ਾਂਬੇ ਤਜਾਕਿਸਤਾਨ ਵਿਚ ਕੇਂਦਰੀ ਏਸ਼ੀਆ SCO ਦਾ ਮੂਲ ਸ਼ਾਂਤੀ ਤੇ ਸਾਂਝੇ ਵਿਕਾਸ ਤੇ SCO ਕਾਨਫਰੰਸ ਵਿਚ ਬੋਲਦੇ ਹੋਏ SCO ਵਿਚ ਭਾਰਤ ਦੀਆਂ ਤਰਜੀਹਾਂ ਨੂੰ ਉਜਾਗਰ ਕੀਤਾ। ਤਰਜੀਹਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ, ਸਭਿਆਚਾਰਕ ਵਟਾਂਦਰੇ, ਖੇਤੀ ਸੰਪਰਕ ਨੂੰ ਮਜ਼ਬੂਤ ਕਰਨਾ ਤੇ ਸਭਿਅਤਾ ਸਬੰਧੀ ਸਬੰਧ ਸ਼ਾਮਲ ਨੇ। ਭਾਰਤ ਅਗਲੇ ਮਹੀਨੇ ਕੋਲਕਾਤਾ ਵਿਚ ਪਹਿਲਾ SCO ਸਭਿਅਤਾ ਸੰਵਾਦ ਫੋਰਮ ਕਰਾਉਣ ਲਈ ਤਿਆਰ ਏ। ਪ੍ਰਸਿੱਧ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਦੱਸਿਆ ਕਿ ਸ੍ਰੀ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ ਵਿਚ ਆਖਰੀ ਸਾਹ ਲਏ। ਸ੍ਰੀ ਰਾਣਾ ਨੇ ਹਾਲ ਹੀ ਵਿਚ ਜਰਮਨੀ ਦੇ ਮਿਊਨਿਕ ਵਿਚ ISSF ਵਿਸ਼ਵ ਕੱਪ ਤੋਂ ਭਾਰਤੀ ਦਲ ਦੀ ਵਾਪਸੀ ਦੀ ਉਡਾਨ ਦੌਰਾਨ ਬੀਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਸਟੈਂਟ ਲਾਉਣ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਰਾਣਾ ਭਾਰਤੀ ਪਿਸਟਲ ਨਿਸ਼ਾਨੇਬਾਜ਼ਾਂ ਲਈ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਾਲੇ ਕੋਚ ਵਜੋਂ ਸੇਵਾ ਨਿਭਾਰੇ ਸਨ। ਉਹਨਾਂ ਮਨੂ ਵਾਕੜ ਨੂੰ ਮਾਰਗਦਰਸ਼ਨ ਦਿੱਤਾ ਅਤੇ 2024 ਪੈਰਿਸ ਓਲੰਪਿਕ ਵਿਚ ਇਤਿਹਾਸਕ ਦੋਹਰਾ ਕਾਂਸੀ ਦਾ ਤਮਗਾ ਹਾਸਲ ਕਰਨ ਵਿਚ ਉਸਦੀ ਮਦਦ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਸਪਾਲ ਰਾਣਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਜਸਪਾਲ ਰਾਣਾ ਇੱਕ ਪ੍ਰਸਿੱਧ ਨਿਸ਼ਾਨੇਬਾਜ਼ ਸਨ ਜਿਨ੍ਹਾਂ ਦੇ ਸ਼ਾਨਦਾਰ ਕਾਰਗੁਜ਼ਾਰੀ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਪਾਲ ਰਾਣਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਹਨਾਂ ਕਿਹਾ ਕਿ ਰਾਣਾ ਦੀ ਮੁਹਾਰਤ, ਅਨੁਸ਼ਾਸਨ ਤੇ ਖੇਡ ਜਗਤ ਪ੍ਰਤੀ ਸੇਵਾ ਦੀ ਅਟੁੱਟ ਵਚਨਬੱਧਤਾ ਨੇ ਉਹਨਾਂ ਨੂੰ ਕਾਫ਼ੀ ਮਕਬੂਲ ਬਣਾਇਆ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹਨਾਂ ਦੀ ਹਮਦਰਦੀ, ਜਸਪਾਲ ਰਾਣਾ ਦੇ ਪਰਿਵਾਰ, ਦੋਸਤਾਂ ਅਤੇ ਸਮੁੱਚੇ ਖੇਡ ਭਾਈਚਾਰੇ ਨਾਲ ਏ। ਬੈਡਮਿੰਟਨ ਵਿਚ ਭਾਰਤ ਦੀ ਪੀਵੀ ਸਿੰਧੂ ਨੇ ਸਿਡਨੀ ਵਿਚ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਤੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਏ। ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਔਰਤਾਂ ਵਿਗਿਆਨ, ਸ਼ਾਸਨ ਅਤੇ ਨਵੀਨਤਾ ਵਿਚ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਹੀਆਂ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਨੀਟ UG 2026 ਵਿਚ ਪ੍ਰੀਖਿਆਰਥੀਆਂ ਪ੍ਰਤੀ ਸੁਖਾਵੇਂ ਬਦਲਾਅ ਪੇਸ਼ ਕੀਤੇ, ਮਿਆਦ ਵਧਾਈ ਦੇ ਲਈ ਔਟ ਨੂੰ ਸੋਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਬਾਰੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਰਕਾਰ ਨੇ ਸੰਸਥਾਗਤ ਤੇ ਵਪਾਰਕ ਖਰੀਦਦਾਰਾਂ ਦੇ ਪ੍ਰਚੂਨ ਪੰਪਾਂ ਤੋਂ ਇੰਧਨ ਖਰੀਦਣ ਤੇ ਰੋਕ ਲਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ। ਮੈਂ ਆਰ ਜੇ ਜ਼ੋਰਾਵਰ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪਿਆਰਾ ਸ਼ੋਅ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਸੋ ਦਿਲ ਆਜ ਸ਼ਾਇਰ ਹੈ ਇਸ ਪ੍ਰੋਗਰਾਮ ਦੇ ਵਿੱਚ, ਜਿੱਥੇ ਅਸੀਂ ਅੱਜ ਰਲ ਮਿਲ ਕੇ ਗੱਲਬਾਤ ਕਰਾਂਗੇ ਦਿਲ ਦੀਆਂ ਉਹਨਾਂ ਗਹਿਰਾਈਆਂ ਦੀਆਂ ਜਿਨ੍ਹਾਂ ਨੂੰ ਅਸੀਂ ਮਾਪਣਾ ਹੀ ਭੁੱਲ ਗਏ ਹਾਂ। ਪਰ ਹਾਂ ਦੋਸਤੋ, ਦਿਲ ਯਾਨੀ ਕਿ ਆਤਮਾ ਯਾਨੀ ਕਿ ਦਿਲ, ਦਿਲ ਅਤੇ ਆਤਮਾ ਦੇ ਵਿੱਚ ਬਹੁਤਾ ਅੰਤਰ ਨਹੀਂ। ਸਿਆਣੇ ਕਹਿੰਦੇ ਕਿ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫੈਸਲਾ ਲੈਣਾ ਹੁੰਦਾ ਹੈ ਅਤੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ, ਅਤੇ ਆਪਣੇ ਦਿਲ ਨੂੰ ਸੁਣੋ, ਅਤੇ ਕਿਉਂਕਿ ਦਿਲ ਹਮੇਸ਼ਾ ਸਾਨੂੰ ਨਾ ਇੱਕ ਸਹੀ ਰਸਤਾ ਦਿਖਾਉਂਦਾ ਹੈ। ਸੋ ਆਓ ਅੱਜ ਅਸੀਂ ਫਿਰ ਸ਼ੋਅ ਨੂੰ ਸ਼ੁਰੂ ਕਰਦੇ ਹਾਂ। ਅਤੇ ਇਹ ਸ਼ੋਅ ਜਿਹੜਾ ਤੁਸੀਂ ਸੁਣ ਰਹੇ ਹੋ ਨਾ, ਇਹ ਸ਼ੋਅ ਆਪਾਂ ਬਹੁਤ ਖਾਸ ਬਣਾਉਣਾ, ਕਿਉਂਕਿ ਇਹ ਖਾਸ ਬਣਾਉਣ ਦੀ ਜਿਹੜੀ ਵਜ੍ਹਾ ਹੈ ਉਹ ਵਜ੍ਹਾ ਇਹ ਹੈ ਕਿਉਂਕਿ ਇਸ ਸ਼ੋਅ ਦੇ ਵਿੱਚ ਤੁਸੀਂ ਆਪਣੇ ਸੁਨੇਹੇ ਭੇਜਦੇ ਹੋ ਅਤੇ ਉਹ ਸੁਨੇਹੇ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਹਾਂ। ਜੀ ਹਾਂ ਦੋਸਤੋ, ਅਤੇ ਫੋਨ ਨੰਬਰ ਤੁਹਾਨੂੰ ਪਤਾ ਹੀ ਹੈ, ਅਤੇ ਤੁਸੀਂ ਫੋਨ ਨੰਬਰ ਜਿਹੜਾ ਨੋਟ ਨਹੀਂ ਕੀਤਾ ਜਿਹਨਾਂ ਨੇ, ਨੋਟ ਕਰ ਲਓ 9855101027 ਦੇ ਉੱਤੇ ਆਪਣੇ ਤੁਸੀਂ ਜਿਹੜੀਆਂ ਸ਼ੇਅਰੋ ਸ਼ਾਇਰੀ ਔਰ ਗਜ਼ਲਾਂ ਔਰ ਖਾਸ ਕਰਕੇ ਜਿਹੜੀ ਸ਼ੇਅਰੋ ਸ਼ਾਇਰੀ ਤੁਸੀਂ ਭੇਜੋਗੇ ਸਾਨੂੰ, ਉਹਦੇ ਵਿੱਚ ਤੁਸੀਂ ਆਪਣੇ ਨਾਮ ਦਾ ਜ਼ਿਕਰ ਜ਼ਰੂਰ ਕਰਨਾ, ਔਰ ਜੇਕਰ ਤੁਸੀਂ ਕਿਸੇ ਹੋਰ ਦੀ ਸ਼ੇਅਰੋ ਸ਼ਾਇਰੀ ਭੇਜ ਰਹੇ ਹੋ ਤਾਂ ਉਹਨਾਂ ਦਾ ਨਾਮ ਵੀ ਤੁਸੀਂ ਜ਼ਿਕਰ ਜ਼ਰੂਰ ਕਰਨਾ। ਅਤੇ ਆਓ ਫਿਰ ਆਪਾਂ ਇਸ ਖੂਬਸੂਰਤ ਸ਼ੋਅ ਦਾ ਆਗਾਜ਼ ਕਰਦੇ ਹਾਂ। ਅੱਜ ਜ਼ੋਰਾਵਰ ਯਾਨੀ ਕਿ ਅੱਜ ਜ਼ੋਰਾਵਰ ਦਾ ਦਿਲ ਵੀ ਕਾਗਜ਼ ਕਲਮ ਮੰਗਦਾ ਹੈ, ਤੁਹਾਡਾ ਕੀ ਹਾਲ ਹੈ ਇਹ ਸਾਰਾ ਕੁਛ ਅਸੀਂ ਪੁੱਛਾਂਗੇ। ਅਤੇ ਫੋਨ ਨੰਬਰ ਆਪਾਂ ਜਿਹੜਾ ਨਾ ਤੁਸੀਂ ਨੋਟ ਕਰ ਲਓ, ਅਤੇ ਜਿਹਦੇ ਉੱਤੇ ਤੁਸੀਂ ਵਟਸਐਪ ਮੈਸੇਜ ਭੇਜਣੇ। ਇੱਕ ਵਾਰੀ ਦੁਬਾਰਾ ਤੋਂ ਮੈਂ ਬੋਲਦਾ 9855101027, ਅਤੇ ਤੁਹਾਡੇ ਦਰਦ ਦੀ, ਤੁਹਾਡੀ ਖੁਸ਼ੀ ਦੀ, ਤੁਹਾਡੇ ਇਸ਼ਕ ਦੀ ਗੱਲ ਕਰਾਂਗੇ ਬਿਨਾਂ ਕਿਸੇ ਲੁਕੋਸ਼ ਪੋਦੇ, ਠੀਕ ਹੈ ਜੀ। ਸੋ ਆਓ ਦੋਸਤੋ, ਫਿਰ ਦੇਰ ਕਿਸ ਗੱਲ ਦੀ ਆ, ਆਪਾਂ ਇੱਕ ਸੋਹਣੀ ਜਿਹੀ ਗਜ਼ਲ ਦੇ ਨਾਲ ਆਪਣੇ ਇਸ ਸ਼ੋਅ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਅੱਛਾ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ ਕਿ ਅਸੀਂ ਤੁਹਾਡਾ ਖਿਆਲ ਪੂਰਾ ਰੱਖਣਾ, ਇਹ ਸਾਡਾ ਫਰਜ਼ ਹੈ, ਦੋਸਤਾਂ ਦੇ ਫਰਜ਼ ਹੁੰਦੇ ਨੇ ਦੂਸਰੇ ਦੇ ਖਿਆਲ ਰੱਖਣਾ, ਤਾਂ ਹੀ ਤਾਂ ਦਿਲਾਂ ਦੀਆਂ ਗੱਲਾਂ ਹੁੰਦੀਆਂ, ਕਿਉਂਕਿ ਦਿਲ ਤੋਂ ਦਿਲ ਤੱਕ ਦੀ ਗੱਲ ਬਾਤਾਂ ਨੇ। ਸੋ ਆਪਣਾ ਖਿਆਲ ਰੱਖਣਾ, ਕਿਉਂਕਿ ਬਹੁਤ ਮੌਸਮ ਚੇਂਜ ਹੋ ਰਿਹਾ ਅਤੇ ਮੌਸਮ ਦੇ ਨਾਲ ਨਾਲ ਸਾਡੇ ਮੂਡਸ ਵੀ ਚੇਂਜ ਹੁੰਦੇ ਆ, ਅਤੇ ਘਬਰਾਉਣਾ ਨਹੀਂ, ਟੈਨਸ਼ਨ ਨਹੀਂ ਲੈਣੀ, ਆਰ ਜੇ ਜ਼ੋਰਾਵਰ ਸਿੰਘ ਇਜ਼ ਹੇਅਰ। ਸੋ ਆਓ ਅਸੀਂ ਜਗਜੀਤ ਸਿੰਘ ਦੀ ਇੱਕ ਗਜ਼ਲ ਜਿਹੜੀ ਆ

ਵੈਲਕਮ ਬੈਕ ਦੋਸਤੋ, ਤੁਸੀਂ ਸੁਣ ਰਹੇ ਐਫ ਐਮ ਬੈਂਡ 102.7 ਮੈਗਾਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਆਜ ਸ਼ਾਇਰ ਹੈ। ਸੋ ਦੋਸਤੋ, ਸਾਨੂੰ ਤੁਹਾਡੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਨੇ। 9855101027 ਇਹ ਜਿਹੜਾ ਵਟਸਐਪ ਨੰਬਰ ਹੈ, ਇਹਦੇ ਉੱਤੇ ਤੁਸੀਂ ਸਾਨੂੰ ਸੁਨੇਹੇ ਭੇਜੇ ਨੇ। ਔਰ ਪਹਿਲਾ ਜਿਹੜਾ ਤੁਸੀਂ ਸੁਨੇਹਾ ਭੇਜਿਆ ਸੀ, ਪੜ੍ਹ ਦਿੰਦੇ ਹਾਂ। ਇਹ ਜਨਾਬ ਲਿਖਦੇ ਨੇ, ਵੋ ਰੁਲਾ ਕਰ ਗਿਆ, ਵੋ ਰੁਲਾ ਕਰ ਗਿਆ, ਅਬ ਮੁਸਕੁਰਾਨੇ ਕੀ ਬਾਤ ਕਰਤਾ ਹੈ। ਵੋ ਰੁਲਾ ਕਰ ਗਿਆ, ਅਬ ਮੁਸਕੁਰਾਨੇ ਕੀ ਬਾਤ ਕਰਤਾ ਹੈ, ਖੁਦ ਹੀ ਆਗ ਲਗਾ ਕਰ ਬੁਝਾਨੇ ਕੀ ਬਾਤ ਕਰਤਾ ਹੈ, ਜਿਸਨੇ ਤੋੜ ਦਿਆ ਮੇਰਾ ਦਿਲ ਏਕ ਪਲ ਮੇਂ, ਜਿਸਨੇ ਤੋੜ ਦਿਆ ਮੇਰਾ ਦਿਲ ਏਕ ਹੀ ਪਲ ਮੇਂ, ਵਹੀ ਅਬ ਫਿਰ ਸੇ ਦਿਲ ਲਗਾਨੇ ਕੀ ਬਾਤ ਕਰਤਾ ਹੈ। ਕਾਫ਼ੀ ਗਹਿਰੀਆਂ ਗੱਲਾਂ ਨੇ, ਔਰ ਕਦੀ ਕਦੀ ਇਨਸਾਨ ਦੀ ਫਿਤਰਤ ਇਵੇਂ ਦੀ ਹੋ ਜਾਂਦੀ ਹੈ, ਪਰ ਸਾਨੂੰ ਇਵੇਂ ਨਹੀਂ ਕਰਨਾ।

ਚਾਹੀਦਾ, ਕਿਉਂਕਿ ਇਸ਼ਕ ਦੇ ਮਾਇਨੇ ਜਿਹੜੇ ਨੇ ਨਾ, ਅਸੀਂ ਅਕਸਰ ਗੱਲ ਕਰਦੇ ਹਾਂ ਹਮੇਸ਼ਾ ਜਿਹੜਾ ਇੱਕ ਆਸ਼ਕ ਵਿਅਕਤੀ ਹੈ ਨਾ, ਉਹਦੇ ਨਾਲ 5 ਮਿੰਟ ਵੀ ਅਗਰ ਵਿਅਕਤੀ ਬੈਠ ਜਾਏ ਨਾ, ਤਾਂ ਉਹ ਦੱਸਦਾ ਕਿ ਅਸਲ ਇਸ਼ਕ ਤਾਂ ਤਿਆਗ ਹੈ, ਅਸਲ ਇਸ਼ਕ ਦੇ ਵਿੱਚ ਝੁਕਾਵ ਹੈ, ਅਸਲ ਇਸ਼ਕ ਦੇ ਵਿੱਚ ਆਜ਼ਾਦੀ ਹੈ। ਵਾਹ, ਸੁਣਦਿਆਂ ਹੀ ਇਸ਼ਕ ਦਾ ਨਾਮ ਤੁਹਾਡਾ ਰੋਮ ਰੋਮ ਖਿਲ ਜਾਂਦਾ। ਸੋ ਅਗਲਾ ਪਹਿਲਾਂ ਇਹ ਪੜ੍ਹ ਦਿੰਦੇ ਹਾਂ ਜੀ, ਕਿਹਨਾਂ ਨੇ ਭੇਜਿਆ, ਲਿਖਦੇ ਨੇ ਜੀ, ਹੈਲੋ ਸਰ, ਜ਼ੋਰਾਵਰ ਸਿੰਘ ਜੀ, ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਜੀ। ਕੁਲਵਿੰਦਰ ਟੇਲਰ, VPO, ਕੰਡੋਲਾ, ਨੀਅਰ ਆਦਮਪੁਰ ਜੀ। ਸੋ ਅਗਲਾ ਸੁਨੇਹਾ ਸਾਨੂੰ ਆਇਆ ਜੀ, ਅਗਲਾ ਸੁਨੇਹਾ ਸਾਨੂੰ ਭੇਜਦੇ ਨੇ। ਅੱਛਾ ਦੋਸਤੋ, ਇੱਕ ਤੁਹਾਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜਦੋਂ ਤੁਸੀਂ ਆਪਣੇ ਸੁਨੇਹੇ ਭੇਜਦੇ ਹੋ ਤਾਂ ਜ਼ਰੂਰ ਇੱਕ ਵਾਰੀ ਉਹਨੂੰ ਰੀਰੀਡ ਕਰ ਲਿਆ ਕਰੋ। ਸਮਟਾਈਮ ਉੱਥੇ ਟੈਕਸਟ ਜਿਹੜਾ ਮਿਸ ਹੋਇਆ ਹੁੰਦਾ, ਫਿਰ ਉਹ ਅਰਥ ਜਿਹੜੇ ਆ ਉਹ ਸੰਪੂਰਨ ਤਰੀਕੇ ਦੇ ਨਾਲ ਅਸੀਂ ਸਮਝ ਨਹੀਂ ਸਕਦੇ। ਸੋ ਕਈ ਦੋਸਤਾਂ ਨੇ ਸਾਨੂੰ ਇਕੱਲੇ ਨਾਮ ਹੀ ਭੇਜੇ ਨੇ, ਇਕੱਲੇ ਨਾਮ ਨਹੀਂ, ਤੁਸੀਂ ਕੋਈ ਨਾ ਕੋਈ ਆਪਣੀ ਅੱਜ ਦੇ ਦਿਨ ਦੀ ਜਿਹੜੀ ਖਾਸ ਆਪਾਂ ਜਿਹੜਾ ਟੋਪਿਕ ਰੱਖਿਆ ਹੋਇਆ ਉਹ ਰੱਖਿਆ ਨੇ ਯਾਦਾਂ। ਅੱਜ ਦਾ ਜਿਹੜਾ ਟੋਪਿਕ ਹੈ ਯਾਦਾਂ, ਅਤੇ ਯਾਦਾਂ ਦੇ ਉੱਤੇ ਕੋਈ ਲਿਖਾਵਟ ਤੁਸੀਂ ਜਿਹੜੀ ਲਿਖੀ ਹੈ ਜਾਂ ਕਿਸੇ ਦੀ ਕੋਈ ਲਿਖਾਵਟ ਤੁਹਾਡੇ ਕੋਲ ਹੈ, ਤਾਂ ਉਹਨਾਂ ਦੇ ਨਾਮ ਦੇ ਨਾਲ, ਯਾਦਾਂ ਦੇ ਨਾਲ ਰਿਲੇਟਿਡ ਤੁਸੀਂ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਕਿਸੇ ਨੇ ਖੂਬ ਲਿਖਿਆ ਜੀ ਰਿਸ਼ਤਿਆਂ ਦੇ ਉੱਤੇ ਕਿ ਜ਼ਿੰਦਗੀ ਮੇਂ ਰਿਸ਼ਤੇ ਨਿਭਾਨਾ ਬਣਾਉਣਾ ਇਤਨਾ ਆਸਾਨ ਹੈ ਜੈਸੇ ਮਿੱਟੀ ਪਰ ਮਿੱਟੀ ਸੇ ਮਿੱਟੀ ਲਿਖਣਾ। ਜ਼ਿੰਦਗੀ ਮੇਂ ਰਿਸ਼ਤੇ ਬਣਾਉਣਾ ਇਤਨਾ ਆਸਾਨ ਹੈ ਜੈਸੇ ਮਿੱਟੀ ਪਰ ਮਿੱਟੀ ਸੇ ਮਿੱਟੀ ਲਿਖਣਾ, ਲੇਕਿਨ ਨਿਭਾਉਣਾ ਉਤਨਾ ਹੀ ਮੁਸ਼ਕਿਲ ਹੈ ਜੈਸੇ ਪਾਣੀ ਪਰ ਪਾਣੀ ਸੇ ਪਾਣੀ ਲਿਖਣਾ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ। ਸੋ ਸਾਨੂੰ ਦੋਸਤੋ ਤੁਸੀਂ ਸ਼ਾਇਰੀਆਂ ਭੇਜ ਰਹੇ ਹੋ, ਬੜੀਆਂ ਖੂਬਸੂਰਤ ਭੇਜ ਰਹੇ ਹੋ, ਔਰ ਸਭ ਤੋਂ ਪਹਿਲਾਂ ਮੈਂ ਹੁਣ ਮੈਸੇਜ ਪੜ੍ਹਨਾ ਚਾਹਾਂਗਾ। ਇਹ ਨੇ ਜੀ, ਸਾਡੇ ਲਿਖਦੇ ਨੇ ਖਾਕਸਾਰ ਉਦੇ ਚੰਦਰ ਸਾਹਿਬ। ਖਾਕਸਾਰ ਤਾਂ ਅਸੀਂ ਹਾਂ ਜੀ, ਤੁਸੀਂ ਤਾਂ ਸਾਡੇ ਬੜੇ ਪਿਆਰੇ ਹੋ। ਸੋ ਇਹਨਾਂ ਪਿਆਰਿਆਂ ਨੇ ਸਾਨੂੰ ਮੈਸੇਜ ਭੇਜਿਆ, ਲਿਖਦੇ ਨੇ ਕਿ ਜ਼ੋਰਾਵਰ ਸਿੰਘ ਜੀ ਨਾਲ ਬੜੇ ਜ਼ੋਰ ਨਾਲ, ਜ਼ੋਰਾਵਰ ਸਿੰਘ ਜੀ ਨਾਲ ਬੜੇ ਜ਼ੋਰ ਨਾਲ ਪਿਆਰ ਨਾਲ ਭਰੀ ਗਲਵਕੜੀ। ਵਾਹ ਜੀ ਵਾਹ ਉਦੇ ਚੰਦਰ ਜੀ, ਅਸੀਂ ਵੀ ਤੁਹਾਡੀ ਗਲਵਕੜੀ ਜਿਹੜੀ ਮਹਿਸੂਸ ਕਰ ਲਈ। ਸੋ ਅੱਗੋਂ ਕਾਫੀ ਸਾਰੇ ਫਲਾਰਸ ਭੇਜਦੇ ਨੇ ਤੇ ਲਿਖਦੇ ਨੇ, ਸੋਹਣੇ ਹੋਣ ਦੇ ਫੈਸ਼ਨ ਦੀ ਵਗੀ ਨੇਰੀ, ਲੋਕੀ ਕੀ ਮੂੰਹ ਤੇ ਲਾਉਣ ਲੱਗੇ, ਫੇਸ਼ੀਅਲ ਥਰੈਡਿੰਗ ਅਤੇ ਬਲੀਚਿੰਗ, ਲੋਕੀ ਚਿਹਰੇ ਨੂੰ ਕੀ ਕਰਾਉਣ ਲੱਗੇ, ਬਿਊਟੀ ਪਾਰਲਰ ਖੁੱਲੇ ਗਲੀ ਗਲੀ ਅੰਦਰ, ਲੋਕੀ ਭੇਡਾਂ ਦੀ ਉੱਨ ਨੇ ਲਾਉਣ ਲੱਗੇ, ਮਨ ਅੰਦਰ ਛੁਪਾ ਕੇ ਲੱਖ ਮੈਲਾ, ਲੋਕੀ ਮੂੰਹ ਨੂੰ ਗੋਰਾ ਬਣਾਉਣ ਲੱਗੇ, ਲੋਕੀ ਮੂੰਹ ਨੂੰ ਗੋਰਾ ਬਣਾਉਣ ਲੱਗੇ। ਵਿਕਟੋਰੀਆ ਗਾਰਡਨ ਜਲੰਧਰ ਤੋਂ ਖਾਸ

ਖਾਕਸਾਰ ਉਦੇ ਚੰਦਰ ਜੀ। ਉਦੇ ਚੰਦਰ ਜੀ ਵਿਚਾਰ ਤਾਂ ਬਹੁਤ ਸਹੀ ਨੇ, ਪਰ ਜੇ ਕਿਤੇ ਇਹ ਤੁਹਾਡੇ ਘਰ ਕਿਸੇ ਨੇ ਸੁਣ ਲਿਆ ਨਾ, ਫਿਰ ਖੈਰ ਨਹੀਂ ਤੁਹਾਡੀ। ਓਹੋ, ਅਤੇ ਲਓ ਜੀ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ ਜੀ, ਭੇਜਦੇ ਨੇ ਜੀ ਸਾਨੂੰ। ਹਾਂਜੀ, ਲਿਖਦੇ ਨੇ ਕਿ FM ਲਿਖ ਕੇ ਅੱਗੇ ਇਹਨਾਂ ਨੇ ਰੇਨਬੋ ਦਾ ਇੱਕ ਇਮੋਜੀ ਭੇਜਿਆ। ਦਿਲ ਅੱਜ ਸ਼ਾਇਰ ਹੈ RJ ਜ਼ੋਰਾਵਰ ਸਿੰਘ ਜੀ, ਵੈਰੀ ਗੁੱਡ ਆਫਟਰਨੂਨ। ਗੁੱਡ ਆਫਟਰਨੂਨ। ਵੈਰ ਉਲਾ ਕਰ ਗਿਆ ਅਬ ਮੁਸਕੁਰਾਨੇ ਕੀ ਬਾਤ ਕਰਤਾ ਹੈ, ਖੁਦ ਹੀ ਆਗ ਲਗਾ ਕਰ ਬੁਝਾਨੇ ਕੀ ਬਾਤ ਕਰਤਾ ਹੈ, ਜਿਸੇ ਤੋੜ ਦਿਆ ਮੇਰਾ ਦਿਲ ਏਕ ਪਲ ਮੇਂ, ਵਹੀ ਅਬ ਫਿਰ ਸੇ ਦਿਲ ਲਗਾਨੇ ਕੀ ਬਾਤ ਕਰਤਾ ਹੈ। ਕਿਰਨ ਨਰੂਲਾ ਜੀ, ਗ੍ਰੀਨ ਪਾਰਕ ਕਪੂਰਥਲਾ, ਧੰਨਵਾਦ ਸਹਿਤ। ਵਾਹ ਜੀ ਵਾਹ। ਅੱਛਾ, ਇਹ ਪਹਿਲਾਂ ਵੀ ਕਿਸੇ ਨੇ ਲਿਖ ਕੇ ਭੇਜਿਆ ਸੀਗਾ, ਅਤੇ ਇਹਨਾਂ ਦੇ ਨਾਮ ਜ਼ਰੂਰ ਭੇਜ ਦਿਆ ਕਰੋ ਕਿ ਇਹ ਕਿਹਨਾਂ ਨੇ ਲਿਖਿਆ, ਤਾਂ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਰਿਵਾਰਡ ਹੈ ਜਿਹੜਾ ਉਹ ਮਿਲ ਸਕੇ, ਕਿਉਂਕਿ ਇਹ ਜਿਹੜੀ ਫ੍ਰੀਕੁਐਂਸੀ ਹੈ ਇਹ ਪੂਰੇ ਇੰਡੀਆ ਔਰ ਇੰਡੀਆ ਤੋਂ ਬਾਹਰ ਵੀ ਜਾਂਦੀ ਹੈ, ਕਿਉਂਕਿ ਸਾਨੂੰ ਸੁਣਨ ਵਾਲੇ ਤੁਹਾਡੇ ਵਰਗੇ ਪਿਆਰੇ ਮਿੱਤਰ ਬਹੁਤ ਨੇ, ਅਤੇ ਇਹ ਜਿਨ੍ਹਾਂ ਨੇ ਲਿਖਿਆ ਹੋਏਗਾ ਅਤੇ ਉਹ ਵੀ ਜ਼ਰੂਰ ਸੁਣਦੇ ਹੋਣਗੇ, ਅਤੇ ਉਹ ਕਹਿੰਦੇ ਹੋਣਗੇ ਇਹ ਤਾਂ ਮੇਰੀ ਲਿਖਾਵਟ ਹੈ, ਹੈ ਨਾ। ਅਤੇ ਇਹ ਜ਼ਰੂਰ ਤੁਸੀਂ ਨਾਮ ਜਿਹੜਾ ਹੈ ਨਾਲ ਮੈਂਸ਼ਨ ਕਰਕੇ ਜ਼ਰੂਰ ਭੇਜਿਆ ਕਰੋ। ਸੋ ਅਗਲਾ ਇਹ ਭੇਜਦੇ ਨੇ RJ ਜੀ, ਯਾਦ ਪਰ ਸ਼ੇਅਰ, ਉਸੇ ਖੁਸ਼ ਦੇਖ ਕਰ ਹਮਨੇ ਰੋਣਾ ਛੋੜ ਦਿਆ। ਵਾਹ ਵਾਹ। ਉਸੇ ਖੁਸ਼ ਦੇਖ ਕਰ ਹਮਨੇ ਰੋਣਾ ਛੋੜ ਦਿਆ, ਉਸਕੋ ਯਾਦ ਕਰਨੇ ਕੇ ਲੀਏ ਹਮਨੇ ਸੋਨਾ ਛੋੜ ਦਿਆ, ਔਰ ਆਨਾ ਚਾਹਤੇ ਤੇ ਕਹੀਂ ਇਸ ਜ਼ਿੰਦਗੀ ਮੇਂ, ਔਰ ਆਨਾ ਚਾਹਤੇ ਤੇ ਕਹੀਂ ਇਸ ਜ਼ਿੰਦਗੀ ਮੇਂ, ਮਗਰ ਉਸਕੇ ਬਾਅਦ ਹਮਨੇ ਕਿਸੀ ਕਾ ਹੋਣਾ ਛੋੜ ਦਿਆ। ਕਿਆ ਬਾਤ ਹੈ। ਕੁਝ ਪਿਆਰੇ ਇਨਸਾਨ ਹੁੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ, ਜਿਹੜਾ ਸੇਮ ਟੂ ਸੇਮ ਸਾਡੇ ਵਰਗਾ ਹੀ ਅਕਸ਼ ਜਿਹੜਾ ਲੱਗਦਾ ਹੈ, ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਸਿਰਫ ਉਹਨਾਂ ਨਾਲ ਨਹੀਂ ਗੱਲ ਕਰ ਰਹੇ ਹੁੰਦੇ, ਬੇਸਿਕਲੀ ਅਸੀਂ ਆਪਣੇ ਆਪ ਨਾਲ ਹੀ ਗੱਲ ਕਰ ਰਹੇ ਹੁੰਦੇ ਹਾਂ, ਅਤੇ ਜਿੱਥੇ ਕੋਈ ਭੇਦ ਹੀ ਨਾ ਰਹਿ ਜੇ, ਫਿਰ ਉਹ ਇਨਸਾਨ ਸਭ ਤੋਂ ਖੂਬਸੂਰਤ ਹੁੰਦਾ। ਔਰ ਵਾਕਈ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਇਨਸਾਨ ਹੁੰਦੇ ਨੇ ਕਿ ਜਿਨ੍ਹਾਂ ਦੇ ਆਉਣ 'ਤੇ ਸਿਰਫ ਐਵੇਂ ਲੱਗਦਾ ਹੈ ਕਿ ਦੁਨੀਆ 'ਤੇ ਸਿਰਫ ਇਹੀ ਇੱਕ ਹੈ, ਅਤੇ ਉਹ ਇਨਸਾਨ ਅਤੇ ਰੱਬ ਦੇ ਵਿੱਚ ਫਿਰ ਕੋਈ ਅੰਤਰ ਨਹੀਂ ਰਹਿ ਜਾਂਦਾ। ਸੋ ਅਗਲਾ ਮੈਸੇਜ ਸਾਨੂੰ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜ਼ੋਰਾਵਰ ਜੀ, ਬਲਵਿੰਦਰ ਸਰਾਂ, ਪਿੰਡ ਮੌਰ ਜੰਡ, ਸਿੱਖ ਹਨੂਮਾਨਗੜ੍ਹ। ਹਰ ਰੋਜ਼ ਤੇਰੀ ਯਾਦ ਦਿਲ ਕੋ ਸ਼ੂਕਰ ਨਿਕਲ ਜਾਤੀ ਹੈ, ਹਰ ਰੋਜ਼ ਤੇਰੀ ਯਾਦ ਦਿਲ ਕੋ ਸ਼ੂਕਰ ਨਿਕਲ ਜਾਤੀ ਹੈ, ਹਮ ਲਬ ਸੀ ਲੇਤੇ ਹੈ ਮਗਰ ਆਂਖ ਬਰ ਆਤੀ ਹੈ। ਹਾਏ ਹਾਏ ਹਾਏ। ਹਮ ਲਬ ਸੀ ਲੇਤੇ ਹੈ ਲੇਕਿਨ ਆਂਖ ਬਰ ਆਤੀ ਹੈ। ਵਾਹ ਵਾਹ, ਬਹੁਤ ਗਹਿਰਾ, ਬਹੁਤ ਗਹਿਰਾ। ਸੋ ਅਗਲਾ ਮੈਸੇਜ ਸਾਨੂੰ ਭੇਜ ਰਹੇ ਨੇ ਜੀ, ਓਕੇ, ਵਾਹ ਵਾਹ, ਲੰਬਾ ਚੌੜਾ ਮੈਸੇਜ ਆ, ਕੋਈ ਗੱਲ ਨਹੀਂ, ਪੜ੍ਹ ਦਿੰਦੇ ਹਾਂ। ਸਭ ਤੋਂ ਪਹਿਲਾਂ ਸੁਣ ਰਹੇ ਸਰੋਤਿਆਂ ਦੇ ਪ੍ਰੋਗਰਾਮ ਪੇਸ਼ਕਰਤਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਨ ਬਾਜ਼ਾਰ, ਪਿੰਡ ਚੌਕੇ, ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ। ਲੋਕਾਂ ਨੇ ਮੈਨੂੰ ਇੰਜ ਸਮਝਿਆ ਜੀ, ਮੈਂ ਹੁੰਦੀ ਸੜਕ ਸਰਕਾਰੀ, ਹਰ ਕੋਈ ਆਪਣਾ ਹੱਕ ਜਿਤਾਵੇ, ਨਾ ਕੁਝ ਸਮਝੇ ਜ਼ਿੰਮੇਵਾਰੀ। ਅੱਜ ਆਉਣਾ ਮੈਂ ਕੱਲ੍ਹ ਨੂੰ ਆਉਣਾ, ਲੋਕਾਂ ਬੜੀ ਬੇਸਬਰੀ ਧਾਰੀ, ਮੋੜਨ ਦਾ ਕੋਈ ਨਾਂ ਨਹੀਂ ਲੈਂਦਾ, ਜੋ ਲੈ ਗਿਆ ਮੰਗ ਉਧਾਰੀ। ਖੁੱਲ੍ਹ ਦਿੱਲੀ ਹੁਣ ਛੱਡਣੀ ਪੈਣੀ, ਨਹੀਂ ਤਾਂ ਹਾਲਤ ਇੰਝ ਹੋ ਜਾਣੀ ਜਿਵੇਂ ਰੋਡਵੇਜ਼ ਦੀ ਲਾਰੀ। ਬਦਲ ਗਈ ਹੈ ਦੁਨੀਆ ਜਸਲ, ਤੂੰ ਵੀ ਸਿੱਖ ਹੁਸ਼ਿਆਰੀ। ਹਾਂ ਬਿਲਕੁਲ ਜੀ, ਸਮੇਂ ਦੇ ਨਾਲ ਹਮੇਸ਼ਾ ਸਾਨੂੰ ਚੱਲਣਾ ਚਾਹੀਦਾ। ਵੈਸੇ ਹੁਣ ਰੋਡਵੇਜ਼ ਦੀਆਂ ਉਹਲੀਆਂ ਲਾਰੀਆਂ ਨਹੀਂ ਰਹੀਆਂ, ਬੜੀਆਂ ਖੂਬਸੂਰਤ ਬੱਸਿਸ ਪੰਜਾਬ ਗਵਰਨਮੈਂਟ ਸਾਨੂੰ ਦੇ ਰਹੀ ਹੈ। ਸੋ ਬਹੁਤ ਸੋਹਣਾ ਇਹ ਸੁਨੇਹਾ ਹੈ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ। ਸੋ ਲਓ ਜੀ, ਧੰਨਵਾਦ ਨਾਲ ਦੇ ਨਾਲ ਹੀ ਸਾਨੂੰ ਆ ਰਿਹਾ। ਸੋ ਮਿੱਤਰੋ, ਦੋਸਤੋ, ਸਰੋਤਿਓ, ਯਾਦ ਦੇ ਉੱਤੇ ਬੜੀਆਂ ਸੋਹਣੀਆਂ ਲਾਈਨਾਂ ਕਿਸੇ ਨੇ ਲਿਖੀਆਂ ਨੇ। ਯਾਦ ਤੇਰੀ ਆਉਂਦੀ ਹੈ ਤਾਂ ਸਾਹ ਰੁਕ ਜਾਂਦਾ ਹੈ, ਫਿਰ ਸੋਚਦਾ ਜਿਉਂਦੇ ਤਾਂ ਸਾਹ ਨਾਲ ਹੀ ਹੈ ਨਾ। ਤੇਰੀਆਂ ਯਾਦਾਂ ਦਾ ਪਰਛਾਵਾਂ ਵੀ ਇੰਨਾ ਸੱਚਾ ਹੈ, ਕਈ ਵਾਰ ਲੱਗਦਾ ਹੈ ਤੂੰ ਕੋਲ ਹੀ ਬੈਠੀ ਹੱਸਦੀ ਪਈ ਹੈ। ਰਾਤ ਭਰ ਯਾਦ ਨੇ ਜਗਾਇਆ ਰੱਖਿਆ, ਨੀਂਦ ਨੂੰ ਕਿਹਾ ਅੱਜ ਤੂੰ ਛੁੱਟੀ ਕਰ ਲੈ। ਸੋ ਇੱਦਾਂ ਦੇ ਖੂਬਸੂਰਤ ਸੁਨੇਹੇ ਔਰ ਤੁਸੀਂ ਸਾਨੂੰ ਭੇਜਦੇ ਹੋ, ਅਸੀਂ ਤੁਹਾਡਾ ਪੂਰਾ ਸਤਿਕਾਰ ਕਰਦੇ ਹਾਂ, ਕਿਉਂਕਿ ਤੁਹਾਡੇ ਜਿਹੜੇ ਇਹ ਲਿੰਕਸ ਨੇ ਸਾਡੇ ਨਾਲ ਇੰਨੇ ਖੂਬ

ਪਿਆਰ ਭਰੇ ਅਤੇ ਅਸੀਂ ਇਹਨਾਂ ਦੀ ਹਮੇਸ਼ਾ ਰਿਸਪੈਕਟ ਕਰਦੇ ਸੀ ਹਾਂ ਔਰ ਕਰਦੇ ਰਹਾਂਗੇ। ਅਤੇ ਦੋਸਤੋ ਅੱਜ ਦਾ ਜਿਹੜਾ ਇਹ ਖਾਸ ਪ੍ਰੋਗਰਾਮ ਯਾਦਾਂ ਦੇ ਉੱਤੇ ਚੱਲ ਰਿਹਾ ਔਰ ਸਾਨੂੰ ਬਹੁਤ ਸਾਰੇ ਤੁਸੀਂ ਮੈਸੇਜਸ ਯਾਦਾਂ ਦੇ ਉੱਤੇ ਹੀ ਭੇਜ ਰਹੇ ਹੋ ਅਤੇ ਇੱਕ ਹੋਰ ਬੜੀ ਖੂਬਸੂਰਤ ਲਾਈਨ ਹੈ, ਕਹਿੰਦੇ ਯਾਦ ਕਰਕੇ ਰੋ ਨਹੀਂ ਸਕਦਾ, ਹੱਸ ਕੇ ਸਹਿ ਜਾਂਦਾ ਹਾਂ, ਲੋਕ ਕੀ ਕਹਿਣਗੇ ਕਿ ਲੋਕ ਕੀ ਕਹਿਣਗੇ। ਸੋ ਅਗਲੀ ਜਿਹੜੀ ਕਹਿੰਦੇ ਨੇ ਕਿਤਾਬਾਂ 'ਚ ਫੁੱਲ ਰੱਖੇ ਸੀ ਯਾਦ ਰੱਖਣ ਲਈ, ਹੁਣ ਕਿਤਾਬਾਂ ਸੁੱਕ ਗਈਆਂ ਯਾਦ ਹਰੀ ਹੈ। ਵੇਖੋ ਕਿੰਨੀ ਖੂਬਸੂਰਤ ਇਹ ਜਿਹੜੀਆਂ ਲਾਈਨਾਂ ਨੇ ਸਾਡੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਦਿੰਦੀਆਂ ਨੇ। ਸੋ ਆਓ ਦੋਸਤੋ ਆਪਾਂ ਇਹਨਾਂ ਯਾਦਾਂ ਨੂੰ ਹੀ ਤਾਜ਼ਾ ਕਰਦੇ ਹੋਏ, ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜੇ ਨੇ ਉਹ ਵੀ ਸਾਨੂੰ ਮੈਸੇਜਸ ਜ਼ਰੂਰ ਭੇਜਣ। ਨੰਬਰ ਹੈ 9855510107।

102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਡੀਓ ਚੈਨਲ ਹੈ। ਤੇ ਦੋਸਤੋ, ਹੁਣ ਤੋਂ ਕੁਝ ਸਮਾਂ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਦੇ FM ਰੇਨਬੋ ਚੈਨਲ ਤੋਂ ਸੁਣੋਗੇ ਸਪੌਂਸਰ ਪ੍ਰੋਗਰਾਮ, ਜਿਹਦਾ ਨਾਮ ਹੈ ਉਮੰਗ।

0: हाँ जी, सत श्री अकाल, नमस्कार, आदाब। ਹੋਰ ਜੀ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਕਿਹੜੀ ਗੱਲ ਆ, ਜਿਹੜਾ ਕੋਈ ਠੀਕ ਨਹੀਂ ਹੈ ਤਾਂ ਆਪਾਂ ਠੀਕ ਕਰ ਦਿਆਂਗੇ। ਮੈਂ ਕਹਿੰਦੀ ਗੱਲਾਂ ਬਾਤਾਂ ਆਪਾਂ ਕਰਾਂਗੇ ਅਸੀਂ ਖਾਸ। ਸੋ ਸਤਿ ਸ਼੍ਰੀ ਅਕਾਲ ਜਲੰਧਰ ਦੇ ਆਸ ਪਾਸ ਦੇ ਸਾਰੇ ਸਰੋਤਿਆਂ ਨੂੰ, ਅਤੇ ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਫੋਨ ਇਨ ਸ਼ੋਅ, ਜਿੱਥੇ ਗੱਲਾਂ ਵੀ ਹੋਣਗੀਆਂ, ਹਾਸੇ ਵੀ ਹੋਣਗੇ, ਅਤੇ ਤੁਹਾਡੇ ਤਜ਼ਰਬੇ ਵੀ ਅਸੀਂ ਰਲ ਮਿਲ ਕੇ ਸਾਂਝੇ ਕਰਾਂਗੇ। ਅੱਜ ਦਾ ਸਾਡਾ ਖਾਸ ਵਿਸ਼ਾ, ਵੈਸੇ ਵਿਸ਼ੇ ਤੋਂ ਪਹਿਲਾਂ ਮੈਂ ਦੱਸਦਾ, ਪ੍ਰੋਗਰਾਮ ਦਾ ਨਾਮ ਤੁਸੀਂ ਸਾਰੇ ਜਾਣਦੇ ਹੀ ਹੋ। ਪ੍ਰੋਗਰਾਮ ਦਾ ਨਾਮ ਹੈ ਹੈਲੋ ਜਲੰਧਰ। ਇਹਨੂੰ ਕਈ ਤਰੀਕੇ ਨਾਲ ਬੋਲਿਆ ਜਾ ਸਕਦਾ, ਹੈਲੋ ਜਲੰਧਰ, ਹੈਲੋ ਜਲੰਧਰ,
1: ਹੈਲੋ ਜਲੰਧਰ ਜੀ,
0: ਹੈਲੋ ਜਲੰਧਰ। ਤੇ ਲਓ ਜੀ, ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਖਾਸ ਵਿਸ਼ਾ ਹੈ ਮੁਰੰਮਤ ਕਰਨ ਵਾਲੇ ਕਾਰੀਗਰ। ਏਦਾਂ ਲੱਗਦਾ ਕਾਰੀਗਰ ਸਾਰੇ ਖੁਸ਼ ਹੋ ਗਏ ਹੁੰਦੇ। ਕਿਆ ਬਾਤ ਹੈ, ਤੋ ਦੇਰ ਕਿਸ ਗੱਲ ਦੀ ਆ ਜੀ, ਆਪਾਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਫੋਨ ਨੰਬਰ ਤੁਸੀਂ ਨੋਟ ਕਰੋ, 0181 23 421 74। ਕੱਲਾ ਕੱਲਾ ਲਫ਼ਜ਼ ਬੋਲਦੇ ਹਾਂ ਜੀ, 0181 23 421 74 ਅੰਗਰੇਜ਼ੀ 'ਚ ਬੋਲਦੇ ਹਾਂ, 0181 23 421 74। ਚੱਕ ਦੇ ਫੱਟੇ ਨੇ ਆਪਣੀ ਕਿੱਲੀ ਸੁਬਾਹ ਜਲੰਧਰ ਸ਼ਾਮ ਨੂੰ ਦਿੱਲੀ, ਚਾਹੇ ਉਹ ਮੋਬਾਈਲ ਠੀਕ ਕਰਨ ਵਾਲਾ ਹੋਵੇ, ਮਕੈਨਿਕ, ਇਲੈਕਟ੍ਰੀਸ਼ੀਅਨ, ਪਲੰਬਰ ਜਾਂ ਫਿਰ ਘਰ ਦੇ ਛੋਟੇ ਵੱਡੇ ਕੰਮਾਂ ਦਾ ਮਾਹਰ। ਅੱਜ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਬਿਨਾਂ ਸਾਡਾ ਕੰਮ ਅਕਸਰ ਅਟਕ ਜਾਂਦਾ ਹੈ।

ਆਪਣੇ ਕਿੱਸੇ ਤੁਸੀਂ ਸਾਨੂੰ ਦੱਸੋ। ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ ਜੀ, ਅਤੇ ਕਾਲਾਂ ਵੀ ਮੈਨੂੰ ਲੱਗਦਾ ਸਾਨੂੰ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਅਤੇ ਮੈਂ ਕਿਹਾ ਜੀ ਅੱਜ ਦਾ ਦਿਨ ਬੜਾ ਖਾਸ ਹੈ, ਮਜ਼ੇਦਾਰ ਗੱਲਾਂ ਬਾਤਾਂ ਕਰਾਂਗੇ। ਲਓ ਜੀ ਕਰੋ ਤੁਸੀਂ ਇੰਜੋਏ।

0: ਤੇ ਸਾਥੀ ਜੁੜਨ ਲੱਗ ਪਏ ਨੇ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਤੇ ਕਾਲਸ ਦਾ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਹੈ, ਤੇ ਮੈਂ ਕਿਹਾ ਬਿਨਾਂ ਕਿਸੇ ਵੇਟ ਦੇ ਆਪਾਂ ਜਿਹੜੇ ਸਾਡੇ ਨਵੇਂ ਕਾਲਰ ਨੇ ਨਾ, ਉਹਨਾਂ ਨੂੰ ਆਪਾਂ ਲੈਂਦੇ ਹਾਂ ਜੀ, ਤੇ ਪੁੱਛਦੇ ਹਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਨਾ, ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ ਤੇ। ਲਓ ਜੀ, ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ
1: ਭਾਈ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ, ਠੀਕ ਹੋ?
1: ਬਹੁਤ ਵਧੀਆ ਸਰ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ। ਮੈਂ ਕਿਹਾ ਜੀ, ਕੀ ਨਾਮ, ਕੀ ਤੁਹਾਡਾ, ਆਪਣਾ ਨਾਮ ਹੀ ਦੱਸ ਦਿਓ।
1: ਸਰ ਜੀ ਸੰਨੀ ਭਗਤ ਬੋਲ ਰਿਹਾ ਜੀ, ਪਰ ਕੈਂਪ ਜਲੰਧਰ ਤੋਂ ਜੀ।
0: ਹਾਏ, ਸਹੀ ਹੈ ਸਹੀ ਹੈ ਜੀ, ਕੀ ਹਾਲ ਚਾਲ, ਸਭ ਠੀਕ ਹੈ, ਚੱਲੀ ਜਾਂਦਾ, ਮੌਸਮ ਨੂੰ ਇੰਜੋਏ ਕਰ ਰਹੇ ਹੋ?
1: ਸਰ ਜੀ ਬਹੁਤ ਵਧੀਆ ਹਾਲ ਚਾਲ, ਤੁਹਾਡੀ ਆਵਾਜ਼ ਸੁਣ ਲਈ ਤੇ ਹਾਲ ਚਾਲ ਬਹੁਤ ਵਧੀਆ ਹੈ ਜੀ।
0: ਮਹਾਰਾਜ, ਅਸੀਂ ਤੁਹਾਡੀ ਸੁਣ ਲੈਂਦੇ ਹਾਂ ਤੇ ਸਾਡੇ ਹਾਲ ਜਿਹੜੇ ਵਧੀਆ ਹੋ ਜਾਂਦੇ ਆ,
1: ਰੌਣਕ ਲਾਈ ਪਈ ਤੇ ਹਵਾ ਠੰਡੀ ਝੁੱਲਣ ਦੀ ਹੈ ਜੀ।
0: ਹਾਏ ਹਾਏ ਹਾਏ, ਸਹੀ ਹੈ ਜੀ ਸਹੀ ਹੈ। ਅੱਛਾ, ਇਹ ਦੱਸੋ ਕਿ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ, ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ, ਤੇ ਅੱਜ ਤੁਸੀਂ ਸਾਨੂੰ ਇਹ ਚੀਜ਼ ਦੱਸੋ ਕਿ ਕਦੇ ਕਿਸੇ ਕਾਰੀਗਰ ਨੇ 10 ਮਿੰਟ ਕਿਹਾ ਹੋਵੇ ਤੇ 10 ਘੰਟੇ ਬਾਅਦ ਆਇਆ ਹੋਵੇ, ਇੱਦਾਂ ਹੋਇਆ ਜੇ ਕਦੇ?

0: ਵਧੀਆ, ਤੁਸੀਂ ਸੁਣਾਓ ਜੀ।
1: ਬਹੁਤ ਵਧੀਆ ਜੀ। ਮੈਂ ਕਿਹਾ ਜੀ ਕੀ ਨਾਮ, ਕੀ ਤੁਹਾਡਾ ਆਪਣਾ ਨਾਮ ਹੀ ਦੱਸ ਦਿਓ।
0: ਸਰ ਜੀ ਸੰਨੀ ਭਗਤ ਬੋਲ ਰਿਹਾ ਜੀ, ਪਰ ਕੈਂਪ ਜਲੰਧਰ ਤੋਂ ਜੀ।
1: ਹਾਏ ਸਹੀ ਹੈ ਸਹੀ ਹੈ ਜੀ, ਕੀ ਹਾਲ ਚਾਲ, ਸਭ ਠੀਕ ਹੈ, ਚੱਲੀ ਜਾਂਦਾ, ਮੌਸਮ ਨੂੰ ਇੰਜੋਏ ਕਰ
0: ਬਸ
1: ਰਹੇ ਹੋ?
0: ਸਰ ਜੀ ਬਹੁਤ ਵਧੀਆ ਹਾਲ ਚਾਲ, ਤੁਹਾਡੀ ਆਵਾਜ਼ ਸੁਣ ਲਈ ਤੇ ਹਾਲ ਚਾਲ ਬਹੁਤ ਵਧੀਆ ਹੈ ਜੀ।
1: ਮਹਾਰਾਜ ਅਸੀਂ ਤੁਹਾਡੀ ਸੁਣ ਲੈਂਦੇ ਹਾਂ ਤੇ ਸਾਡੇ
0: ਬਾਕੀ
1: ਹਾਲ
0: ਤੁਸੀਂ
1: ਜਿਹੜੇ ਵਧੀਆ ਹੋ ਜਾਂਦੇ ਆ।
0: ਰੌਣਕ ਲਾਈ ਪਈ ਹੈ ਤੇ ਹਵਾ ਠੰਡੀ ਝੁੱਲਣ ਦੀ ਹੈ ਜੀ।
1: ਹਾਏ ਹਾਏ ਹਾਏ, ਸਹੀ ਹੈ ਜੀ ਸਹੀ ਹੈ। ਅੱਛਾ ਇਹ ਦੱਸੋ ਕਿ ਅੱਜ ਦਾ ਜਿਹੜਾ ਟੌਪਿਕ ਹੈ ਸਾਡਾ, ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ, ਤੇ ਅੱਜ ਤੁਸੀਂ ਸਾਨੂੰ ਇਹ ਚੀਜ਼ ਦੱਸੋ ਕਿ ਕਦੇ ਕਿਸੇ ਕਾਰੀਗਰ ਨੇ 10 ਮਿੰਟ ਕਿਹਾ ਹੋਵੇ ਤੇ 10 ਘੰਟੇ ਬਾਅਦ ਆਇਆ ਹੋਵੇ, ਏਦਾਂ ਹੋਇਆ ਜੇ ਕਦੀ ਤੁਹਾਡੇ ਨਾਲ?
0: ਸਰ ਜੀ ਏਦਾਂ ਅੱਜ ਹੀ ਹੋਇਆ ਵਾ, ਤੋ ਮੈਂ ਝੂਠ ਨਹੀਂ ਮਾਰਾਂਗਾ, ਨਾ ਹੀ ਸਾਡੀ ਝੂਠ ਮਾਰਨ ਦੀ ਆਦਤ ਆ।
1: ਸਹੀ ਹੈ।
0: ਉਹ ਸਾਡੀ ਸਰ ਜੀ ਮਸ਼ੀਨ ਖਰਾਬ ਹੋ ਗਈ ਸੀ।
1: ਅੱਛਾ।
0: ਜਿਹਦੇ ਚ ਕੰਮ ਕਰੀਦਾ ਸੀ ਕਟਿੰਗ ਵਾਲੀ,
1: ਠੀਕ ਹੈ,
0: ਤੇ ਉਹਨੂੰ ਮਕੈਨਿਕ ਨੂੰ ਕਿਹਾ ਸੀ ਏਦਾਂ ਏਦਾਂ ਕਰਕੇ ਮਸ਼ੀਨ ਖਰਾਬ ਹੋ ਗਈ ਤੇ ਭਾਜੀ ਆ ਕੇ ਠੀਕ ਕਰ ਦਿਓ। ਉਹ ਪਹਿਲੇ ਤੇ ਨਖਰੇ ਕਰੀ ਜਾਵੇ, ਫਿਰ ਕਹਿੰਦਾ ਜੀ ਮੈਂ ਆਉਣਾ 15 ਮਿੰਟਾਂ ਤੱਕ ਆਉਣਾ ਜੀ।
1: ਅੱਛਾ ਜੀ,
0: ਹਿਸਾਬ ਲਾ ਲਓ ਸਰ ਜੀ 15 ਮਿੰਟ ਤੋਂ ਕਹਿ ਗਏ ਤੇ ਹਾਲੇ ਤੱਕ ਨਹੀਂ ਆਇਆ।
1: ਉਹ ਲੱਗਦਾ ਕਿਤੇ ਉਹਦੀ ਤਾਂ ਨਹੀਂ ਕੋਈ ਮਸ਼ੀਨ ਠੀਕ ਕਰਨ ਲੱਗ ਪਿਆ। ਇਹ ਅੱਜ ਕੱਲ੍ਹ ਨਾ ਵੈਸੇ ਜੇ ਆਪਾਂ ਟ੍ਰੈਫਿਕ ਰੂਲ ਨਾ ਫੋਲੋ ਕਰੀਏ ਤੇ ਕਿਸੇ ਵੇਲੇ ਬੰਦਾ ਟ੍ਰੈਫਿਕ 'ਚ ਫਸਿਆ ਹੁੰਦਾ ਨਾ ਤੇ ਆਪਸ ਦੇ ਵਿੱਚ ਹੀ ਖੈਬੜਬਾਜੀ 'ਚ ਕੋਈ ਇੱਕ ਦੂਜੇ ਦੀ ਨਾ ਸੈਟਿੰਗ ਕਰ ਲੱਗ ਪੈਂਦੇ ਨੇ, ਰੀਸੈਟ ਕਰਨ ਲੱਗ ਪੈਂਦੇ ਨੇ।
0: ਹਾਂਜੀ ਹਾਂਜੀ ਸਰ ਜੀ।
1: ਤੇ ਹੋਰ ਸੁਣਾਓ ਜਨਾਬ, ਤੁਸੀਂ ਕਿਹੜਾ ਗਾਣਾ ਸੁਣਨਾ ਚਾਹੋਗੇ?
0: ਗਾਣਾ ਸਰ ਜੀ ਤੁਸੀਂ ਸੁਣਾ ਰਹੇ ਹੋ ਆਪਣੇ ਰੋਟੀ ਹੱਕ ਦੀ ਖਾਈ ਹੈ ਜੀ, ਗੁਰਦਾਸ ਮਾਨ ਜੀ ਦਾ। ਤੇ ਬਾਕੀ ਸਰ ਜੀ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕਰਨ ਦੇ ਹੋ ਤੇ ਰੱਬ ਅੱਗੇ ਦੁਆ ਕਰਦੇ ਵੀ ਏਦਾਂ ਹੀ ਬਸ ਤੁਹਾਡੇ ਚਿਹਰੇ ਦੇ ਹਾਥੀਆਂ ਖੁਰੀਆਂ ਰਹਿਣ।
1: ਜੀ ਜੀ ਜ਼ਰੂਰ ਮਹਾਰਾਜ, ਅਸੀਂ ਵੀ ਦੁਆ ਕਰਦੇ ਹਾਂ ਕਿ ਤੁਸੀਂ ਵੀ ਹਮੇਸ਼ਾ ਖੁਸ਼ ਰਹੋ। ਲਓ ਜੀ ਰੋਟੀ ਹੱਕ ਦੀ ਖਾਈਏ, ਗੁਰਦਾਸ ਮਾਨ ਸਾਹਿਬ ਦਾ ਇਹ ਗਾਣਾ ਅਸੀਂ ਪਲੇਅ ਕਰਨ ਲੱਗੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਸੀਂ ਕਾਲ 'ਤੇ ਆਏ, ਥੈਂਕ ਯੂ ਵੈਰੀ ਮੱਚ। ਕਿਆ ਬਾਤ ਹੈ, ਅੱਜ ਦਾ ਜਿਹੜਾ ਆਪਾਂ ਟੌਪਿਕ ਰੱਖਿਆ ਹੋਇਆ ਨਾ, ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ। ਦੇਖੋ ਜੀ ਇਸ ਆਪਣਾ ਸੰਸਾਰ ਦੇ ਵਿੱਚ ਨਾ ਹਰ ਬੰਦਾ ਇੱਕ ਦੂਸਰੇ ਦੀ ਜਿਹੜੀ ਹੈ ਨਾ ਮੁਰੰਮਤ ਕਰ ਰਿਹਾ, ਔਰ ਟਾਈਮ ਟੂ ਟਾਈਮ ਹੋ ਰਹੀ ਆ ਮੁਰੰਮਤ, ਹੈ ਨਾ। ਘਰੇ ਜਾਈਏ ਤਾਂ ਮਾਂ ਪਿਓ ਆਪਣੇ ਨਿਆਣਿਆਂ ਦੀ ਮੁਰੰਮਤ ਕਰਨ ਡੇ ਆ, ਅਤੇ ਕਿਸੇ ਵੇਲੇ ਵੈਸੇ ਜਿਹੜੇ ਹਸਬੈਂਡ ਲੋਕ ਨੇ ਜਿਹੜੇ ਸਾਡੇ ਜਿੰਨੇ ਵੀ ਨੇ ਉਹਨਾਂ ਦੀ ਮੁਰੰਮਤ ਜਿਹੜੀ ਉਹਨਾਂ ਦੀਆਂ ਬੀਬੀਆਂ ਕਰਦੀਆਂ ਨੇ। ਲਓ ਜੀ FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚੀਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

0: ਤੁਸੀਂ ਆਪਣਾ ਜਿਹੜਾ ਸ਼ੋਅ ਸੁਣ ਰਹੇ ਹੋ ਮਜ਼ੇਦਾਰ ਸ਼ੋਅ
1: ਜਿਹਦਾ ਨਾਮ ਹੈ ਹੈਲੋ ਜਲੰਧਰ। ਤੇ ਅੱਜ ਦਾ ਜਿਹੜਾ ਟੌਪਿਕ ਹੈ ਜੀ ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ। ਨਾਲ ਨਾਲ ਅਸੀਂ ਸੌਂਗ ਸੁਣ ਰਹੇ ਹਾਂ ਤੇ ਨਾਲ ਨਾਲ ਵੈਸੇ ਨਾ ਦੇਖਿਆ ਜਾਵੇ ਇਹ ਟੌਪਿਕ ਬੜਾ ਹੀ ਗਹਿਰਾ ਆ ਤੇ ਬੜਾ ਮਜ਼ੇਦਾਰ ਤੇ ਬੜਾ ਫਨੀ ਆ ਕਿਉਂਕਿ ਸਾਡੀ ਲਾਈਫ ਦੇ ਹਰ ਪਹਿਲੂ ਦੇ ਨਾਲ ਇਹ ਜੁੜਿਆ ਹੋਇਆ। ਸੋ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜੁੜੇ ਲਓ ਜੀ ਕਰਦੇ ਹਾਂ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ ਤੁਹਾਡਾ? ਉਹ ਤੁਹਾਡਾ ਪੁਲਾ ਜੀ ਲਲਿਤ ਸ਼ਾਹ ਜੀ, ਕਿਆ ਬਾਤ ਹੈ, ਐਡੀ ਦੂਰੋਂ ਬੋਲਣ ਡੇ ਜੀ? ਬਹੁਤ ਸ਼ੁਕਰੀਆ ਜੀ, ਅਸੀਂ ਤੁਹਾਨੂੰ ਸੁਣ ਰਹੇ ਹਾਂ ਜੀ। ਤੁਹਾਨੂੰ ਸੁਣ ਕੇ ਸਾਡੇ ਕੰਨ ਬੜੇ ਧੰਨ ਹੋ ਗਏ, ਕੰਨ ਦੀ ਜਿੰਨੀ ਮੈਲ ਸੀ ਸਾਰੀ ਨਿਕਲ ਗਈ। ਬਿਲਕੁਲ ਜੀ ਬਿਲਕੁਲ, ਲੱਗਦਾ ਤੁਸੀਂ ਮੈਨੂੰ ਕਿਤੇ ਵੇਖਿਆ ਆ ਹੈ। ਬੜੇ ਮਜ਼ੇਦਾਰ ਇਨਸਾਨ ਲੱਗਦੇ ਤੁਸੀਂ। ਅੱਛਾ ਲੱਲੀ ਜੀ, ਇਹ ਚੀਜ਼ ਦੱਸੋ ਕਿ ਕਦੇ ਕਿਸੇ ਕਾਰੀਗਰ ਨੇ 10 ਮਿੰਟ ਕਿਹਾ ਹੋਵੇ ਤੇ 10 ਘੰਟੇ ਬਾਅਦ ਆਇਆ ਹੋਵੇ?
2: ਇਹ ਵੈਸੇ ਨਾ ਜ਼ਰਾਵਰ ਜੀ ਤੁਸੀਂ ਮੰਨੋਗੇ ਨਹੀਂ, ਇਹ ਅਸਲ 'ਚ ਹੋਇਆ ਆ।
1: ਅੱਛਾ,
2: ਇਹ ਉਹ ਜਿਹੜਾ ਕਾਰੀਗਰ ਜਿਹੜਾ 10 ਘੰਟੇ ਲੇਟ ਆਇਆ ਨਾ, ਮੈਂ ਹੀ ਆ ਜੀ, ਮੈਂ ਹੀ ਕੀਤਾ ਇਦਾਂ।
1: ਵਾਹ, ਇਹ ਫਿਰ ਸਾਊਂਡ ਸੁਣੋ ਤੁਸੀਂ ਆਪਣੇ ਇਸ ਕੰਮ ਤੇ। ਕਿਉਂਕਿ ਤੁਸੀਂ ਸਾਨੂੰ ਨਾ ਗਹਿਰੀਆਂ ਸੋਚਾਂ 'ਚ ਪਾ ਤਾ ਕਿ ਉਹ ਕਾਰੀਗਰ ਤੁਸੀਂ ਆਪ ਹੀ ਸੀ।
2: ਇਹਦਾ ਕਾਰਨ ਇਹ ਹੋਇਆ ਸੀ ਜੀ, ਮੈਂ ਗਲਤ ਕਰੇ ਇੱਕ।
1: ਹਾਂਜੀ, ਹੈਲੋ, ਲੱਗਦਾ
2: ਕਨੈਕਟ ਉੱਥੇ ਸੀਗਾ ਜੀ।
1: ਆ ਗਿਆ ਜੀ, ਆ ਗਿਆ। ਅੱਛਾ, ਦੁਬਾਰਾ ਦੁਹਰਾਓ ਆਪਣੀ ਗੱਲ, ਲੱਗਦਾ ਕਨੈਕਸ਼ਨ ਥੋੜਾ ਜਿਹਾ ਟੁੱਟ ਗਿਆ ਸੀਗਾ।
2: ਹਾਂਜੀ, ਹੁਣ ਆ ਰਹੀ
1: ਆ ਰਹੀ ਆ ਰਹੀ ਜੀ, ਆ ਰਹੀ।
2: ਮੈਂ ਚੱਕਰ ਇਹ ਜੀ ਸੀਗਾ ਕਿ ਦੋ ਘਰ 'ਚ ਨਾ ਇਕੱਠੇ ਕੰਮ ਹੋ ਰਿਹਾ ਜੀ, ਮੇਰਾ ਟਾਈਲਾਂ ਦਾ ਕੰਮ ਹੈ ਵੈਸੇ, ਟਾਈਲਾਂ ਪੱਥਰਾਂ ਦਾ ਜੀ।
1: ਅੱਛਾ ਜੀ,
2: ਸਿੱਖਣੀ ਵੀ ਲੈਣੀ ਹੋਈ ਦੱਸ ਦਿਓ ਜੀ, ਆਪਾਂ ਆਨਲਾਈਨ ਵੀ ਮਤਲਬ ਸਾਡੇ ਸਟੇਟਸ ਪੈਂਦੇ ਰਹਿੰਦੇ ਆ ਜੀ, ਤੇ ਤੁਸੀਂ ਆਪਣਾ ਨਾ ਕੀ ਕਰਨਾ, ਆਪਾਂ ਕੀ ਹੋਇਆ ਜੀ, ਦੋ ਘਰ ਇਕੱਠੇ ਕੰਮ ਚੱਲਦੇ ਪਏ ਸੀ, ਅਸੀਂ ਮੈਂ ਗਲਤ ਕੰਮ ਟਾਈਲਾਂ ਵੀ ਪਹੁੰਚਾਤੀਆਂ ਤੇ ਲਾਣੀਆਂ ਵੀ ਸ਼ੁਰੂ ਕਰਦੇ ਆ ਸਰ, ਤੇ ਦੱਸ ਆਪਾਂ ਤਾਂ 5-6 ਘੰਟੇ ਉੱਥੇ ਬੈਠੇ ਰਹੇ ਏਦਾਂ ਉਦਾਂ, ਤੇ ਸਾਨੂੰ ਨਾ ਮਾਲਕ ਆ ਕੇ ਮਿਲੇ ਨਾ।

0: ਜੀ ਆਪਾਂ ਕਿਹਾ ਯਾਰ ਅਸੀਂ ਇਕੱਲੇ ਕੰਮ ਕਰੀ ਜਾਂਦੇ, ਚੰਗੀਆਂ ਗੱਲਾਂ ਥੋੜ੍ਹੀ ਆ ਦੱਸੋ,
1: ਅੱਛਾ
0: ਤੇ
1: ਤੁਸੀਂ
0: ਬਾਅਦ ਚੋਂ
1: ਟੈਲਾ
0: ਨਾਲ
1: ਲਾ
0: ਨਾਲ
1: ਤੀਆਂ?
0: ਦੇ ਦੇ। ਹਾਂਜੀ, ਤੇ ਉਹ ਤੋਂ ਮੇਰਾ ਵਿਚਾਰਾ ਉਸ ਦਿਨ ਫੋਨ ਵੀ ਮੇਰਾ ਨਾ ਬੰਦ ਪਿਆ ਸੀ, ਤੇ
1: ਅੱਛਾ
0: ਜਦੋਂ ਆਨ ਕੀਤਾ ਤਾਂ ਹੀ ਮਿਸ ਕਾਲ ਆਈਆਂ ਹੋਈਆਂ ਸੀ, ਦੋ ਘਰ ਛੱਡ ਕੇ ਨਾਲ ਦੇ ਗਈਆਂ। ਉਹਦੀ ਬੜਾ ਸਾਨੂੰ ਉਦੋਂ ਬੜਾ ਹੋਇਆ ਸਾਨੂੰ।
1: ਵਾਹ ਵਾਹ ਜਨਾਬ, ਮਤਲਬ ਤੁਸੀਂ ਕਿ ਹੋਰ ਘਰ ਦੇ ਵਿੱਚ ਟੈਲਾਂ ਲਾ ਆਏ ਤੇ ਉਹਦਾ ਤਾਂ ਫ੍ਰੀ 'ਚ ਹੀ ਫਾਇਦਾ ਕਰਤਾ ਤੁਸੀਂ।
0: ਹਾਂਜੀ ਹਾਂਜੀ, ਉਹ ਬਾਅਦ 'ਚ ਉਤਾਰਨੀਆਂ ਪਈਆਂ ਸਰ, ਉਤਾਰਨੀਆਂ ਪਈਆਂ ਫਿਰ। ਉਹ ਸਾਡਾ ਮਤਲਬ ਸਾਹੀ ਗਿਆ ਜੀ, ਸਾਡੇ ਸੋਹਣੀਆਂ ਲੱਗਦੀਆਂ ਕੋਈ ਨਾ, ਮਤਲਬ ਘੱਟ ਆਪਾਂ ਪੂਰੇ ਪੂਰੇ ਪੈਸਿਆਂ 'ਤੇ ਦੇ ਦਿਓ। ਉਹ ਕਹਿੰਦੇ ਸਾਨੂੰ ਨਹੀਂ ਪਸੰਦ ਆਈਆਂ ਜੀ ਆਪਣੀਆਂ ਟਾਈਲਾਂ, ਸਗੋਂ ਸਾਰਾ ਡਿਜ਼ਾਇਨ ਹੀ ਇੰਨਾ ਸੋਹਣਾ ਸੀ ਉਸ ਟਾਈਮ ਦਾ ਜੀ ਉਹ।
1: ਤੁਹਾਡਾ ਭਲਾ ਜੇ, ਤੁਹਾਡਾ ਭਲਾ ਜੇ, ਮਤਲਬ ਤੁਸੀਂ ਤਾਂ ਮੁਰੰਮਤ ਕਰਨ ਵਾਲੇ ਜਿਹੜੇ ਕਾਰੀਗਰ, ਤੁਹਾਡੇ ਨਾਲ ਹੀ ਪੋਪਟ ਜਿਹਾ ਹੋ ਗਿਆ ਹੈ ਨਾ, ਆਪਾਂ ਹਿੰਦੀ ਦਾ ਜੇ ਸ਼ਬਦ ਕਹੀਏ ਤੇ। ਓ ਮਾਈ ਗੋਡ! ਅੱਛਾ ਇਹ ਗੱਲਾਂ ਛੱਡੋ, ਤੁਸੀਂ ਮੈਨੂੰ ਇਹ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ?
0: ਗਾਣਾ ਤੁਸੀਂ ਵੈਸੇ ਤਾਂ ਜਿਹੜਾ ਮਰਜ਼ੀ ਸੁਣਾ ਦਿਓ ਜੀ, ਸਾਨੂੰ ਤਾਂ ਸਾਰੇ ਗਾਣੇ ਪਸੰਦ ਹੁੰਦੇ ਵੈਸੇ ਤਾਂ, ਅਸੀਂ ਤਾਂ ਸੁਣਦੇ ਹੀ ਰਹੀਦਾ ਜੀ।
1: ਕਿਆ ਬਾਤ ਹੈ, ਕਿਆ ਬਾਤ ਹੈ!
0: ਹਾਂਜੀ ਹਾਂਜੀ, ਤੁਹਾਨੂੰ ਵੀ, ਤੁਸੀਂ ਬੜੀ ਦੇਰ ਬਾਅਦ ਆਇਆ ਜੀ, ਬੜਾ ਵਧੀਆ ਪ੍ਰੋਗਰਾਮ ਕਰਦੇ ਹੋ ਤੁਸੀਂ ਵੀ।
1: ਪਰ ਮੈਨੂੰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਕਿ ਤੁਸੀਂ
0: ਹੈ ਜੀ ਇੱਦਾਂ ਦੀ ਗੱਲਬਾਤ, ਤੁਹਾਨੂੰ ਪਤਾ ਹੀ ਹੈ ਜੀ ਆਪਣਾ ਤਜਰਬਾ ਹੁੰਦਾ ਹੈ। ਵੈਸੇ ਨਾ ਮੈਂ ਕਿਸੇ ਨੂੰ ਦੱਸਿਆ ਨਹੀਂ ਆ ਅੱਜ ਤੱਕ, ਆਹ ਦੇਖ ਲਓ ਪੂਰਾ ਰੌਲਾ ਮੈਂ ਪੂਰੇ ਮਤਲਬ ਜਹਾਨ 'ਚ ਪਾਤਾ ਅੱਜ।
1: ਇਹ ਮੈਨੂੰ ਲੱਗਦਾ ਤੁਹਾਡੇ ਨਾਲ ਇਸ ਕਰਕੇ ਤਾਂ ਨਹੀਂ ਹੁੰਦਾ, ਤੁਸੀਂ ਉਹ ਵਾਲੇ ਕਾਰੀਗਰ ਤਾਂ ਨਹੀਂ ਜਿਹੜੇ ਕੰਮ ਘੱਟ ਕਰਦੇ ਆ ਤੇ ਸਲਾਹਾਂ ਜ਼ਿਆਦਾ ਦਿੰਦੇ ਆ?
0: ਦੇਖੋ ਦੇਖੋ ਜੀ, ਮੈਂ ਤੁਹਾਨੂੰ ਦੱਸਾਂ ਜੀ, ਅੱਜ ਕੱਲ੍ਹ ਤਾਂ ਹਰ ਬੰਦਾ ਸਲਾਹਕਾਰ ਆ ਜੀ, ਤੁਸੀਂ ਮੰਨੋ ਨਾ ਮੰਨੋ, ਪਰ ਰੇਡੀਓ ਵਾਲਿਆਂ ਨੂੰ ਛੱਡ ਕੇ ਸਾਰੇ ਸਲਾਹਕਾਰ ਆ ਇੱਥੇ ਜੀ।
1: ਕਦੀ ਏਦਾਂ ਤਾਂ ਨਹੀਂ, ਕਦੀ ਏਦਾਂ ਤਾਂ ਨਹੀਂ ਕੀਤਾ ਤੁਸੀਂ ਕਿ ਵੀ ਤੁਸੀਂ ਕਿਤੇ ਟੈਲਾਂ ਟੂਲਾਂ ਠੀਕ ਕਰਨਗੇ ਤੇ ਉਹਨਾਂ ਦੀ ਕੰਧ ਹੀ ਖਰਾਬ ਕਰਤੀ? ਹੈ
0: ਦੇਖੋ ਜੀ, ਤੇ ਫੇਰ ਨਾ ਉਹਦੇ ਕੰਧ ਦਾ ਕਸੂਰ ਹੋਊਗਾ, ਸਾਡੀ ਟਾਈਲਾਂ ਦਾ ਕਦੀ ਕਸੂਰ ਨਹੀਂ ਹੁੰਦਾ ਜੀ।
1: ਵਾਹ ਜੀ ਵਾਹ, ਨਾਚ ਨਾ ਜਾਣੇ ਆਂਗਨ ਟੇੜਾ।
0: ਹੋਰ ਕੀ ਸਮਝ ਲਓ, ਜੇ ਟਾਈਲਾਂ ਖਰਾਬ ਆ ਮਤਲਬ ਸਾਡੀਆਂ ਹੈ ਹੀ ਨਹੀਂ ਜੀ।
1: ਸਹੀ ਹੈ, ਸਹੀ ਹੈ ਜੀ, ਸਹੀ ਹੈ। ਬੜੇ ਮਜ਼ੇਦਾਰ ਇਨਸਾਨ ਹੋ ਜੀ ਤੁਸੀਂ, ਤੇ ਲਓ ਜੀ ਮਜ਼ੇਦਾਰ ਗਾਣਾ ਵੀ ਏਦਾਂ ਨੂੰ ਸੁਣਾਉਂਦੇ ਆ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਜੁੜੇ, ਤੇ ਲਓ ਜੀ ਮਹਾਰਾਜ ਬੜੇ। ਇੱਕ ਵਾਰੀ ਆਪਣਾ ਨਾਮ ਦੁਬਾਰਾ ਦੱਸ ਦਿਓ।
0: ਆਪਣਾ ਜੀ ਲਲਿਤ ਸ਼ਾਹ ਜੀ।
1: ਲਲਿਤ ਸ਼ਾਹ ਜੀ, ਸ਼ਾਹ ਹੀ ਹੋ ਮਹਾਰਾਜ, ਜਿੱਥੇ ਜਾਂਦੇ ਹੋ ਤੁਸੀਂ ਸ਼ਾਹ ਹੀ ਸ਼ਾਹ ਕਰਾਈ ਹੋਈ ਹੈ।
0: ਧੰਨਵਾਦ ਸਰ, ਧੰਨਵਾਦ ਜੀ, ਬਸ ਤੁਹਾਡਾ ਹੁਣ ਪ੍ਰੋਗਰਾਮ ਸੁਣਾਂਗੇ ਜੀ ਅਸੀਂ ਸਾਰਾ।
1: ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ ਆਪਣਾ ਜਿੱਦਾਂ ਦੀ ਮਜ਼ੇਦਾਰ ਪਰਸਨੈਲਿਟੀ ਤੁਸੀਂ ਹੈਗੇ ਹੋ, ਉਵੇਂ ਦਾ ਹੀ ਮਜ਼ੇਦਾਰ ਗਾਣਾ ਤੁਸੀਂ ਸੁਣੋ, ਆ ਜਾਓ ਜੀ। ਬਹੁਤ ਮਜ਼ਾ ਆਇਆ ਜੀ, ਕਿਆ ਮਜ਼ੇਦਾਰ ਯਾਰ ਸਾਡੇ ਜਿਹੜੇ ਕਾਲਰ ਸਾਨੂੰ ਮਿਲਦੇ ਰਹਿੰਦੇ ਨੇ, ਕਮਾਲ ਦੇ ਇਹਨਾਂ ਦੇ ਐਕਸਪੀਰੀਅੰਸਿਸ ਨੇ। ਤੇ ਤੁਸੀਂ ਵੀ ਆਪਣੇ ਐਕਸਪੀਰੀਅੰਸ ਜਿਹੜੇ ਨਾ ਤਿਆਰ ਬਰ ਤਿਆਰ ਰੱਖੋ, ਕਿਉਂਕਿ ਤੁਹਾਡਾ ਕਾਲ ਆਪਾਂ ਅਗਲਾ ਚੱਕਣ ਹੀ ਵਾਲੇ। ਤੇ ਉਦੋਂ ਤੱਕ ਲਲਿਤ ਸ਼ਾਹ ਜੀ ਦਾ ਜਿਹੜਾ ਉਹਨਾਂ ਨੂੰ ਮੈਂ ਕਹਾਂਗਾ ਡੈਡੀਕੇਟ ਹੀ ਕਰੀਏ ਉਹਨਾਂ ਨੂੰ ਗਾਣਾ ਨਾ, ਤੇ ਆਓ ਜੀ ਸੁਣੀਏ ਆਪਾਂ ਮਜ਼ੇਦਾਰ ਗਾਣਾ।

0: ਵੈਲਕਮ ਬੈਕ ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਹੈਲੋ ਜਲੰਧਰ। ਤੇ ਹੈਲੋ ਜਲੰਧਰ ਦੇ ਵਿੱਚ ਸਾਡੇ ਨਾਲ ਬੜੇ ਮਜ਼ੇਦਾਰ ਕਾਲਰ ਜੁੜ ਰਹੇ ਨੇ ਤੇ ਅਗਲੇ ਕਾਲਰ ਕਿਹੜੇ ਨੇ ਆਓ ਅਸੀਂ ਜਾਣਦੇ ਹਾਂ। ਤੇ ਮਹਾਰਾਜ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ ਜੀ?
1: ਸਤਿ ਸ੍ਰੀ ਅਕਾਲ ਭਾਜੀ,
0: ਕੀ ਨਾਮ ਹੈ ਜੀ ਤੁਹਾਡਾ?
1: ਮੇਰਾ ਭਾਜੀ ਨਾਂ ਰਿੰਕੂ ਭਗਤ ਭਾਜੀ।
0: ਓ ਰਿੰਕੂ ਭਾਜੀ, ਕੀ ਚੱਲੀ ਜਾਂਦਾ, ਮੌਸਮ ਨੂੰ ਇੰਜੋਏ ਕਰ ਰਹੇ ਹੋ?
1: ਹਾਂਜੀ ਹਾਂਜੀ ਭਾਜੀ, ਕੰਮ ਕਰ ਰਹੇ ਹਾਂ।
0: ਅਰੇ ਸਹੀ ਬਾਤ ਹੈ ਵੀ, ਕੰਮ ਕਰਨਾ ਬੜਾ ਜ਼ਰੂਰੀ ਹੁੰਦਾ। ਵੈਸੇ ਸਾਡਾ ਦੇਸ਼ ਆ ਨਾ ਜਿਹੜਾ, ਇੱਥੇ ਕਾਰੀਗਰਾਂ ਦੀ ਕੋਈ ਘਾਟ ਨਹੀਂ, ਪਰ ਅੱਜ ਕੱਲ੍ਹ ਨਾ ਵੈਸੇ ਦੇਖਿਆ ਜਾ ਰਿਹਾ ਕਿ ਜਿੰਨੇ ਵੀ ਕਾਰੀਗਰ ਆ ਉਹਨਾਂ ਦੀ ਅਸੀਂ ਕਿਤੇ ਨਾ ਇੰਨੀ ਰਿਸਪੈਕਟ ਨਹੀਂ ਕਰ ਪਾ ਰਹੇ, ਕਿਉਂਕਿ ਅਸੀਂ ਦੇਹ ਤਰੇ ਦੀ ਨਵੀਆਂ ਚੀਜ਼ਾਂ ਖਰੀਦੀ ਜਾਂਦੇ, ਰਿਪੇਅਰ ਅਸੀਂ ਕਰਾ ਨਹੀਂ ਰਹੇ, ਹੈ ਨਾ?
1: ਹਾਂਜੀ ਹਾਂਜੀ।
0: ਅਤੇ ਅੱਛਾ ਮੈਨੂੰ ਇਹ ਚੀਜ਼ ਦੱਸੋ ਕਿ ਤੁਹਾਨੂੰ ਇੱਕ ਸਵਾਲ ਪੁੱਛਦੇ ਹਾਂ, ਕਿਸੇ ਮਕੈਨਿਕ ਨੇ ਕਦੇ ਅਜਿਹਾ ਨਾਂ ਦੱਸਿਆ ਹੋਵੇ ਪਾਰਟ ਦਾ ਕਿ ਤੁਹਾਨੂੰ ਲੱਗੇ ਉਹ ਬਣਾਇਆ ਹੀ ਹੁਣੇ ਹੈ? ਜਾਂ ਚਲੋ ਤੁਹਾਨੂੰ ਅਗਲਾ ਹੀ ਪੁੱਛ ਲੈਂਦੇ, ਥੋੜ੍ਹਾ ਔਖਾ ਜਿਹਾ ਸੌਖਾ ਜਿਹਾ ਪੁੱਛ ਲੈਂਦੇ ਹਾਂ, ਕਿਸੇ ਕਾਰੀਗਰ ਨੇ ਕਦੇ ਕੰਮ ਨਾਲੋਂ ਵੱਧ ਸਲਾਹ ਦਿੱਤੀ ਹੁਣ ਤੁਹਾਨੂੰ ਤੇ ਕੰਮ ਕੀਤਾ ਨਾ ਹੋਵੇ?
1: ਹਾਂਜੀ ਹਾਂਜੀ, ਬਹੁਤ ਬੰਦੇ ਹੈਗੇ ਭਾਜੀ,
0: ਇੱਦਾਂ ਦੇ ਬੰਦੇ ਤਾਂ ਮੈਨੂੰ ਲੱਗਦਾ ਭਰੇ ਹੀ ਪਏ ਨਹੀਂ।
1: ਹਾਂਜੀ ਹਾਂਜੀ,
0: ਸਹੀ ਆ ਸਹੀ ਆ। ਤੇ ਕਦੇ ਕਦੇ ਮੰਨ ਲਓ ਕਿ ਕੋਈ ਕਾਰੀਗਰ ਤੁਹਾਡੇ ਘਰੇ ਆਇਆ ਤੇ ਉਹਨੇ ਪੱਖਾ ਠੀਕ ਕਰਦਿਆਂ ਟੀਵੀ ਖਰਾਬ ਕਰਤਾ ਹੋਵੇ?
1: ਹਾਂਜੀ ਹਾਂਜੀ ਭਾਜੀ, ਬਿਜਲੀ ਖਰਾਬ ਕਰਨੇ ਤੇ ਇਹ ਹੁਣ ਪਿੱਛੇ ਜੀ ਗੱਲ ਆ ਭਾਜੀ, ਮੈਂ ਪੱਖਾ ਹੀ ਲਗਾਉਣਾ ਸੀ, ਪੱਖੇ ਦੀ ਗੱਲ ਕੀਤੀ, ਮੈਂ ਪੱਖਾ ਹੀ ਲਗਾਉਣਾ ਸੀ, ਕਿਸੇ ਬੰਦੇ ਮਕੈਨਿਕ ਨੂੰ ਬੁਲਾਇਆ।
0: ਅੱਛਾ,
1: ਕਹਿੰਦੇ ਭਾਜੀ ਤੁਹਾਡਾ ਨਾ ਪੱਖਾ ਸੜ ਗਿਆ।
0: ਅੱਛਾ, ਪੱਖਾ ਸੜ ਗਿਆ।
1: ਹਾਂਜੀ, ਮੇਰਾ ਕੋਈ ਭਰਾ ਬਣਿਆ, ਯਾਰ ਦੋਸਤ ਆ, ਵਿੱਕੀ ਟੈਂਟ ਹੋ ਗਿਆ ਆਪਣਾ
0: ਜੀ,
1: ਮੈਂ ਉਹਨੂੰ ਬੁਲਾਇਆ ਭਾਜੀ ਘਰੇ, ਮੈਂ ਕਿਹਾ ਭਾਜੀ ਇਹ ਪੱਖਾ ਦੇਖੋ ਮਾੜਾ ਜਿਹਾ, ਭਾਜੀ ਉਹਨੇ ਪੱਖਾ ਖੋਲਿਆ, ਕਹਿੰਦਾ ਭਾਜੀ ਤੁਹਾਡੀ ਤਾਰ ਹਿੱਲੀ, ਉਹੀ ਪੱਖਾ ਚੱਲ ਗਿਆ ਭਾਜੀ।
0: ਓਏ ਹੋਏ, ਕਿਆ ਕੌਨਫੀਡੈਂਸ ਆ ਵੈਸੇ ਨਾ, ਕਈ ਜਿਹੜੇ ਕਾਰੀਗਰ ਹੁੰਦੇ ਆ ਵੀ ਉਹ ਇੱਦਾਂ, ਮਤਲਬ ਕਈ ਕਾਰੀਗਰ ਤਾਂ ਇੱਦਾਂ ਗੱਲਾਂ ਕਰਦੇ ਆ ਨਾ ਵੀ ਜਿੱਦਾਂ ਪਤਾ ਨਹੀਂ ਅਲਬਰਟ ਆਇਨਸਟਾਈਨ ਤੋਂ ਪੜ੍ਹਾਈ ਕਰਕੇ ਆਏ ਹੁੰਦੇ ਆ।
1: ਹਾਂਜੀ ਹਾਂਜੀ, ਤੁਹਾਨੂੰ ਦੱਸੀ ਜਾਂਦਾ ਮੈਂ, ਉਹਨੇ ਜੇ ਤਾਂ ਮੋਟਰਸਾਈਕਲ ਉਹਨੇ ਦੇਖਿਆ ਵੀ ਨਹੀਂ, ਪਜਾਇਆ ਆਇਆ, ਕਹਿੰਦਾ ਕਹਿੰਦਾ ਭਾਈ ਤਾਰ ਹੀ ਲਈ ਉਹਨੇ ਭਾਜੀ, ਤਾਰ ਦਾ ਹੀ ਚੱਲ ਪਿਆ ਪੱਖਾ ਮੇਰਾ, ਉਹੀ ਚੱਲਦਾ ਵਾ।
0: ਦੱਸੋ ਫਿਰ ਬੰਦਾ ਕਿੱਥੇ ਭਰੋਸਾ ਕਰੇ, ਨਹੀਂ?
1: ਹਾਂਜੀ ਹਾਂਜੀ,
0: ਹੋਏ ਹੋਏ ਹੋਏ, ਇੱਕ ਤੋਂ ਇੱਕ ਚੜ੍ਹਨ ਦੀਆਂ ਵੈਸੇ ਕਾਰੀਗਰ ਨਾ ਬੜੇ ਸਕੀਮੀ ਜੇ ਆ। ਅਤੇ ਇਹ ਇਹ ਤਾਂ ਹੋਰ ਛੱਡੋ, ਮੇਰੇ ਘਰ ਦੀ ਆਪਦੀ ਕਹਾਣੀ ਇੱਕ ਬੜੀ ਇੰਟਰਸਟਿੰਗ ਆ। ਸਾਡੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ, ਮਕੈਨਿਕ ਬੁਲਾਇਆ ਅਤੇ ਉਹ ਕਹਿੰਦਾ ਜੀ ਇਹ ਕਿਹੇ ਲੱਗਦਾ ਕਾਰੀਗਰ ਨੇ ਤਾਰਾਂ ਕੱਟੀਆਂ। ਮੈਂ ਕਿਹਾ ਭਰਾਵਾ ਕਾਰੀਗਰ ਨਹੀਂ, ਸਾਡੇ ਘਰੇ ਚੂਹਾ ਰਹਿੰਦਾ, ਉਹੀ ਹਰ ਵਾਰ ਇੱਥੋਂ ਹੀ ਤਾਰਾਂ ਕੱਟ ਕੇ ਜਾਂਦਾ। ਇਹ ਚੂਹੇ ਵੀ ਬੜੇ ਤਗੜੇ ਕਾਰੀਗਰ ਹੁੰਦੇ ਆ ਵੀ, ਮੈਂ ਉਹ ਰਿਪੇਅਰ ਕਰਾ ਲਈ ਅਤੇ ਉਹ ਚੂਹੇ ਨੂੰ ਚੜ੍ਹ ਗਿਆ ਗੁੱਸਾ। ਅਤੇ 5-10 ਦਿਨਾਂ ਬਾਅਦ ਮੈਂ ਉਹਦੀ ਵੀਡੀਓ ਵੀ ਬਣਾਈ, ਮੈਂ ਕਈ ਵੇਲੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਾਂਗਾ। 5-10 ਦਿਨਾਂ ਬਾਅਦ ਫਿਰ ਤੋਂ ਉਸੇ ਹੀ ਜਗ੍ਹਾ ਤੋਂ ਸੇਮ ਬਰਾਬਰ ਐਂ ਜਿੱਦਾਂ ਸਕੇਲ ਰੱਖ ਕੇ ਕੱਟ ਨਹੀਂ ਲਾਇਆ ਹੁੰਦਾ ਚੂਹੇ ਨੇ, ਅਤੇ ਉਵੇਂ ਸੇਮ ਉਹਨੇ ਤਾਰਾਂ ਕੱਟੀਆਂ। ਅਤੇ ਮਕੈਨਿਕ ਮੇਰੇ ਵੱਲ ਵੇਖੇ ਅਤੇ ਮੈਂ ਮਕੈਨਿਕ ਵੱਲ ਵੇਖਾਂ, ਮਤਲਬ ਇੱਦਾਂ ਵੀ ਮਾਹੌਲ ਚੱਲ ਹੋ ਜਾਂਦਾ ਕਈ ਵੇਲੇ।
1: ਹਾਂਜੀ ਹਾਂਜੀ।
0: ਸੋ ਮਹਾਰਾਜ ਤੁਸੀਂ ਦੱਸੋ, ਤੁਸੀਂ ਕਿਹੜਾ ਗਾਣਾ ਸੁਣੋਗੇ?
1: ਗਾਣਾ ਸੁਣਾ ਦਿਓ ਭਾਜੀ, ਆਪਣੇ ਕੁਲਦੀਪ ਮਾਨਕ ਦਾ ਸੁਣਾ ਦਿਓ ਭਾਜੀ।
0: ਅੱਛਾ, ਕੁਲਦੀਪ ਮਾਨਕ ਦਾ?
1: ਹਾਂਜੀ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ।
0: ਉਹ ਤੁਹਾਡਾ ਭਲਾ ਜੇ, ਇਹ ਤਾਂ ਬੜਾ ਹੀ ਸੋਹਣਾ ਤੁਸੀਂ, ਮੈਂ ਕਿਹਾ ਜੀ ਤੁਸੀਂ ਗੱਲਬਾਤ ਬੜੀ ਸੋਹਣੀ ਕਰ ਦਿੱਤੀ ਜੇ ਸਾਡੇ ਨਾਲ, ਅਸੀਂ ਤੁਹਾਨੂੰ ਸੁਣਾਉਂਦੇ ਹੁਣੇ। ਅੱਛਾ, ਉਸ ਤੋਂ ਪਹਿਲਾਂ ਮੈਨੂੰ ਇੱਕ ਸਵਾਲ ਦਾ ਹੋਰ ਜਵਾਬ ਦਿਓ ਜ਼ਰਾ।
1: ਹਾਂ, ਸੌਖਾ ਜਿਹਾ ਪਾਇਓ,
0: ਤੁਹਾਨੂੰ ਬੁਝਾਰਤ ਪਾ ਦਈਏ।
1: ਹਾਂਜੀ ਹਾਂਜੀ, ਬੁਝਾਰਤ ਪਾ ਦਿਓ, ਸੌਖੀ ਪਾ ਦਿਓ ਕੋਈ।
0: ਪਹਿਲਾਂ ਤੁਹਾਨੂੰ ਬੁਝਾਰਤ ਪਾਵਾਂਗੇ, ਫਿਰ ਅਸੀਂ ਤੁਹਾਨੂੰ ਸੁਣਾਵਾਂਗੇ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਲਓ ਜੀ, ਬੁਝਾਰਤ ਤੁਹਾਡੇ ਪੇਸ਼ੇ ਖਿਦਮਤ ਆਉਣ ਵਾਲੀ, ਜੇ ਕਮਰ ਕੱਸ ਲਓ ਜ਼ਰਾ। ਇਹ ਬੁਝਾਰਤ ਨਾ ਅਕਸਰ ਮੈਂ ਸਾਰਿਆਂ ਨੂੰ ਪੁੱਛਦਾ ਹੁੰਦਾ, ਇਹ ਤੁਸੀਂ 3 ਬੋਲਣੀ ਆ, ਠੀਕ ਹੈ? ਬੁਝਾਰਤ ਹੈ ਜੀ, ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪ ਚਿੱਟੇ ਡੱਡੂਆ।
1: ਕਿਹਦਾ ਕਿਹਦਾ ਬਾਈ?
0: ਚਿੱਟਾ ਡੱਡੂ ਵੱਟ ਟੱਪੇ, ਵੱਟ ਟੱਪ ਚਿੱਟੇ ਡੱਡੂਆ। ਬਹੁਤ ਸੌਖੀ ਹੈ। ਅੱਛਾ, ਨਹੀਂ ਚਲੋ ਤੁਹਾਨੂੰ

0: ਬਾਤ ਲੋ ਜੀ ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾ ਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਮੈਂ ਕਿਹਾ ਜੀ ਬੜੇ ਮਜ਼ੇ ਆ ਰਹੇ ਨੇ ਸ਼ੋਅ ਕਰਕੇ ਕਿਉਂਕਿ ਸ਼ੋਅ ਦਾ ਨਾਮ ਹੈ ਹੈਲੋ ਜਲੰਧਰ ਅਤੇ ਇੱਥੇ ਅਸੀਂ ਸਾਰੇ ਜਣੇ ਹੈਲੋ ਹੈਲੋ ਕਰਨ ਡੇ ਹਾਂ ਅਤੇ ਬੜੇ ਮਜ਼ੇਦਾਰ ਕਿੱਸੇ ਅਸੀਂ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਰਹੇ ਹਾਂ ਅਤੇ ਸਾਡਾ ਅੱਜ ਦਾ ਜਿਹੜਾ ਟੋਪਿਕ ਚੱਲ ਰਿਹਾ ਮਜ਼ੇਦਾਰ ਮੁਰੰਮਤ ਦਾ ਕੰਮ ਕਰਨ ਵਾਲੇ ਕਾਰੀਗਰ ਯਾਨੀ ਕਿ ਕਾਰੀਗਰਾਂ ਦਾ ਕਿੰਨਾ ਸਤਿਕਾਰ ਜ਼ਰੂਰੀ ਹੈ ਜਾਂ ਕਈ ਫਨੀ ਕਾਰੀਗਰ ਵੀ ਹੁੰਦੇ ਆ ਅਤੇ ਨਾਲ ਦੇ ਨਾਲ ਸਾਡੇ ਨਾਲ ਕਾਲਰਸ ਜੁੜ ਰਹੇ ਨੇ ਅਤੇ ਲਓ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਨੂੰ ਲਾਈਨ 'ਤੇ ਲੈਂਦੇ ਹਾਂ ਜੀ ਹੈਲੋ
1: ਹੈਲੋ ਨਮਸਕਾਰ ਸਰ ਜੀ
0: ਨਮਸਕਾਰ ਜੀ ਕੀ ਹਾਲ ਚਾਲ ਠੀਕ ਹੋ
1: ਹਾਲ ਚਾਲ ਬਹੁਤ ਵਧੀਆ ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ
0: ਵਾਹ ਵਾਹ ਪ੍ਰਵੀਨ ਜੀ ਗੋਪਾਲ ਨਗਰ ਜਲੰਧਰ ਤੋਂ ਫੁੱਲਾਂ ਵਾਲੀ ਮਾਰਕੀਟ ਤੋਂ ਬੋਲ ਰਹੇ ਨੇ ਹਨਾ
1: ਫੁੱਲਾਂ ਵਾਲੀ ਮਾਰਕੀਟ ਪਿੱਛੇ ਅੱਗੇ ਆ
0: ਅਰੇ ਵਾਹ ਵਾਹ ਜੀ ਆਂ ਛੋਟੇ ਹੁੰਦੇ ਬੜੇ ਤੋਂ ਫੁੱਲ ਲੈ ਮੈਂ ਕਿਹਾ ਜਨਾਬ ਜੀ ਕੀ ਕਰਦੇ ਹੋ ਅੱਜ ਕੱਲ ਠੀਕ ਠਾਕ ਹੋ
1: ਅੱਜ ਕੱਲ ਮੇਰੇ ਪੁਰਾਣਾ ਹੀ ਕੰਮ ਹੈ 45 ਸਾਲ ਹੋ ਗਏ ਕੰਮ ਖੋਲੇ ਨੂੰ
0: ਅੱਛਾ ਜੀ ਵਾਹ
1: ਹਾਂਜੀ
0: ਕਿਹੜਾ ਕੰਮ ਕਰਦੇ
1: ਹੋ ਬੈਂਡਿੰਗ ਤੇ ਔਰ ਪ੍ਰਿੰਟਿੰਗ ਦੇ ਆਰਡਰ ਲੈਣਾ ਜੀ ਅਰਜੈਂਟਲੀ
0: ਕਿਆ ਬਾਤ ਹੈ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਕਿਸੇ ਵੇਲੇ ਵੈਸੇ ਤੁਹਾਡੇ ਨਾਲ ਤਾਂ ਕੋਈ ਔਖਾ ਹੋ ਹੀ ਨਹੀਂ ਸਕਦਾ ਨਾ ਨਹੀਂ ਤਾਂ ਤੁਸੀਂ ਚੁੱਕ ਕੇ ਉਹਦਾ ਹੀ ਪ੍ਰਿੰਟ ਕੱਢ ਦੇਣਾ ਕਿ
1: ਨਹੀਂ ਫੋਟੋ ਵੀ ਲਾ ਦੇਣੀ
0: ਸਹੀ ਆ ਅੱਛਾ ਪ੍ਰਿੰਟ ਦੇ ਨਾਲ ਨਾਲ ਉਹਦੀ ਫੋਟੋ ਵੀ ਲਾ ਦਿੰਦੇ ਹੋ ਤੁਸੀਂ
1: ਹਾਂਜੀ ਹਾਂਜੀ
0: ਤੁਹਾਡਾ ਭਲਾ ਜੇ ਤੁਹਾਡੇ ਨਾਲ ਤਾਂ ਕੋਈ ਪੰਗਾ ਹੀ ਨਹੀਂ ਲੈ ਸਕਦਾ ਹੋਰ ਭਲਾ ਤੁਸੀਂ ਪੁੱਠੀਆਂ ਸਿੱਧੀਆਂ ਤਸਵੀਰਾਂ ਬਣਾ ਕੇ ਤੇ ਉਹਦੀਆਂ ਛਾਪ ਦਿਓ
1: ਇੱਕ ਕੰਮ ਹੈਗਾ ਪੜ੍ਹੇ ਲਿਖੇ ਦਾ
0: ਹਾਂ
1: ਮੈਂ 6 ਐਵੇਂ ਪਾਸ ਆ
0: ਅੱਛਾ ਅੱਜ ਕੱਲ ਤਾਂ ਵਿਚਾਰੇ ਪੜ੍ਹੇ ਲਿਖਿਆ ਦੇ ਵੀ ਬੁਰੇ ਹਾਲ ਹੋਣ ਡੇ ਆ ਵੀ ਇੰਨਾ ਪੜ੍ਹੀ ਜਾਂਦੇ
1: ਜਦੋਂ ਕੰਮ ਸਿੱਖਿਆ ਪਤਾ ਕਿੰਨੀ ਸੀ 70 ਰੁਪਏ ਸੀ ਸਾਰੀ
0: ਓ ਬੱਲੇ ਜੀ ਬੱਲੇ ਅੱਜ ਕੱਲ ਤਾਂ ਵੈਸੇ ਨਾ ਜਿਹੜੇ ਆਪਣਾ ਪੜ੍ਹਾਈ ਲਿਖਾਈ ਇੰਨੀ ਹੋ ਗਈ ਆ ਕਿ ਅੱਧੀ ਉਮਰ ਲੰਘ ਜਾਂਦੀ ਆ ਫਿਰ ਬੰਦਾ ਸੋਚਦਾ ਕਿ ਜੋਬ ਕਰੇ ਉਹ ਤੋਂ ਵਿਆਹ ਦਾ ਪ੍ਰੈਸ਼ਰ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਪ੍ਰੈਸ਼ਰ ਆ ਛੋਟਾ ਮਤਲਬ ਤੁਹਾਡੇ ਸਮੇਂ 'ਚ ਵਧੀਆ ਸੀਗਾ ਕਿ ਘੱਟ ਪੜ੍ਹਾਈ ਪਰ ਉਹ ਮਾਸਟਰਸ ਦੇ ਬਰਾਬਰ ਹੁੰਦੀ ਸੀ ਪੜ੍ਹਾਈ ਅਤੇ ਫਿਰ ਮਤਲਬ ਸਮੇਂ ਸਿਰ ਸਾਰਾ ਕੁਛ ਹੋ ਜਾਂਦਾ ਸੀ
1: ਇੱਕ ਕਾਇਦਾ ਹੁੰਦਾ ਸੀ ਬਸਤਾ ਹੁੰਦਾ ਸੀ ਫੱਟੀ ਹੁੰਦੀ ਸੀ ਲੇਟ ਹੁੰਦੀ ਸੀ
0: ਕਿਆ ਬਾਤ
1: ਅੱਜ ਕੱਲ੍ਹ ਦੇ ਜ਼ਮਾਨੇ 'ਚ ਬੱਚਿਆਂ ਦੇ ਉਨਾ ਭਾਰ ਨਹੀਂ ਜਿੰਨਾ
0: ਉਦੋਂ ਤਾਂ ਬਸ ਕੱਲਾ ਕੈਦਾ ਲੈ ਕੇ ਜਾਈਦਾ ਸੀ ਸਲੇਟ ਸਲੇਟੀ ਤੇ ਗਾਚੀ ਤੇ ਫੱਟੀ ਵੈਸੇ ਕਈ ਲੋਕ ਮੇਰੇ ਤੋਂ ਬੜੇ ਹੈਰਾਨ ਹੋ ਜਾਂਦੇ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਮੈਂ ਕਿਹਾ ਭਰਾਵਾ ਮੈਂ 90s ਦਾ ਬੱਚਾ ਆ ਔਰ ਸਾਡੇ ਪਿੰਡ ਵਿੱਚ ਬਾਕਾਇਦਾ ਅਸੀਂ ਕਾਇਦਾ ਗਾਚੀ ਫੱਟੀ ਸਲੇਟ ਸਲੇਟੀ ਇਹ ਸਿਰਫ ਇਹੀ ਚੀਜ਼ਾਂ ਲੈ ਕੇ ਜਾਂਦੇ ਸੀ ਅੱਜ ਕੱਲ੍ਹ ਥੋੜ੍ਹਾ ਮਾਡਰਨ ਹੋ ਗਿਆ ਵੈਸੇ ਅੱਜ ਕੱਲ੍ਹ ਜਿਹੜੇ ਬੜੇ ਐਡਵਾਂਸ ਸਕੂਲ ਆ
1: ਕਿੰਨੀ ਫਾਇਦੇਮੰਦ ਜੀ ਹੈ
0: ਹਾਂ ਬਹੁਤ
1: ਪਿਛਲੇ ਜ਼ਮਾਨੇ ਜੀ ਪੇਟ ਹੁੰਦੀ ਸੀ ਨਾ ਤੇ ਗਾਚੀ ਲਾ ਲੈਂਦੇ ਸੀ ਪੇਟ ਹਟ ਜਾਂਦੀ ਸੀ
0: ਕੀ ਬਾਤ ਹੈ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ
1: ਤੇ ਸਾਡੇ ਵਾਲੇ ਜ਼ਮਾਨੇ 'ਚ ਨਾ 2500 ਰੁਪਇਆ ਹੁੰਦਾ ਸੀ 2500 ਰੁਪਇਆ ਦਾ ਕੋਈ ਤਾਂ ਸ਼ਹਿਨਸ਼ਾਹ ਹੈ ਅੱਜ ਕੱਲ੍ਹ 10-20 ਹਜ਼ਾਰ ਲੱਖ ਰੁਪਇਆ ਹੋਵੇ ਉਹ ਵੀ ਘੱਟ ਆ
0: ਬਿਲਕੁਲ ਜੀ ਵੇਖੋ ਜੀ
1: ਬੜੀਆਂ ਸਸਤੀਆਂ ਸੀ
0: ਪੁਰਾਣੇ ਸਮਿਆਂ ਦੇ ਫਾਇਦੇ ਵੀ ਬੜੇ ਆ ਤੇ ਬੱਚਿਆਂ ਨੂੰ ਕਿਸੇ ਵੇਲੇ ਥੋੜੇ ਜਿਹੇ ਨੁਕਸਾਨ ਵੀ ਹੋ ਜਾਂਦੇ ਸੀ ਅਸੀਂ ਫੱਟੀ ਲੈ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਕੋਈ ਹੋਮਵਰਕ ਨਾ ਕਰਨਾ ਤੇ ਉਸੇ ਫੱਟੀ ਨਾਲ ਸਾਡੇ ਉਸਤਾਦ ਨੇ ਸਾਨੂੰ ਕੁੱਟ ਵੀ ਦੇਣਾ
1: ਨਹੀਂ ਆਪਾਂ ਇੰਦਾ ਕਰਦੇ ਜਦੋਂ ਫੱਟੀ ਸਾਡੇ ਦੋ ਕੰਮ ਹੁੰਦੀ ਸੀ
0: ਹਾਂਜੀ
1: ਇੱਕ ਫੱਟੀ ਪੜ੍ਹਨ ਵਾਸਤੇ ਇੱਕ ਫੱਟੀ ਕ੍ਰਿਕਟ ਵਾਸਤੇ ਖੇਲੀ ਦੀ ਹੁੰਦੀ ਸੀ
0: ਉਹ ਕੀ ਬਾਤ ਹੈ

0: क्या बात है जी, सही है सही है। अच्छा जनाब जी, ये चीज़ दसो भी आपां तुहानूं टंग ट्विस्टर पूछ लिए या पांजरी दी भंगड़ा भंगड़ा कह दिओ?
1: हाँ ये कह दांगा,
0: चलो कहो फिर पांजरी भंगड़ा भंगड़ा भंगड़ा।
1: भंगड़ा भंगड़ा भंगड़ा भंगड़ा भंगड़ा भंगड़ा
0: वो
1: भंगड़ा
0: तड़फ लो जी,
1: भंगड़ा भंगड़ा भंगड़ा
0: वो बस
1: भंगड़ा
0: करो
1: भंगड़ा
0: बस,
1: भंगड़ा।
0: वो पै जाना जी भंगड़ा मेरा, सच्ची मुची पै जाना। तो ये भंगड़ा कटा के
1: वैसे
0: छड़ना।
1: ना एक भाई साहब सी,
0: हाँ जी
1: वो प्रोग्राम पेश करते ही
0: अच्छा जी।
1: उन्होंने मैं क्या गाना सुनना सुना सुनना जी, उन्होंने बहाना पाता है, कहते मेरे को गाना ही है नहीं हो। मैं क्या तुम रिपेयर तो करो और कंप्यूटर देखो चीज चंगी तरह।
0: ਤੁਹਾਡਾ ਭਲਾ ਜੇ ਇਦਾਂ ਕਿਉਂ ਲੱਗਣ ਡਿਆ ਤੁਸੀਂ ਮੈਨੂੰ ਗੱਲਾਂ ਲਾਉਣ ਡਿਓ?
1: ਨਹੀਂ ਤੁਹਾਨੂੰ ਨਹੀਂ ਲੋੜ, ਮੈਂ ਤੁਹਾਨੂੰ ਭੇਜਦਾ ਗਾਣੇ ਪੰਡਰੇ ਤੇ ਘੱਟ ਤੋਂ ਘੱਟ 2000 ਗਾਣਾ ਭੇਜਦਾ ਆ।
0: ਹਾਏ ਓਏ, ਨਹੀਂ ਅਸਲ 'ਚ ਨਾ ਸਾਡੇ ਕੋਲ ਵੀ ਗਾਣੇ ਬੜੇ ਆ, ਅਤੇ ਕਿਸੇ ਵੇਲੇ ਕੀ
1: ਨਹੀਂ
0: ਹੁੰਦਾ ਕਿ ਨਾ ਸਿਸਟਮ ਦੇ ਵਿੱਚ ਨਾ ਕਿਸੇ ਵੇਲੇ ਕੁਛ ਨਾ ਕੁਛ ਉਹ ਨਾਰਾਜ਼ ਹੋ ਜਾਂਦਾ, ਕਹਿੰਦਾ ਨਹੀਂ ਅੱਜ ਤਾਂ
1: ਨਹੀਂ
0: ਤੁਹਾਨੂੰ
1: ਨਾਰਾਜ਼
0: ਇਸੇ
1: ਪਤਾ
0: ਸਿੰਗਰ
1: ਕਿਉਂ
0: ਦਾ ਹੀ
1: ਹੋਏ ਆ,
0: ਗਾਣਾ ਸੁਣਾਉਣਾ ਹੈ।
1: ਨਾਰਾਜ਼ ਪਤਾ ਕਿਉਂ ਹੁੰਦੇ ਆ, ਉਹ ਗਾਣੇ ਨਹੀਂ ਦਾਣੇ ਆ ਉਹਦੇ 'ਚ, ਪਰ ਦੇਖੇ ਤੁਹਾਨੂੰ ਭੁੱਖ ਲੱਗ ਜੇ ਗਾਣੇ ਭੁੱਲ ਜਾਂਦੇ ਤੁਸੀਂ।
0: ਆਏ ਆਏ, ਮੈਨੂੰ ਨਾ ਵੈਸੇ ਮੇਨ ਗੱਲਬਾਤ ਹੁੰਦੀ ਹੈ ਕਿ ਤੁਹਾਡੇ ਨਾਲ ਗੱਲਬਾਤ ਕਰੀਏ ਯਾਰ, ਨਜ਼ਾਰੇ ਨਾਲ ਕਰੀਏ ਗੱਲਬਾਤ, ਤੁਹਾਡੇ ਐਕਸਪੀਰੀਅੰਸਿਸ ਵੇਖੋ, ਤੁਹਾਨੂੰ 40 ਸਾਲ ਦਾ ਐਕਸਪੀਰੀਅੰਸ, ਕਿਆ ਬਾਤ ਹੈ, ਫੁੱਲਾਂ ਵਾਲੀ ਮਾਰਕੀਟ
1: 70
0: ਤੋਂ
1: ਸਾਲ
0: ਤੁਸੀਂ
1: ਦੀ ਮੇਰੀ ਉਮਰ ਆ, ਬਾਕੀ ਅਨਪੜ੍ਹ ਵਾਲੇ ਕਹੀ ਪੜ੍ਹੇ ਲਿਖੇ ਵਾਲਾ ਕੰਮ ਕਰ ਲਈ
0: ਅੱਛਾ
1: ਤੇ।
0: ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਆਪਣੀ ਮਾਰਕੀਟ 'ਚੋਂ ਕਿੰਨੇ ਕੁ ਫੁੱਲ ਹੁਣ ਤੱਕ ਤੁਸੀਂ ਉੱਥੋਂ ਮਤਲਬ ਕਿ ਖਰੀਦੇ ਨੇ?
1: ਫੁੱਲ ਦੇਖੋ ਜੀ, ਇਹੀ ਫੁੱਲ ਹੈ, ਇਹੀ ਫੁੱਲ ਦੀ ਇੱਜ਼ਤ ਆ। ਫੁੱਲ ਵੈਸੇ ਮੇਰੇ ਦੂਰ ਫੁੱਲ ਸਾਡੇ ਉੱਪਰ ਗਮਲੇ 'ਚ ਲੱਗੇ ਫੁੱਲ,
0: ਤੇ ਕਦੀ
1: ਹਾਂ
0: ਫੁੱਲ
1: ਪਸੀਨੇ
0: ਖਰੀਦ
1: ਦੇ,
0: ਕੇ ਮੈਡਮ ਜੀ
1: ਪਸੀਨਾ
0: ਨੂੰ
1: ਵੀ
0: ਦਿੱਤੇ
1: ਲਾਇਆ,
0: ਨੇ?
1: ਨਿੰਬੂ ਵੀ ਲਾਏ ਆ।
0: ਮੈਡਮ ਜੀ ਹੈਗੇ ਨੇ, ਉਹਨਾਂ ਨੂੰ ਦਿੱਤੇ ਨੇ ਕਦੀ ਫੁੱਲ?
1: ਮੈਡਮ ਜੀ ਤਾਂ ਬਹੁਤ, ਉਹੀ ਸਾਡੇ ਗੋਭੀ ਦੇ ਫੁੱਲ ਹੈ।
0: ਸ਼ੁਕਰ ਹੈ
1: ਮੈਡਮ
0: ਤੁਸੀਂ
1: ਦੇਖੋ ਤੁਹਾਡਾ
0: ਕਹਿਤਾ।
1: ਵਿਆਹ ਹੋ ਗਿਆ,
0: ਹਾਂ
1: ਮੈਡਮ ਕਹਿੰਦੇ ਭਾਈ ਸਾਹਿਬ ਦਾ ਵਿਆਹ ਹੋ ਗਿਆ,
0: ਮੇਰਾ ਨਹੀਂ ਜੀ ਅਜੇ ਨਹੀਂ ਹੋਇਆ।
1: ਚੱਜੇ ਫਿਰ ਉਹ ਕਹਿੰਦੇ ਇੰਦਾ ਹੀ ਗੱਲਾਂ ਕਰਦੇ, ਇਹਨਾਂ ਦਾ ਵਿਆਹ ਨਹੀਂ, ਇਹਨਾਂ ਨੇ ਲੱਡੂ ਨਹੀਂ ਖਾਧਾ, ਜਦੋਂ ਲੱਡੂ ਖਾਓਗੇ ਤਾਂ ਫੁੱਲ ਇਹਨਾਂ ਨੂੰ ਨਾਲ ਮਿਲੂਗੇ,
0: ਤੁਹਾਡਾ ਭਲਾ ਹੋ ਜੇ।
1: ਵਿਆਹ ਤੋਂ ਬਾਅਦ ਫੁੱਲ ਹੀ ਮਿਲਣੇ ਤੁਹਾਨੂੰ।
0: ਹਾਂ ਸਹੀ ਹੈ ਜੀ, ਸਹੀ ਹੈ, ਸਾਰਿਆਂ ਨੂੰ ਮਿਲਣ ਜੀ ਫੁੱਲ, ਤੋ ਬੜੇ ਮਜ਼ੇਦਾਰ
1: ਅਸੀਂ
0: ਤੇ
1: ਫੁੱਲ ਦਾ
0: ਇਨਸਾਨ
1: ਨਹੀਂ
0: ਹੋ।
1: ਖਾਧੇ, ਹੁਣ ਤੁਹਾਡੀ ਵਾਰੀ ਹੈ।
0: ਆਏ ਸਹੀ ਹੈ,
1: ਦੇਖ ਗਾਣੇ ਤੁਹਾਨੂੰ ਦੇਖੋ ਮਿੰਟਾਂ 'ਚ ਲੱਭੂਗੇ,
0: ਤੇ ਸਹੀ ਹੈ ਸਹੀ ਹੈ। ਤੇ ਲਓ ਜੀ
1: ਜਦੋਂ
0: ਫਿਰ
1: ਤੁਹਾਡੀ
0: ਅਸੀਂ
1: ਵਾਈਫ,
0: ਤੁਹਾਨੂੰ ਕਿਸ਼ੋਰ,
1: ਨਹੀਂ ਜਦੋਂ ਤੁਹਾਡੇ ਵਾਈਫ ਦਾ, ਜਦੋਂ ਤੁਹਾਡੀ ਵਾਈਫ ਦਾ ਟੈਲੀਫੋਨ ਆਇਆ ਨਾ, ਉਦੋਂ ਨੇ ਵੀ ਗਾਣੇ, ਉਹਨੇ ਕਹਿਣਾ ਲਓ ਜੀ ਮੈਡਮ ਜੀ ਲਓ ਗਾਣੇ, ਉਦੋਂ ਫੁੱਲ
0: ਸਹੀ ਹੈ
1: ਸਾਰੇ ਭੁੱਲ ਜਾਣੇ ਆ।
0: ਸਹੀ ਹੈ। ਵੈਸੇ ਨਾ ਤੁਸੀਂ ਬਚ ਗਏ, ਤੁਸੀਂ ਕਿਉਂਕਿ ਫੁੱਲ ਦਾ ਜ਼ਿਕਰ ਕਰ ਲਿਆ, ਮੈਡਮ ਕੋਲ ਬੈਠੇ, ਤੁਸੀਂ ਕਹਿ ਤਾ ਉਹ ਸਾਡੇ ਫੁੱਲ ਹੀ ਨੇ, ਹੈ
1: ਨਹੀਂ
0: ਨਹੀਂ ਤਾਂ
1: ਉਹ
0: ਵੇਖੋ
1: ਸਾਡੇ ਫੁੱਲ ਹੀ ਹੈ, ਉੱਪਰੋਂ ਲਿਆ ਕੇ ਫੁੱਲ
0: ਇਹ
1: ਦਿੱਤਾ
0: ਤਾਂ ਨਹੀਂ
1: ਲਓ
0: ਤਾਂ ਉਹ
1: ਮੈਡਮ
0: ਗੱਲ
1: ਜੀ।
0: ਹੋ ਜਾਣੀ ਸੀ, ਸੱਜਣਾ ਨੇ ਸਾਡੇ ਫੁੱਲ ਮਾਰਿਆ ਹੈ, ਪਰ
1: ਨਹੀਂ
0: ਮਾਰਿਆ
1: ਨਹੀਂ ਫੁੱਲ
0: ਗਮਲੇ
1: ਨਹੀਂ, ਮੈਂ ਉਹ
0: ਸਮੇਤ।
1: ਵੀ ਪਿਆਰ ਨਾਲ ਹੀ ਮਾਰਿਆ ਫੁੱਲ ਜੀ।
0: ਬਈ ਸਿਆਣੇ ਕਹਿੰਦੇ ਹੁੰਦੇ ਬਚੋ ਜਿੰਨਾ ਬਚ ਸਕਦੇ ਆ। ਤੇ ਲਓ ਜੀ ਫਿਰ ਅਸੀਂ
1: ਨਹੀਂ
0: ਤੁਹਾਨੂੰ ਕਿਸ਼ੋਰ ਜੀ ਦਾ ਗਾਣਾ ਸੁਣਾ ਦਈਏ ਫਿਰ, ਹੈ ਜੀ?
1: ਸੁਣਾ ਦੇ ਚੱਲ ਠੀਕ ਹੈ, ਨਾਮ ਗਾੜੀ ਸੁਣਾ ਦੇ,
0: ਬਹੁਤ
1: ਬੱਚਾ ਬਾਈਆ ਹੋ ਜਾਏਗੀ।
0: ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਲਓ ਜੀ ਅਸੀਂ ਇਹਨਾਂ ਨੂੰ ਸੁਣਾਉਂਦੇ ਹਾਂ ਜੀ ਕਿਸ਼ੋਰ ਜੀ ਦਾ ਗਾਣਾ, ਕਿਉਂਕਿ ਅੱਜ ਸਾਡਾ ਪੀਸੀ ਜਿਹੜਾ ਕਹਿੰਦਾ ਅਸੀਂ ਇਹਨਾਂ ਨੂੰ ਕਿਸ਼ੋਰ ਜੀ ਦਾ ਗਾਣਾ ਸੁਣਾਉਣਾ, ਤੇ ਉਹਨਾਂ ਨੇ ਵੀ ਕਹਿ ਤਾ ਕਿ ਬਹਿ ਜਾ ਹੋ ਜਾਏਗੀ। ਤੇ ਲਓ ਜੀ ਸੁਣੋ ਫਿਰ ਕਿਸ਼ੋਰ ਜੀ ਦਾ ਇਹ ਸੋਹਣਾ ਗਾਣਾ।

ਤੇ ਵੈਸੇ ਅੱਜ ਦਾ ਟੌਪਿਕ ਜਿਹੜਾ ਚੱਲ ਰਿਹਾ ਨਾ, ਬੜਾ ਮਜ਼ੇਦਾਰ ਟੌਪਿਕ ਚੱਲ ਰਿਹਾ, ਅਤੇ ਉਸ ਟੌਪਿਕ ਦੇ ਉੱਤੇ ਅਸੀਂ ਸਾਡੇ ਸਾਹਿਬ ਜੀ ਨੂੰ ਗਾਣਾ ਤਾਂ ਸੁਣਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਨਾ ਬਹੁਤ ਮੌਸਮ ਦੇ ਵਿੱਚ ਤਬਦੀਲੀ ਆ ਰਹੀ, ਅਤੇ ਅਸੀਂ ਖਾਸ ਕਰਕੇ ਆਪਣਾ ਧਿਆਨ ਰੱਖਣਾ ਅਤੇ ਆਪਣੇ ਨਾਲ ਦੇ ਸਾਥੀਆਂ ਦਾ ਵੀ ਧਿਆਨ ਰੱਖਣਾ। ਮੈਂ ਕੱਲ੍ਹ ਖੁਦ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ, ਮੇਰੀ ਸਕੂਟੀ ਜਿਹੜੀ ਪਾਣੀ ਦੇ ਵਿੱਚ ਅੱਧੋ ਅੱਧ ਹੀ ਪਈ ਸੀ ਕੰਮ, ਅਤੇ ਵੈਸੇ ਨਾ ਕਹਿੰਦੇ ਹੁੰਦੇ ਕਾਲੀ ਦਾ ਕੰਮ ਜਿਹੜਾ ਨਾ ਉਹ ਨਹੀਂ ਕਰਨਾ ਚਾਹੀਦਾ ਸਾਨੂੰ, ਕਿਉਂਕਿ ਕਾਲੀ ਅੱਗੇ ਟੋਏ ਫਿਰ ਬਹਿ ਕੇ ਕਿਉਂ ਰੋਏ, ਹੈ ਨਾ। ਜਦੋਂ ਇੰਨਾ ਜ਼ਿਆਦਾ ਪਾਣੀ ਦੇਖੋ, ਬਾਰਿਸ਼ ਦੇਖੋ, ਤੂਫਾਨ ਦੇਖੋ, ਤਾਂ ਬੰਦੇ ਨੂੰ ਖੜ ਜਾਣਾ ਚਾਹੀਦਾ, ਠੀਕ ਹੈ ਜੀ। ਅਤੇ ਆਪਾਂ ਆਪਣੇ ਸਾਹਿਬ ਜੀ ਨੂੰ ਨਾਰਾਜ਼ ਨਹੀਂ ਕਰਨਾ, ਅਤੇ ਅਸੀਂ ਆਓ ਉਹਨਾਂ ਨੂੰ ਕੋਈ ਪੰਜਾਬੀ ਗਾਣਾ ਜਿਹੜਾ ਅਸੀਂ ਸੁਣਾਉਂਦੇ ਹਾਂ, ਅਤੇ ਤੁਸੀਂ ਵੀ ਇੰਜੋਏ ਕਰੋ, ਅਤੇ ਮੈਂ ਕਿਹਾ ਜਿਹਦਾ ਦਿਲ ਕਰੇ ਥੋੜ੍ਹੇ ਥੋੜ੍ਹੇ ਸਟੈਪ ਵੀ ਪਾ ਲਿਓ, ਅਤੇ ਆਪਣੇ ਦੋਸਤ ਯਾਨੀ ਕਿ ਆਰਜੇ ਜ਼ੋਰਾਵਰ ਸਿੰਘ ਨੂੰ ਹੁਣ ਦਿਓ ਇਸ ਸ਼ੋਅ ਤੋਂ ਜਾਣ ਦੀ ਇਜਾਜ਼ਤ। ਅਤੇ ਅਗਲੇ ਸ਼ੋਅ ਯਾਨੀ ਕਿ ਯੁਵਾਣੀ ਦੇ ਸਾਡੇ ਕੋਲ ਜਿਹੜੇ ਕਲਾਕਾਰ ਜਿਹੜੇ ਸਾਡੇ

0: ਹਾਂਜੀ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਅੱਦਾਬ, ਮਿਹਰਬਾਨ, ਕਦਰਦਾਨ। 102.7 ਮੈਗਾਹਰਟਸ ਤੇ ਕਰਦੇ ਹਾਂ ਤੁਹਾਡਾ ਸਵਾਗਤ। ਤੇ ਦੋਸਤੋ, ਵੇਲਾ ਹੋ ਗਿਆ ਹੈ ਜੀ ਪ੍ਰੋਗਰਾਮ ਯੁਵਾਣੀ ਦਾ, ਤੇ ਲੈ ਕੇ ਹਾਜ਼ਰ ਹੋ ਗਏ ਨੇ ਤੁਹਾਡਾ ਪਸੰਦੀਦਾ ਪ੍ਰੋਗਰਾਮ, ਤੁਹਾਡੇ ਦੋਸਤ ਆਰਜੇ ਰਿਤਿਕਾ
1: ਤੇ ਆਰਜੇ ਆਰੂਸ਼ੀ। ਕਿਉਂਕਿ ਅੱਜ ਦਾ ਜਿਹੜਾ ਸ਼ੋਅ ਹੈ ਨਾ, ਬਹੁਤ ਜ਼ਿਆਦਾ ਖਾਸ ਰਹਿਣ ਵਾਲਾ ਹੈ, ਕਿਉਂਕਿ ਮੈਨੂੰ ਐਵੇਂ ਲੱਗਦਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਆਪਣੇ ਲਿਸਨਰਸ ਦੇ ਨਾਲ, ਉਹਨਾਂ 'ਚ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ, ਅਤੇ ਜਿਹੜੇ ਤੁਹਾਡੇ ਨਾਲ ਗੱਲ ਕਰਨਗੇ ਤੁਹਾਡੇ ਫੇਵਰੇਟ ਆਰਜੇਸ, ਉਹਨਾਂ 'ਚ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਅੱਜ ਦਾ ਸ਼ੋਅ ਸ਼ੁਰੂ ਕਰਨ ਦੀ।
0: ਤੇ ਬਿਲਕੁਲ ਇਹੀ ਗੱਲ ਅਰੁਸ਼ੀ, ਜਿਵੇਂ ਤੁਸੀਂ ਦੱਸੀ ਹੈ ਕਿ ਅਸੀਂ ਲੋਕ ਬਹੁਤ ਐਕਸਾਈਟਡ ਹਾਂ, ਇਹਦਾ ਕਾਰਨ ਵੀ ਦੱਸ ਦਿੰਦੇ, ਕਿਉਂਕਿ ਅੱਜ ਦਾ ਜਿਹੜਾ ਸੈਗਮੈਂਟ ਹੈ ਨਾ, ਉਹ ਹੈ ਯੁਵਾਣੀ ਟੂਰਸ ਐਂਡ ਟਰੈਵਲ, ਤੇ ਜਿਹਦੇ ਵਿੱਚ ਅਸੀਂ ਅੱਜ ਖੁਦ ਨਹੀਂ ਬਲਕਿ ਅਸੀਂ ਤੁਹਾਡੀਆਂ ਨਾ ਗੱਲਾਂ ਕਰਨੀਆਂ ਨੇ, ਤੁਹਾਡੀਆਂ ਗੱਲਾਂ ਬਾਤਾਂ ਸੁਣਨੀਆਂ ਨੇ, ਤੇ ਇਸ ਲਈ ਅੱਜ ਅਰੁਸ਼ੀ ਜ਼ਿਆਦਾ ਹੀ ਐਕਸਾਈਟਡ ਹੈ ਤੇ ਮੈਂ ਵੀ ਬਹੁਤ ਐਕਸਾਈਟਡ ਹਾਂ।
1: ਬਿਲਕੁਲ, ਕਿਉਂਕਿ ਜਦੋਂ ਲਿਸਨਰਸ ਦੀ ਫੇਵਰੇਟ ਡੈਸਟੀਨੇਸ਼ਨ ਸੁਣਾਂਗੇ ਨਾ, ਤੇ ਉਹਨਾਂ ਦੇ ਨਾਲ ਉਹਨਾਂ ਦੀ ਫੇਵਰੇਟ ਡੈਸਟੀਨੇਸ਼ਨ ਤੇ ਜਿੱਥੇ ਉਹ ਜਾ ਚੁੱਕੇ ਨੇ ਜਾਂ ਜਿੱਥੇ ਉਹ ਜਾਣਾ ਚਾਹੁੰਦੇ ਨੇ ਇਨ ਫਿਊਚਰ, ਉੱਥੇ ਉਹਨਾਂ ਨਾਲ ਘੁੰਮਾਂਗੇ ਤਾਂ ਜਿਹੜੇ ਉਹਨਾਂ ਦੇ

0: ਸੁਪਨੇ ਨੇ ਆਪਾਂ ਉਹਨਾਂ ਦੀ ਆਈਜ਼ ਦੇ ਥਰੂ ਆਪਾਂ ਕਹਿੰਦੇ ਹਾਂ ਨਾ ਕਿ ਆਪਾਂ ਵੀ ਕੈਂਟ ਫਿਟ ਇਨ ਅਦਰਸ ਸ਼ੂਜ਼, ਪਰ ਅੱਜ ਅਸੀਂ ਤੁਹਾਡੀਆਂ ਅੱਖਾਂ ਦੇ ਨਾਲ, ਤੁਹਾਡੇ ਕਿੱਸਿਆਂ ਦੇ ਨਾਲ, ਤੁਹਾਡੀ ਕਹਾਣੀਆਂ ਦੇ ਨਾਲ ਅਸੀਂ ਅਲੱਗ ਅਲੱਗ ਜੋ ਡੈਸਟੀਨੇਸ਼ਨਸ ਨੇ ਉਹ ਘੁੰਮਾਂਗੇ। ਬਾਕੀ ਸੈਗਮੈਂਟਸ ਦਾ ਵੀ ਵੇਰਵਾ ਦੇ ਦਿੰਦੇ ਹਾਂ ਕਿਉਂਕਿ ਇਹ ਸੈਗਮੈਂਟ ਤਾਂ ਬਹੁਤ ਖਾਸ ਰਹਿਣ ਵਾਲਾ, ਪਰ ਬਾਕੀ ਦੇ ਜੋ ਸੈਗਮੈਂਟਸ ਨੇ ਨਾ ਉਹ ਵੀ ਬਹੁਤ ਹੀ ਖਾਸ ਰਹਿਣਗੇ। ਅੱਜ ਦੀ ਗੱਲ 'ਚ ਆਪਾਂ ਇੱਕ ਬਹੁਤ ਹੀ ਖਾਸ ਡੇ ਬਾਰੇ ਤੁਹਾਨੂੰ ਦੱਸਾਂਗੇ, ਕਿਉਂਕਿ ਜਿਵੇਂ ਕਿ ਤੁਹਾਡੇ ਨਾਲ ਐਵਰੀ ਡੇ ਅਸੀਂ ਗੱਲ ਕਰਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਕਿ ਅੱਜ ਦਾ ਦਿਨ ਕਿਸ ਤਰੀਕੇ ਨਾਲ ਖਾਸ ਤੌਰ 'ਤੇ ਇਸ ਤਰੀਕ ਨੂੰ ਯਾਦ ਕੀਤਾ ਜਾਂਦਾ ਜਾਂ ਇਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜੀ ਸਾਡੀ ਵਰਡ ਐਕਸਪ੍ਰੈਸ ਦੀ ਟ੍ਰੇਨ ਹੈ ਉਹ ਇੱਕ ਸਪੈਸ਼ਲ ਵਰਡ 'ਤੇ ਆ ਕੇ ਰੁਕੇਗੀ ਅਤੇ ਤੁਹਾਡੇ ਨਾਲ ਉਹ ਸਪੈਸ਼ਲ ਵਰਡ ਸ਼ੇਅਰ ਕੀਤਾ ਜਾਏਗਾ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਿਨੇਮਾ, ਸਿਨੇਮਾ ਸੈਗਮੈਂਟ ਦੇ ਵਿੱਚ ਅਲੱਗ ਅਲੱਗ ਡਿਫਰੈਂਟ ਟਾਈਪਸ ਆਫ ਮੂਵੀਜ਼ ਦੀਆਂ, ਤਾਂ ਕਿ ਉਹਨਾਂ 'ਚ ਆਪਾਂ ਹੈਲਥ ਰਿਲੇਟਡ ਇਸ਼ੂਜ਼ ਜਾਂ ਡਿਸੀਜ਼ 'ਤੇ ਆਪਾਂ ਉਸ ਜੋ ਸਿਨੇਮਾ ਸਿਨੇਮਾ ਸੈਗਮੈਂਟ ਹੈ ਉਹਦੇ 'ਚ ਆਪਾਂ ਉਸ ਰਿਲੇਟਡ ਮੂਵੀਜ਼ ਦੀ ਗੱਲ ਕਰਕੇ ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਲਈਏ।
1: ਅਤੇ ਬਿਲਕੁਲ ਦੋਸਤੋ, ਸਿਰਫ ਤੁਹਾਨੂੰ ਜਾਣਕਾਰੀ ਨਹੀਂ ਦੇਵਾਂਗੇ, ਇਸ ਦੇ ਨਾਲ ਨਾਲ ਤੁਹਾਡਾ ਐਂਟਰਟੇਨਮੈਂਟ ਵੀ ਕਰਾਂਗੇ ਅਤੇ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਿਆਰੇ ਪਿਆਰੇ ਗੀਤ ਵੀ ਤਾਂ ਸੁਣਾਉਣੇ ਆ। ਅਤੇ ਮੈਨੂੰ ਲੱਗਦਾ ਸਮਾਂ ਜਿਹੜਾ ਹੈ ਸਾਨੂੰ ਨਹੀਂ ਇਜਾਜ਼ਤ ਦੇਗਾ ਇੰਨੀਆਂ ਗੱਲਾਂ ਮਾਰਨ ਦਾ, ਕਿਉਂ ਨਾ ਪਹਿਲਾਂ ਅਸੀਂ ਦੱਸ ਦਈਏ ਅੱਜ ਖਾਸ ਕੀ ਹੈ।
0: ਅੱਜ ਦਾ ਦਿਨ ਖਾਸ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਹੈ ਵਰਲਡ ਡੇ ਅਗੇਂਸਟ ਚਾਈਲਡ ਲੇਬਰ। ਚਾਈਲਡ ਲੇਬਰ ਦੇ ਅਗੇਂਸਟ ਇਹ ਵਿਸ਼ਵ ਤੌਰ 'ਤੇ ਇੱਕ ਦਿਵਸ ਮਨਾਇਆ ਜਾਂਦਾ ਹੈ ਜਿਹਦੇ 'ਚ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਲੇਬਰ ਡੇ ਜੋ ਹੈ ਕਿ ਆਪਾਂ ਜਿਹੜੀ ਚਾਈਲਡ ਲੇਬਰ ਕਰਵਾਈ ਜਾਂਦੀ ਹੈ ਉਹ ਕਿਉਂ ਨਹੀਂ ਕਰਵਾਉਣੀ ਚਾਹੀਦੀ ਅਤੇ ਉਹ ਕਿਸ ਤਰੀਕੇ ਨਾਲ ਸਾਡੇ ਜਿਹੜਾ ਬੱਚਿਆਂ ਦਾ ਫਿਊਚਰ ਹੈ ਜਾਂ ਜਿਹੜੇ ਸਾਡੇ ਅੱਜ ਦਾ ਯੂਥ ਹੈ ਉਹਨਾਂ ਦਾ ਜੋ ਫਿਊਚਰ ਹੈ ਜਾਂ ਉਹਨਾਂ ਦੇ ਸੁਪਨਿਆਂ ਨੂੰ ਖਰਾਬ ਕਰਦੀ ਹੈ।
1: ਬਿਲਕੁਲ ਰੁਸ਼ੀ, ਇਹ ਤਾਂ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਪਹਿਲੇ ਟਾਈਮ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਨਹੀਂ ਅਹਿਮੀਅਤ ਦਿੱਤੀ ਜਾਂਦੀ ਸੀ, ਲੋਕ ਛੋਟੇ ਬੱਚਿਆਂ ਤੋਂ ਹੀ ਕੰਮ ਕਰਨ ਲੱਗ ਪੈਂਦੇ ਸੀਗੇ ਅਤੇ ਇਸ ਤੋਂ ਇਲਾਵਾ ਜਿਹੜੀ ਗਰੀਬੀ ਸੀਗੀ, ਪਾਵਰਟੀ ਸੀਗੀ ਜਾਂ ਫਿਰ ਮਜਬੂਰੀਆਂ ਜਿਹੜੀਆਂ ਸੀਗੀਆਂ ਉਹ ਜਿਹੜੀ ਜ਼ਿੰਮੇਵਾਰੀਆਂ ਬੱਚਿਆਂ ਦੇ ਕੰਧਿਆਂ 'ਤੇ ਪੈ ਜਾਂਦੀਆਂ ਸੀਗੀਆਂ, ਉਹ ਮੋਢਿਆਂ 'ਤੇ ਜਿਹੜੀ ਜ਼ਿੰਮੇਵਾਰੀ ਪੈਂਦੀ ਸੀ ਉਸ ਦਾ ਬੋਝ ਦਾ ਸ਼ਿਕਾਰ ਬਣ ਕੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਪੈਂਦਾ ਸੀ ਅਤੇ ਕਈ ਚੀਜ਼ਾਂ ਤੋਂ ਜਿਹੜੇ ਵਾਂਝੇ ਰਹਿ ਜਾਂਦੇ ਸੀ ਜਿਵੇਂ ਕਿ ਸਿੱਖਿਆ ਜਾਂ ਫਿਰ ਕਈ ਐਕਸਪੀਰੀਅੰਸ ਜਿਹੜੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਦੁਨੀਆਂ ਦੇ ਵਿੱਚ ਕਿਵੇਂ ਵਿਚਰਨਾ, ਕਿਵੇਂ ਰਹਿਣਾ। ਬਟ ਅੱਜ ਜਿਹੜਾ ਸਮਾਂ ਹੈ ਬਹੁਤ ਜ਼ਿਆਦਾ ਤਬਦੀਲ ਹੋ ਗਿਆ, ਬਹੁਤ ਜ਼ਿਆਦਾ ਨਵੀਆਂ ਫੈਸਿਲਿਟੀਜ਼ ਆ ਗਈਆਂ ਨੇ, ਈਵਨ ਲੋਕਾਂ ਨੂੰ ਆਪਣੇ ਰਾਈਟਸ ਦੇ ਬਾਰੇ ਜਾਣਕਾਰੀ ਮਿਲ ਗਈ ਹੈ ਅਤੇ ਅੱਜ ਕੱਲ੍ਹ ਐਜੂਕੇਟਡ ਹੋਣ ਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਸਮਝ ਲੱਗ ਗਈ ਹੈ ਕਿ ਕਿਸ ਚੀਜ਼ ਤੋਂ ਅਗੇਂਸਟ ਹੋਣਾ। ਇਸ ਲਈ ਹਰ ਸਾਲ 12 ਜੂਨ ਨੂੰ ਮਨਾਇਆ ਜਾਂਦਾ ਹੈ ਜੀ ਵਰਲਡ ਡੇ ਅਗੇਂਸਟ ਚਾਈਲਡ ਲੇਬਰ, ਜੋ ਕਿ ਇਸਦਾ ਮੁੱਖ ਉਦੇਸ਼ ਇਹੀ ਹੈ ਕਿ ਬੱਚਿਆਂ ਦੀ ਜਿਹੜੀ ਬੱਚਿਆਂ ਤੋਂ ਕਰਵਾਈ ਜਾਂਦੀ ਮਜ਼ਦੂਰੀ ਹੈ ਉਸਨੂੰ ਰੋਕਿਆ ਜਾਵੇ ਅਤੇ ਉਹਨਾਂ ਨੂੰ ਸਿੱਖਿਆ ਦੇ ਕੇ ਉਹਨਾਂ ਦਾ ਭਵਿੱਖ ਜਿਹੜਾ ਸੁਨਹਿਰੀ ਬਣਾ ਦਿੱਤਾ ਜਾਵੇ।
0: ਬਿਲਕੁਲ, ਜੇ ਤੁਹਾਡੇ ਨਾਲ ਗੱਲ ਕਰੀਏ ਕਿ ਇਹ ਦਿਨ ਦੀ ਸ਼ੁਰੂਆਤ ਹੋਈ ਕਿਵੇਂ ਸੀ, 2002 ਦੇ ਵਿੱਚ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਦੇ ਵੱਲੋਂ ਇਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਕਿਉਂਕਿ ਜਦੋਂ ਹਾਲਾਤਾਂ ਨੂੰ ਵੇਖਿਆ ਗਿਆ ਕਿ ਕਿੰਨੇ ਜ਼ਿਆਦਾ ਖਤਰਨਾਕ ਹੋ ਰਹੇ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਦੀ ਸਿਹਤ 'ਤੇ, ਉਹਨਾਂ ਦੀ ਹੈਲਥ 'ਤੇ ਇਫੈਕਟ ਪੈ ਰਿਹਾ, ਉਹਨਾਂ ਦੀ ਪੜ੍ਹਾਈ 'ਤੇ ਇਫੈਕਟ ਪੈ ਰਿਹਾ, ਉਹਨਾਂ ਦੀ ਮੈਂਟਲ ਹੈਲਥ 'ਤੇ ਇਫੈਕਟ ਪੈ ਰਿਹਾ, ਉਹ ਮਾਨਸਿਕ ਤੌਰ 'ਤੇ ਕਿੰਨੇ ਵੀਕ ਹੋ ਰਹੇ ਨੇ, ਇਸ ਕਰਕੇ ਜਦੋਂ ਉਹਨਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਸਾਰੇ ਬੱਚਿਆਂ ਦਾ ਫਿਊਚਰ ਕਿਸ ਤਰੀਕੇ ਨਾਲ ਪ੍ਰਭਾਵਿਤ ਹੁੰਦਾ, ਤਾਂ ਜੋ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਹੈ ਉਹਨਾਂ ਨੇ 2002 ਦੇ ਵਿੱਚ ਇਸ ਡੇ ਨੂੰ ਸੈਲੀਬ੍ਰੇਟ ਕਰਨਾ ਸ਼ੁਰੂਆਤ ਕੀਤੀ ਸੀ ਕਿ ਜਿੰਨੇ ਵੀ ਲੋਕ ਨੇ, ਜਿੰਨੇ ਵੀ ਸਾਡੀ ਜਨਰੇਸ਼ਨਸ ਆ ਰਹੀਆਂ ਨੇ ਜਾਂ ਜਿਹੜੇ ਵੀ ਲੋਕ ਚਾਈਲਡ ਲੇਬਰ ਕਰਵਾਉਂਦੇ ਨੇ ਜਾਂ ਚਾਹੇ ਉਹ ਆਪਣੀ ਵਿਲਿੰਗਨੈਸ ਨਾਲ ਹੀ ਕਿਉਂ ਨਾ ਕਰਦੇ ਹੋਣ ਬੱਚੇ, ਪਰ ਇਸ ਚੀਜ਼ ਦੀ ਜੋ ਜਾਗਰੂਕਤਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ।
1: ਬਿਲਕੁਲ ਅਰੁਸ਼ੀ, ਇਹ ਤਾਂ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹਾਂ, ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਲਿਸਨਰਸ ਨੂੰ ਦਿੱਤੀ ਹੈ ਕਿ ਕਦੋਂ ਇਹ ਸਟਾਰਟ ਹੋਇਆ ਅਤੇ ਕੀ ਕਾਰਨ ਸੀ। ਅਤੇ ਤੁਹਾਨੂੰ ਪਤਾ ਸਾਲ 2026 ਦਾ ਜਿਹੜਾ ਮੇਨ ਥੀਮ ਹੈ ਉਹ ਕੀ ਹੈ ਇਸ ਵਾਰ?
0: ਨਹੀਂ, ਮੈਨੂੰ ਨਹੀਂ ਪਤਾ।
1: ਚਲੋ ਦੱਸ ਦਿੰਦੇ ਹਾਂ ਕਿ ਸਾਲ 2026 ਦੇ ਆਧਾਰਿਤ ਜਿਹੜੀ ਥੀਮ ਹੈ ਉਹ ਇਹ ਹੈ ਕਿ ਬਾਲ ਮਜ਼ਦੂਰੀ ਨੂੰ ਰੈੱਡ ਕਾਰਡ ਯਾਨੀ ਕਿ ਉਸਨੂੰ ਬਿਲਕੁਲ ਮਨਾ ਕੀਤਾ ਜਾਵੇ, ਬੱਚਿਆਂ ਲਈ ਖੇਡਣ ਦਾ ਅਧਿਕਾਰ, ਬਾਲਗਾਂ ਲਈ ਵਧੀਆ ਰੁਜ਼ਗਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ, ਇਸ ਲਈ ਬੱਚਿਆਂ ਨੂੰ ਖੇਡਣ ਵੱਲ ਆਕਰਸ਼ਿਤ ਕੀਤਾ ਜਾਵੇ, ਵੱਧ ਤੋਂ ਵੱਧ ਸਪੋਰਟਸ ਵਿੱਚ ਉਹਨਾਂ ਦਾ ਜਿਹੜਾ ਇੰਟਰਸਟ ਹੈ ਬਣਾਇਆ ਜਾਵੇ।
0: ਬਿਲਕੁਲ, ਮੈਨੂੰ ਲੱਗਦਾ ਅਗਰ ਇਹਦੀ ਪੋਇਟਿਕ ਅਗਰ ਆਪਾਂ ਲਾਈਨ ਦੱਸੀਏ ਤਾਂ ਉਹ ਹੈ ਰੈੱਡ ਕਾਰਡ ਟੂ ਚਾਈਲਡ ਲੇਬਰ, ਫੇਅਰ ਪਲੇ ਫੋਰ ਚਿਲਡਰਨ, ਡੀਸੈਂਟ ਵਰਕ ਫੋਰ ਐਡਲਟਸ। ਮੈਨੂੰ ਲੱਗਦਾ ਬਹੁਤ ਹੀ ਪਿਆਰੀ ਥੀਮ ਇਸ ਵਾਰ ਜੋ ਹੈ ਡਿਸਾਈਡ ਕੀਤੀ ਗਈ ਹੈ ਇਹਨਾਂ ਨੇ, ਅਤੇ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਬਾਲ ਮਜ਼ਦੂਰੀ ਦੇ ਜਿਹੜੇ ਮੁੱਖ ਕਾਰਨ ਨੇ ਉਹ ਹੈ ਗਰੀਬੀ, ਅਨਪੜ੍ਹਤਾ ਜਾਂ ਬੇਰੁਜ਼ਗਾਰੀ, ਤਾਂ ਇਹਨਾਂ ਇਹਨਾਂ ਜੋ ਤਰੀਕਿਆਂ ਦੇ ਨਾਲ ਆਪਾਂ ਇੰਨੇ ਇਹ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਇਹਨਾਂ ਦੇ ਥਰੂ ਜਦੋਂ ਆਪਾਂ ਬਾਲ ਜਿਹੜੇ ਆਪਣੇ ਜਿੰਨੇ ਵੀ ਬੱਚੇ ਨੇ ਉਹਨਾਂ ਤੋਂ ਆਪਾਂ ਚਾਈਲਡ ਲੇਬਰ ਕਰਵਾਉਂਦੇ ਹਾਂ ਨਾ, ਤਾਂ ਉਹ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਉਹਨਾਂ ਦੇ ਫਿਊਚਰ 'ਤੇ। ਅਗਰ ਫਿਊਚਰ ਹੀ ਆਪਾਂ ਇਫੈਕਟ ਕਰਾਂਗੇ ਤਾਂ ਗਰੀਬੀ ਜਾਂ ਫਿਰ ਅਨਇੰਪਲੋਇਮੈਂਟ ਇਹ ਸਭ ਚੀਜ਼ਾਂ ਬੇਰੁਜ਼ਗਾਰੀ ਤਾਂ ਆਉਣਾ ਹੀ ਹੈ।
1: ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਅਤੇ ਅਰੁਸ਼ੀ, ਮੈਨੂੰ ਲੱਗਦਾ ਸਾਡੀ ਸਰਕਾਰ ਜਾਂ ਫਿਰ ਅਸੀਂ ਗੱਲ ਕਰੀਏ ਕਿ ਬਹੁਤ ਜ਼ਿਆਦਾ ਲੋਕਾਂ ਨੇ ਇਸ ਉੱਪਰ ਕਦਮ ਵੀ ਚੱਕੇ ਨੇ ਅਤੇ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਲੋਕ ਇਹਦੀ ਮਦਦ ਵੀ ਕਰ ਰਹੇ ਨੇ ਕਿ ਇਸ

0: ਦੀ ਜਿਹੜੀ ਜਾਗਰੂਕਤਾ ਆਏਗੀ।
1: ਬਿਲਕੁਲ, ਕਿਉਂਕਿ ਬੱਚਿਆਂ ਦੇ ਹੱਥਾਂ ਵਿੱਚ ਕਿਤਾਬ ਹੋਵੇ, ਮਜ਼ਦੂਰੀ ਦਾ ਬੋਝ ਨਾ ਹੋਵੇ, ਇਸ ਕਰਕੇ ਹੀ ਆਪਾਂ ਜੋ ਸੈਲੀਬ੍ਰੇਟ ਕਰਦੇ ਹਾਂ, ਜੋ ਵਰਲਡ ਅਗੇਂਸਟ ਚਾਈਲਡ ਲੇਬਰ ਡੇ ਹੈ, ਆਪਾਂ ਸੈਲੀਬ੍ਰੇਟ ਕਰਦੇ ਹਾਂ, ਕਿਉਂਕਿ ਜਿੰਨੇ ਵੀ ਬੱਚੇ ਨੇ ਅਗਰ ਉਹ ਐਜੂਕੇਟਡ ਹੋਣਗੇ, ਉਹਨਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੋਏਗਾ, ਤਾਂ ਇਨ ਫਿਊਚਰ ਉਹ ਬਹੁਤ ਅੱਛਾ ਆਪਣੇ ਕਰੀਅਰ ਇਸਟੈਬਲਿਸ਼ ਕਰ ਸਕਦੇ ਨੇ, ਅਤੇ ਜੋ ਅਨਇੰਪਲੋਇਮੈਂਟ ਹੈ ਬਹੁਤ ਜਲਦੀ ਖਤਮ ਹੋ ਸਕਦੀ ਹੈ।
0: ਬਿਲਕੁਲ, ਅਸੀਂ ਤਾਂ ਇਹੀ ਕਹਾਂਗੇ ਕਿ ਬੱਚਿਆਂ ਨੂੰ ਉਡਾਨ ਦਿਓ, ਉਹਨਾਂ ਦੇ ਸੁਪਨਿਆਂ ਨੂੰ, ਅਤੇ ਉਹਨਾਂ ਨੂੰ ਉੜਨ ਦਿਓ। ਅਤੇ ਆਓ ਹੁਣ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲੈਂਦੇ ਹਾਂ।

0: ਭਾਸ਼ਾ ਦਾ ਮੂਲ ਸ਼ਬਦ ਹੈ ਜਿਸ ਦਾ ਮਤਲਬ ਕਿ ਅਰਥ, ਜਿਵੇਂ ਕਿ ਹੁਣੇ ਆਰੁਸ਼ੀ ਨੇ ਦੱਸਿਆ, ਇੱਕ ਸੱਚੀ ਨੀਅਤ, ਪਵਿੱਤਰਤਾ, ਯਾਨੀ ਕਿ ਸਿੰਸੀਅਰਿਟੀ ਅਤੇ ਪਿਓਰਿਟੀ, ਇਹ ਹੈ। ਪੰਜਾਬੀ, ਉਰਦੂ ਅਤੇ ਇਸਲਾਮੀ ਪਰੰਪਰਾ ਵਿੱਚ ਇਸ ਸ਼ਬਦ ਦੇ ਬੜੇ ਡੂੰਘੇ ਮਾਇਨੇ ਨੇ ਅਤੇ ਆਮ ਤੌਰ 'ਤੇ ਸਾਹਿਤਿਕ ਅਰਥ ਇਸਦਾ ਜਿਹੜਾ ਹੈ ਮੰਨਿਆ ਜਾਂਦਾ ਹੈ। ਜਾਂ ਕਿ ਆਪਾਂ ਗੱਲ ਕਰ ਸਕਦੇ ਹਾਂ, ਫੋਰ ਐਗਜ਼ਾਮਪਲ, ਅਸੀਂ ਇਹਦੀ ਉਦਾਹਰਣ ਜੇ ਦੇਣੀ ਹੋਵੇ ਤਾਂ ਆਪਾਂ ਇਹ ਕਹਾਂਗੇ ਕਿ ਸੱਚਾ ਪਿਆਰ ਅਤੇ ਜਿਹੜੀ ਦੋਸਤੀ ਹੁੰਦੀ ਹੈ ਉਹ ਜਿਹੜੀ ਹੈ ਉਹ ਕਿਤੇ ਨਾ ਕਿਤੇ ਪਿਓਰਿਟੀ ਦੇ ਨਾਲ ਭਰਪੂਰ ਹੁੰਦੀ ਹੈ, ਅਤੇ ਉਹ ਜਿਹੜੀ ਪਿਓਰਿਟੀ ਹੁੰਦੀ ਹੈ ਨਾ ਉਹੀ ਦਿਖਾਉਂਦੀ ਹੈ ਕਿ ਇਹ ਇਖਲਾਸ ਹੈ।
1: ਮੈਨੂੰ ਐਵੇਂ ਲੱਗਦਾ ਕਿ ਇਹਦਾ ਮੀਨਿੰਗ ਇਖਲਾਸ ਨਾ, ਆਪਾਂ ਮੋਸਟਲੀ ਇਹ ਜੋ ਵਰਡ ਹੈ ਸਭ ਨੇ ਉਰਦੂ ਗਾਣਿਆਂ ਦੇ ਵਿੱਚ, ਪੋਇਟਰੀਜ਼ ਦੇ ਵਿੱਚ, ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਕੋਈ ਵੀ ਪੋਇਟਿਕ ਗੱਲ ਕੀਤੀ ਜਾਂਦੀ ਹੈ ਨਾ, ਜਾਂ ਆਪਾਂ ਜਦੋਂ ਟੂ ਲਾਈਨਰਸ ਜਾਂ ਵਨ ਲਾਈਨਰਸ ਬੋਲੇ ਜਾਣ, ਉਹਨਾਂ ਦੇ ਵਿੱਚ ਇਹ ਵਾਲਾ ਇਹ ਜੋ ਵਰਡ ਹੈ ਇਖਲਾਸ, ਇਹਨੂੰ ਯੂਜ਼ ਕੀਤਾ ਜਾਂਦਾ ਹੈ। ਕਿਉਂਕਿ ਜਦ ਇਹਦਾ ਜੋ ਮੀਨਿੰਗ ਹੈ ਨਾ, ਬਹੁਤ ਹੀ ਪਿਓਰ, ਬਹੁਤ ਹੀ ਸਿੰਸੀਅਰ ਇਹਦਾ ਮੀਨਿੰਗ ਹੈ। ਇਹਦਾ ਮਤਲਬ ਹੀ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਪ੍ਰੋਪਰ ਡਿਵੋਸ਼ਨ ਦੇ ਨਾਲ, ਪਿਓਰਿਟੀ ਦੇ ਨਾਲ, ਸਾਫ਼ ਨੀਅਤ ਦੇ ਨਾਲ ਕਰਨਾ।
0: ਬਿਲਕੁਲ, ਜਿਵੇਂ ਕਿ ਤੁਸੀਂ ਹੁਣੇ ਦੱਸਿਆ ਕਿ ਸਾਫ਼ ਨੀਅਤ ਦੇ ਨਾਲ, ਜੇਕਰ ਆਪਾਂ ਕਿਸੇ ਕੰਮ ਜਾਂ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਅਤੇ ਵਫ਼ਾਦਾਰੀ ਦੇ ਨਾਲ ਨਿਰਛਲ ਹੋ ਕੇ ਨਿਭਾਉਂਦੇ ਹਾਂ ਨਾ, ਫਿਰ ਉਹ ਇਖਲਾਸ ਕਿਹਾ ਜਾਂਦਾ ਹੈ। ਅਤੇ ਤੁਹਾਨੂੰ ਪਤਾ, ਖਾਲਸ ਸ਼ਬਦ ਦੇ ਨਾਲ ਇਸਦਾ ਬਹੁਤ ਡੂੰਘਾ ਸ਼ਬਦ ਹੈ, ਮਤਲਬ ਕਿ ਮਤਲਬ ਹੈ, ਇਸਨੂੰ ਉਸਦੇ ਨਾਲ ਪੂਰਾ ਡਿਫਾਈਨ ਕੀਤਾ ਜਾਂਦਾ, ਕਿਉਂਕਿ ਇਹ ਵਰਡ ਜਿਹੜਾ ਉਸਦੀ ਜੜ੍ਹ ਤੋਂ ਹੀ ਬਣਿਆ, ਇਸ ਕਰਕੇ ਇਸ ਨੂੰ ਉਸਦੇ ਨਾਲ ਬਹੁਤ ਜ਼ਿਆਦਾ ਜੋੜਿਆ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਇਸਲਾਮਿਕ ਅਤੇ ਧਾਰਮਿਕ ਮਹੱਤਵ ਇਸਦਾ ਬਹੁਤ ਹੈ।
1: ਬਿਲਕੁਲ, ਬਿਕੋਜ਼ ਮੈਨੂੰ ਐਵੇਂ ਲੱਗਦਾ ਕਿ ਇਹ ਵਰਡ ਦਾ ਮੀਨਿੰਗ, ਜਦੋਂ ਕਿਸੇ ਵੀ ਮੀਨਿੰਗ ਵਿੱਚ ਪਿਓਰਿਟੀ ਆ ਜਾਏ ਨਾ, ਜਾਂ ਸਿੰਸੇਰਿਟੀ ਆ ਜਾਏ ਅਤੇ ਡਿਵੋਸ਼ਨ ਆ ਜਾਏ, ਔਰ ਇਹ ਵਰਡ ਤਾਂ ਤਿੰਨੋਂ ਚੀਜ਼ਾਂ ਦਾ ਮਿਕਸਚਰ ਹੈ, ਤਾਂ ਮੈਨੂੰ ਐਵੇਂ ਲੱਗਦਾ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੈ ਨਾ, ਤੁਸੀਂ ਉਹਦੇ 'ਚ ਬਹੁਤ ਆਰਾਮ ਨਾਲ ਨਿਕਲ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਨਾ ਕਿ ਇਖਲਾਸ ਉਹ ਹੈ ਜਦੋਂ ਤੁਹਾਡੇ ਚੰਗੇ ਕੰਮਾਂ ਦਾ ਗਵਾਹ ਸਿਰਫ ਤੁਹਾਡਾ ਜ਼ਮੀਰ ਅਤੇ ਰੱਬ ਹੋਵੇ, ਨਾ ਕਿ ਦੁਨੀਆ ਦੀ ਤਸਵੀਰ ਅਤੇ ਉਹਨਾਂ ਦੀ ਤਾਰੀਫ।
0: ਬਿਲਕੁਲ, ਇਸਲਾਮੀ ਸ਼ਬਦਾਵਲੀ ਦੇ ਵਿੱਚ ਇਸਦੀ ਬਹੁਤ ਜ਼ਿਆਦਾ ਜਿਹੜੀ ਹੈ ਮਹੱਤਵਤਾ ਦਰਸਾਈ ਗਈ ਹੈ। ਹਰ ਇਬਾਦਤ ਦੇ ਵਿੱਚ ਇਸਦਾ ਜ਼ਿਕਰ ਹੈ, ਜਿਵੇਂ ਕਿ ਤੁਸੀਂ ਇੱਕ ਵਰਡ ਵੀ ਸੁਣਿਆ ਹੋਣਾ, ਸੁਰਹ ਅੱਲਾ ਇਖਲਾਸ, ਸੁਣਿਆ?
1: ਨਹੀਂ।
0: ਇਹ ਵੀ ਕੁਰਾਨ ਸ਼ਰੀਫ ਦੇ ਵਿੱਚ ਇਹ ਵਰਡ ਜਿਹੜਾ ਹੈ ਲਿਖਿਆ ਗਿਆ ਹੈ, ਅਤੇ ਉੱਥੇ ਵੀ ਇਬਾਦਤ ਦੇ ਨਾਲ ਇਸਨੂੰ ਜਿਹੜਾ ਹੈ ਜੋੜਿਆ ਗਿਆ, ਯਾਨੀ ਕਿ ਰੱਬ ਦੇ ਨਾਲ ਇਸਦਾ ਇੱਕ ਡੂੰਘਾ ਸੰਬੰਧ ਹੈ। ਅਤੇ ਦੋਸਤੋ, ਤੁਹਾਨੂੰ ਅੱਜ ਅਸੀਂ ਇੱਕ ਅਜਿਹਾ ਵਰਡ ਦਿੱਤਾ ਹੈ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ, ਅਤੇ ਅਸੀਂ ਵੀ ਇੱਕ ਤਰ੍ਹਾਂ ਤਾਂ ਹੈਰਾਨ ਹੀ ਸੀਗੇ। ਮੈਨੂੰ ਆਰੁਸ਼ ਨੇ ਜਦੋਂ ਸਮਝਾਇਆ ਮੈਨੂੰ ਬਹੁਤ ਵਧੀਆ ਲੱਗਾ।
1: ਬਿਲਕੁਲ, ਕਿਉਂਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਡਿਵੋਸ਼ਨ ਜਾਂ ਪਿਓਰਿਟੀ ਦੇ ਨਾਲ ਕਰਦੇ ਹਾਂ ਨਾ, ਜਾਂ ਸਿੰਸੈਰਿਟੀ ਦੇ ਨਾਲ ਕਰਦੇ ਹਾਂ, ਉਹ ਕੰਮ ਹਮੇਸ਼ਾ ਅੱਛਾ ਹੀ ਹੁੰਦਾ। ਤਾਂ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਆਪਣਾ ਕੰਮ ਜਦੋਂ ਤੁਸੀਂ ਕਰ ਰਹੇ ਹੋ, ਅਤੇ ਇਹ ਬਿਨਾਂ ਸੋਚੇ ਕਰੋ ਨਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ, ਇਹ ਕਿਵੇਂ ਹੋਏਗਾ, ਮੇਰੇ ਤੋਂ ਹੋਏਗਾ ਕਿ ਨਹੀਂ ਹੋਏਗਾ, ਤਾਂ ਉਹ ਕੰਮ ਹਮੇਸ਼ਾ ਅੱਛਾ ਹੀ ਜਾਏਗਾ। ਇਸ ਕਰਕੇ ਕਹਿੰਦੇ ਨੇ ਕਿ ਆਪਣੀ ਨੀਅਤ ਹਮੇਸ਼ਾ ਸਾਫ਼ ਰੱਖੋ, ਆਪਣਾ ਜੋ ਇਮਾਨ ਹੈ ਉਹ ਹਮੇਸ਼ਾ ਸਾਫ਼ ਰੱਖਣਾ ਚਾਹੀਦਾ।
0: ਅਤੇ ਜਿਵੇਂ ਪਿਆਰ ਦੇ ਵਿੱਚ ਵੀ ਅਸੀਂ ਕਿਸੇ ਦੇ ਨਾਲ ਪੂਰੀ ਪਿਓਰਿਟੀ ਦੇ ਨਾਲ ਰਿਸ਼ਤਾ ਨਿਭਾਉਂਦੇ ਹਾਂ, ਇਖਲਾਸ ਦੇ ਨਾਲ ਅਸੀਂ ਰਹਿੰਦੇ ਹਾਂ ਉਹਨਾਂ ਦੇ ਨਾਲ, ਅਤੇ ਇਹ ਗੱਲ ਜਿਹੜੀ ਹੈ ਉੱਥੇ ਵੀ ਢੁੱਕਵੀਂ ਗਿਣੀ ਜਾਂਦੀ ਹੈ ਨਾ, ਪਿਓਰ ਫੀਲਿੰਗ।
1: ਬਿਲਕੁਲ, ਮੈਨੂੰ ਲੱਗਦਾ ਕਿ ਇਹਦਾ ਮੀਨਿੰਗ ਅਸੀਂ ਬਹੁਤ ਬਖੂਬੀ ਤਰੀਕੇ ਦੇ ਨਾਲ ਆਪਣੇ ਸਾਰੇ ਲਿਸਨਰਸ ਨੂੰ ਸਮਝਾ ਚੁੱਕੇ ਹਾਂ, ਅਤੇ ਆਈ ਹੋਪ ਕਿ ਜਿੰਨੇ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ, ਸਾਡੇ ਜਿਹੜਾ ਵਰਡ ਐਕਸਪ੍ਰੈਸ ਐਵਰੀ ਡੇ, ਅਸੀਂ ਨਵਾਂ ਵਰਡ ਲੈ ਕੇ ਆਉਂਦੇ ਹਾਂ, ਉਹਨੂੰ ਤੁਸੀਂ ਆਪਣੀ ਐਵਰੀ ਡੇ ਵੋਕੈਬਲਰੀ ਦੇ ਵਿੱਚ ਤੁਸੀਂ ਉਹਨੂੰ ਯੂਜ਼ ਜ਼ਰੂਰ ਕਰ ਦਿਓਗੇ, ਜਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਵਰਡ ਜ਼ਰੂਰ ਯਾਦ ਆਉਂਦਾ ਹੋਏਗਾ। ਇਸ ਕਰਕੇ ਜਦੋਂ ਵੀ ਤੁਹਾਨੂੰ ਸਾਡੇ ਦਿੱਤੇ ਗਏ ਵਰਡਸ ਆ, ਅਸੀਂ ਜਦੋਂ ਕਿਸੇ ਵੀ ਵਰਡ ਦਾ ਪਿਆਰਾ ਜਿਹਾ ਮੀਨਿੰਗ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਉਹਨੂੰ ਆਪਣੀ ਵੋਕੈਬ ਦੇ ਵਿੱਚ, ਆਪਣੀ ਰੈਗੂਲਰ ਲਾਈਫ ਦੇ ਵਿੱਚ, ਰੈਗੂਲਰ ਡੇ ਟੂ ਡੇ ਜੋ ਵੀ ਤੁਸੀਂ ਆਪਣੀ ਗੱਲਾਂ ਕਰਦੇ ਹੋ ਉਹਦੇ ਵਿੱਚ ਇੰਪਲੀਮੈਂਟ ਕਰਨਾ ਸ਼ੁਰੂ ਕਰੋ, ਅਤੇ ਇਹ ਜੋ ਦੁਨੀਆ ਹੈ ਜਾਂ ਜਦੋਂ ਆਪਾਂ ਆਪਣੀ ਕਹਿੰਦੇ ਨਾ ਕਿ ਆਪਣੀ ਬੋਲੀ ਜੋ ਹੈ ਉਹ ਬਹੁਤ ਸਾਫ਼ ਅਤੇ ਪਿਓਰ ਹੋ ਜਾਏਗੀ।
0: ਬਿਲਕੁਲ ਦੋਸਤੋ, ਇੰਨੀ ਸੋਹਣੀ ਵਿਆਖਿਆ ਦੇ ਨਾਲ ਅਸੀਂ ਤੁਹਾਨੂੰ ਹਰੇਕ ਵਰਡ ਦੱਸਦੇ ਹਾਂ, ਅਤੇ ਅੱਜ ਵੀ ਅਸੀਂ ਤੁਹਾਨੂੰ ਇੱਕ ਪਿਆਰਾ ਜਿਹਾ ਵਰਡ ਦੱਸਿਆ, ਅਤੇ ਮੈਨੂੰ ਲੱਗਦਾ ਹੁਣ ਇੱਕ ਮਿਊਜ਼ੀਕਲ ਬ੍ਰੇਕ ਵੀ ਲੈ ਲੈਣਾ ਚਾਹੀਦਾ।
1: ਬਿਲਕੁਲ।

0: ਜੀ ਦੋਸਤੋ, ਵਾਪਸ ਆ ਗਏ ਤੁਹਾਡਾ ਲੈ ਕੇ ਫੇਵਰੇਟ ਪ੍ਰੋਗਰਾਮ ਯੁਵਾਣੀ, ਤੇ ਮੈਂ ਤੁਹਾਡੀ ਦੋਸਤ ਆਰਜੇ ਰਿਤਿਕਾ,
1: ਤੇ ਮੈਂ ਤੁਹਾਡੀ ਦੋਸਤ ਆਰਜੇ ਆਰੁਸ਼ੀ। ਪਰ ਰਿਤਿਕਾ, ਹੁਣ ਮੇਰੇ ਤੋਂ ਨਾ ਵੇਟ ਨਹੀਂ ਹੋ ਰਹੀ, ਪਲੀਜ਼। ਜਿਹੜੀ ਸਾਡੀ ਟ੍ਰੇਨ ਹੈ ਨਾ, ਉਹ ਬਹੁਤ ਭੱਜੀ ਜਾ ਰਹੀ ਹੈ, ਅਤੇ ਮੈਨੂੰ ਲੱਗਦਾ ਕਿ ਹੁਣ ਬਹੁਤ ਹੀ ਪਿਆਰੇ ਜਿਹੇ ਵਰਡ 'ਤੇ ਆ ਕੇ ਰੁਕੀ ਹੈ। ਸੋ ਆਪਾਂ ਫਟਾਫਟ ਆਪਣਾ ਜੋ ਵਰਡ ਹੈ ਉਹ ਆਪਾਂ ਐਕਸਪਲੇਨ ਕਰੀਏ ਅਤੇ ਦੱਸੀਏ ਸਾਡੇ ਲਿਸਨਰਸ।
0: ਜੀ ਜ਼ਰੂਰ, ਪਲੇਟਫਾਰਮ 'ਤੇ ਆ ਚੁੱਕੇ ਹੋ, ਤਾਂ ਫਿਰ ਦੱਸ ਵੀ ਦਿਉ ਨਾ ਕਿਹੜਾ ਗੋਲਡਨ ਵਰਡ ਲੈ ਕੇ ਆਏ ਹੋ
1: ਅੱਜ ਦਾ। ਜਿਹੜਾ ਗੋਲਡਨ ਵਰਡ ਤੁਸੀਂ, ਬਹੁਤ ਹੀ ਪਿਆਰਾ ਨਾਮ ਦਿੱਤਾ ਗੋਲਡਨ ਵਰਡ, ਅੱਜ ਦਾ ਜਿਹੜਾ ਗੋਲਡਨ ਵਰਡ ਰਹੇਗਾ ਉਹ ਹੈ ਇਖਲਾਸ। ਇਹਦਾ ਬਹੁਤ ਹੀ ਪਿਆਰਾ ਮੀਨਿੰਗ ਹੈ, ਇੱਕ ਉਰਦੂ ਦਾ ਸ਼ਬਦ ਹੈ, ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਅਤੇ ਇਹਦਾ ਮੀਨਿੰਗ ਜੋ ਹੈ ਨਾ ਬਹੁਤ ਹੀ ਪਿਆਰਾ ਅਤੇ ਪੀਸਫੁਲ ਜਿਹਾ ਮੀਨਿੰਗ ਹੈ ਇਹਦਾ।
0: ਜੀ ਦੋਸਤੋ, ਇਕਲਾਸ਼ ਜਿਵੇਂ ਕਿ ਹੁਣੇ ਇੱਕ ਇਕਲਾਸ, ਮੈਂ ਵੀ ਗਲਤ ਬੋਲ ਦਿੱਤਾ ਸੀਗਾ, ਇਕਲਾਸ਼ ਬੋਲ ਦਿੱਤਾ ਸੀਗਾ, ਇਕਲਾਸ ਰਾਈਟ, ਇਕਲਾਸ ਜੀ, ਹਾਂਜੀ, ਇਕਲਾਸ ਇੱਕ ਅਰਬੀ

0: ਬਿਲਕੁਲ, ਮੈਨੂੰ ਲੱਗਦਾ ਕਿ ਜਦੋਂ ਕਿਸੇ ਨਾਲ ਵੀ ਆਪਣੀ ਪਹਿਲੀ ਮੁਲਾਕਾਤ ਹੋਏ ਤਾਂ ਉਹ ਹਮੇਸ਼ਾ ਪਿਓਰ ਹੀ ਹੁੰਦੀ ਹੈ, ਜਿਵੇਂ ਕਿ ਅਸੀਂ ਦੱਸਿਆ ਕਿ ਇਖਲਾਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਲਾਈਫ ਦੇ ਵਿੱਚ ਜਾਂ ਕਿਸੇ ਵੀ ਪਰਸਨ ਦੀ ਲਾਈਫ ਦੇ ਵਿੱਚ। ਤਾਂ ਇਸ ਕਰਕੇ ਹੁਣ ਅਸੀਂ ਜੋ ਸਾਡਾ ਇਹ ਵਰਡ ਐਕਸਪ੍ਰੈਸ ਦਾ ਸੈਗਮੈਂਟ ਹੈ ਉਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਕੁਛ ਸਿੱਖ ਲੈਂਦੇ ਹਾਂ ਅਤੇ ਬਹੁਤ ਕੁਛ ਸਿੱਖਿਆ ਵੀ ਹੈ। ਪਰ ਹੁਣ ਜਿਹੜਾ ਸਾਡੀ ਵਾਰੀ ਆ ਗਈ ਹੈ ਅੱਜ ਦੇ ਅਗਲੇ ਸੈਗਮੈਂਟ ਦੀ, ਉਹ ਹੈ ਸਿਨੇਮਾ। ਸਿਨੇਮਾ ਮੈਨੂੰ ਲੱਗਦਾ ਰਿਤਿਕਾ ਬਹੁਤ ਸਾਰੀ ਮੂਵੀਜ਼ ਲੈ ਕੇ ਆਈ ਹੈ ਤੁਹਾਡੇ ਸਾਰਿਆਂ ਵਾਸਤੇ, ਜਿਹਦੇ 'ਚ ਆਪਾਂ ਗੱਲ ਕਰਾਂਗੇ ਅਲੱਗ ਅਲੱਗ ਹੈਲਥ ਇਸ਼ੂਜ਼ ਦੀ, ਮੈਂਟਲ ਇਸ਼ੂਜ਼ ਦੀ ਜਾਂ ਮੈਂਟਲ ਇਲਨੈਸ ਦੀ, ਜੋ ਆਪਾਂ ਮੂਵੀਜ਼ ਦੇ ਥਰੂ ਸਾਨੂੰ ਪਤਾ ਲੱਗਿਆ, ਕਿਉਂਕਿ ਇਹਨਾਂ ਚੀਜ਼ਾਂ ਦੀ ਜੋ ਕਲੈਰਿਟੀ ਹੈ ਜਾਂ ਫਿਰ ਜੋ ਇਨ ਜੋ ਇਸ਼ੂਜ਼ ਆਉਂਦੇ ਨੇ ਆਪਣੀ ਸੋਸਾਇਟੀ ਦੇ ਵਿੱਚ ਜਾਂ ਲੋਕਾਂ ਨੂੰ, ਇਹ ਗੱਲ ਕਰਨਾ ਪ੍ਰੈਫਰ ਨਹੀਂ ਕਰਦੇ ਲੋਕ, ਕਿਉਂਕਿ ਜਾਂ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਹਨੂੰ ਇਹ ਹੈਲਥ ਇਸ਼ੂ ਆ ਰਿਹਾ ਬਾਏ ਬਰਥ ਜਾਂ ਫਿਰ ਬਾਅਦ ਦੇ ਵਿੱਚ। ਇਸ ਕਰਕੇ ਮੂਵੀਜ਼ ਦੇ ਥਰੂ ਤੁਹਾਨੂੰ ਟਰਾਈ ਕੀਤਾ ਜਾਂਦਾ ਕਿ ਇਹਨਾਂ ਚੀਜ਼ਾਂ ਦੇ ਬਾਰੇ ਤੁਹਾਨੂੰ ਦੱਸਿਆ ਜਾਏ ਜਾਂ ਤੁਹਾਨੂੰ ਇਹਦੀ ਇਨਫੋਰਮੇਸ਼ਨ ਜੋ ਹੈ ਉਹ ਦਿੱਤੀ ਜਾਏ, ਤੁਹਾਨੂੰ ਜੋ ਇਹਦੇ ਟਰੇਟਸ ਹੈ, ਅਗਰ ਕਿਸੇ ਵੀ ਕੋਈ ਵੀ ਇਸ਼ੂ ਆ ਰਿਹਾ ਕਿਸੇ ਨੂੰ ਤਾਂ ਉਹ ਟਰੇਟਸ ਦੇ ਥਰੂ ਤੁਸੀਂ ਪਹਿਚਾਣ ਸਕੋ ਕਿ ਇਹਨੂੰ ਕੋਈ ਇਸ਼ੂ ਹੈ ਅਤੇ ਤੁਸੀਂ ਉਸ ਪਰਸਨ ਨੂੰ ਕਿਸ ਤਰੀਕੇ ਦੇ ਨਾਲ ਟ੍ਰੀਟ ਕਰਨਾ।
1: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਅਰੁਸ਼ੀ ਨੇ ਤੁਹਾਨੂੰ ਦੱਸਿਆ, ਅਤੇ ਅਰੁਸ਼ੀ ਤੁਹਾਨੂੰ ਪਤਾ ਹੈ ਕਿਤੇ ਨਾ ਕਿਤੇ ਨਾ ਜਿਹੜੀ ਮੂਵੀਜ਼ ਦੇ ਥੀਮਸ ਹੁੰਦੇ ਆ ਉਹ ਕਿਤੇ ਨਾ ਕਿਤੇ ਇਹੀ ਕਾਰਨ ਹੁੰਦਾ ਹੈ ਕਿ ਉਹ ਕੁਛ ਨਾ ਕੁਛ ਸੋਚ ਕੇ ਬਣਾਏ ਜਾਂਦੇ ਕਿ ਹਰ ਇੱਕ ਮੂਵੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇੱਕ ਮੈਸੇਜ ਜਿਹੜਾ ਜ਼ਰੂਰ ਕਨਵੇ ਕਰੇ ਸਾਡੇ ਲਿਸਨਰਸ ਤੱਕ ਜਾਂ ਫਿਰ ਸਾਡੇ ਜਿਹੜੇ ਆਡੀਅੰਸ ਹੁੰਦੇ ਆ ਜਿਹੜੇ ਮੂਵੀਜ਼ ਆਪਾਂ ਦੇਖਦੇ ਹਾਂ, ਸਾਡੇ ਤੱਕ ਕੋਈ ਨਾ ਕੋਈ ਉਸਦੇ ਥਰੂ ਮੈਸੇਜ ਜਿਹੜਾ ਉਹ ਕਨਵੇ ਹੋਵੇ। ਅਤੇ ਇਸੇ ਕਾਰਨ ਜਿਹੜੀਆਂ ਨੇ ਇੱਦਾਂ ਦੀਆਂ ਮੂਵੀਜ਼ ਬਣਦੀਆਂ ਨੇ। ਅਤੇ ਆਓ ਹੁਣ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਆਪਾਂ ਮੂਵੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਜਜਮੈਂਟਲ ਹੈ ਕਿਆ। ਇਹ ਮੂਵੀ ਇੱਕ ਕੁੜੀ ਦੇ ਨਾਲ ਰਿਲੇਟਡ ਮੂਵੀ ਹੈ, ਉਸਦੇ ਆਲੇ ਦੁਆਲੇ ਪੂਰੀ ਮੂਵੀ ਘੁੰਮਦੀ ਹੈ ਜੋ ਕਿ ਟਰੋਮਾ ਅਤੇ ਮੈਂਟਲ ਇਲਨੈਸ ਦੇ ਨਾਲ ਲੜਦੀ ਹੈ ਅਤੇ ਰਿਐਲਿਟੀ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਵੇਖਦੀ ਹੈ। ਅਤੇ ਤੁਹਾਨੂੰ ਪਤਾ ਇਸ ਦੇ ਵਿੱਚ ਮੁੱਖ ਮੈਸੇਜ ਕੀ ਸੀਗਾ, ਮੇਨ ਇਹਦਾ ਮੈਸੇਜ ਜਾਂ ਸੁਨੇਹਾ ਕੀ ਸੀਗਾ ਇਸ ਮੂਵੀ ਦਾ?
0: ਮੈਨੂੰ ਐਵੇਂ ਲੱਗਦਾ ਕਿ ਇਹ ਜੋ ਮੂਵੀ ਜੋ ਦਿਖਾਈ ਗਈ ਸੀ ਹੈ, ਜਿਸ ਤਰੀਕੇ ਦੇ ਨਾਲ ਇਹ ਮੂਵੀ ਬਣਾਈ ਗਈ ਸੀ, ਇੱਕ ਕੁੜੀ ਦੀ ਮੈਂਟਲ ਇਲਨੈਸ ਨੂੰ ਦਿਖਾਇਆ ਗਿਆ, ਤਾਂ ਇਹਦੇ 'ਚ ਇਹਨਾਂ ਨੇ ਸਿਰਫ ਇੰਨਾ ਕੁ ਮੈਸੇਜ ਦਿੱਤਾ ਕਿ ਆਪਾਂ ਕਿਸੇ ਵੀ ਮੈਂਟਲ ਹੈਲਥ ਨੂੰ ਜੱਜ ਨਹੀਂ ਕਰਨਾ ਚਾਹੀਦਾ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਉਹ ਪਰਸਨ ਜਾਂ ਉਹ ਪਰਸਨ ਦੀ ਫੈਮਿਲੀ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਹੈਂਡਲ ਕਰ ਰਹੇ ਨੇ। ਅਤੇ ਸੋਸਾਇਟੀ ਦੀ ਜੋ ਸੋਚ ਹੈ ਉਹ ਕਈ ਵਾਰ ਬਹੁਤ ਜ਼ਿਆਦਾ ਗਲਤ ਹੋ ਜਾਂਦੀ ਹੈ, ਇਸ ਕਰਕੇ ਮੈਨੂੰ ਐਵੇਂ ਲੱਗਦਾ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਅਗਰ ਕੋਈ ਪਰਸਨ ਐਵੇਂ ਹੈ ਤਾਂ ਉਹਦੀ ਸਿਚੁਏਸ਼ਨ ਕੀ ਹੋ ਸਕਦੀ ਹੈ, ਕਿਉਂਕਿ ਐਜ਼ ਆਈ ਸੈਡ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਜਦੋਂ ਤੱਕ ਕਿਸੇ ਦੇ ਸ਼ੂਜ਼ ਦੇ ਵਿੱਚ ਜਾ ਕੇ ਨਹੀਂ ਰਹਿੰਦੇ ਆ, ਨਹੀਂ ਦੇਖਦੇ ਨਾ, ਆਪਾਂ ਨੂੰ ਨਹੀਂ ਸਮਝ ਆਉਂਦੀ ਕਿ ਉਹ ਕਿਸ ਸਿਚੁਏਸ਼ਨ 'ਚ ਹੈ।
1: ਬਿਲਕੁਲ, ਸੋਸਾਇਟੀ ਨੂੰ ਇਸ ਦੇ ਵਿੱਚ ਇੱਥੇ ਸੋਸਾਇਟੀ ਦਾ ਬਹੁਤ ਵੱਡਾ ਰੋਲ ਉਹਨਾਂ ਨੇ ਜਿਹੜਾ ਅਦਾ ਕੀਤਾ ਹੈ, ਯਾਨੀ ਕਿ ਜਿੱਦਾਂ ਕਿ ਆਪਾਂ ਗੱਲ ਕਰੀਏ, ਇੱਕ ਤਾਂ ਉਹ ਪਹਿਲੇ ਟਰੋਮਾ ਅਤੇ ਮੈਂਟਲ ਇਲਨੈਸ ਨਾਲ ਲੜ ਰਹੀ ਹੁੰਦੀ ਹੈ, ਦੂਸਰੀ ਗੱਲ ਇਹ ਹੁੰਦੀ ਹੈ ਕਿ ਸੋਸਾਇਟੀ ਜਿਹੜੀ ਉਹਨੂੰ ਨਹੀਂ ਜੀਣ ਦਿੰਦੀ ਬਿਕੋਜ਼ ਸ਼ੀ ਇਜ਼ ਅ ਗਰਲ ਐਂਡ ਉਹਨੂੰ ਬਹੁਤ ਕੁਛ ਜਿਹੜਾ ਸਹਿਣਾ ਪੈਂਦਾ ਹੈ ਐਜ਼ ਅ ਗਰਲ ਹੋਣ ਦੇ ਨਾਤੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਾਨੂੰ ਇਹ ਦਿਖਾਉਂਦੇ ਨੇ ਕਿ ਸੋਸਾਇਟੀ ਸਾਨੂੰ ਕਿਸ ਤਰੀਕੇ ਨਾਲ ਟ੍ਰੀਟ ਕਰ ਰਹੀ ਹੈ ਅਤੇ ਸੋਸਾਇਟੀ ਨੂੰ ਇਹ ਮੈਸੇਜ ਦਿੰਦੇ ਨੇ ਕਿ ਸਾਨੂੰ ਐਵੇਂ ਨਹੀਂ ਕਰਨ ਦੇਣਾ ਚਾਹੀਦਾ, ਸਾਨੂੰ ਅੱਗੇ ਵੱਧਦੇ ਰਹਿਣਾ ਚਾਹੀਦਾ। ਅਤੇ ਮਤਲਬ ਕਿ ਕਿਤੇ ਨਾ ਕਿਤੇ ਜਿਹੜਾ ਹੈ ਸਾਡੀ ਸੋਸਾਇਟੀ ਜਿਹੜੀ ਕੁੜੀਆਂ ਨੂੰ ਨਹੀਂ ਅੱਗੇ ਵਧਣ ਦਿੰਦੀ, ਉਹਨਾਂ ਨੂੰ ਮੌਕਾ ਦੇਣਾ ਚਾਹੀਦਾ।
0: ਬਿਲਕੁਲ, ਕਿਉਂ ਬਿਕੋਜ਼ ਹੈਲਥ ਪ੍ਰੋਬਲਮ ਜਾਂ ਮੈਂਟਲ ਇਲਨੈਸ ਇਹ ਕਿਸੇ ਨੂੰ ਵੀ ਆ ਸਕਦੀ ਹੈ, ਆਪਾਂ ਨੂੰ ਨਹੀਂ ਪਤਾ, ਜਾਂ ਫਿਰ ਕੋਈ ਪਰਸਨ ਜਾਣ ਕੇ ਜਾਂ ਕਿਸੇ ਤੋਂ ਅਟੈਂਸ਼ਨ ਗ੍ਰੈਬ ਕਰਨ ਵਾਸਤੇ ਚੀਜ਼ਾਂ ਨਹੀਂ ਕਰਦਾ ਹੈ, ਆਪਾਂ ਨੂੰ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਕਦੋਂ ਅਤੇ ਕਿਵੇਂ ਆ ਜਾਏ। ਸੋ ਆਪਾਂ ਨੂੰ ਕਿਸੇ ਵੀ ਹੈਲਥ ਇਸ਼ੂ ਦਾ ਜਾਂ ਮੈਂਟਲ ਇਲਨੈਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਬਲਕਿ ਉਹ ਪਰਸਨ ਦੀ, ਉਹਨਾਂ ਦੀ ਫੈਮਿਲੀ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਦੀ ਸਿਚੁਏਸ਼ਨ ਸਮਝਣੀ ਚਾਹੀਦੀ ਹੈ, ਅਤੇ ਉਹ ਪਰਸਨ ਨੂੰ ਬਹੁਤ ਹੀ ਪਿਆਰ ਦੇ ਨਾਲ ਟ੍ਰੀਟ ਕਰਨਾ ਚਾਹੀਦਾ, ਅਤੇ ਆਪਾਂ ਜਿੰਨੀ ਹੈਲਪ ਕਰ ਸਕਦੇ ਹਾਂ ਉਨੀ ਹੈਲਪ ਕਰਨੀ ਚਾਹੀਦੀ ਹੈ।

0: ਬਿਲਕੁਲ। ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਮੂਵੀ ਦੀ। ਤੁਹਾਨੂੰ ਪਤਾ ਹੈ ਆਨੰਦ ਨਾਮ ਦੀ ਇੱਕ ਮੂਵੀ ਸੀ ਜੋ ਕਿ ਪੁਰਾਣੀ ਮੂਵੀ ਹੈ।
1: ਹਾਂ, ਮੈਨੇ ਨਾਮ ਸੁਣਿਆ ਹੋਇਆ, ਇਹਦੇ 'ਚ ਵੀ ਕਿਸੇ ਇਲਨੈਸ ਦੀ ਗੱਲ ਕੀਤੀ ਗਈ ਹੈ।
0: ਬਿਲਕੁਲ ਬਿਲਕੁਲ, ਇਸ 'ਤੇ ਟਰਮੀਨਲ ਇਲਨੈਸ ਦੀ ਗੱਲ ਇਸ ਮੂਵੀ ਦੇ ਵਿੱਚ ਕੀਤੀ ਗਈ ਹੈ। ਇਹ ਫਿਲਮ ਇੱਕ ਐਸੇ ਪੇਸ਼ੈਂਟ ਦੀ ਮੂਵੀ ਹੈ ਜਿਹਦੇ ਵਿੱਚ ਉਹ ਇੱਕ ਬਹੁਤ ਹੀ ਜ਼ਿਆਦਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੁੰਦਾ ਅਤੇ ਉਹ ਜ਼ਿਆਦਾ ਦਿਨ ਤੱਕ ਨਹੀਂ ਜੀ ਸਕਦਾ। ਅਤੇ ਆਈ ਥਿੰਕ ਇਹਦੇ ਵਿੱਚ ਅਮਿਤਾਭ ਬੱਚਨ ਨੇ ਵੀ ਰੋਲ ਜਿਹੜਾ ਪਲੇ ਕੀਤਾ ਹੋਇਆ ਹੈ, ਅਤੇ ਕਿਸ਼ੋਰ ਕਰਕੇ ਨਾਮ ਨੇ ਆਰਟਿਸਟ ਦੇ, ਉਹਨਾਂ ਦਾ ਵੀ ਬੜਾ ਜ਼ਿਕਰ ਹੈ। ਅਤੇ ਤੁਹਾਨੂੰ ਪਤਾ ਇਸ ਦਾ ਮੇਨ ਮੈਸੇਜ ਇਹ ਸੀਗਾ ਕਿ ਜੀਵਨ ਚਾਹੇ ਜਿੰਨਾ ਮਰਜ਼ੀ ਛੋਟਾ ਹੋਵੇ ਬਟ ਖੁਸ਼ ਹਮੇਸ਼ਾ ਰਹਿਣਾ ਚਾਹੀਦਾ।
1: ਬਿਕੋਜ਼ ਜਦੋਂ ਆਪਾਂ ਖੁਸ਼ ਰਹਿੰਦੇ ਹਾਂ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ, ਕਹਿੰਦੇ ਨੇ ਨਾ ਕਿ ਲਾਫਿੰਗ ਇਜ਼ ਦ ਬੈਸਟ ਮੈਡੀਸਿਨ। ਤੁਸੀਂ ਜਿੰਨਾ ਜ਼ਿਆਦਾ ਖੁਸ਼ ਰਹੋਗੇ, ਜਿੰਨਾ ਜ਼ਿਆਦਾ ਹੱਸੋਗੇ, ਉਨਾ ਹੀ ਤੁਸੀਂ ਆਪਣੀ ਲਾਈਫ 'ਚ ਜਿੰਨੀ ਪ੍ਰੋਬਲਮਸ ਆ ਰਹੀਆਂ, ਹੈਲਥ ਇਸ਼ੂਜ਼ ਆ ਰਹੇ, ਉਹਨਾਂ ਨੂੰ ਦੂਰ ਕਰ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ ਔਰ ਹੈਲਥ ਪ੍ਰੋਬਲਮਸ ਤੋਂ ਦੂਰ ਰਹਿ ਸਕਦੇ ਹੋ।
0: ਬਿਲਕੁਲ। ਅਤੇ ਅਰੁਸ਼ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹਦੇ ਕੋਲ ਜਦੋਂ ਆਪਾਂ ਮਤਲਬ ਮੂਵੀ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਪੇਸ਼ੈਂਟ ਹੁੰਦਾ ਉਸਦੇ ਕੋਲ ਬਹੁਤ ਘੱਟ ਦਿਨ ਹੁੰਦੇ ਆ, ਬਟ ਉਸ ਜ਼ਿੰਦਗੀ ਜਿਹੜੀ ਹੈ ਉਸਨੂੰ ਬਹੁਤ ਉਹ ਖੁਸ਼ ਹੋ ਕੇ ਜਿੰਦਾ, ਕਿਉਂਕਿ ਉਸਨੂੰ ਇਹ ਹੁੰਦਾ ਕਿ ਪਤਾ ਨਹੀਂ ਕੱਲ ਹੋ ਜਾਂ ਨਾ ਹੋ, ਅੱਜ ਤੋਂ ਖੁਸ਼ ਹੋ ਕੇ ਜੀ ਲੇ।
1: ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਇਹ ਵੀ ਗਾਣਾ ਜਾਂ ਇਹ ਲਾਈਨ ਸਭ ਨੇ ਸੁਣੀ ਹੋਏਗੀ, ਇਹ ਜ਼ਿੰਦਗੀ 4 ਦਿਨੋਂ ਕਾ ਮੇਲਾ ਹੈ, ਤਾਂ ਆਪਾਂ ਨੂੰ ਨਹੀਂ ਪਤਾ ਕਿ ਆਪਣੇ ਆਖਰੀ ਸਾਹ ਕਦੋਂ ਆਉਣੇ ਨੇ ਅਤੇ ਕਦੋਂ ਨਹੀਂ। ਸੋ ਜਿੰਨਾ ਕੁ ਵੀ ਆਪਣੇ ਕੋਲ ਟਾਈਮ ਹੁੰਦਾ ਹੈ, ਜਿੰਨਾ ਵੀ ਆਪਾਂ ਇੱਥੇ ਰਹਿ ਰਹੇ ਹਾਂ, ਜਿਹਨਾਂ ਲੋਕਾਂ ਦੇ ਨਾਲ ਰਹਿ ਰਹੇ ਹਾਂ, ਜਿਹਨਾਂ 'ਚ ਵੀ ਵਿਚਰ ਰਹੇ ਹਾਂ, ਕਿਉਂ ਨਾ ਉਹਨਾਂ 'ਚ ਥੋੜ੍ਹੀ ਪੋਜ਼ਿਟਿਵਿਟੀ ਫੈਲਾਈ ਜਾਏ ਅਤੇ ਉਹਨਾਂ ਦੇ ਨਾਲ ਰਹਿ ਕੇ ਥੋੜ੍ਹੇ ਪੋਜ਼ਿਟਿਵ ਗੱਲਾਂ ਜਾਂ ਇੱਕ ਐਸਾ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਏ ਕਿ ਆਪਾਂ ਨੂੰ ਲੱਗੇ ਹੀ ਨਾ ਕਿ ਕਿਸੇ ਨੂੰ ਕੋਈ ਹੈਲਥ ਇਸ਼ੂ ਹੈ ਜਾਂ ਕਿਸੇ ਨੂੰ ਕੋਈ ਮੈਂਟਲ ਇਲਨੈਸ ਹੈ। ਬਿਕੋਜ਼ ਜਦੋਂ ਤੁਸੀਂ ਖੁਸ਼ ਰਹੋਗੇ ਨਾ, ਤਾਂ ਇਹ ਚੀਜ਼ ਆਪਾਂ ਨੂੰ ਲਾਈਫ ਕਿਵੇਂ ਜੀਣੀ ਹੈ ਉਹ ਈਜ਼ੀ ਤਰੀਕੇ ਦੇ ਨਾਲ ਉਹ ਬਹੁਤ ਈਜ਼ੀਲੀ ਤੁਸੀਂ ਖੁਦ ਹੀ ਸਿੱਖ ਜਾਓਗੇ। ਤੁਹਾਨੂੰ ਕਿਸੇ ਦੇ ਐਡਵਾਈਸ ਦੀ ਨੀਡ ਨਹੀਂ ਹੋਏਗੀ ਜਾਂ ਫਿਰ ਤੁਸੀਂ ਕਿਸੇ ਨਾਲ ਬਹਿ ਕੇ ਤੁਹਾਨੂੰ ਨਹੀਂ ਲੱਗੇਗਾ ਕਿ ਯਾਰ ਮੈਂ ਇਹਦੇ ਤੋਂ ਘੱਟ ਆਇਆ, ਮੈਂ ਇਹਦੇ ਤੋਂ ਜ਼ਿਆਦਾ।
0: ਬਿਲਕੁਲ ਦੋਸਤੋ, ਇੱਥੇ ਸਾਨੂੰ ਇਹੀ ਮੈਸੇਜ ਆਉਂਦਾ ਹੈ ਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਖੁਸ਼ ਹੋ ਕੇ ਜੀਏ, ਕਿਉਂਕਿ ਪਤਾ ਨਹੀਂ ਹੁੰਦਾ ਕਿ ਫਿਊਚਰ 'ਚ ਕੀ ਹੋਣਾ। ਅਤੇ ਆਓ ਹੁਣ ਇੱਕ ਫਿਊਚਰ ਦੇ ਨਾਲ ਅੱਗੇ ਵਧਣ ਦੇ ਪਹਿਲਾਂ ਅਸੀਂ ਇੱਕ ਗੀਤ ਸੁਣ ਲੈਂਦੇ ਹਾਂ।
2: ਹਰੇ ਦੇਵਾਨੋ

0: क्या गीत सुने यार ऋषि, एक तरह ना नॉस्टैल्जिया जा हिट हो गया, क्योंकि पुराना गीत सुन के ना वाइब जड़ी हो अच्छी आ जाती है, ते वक्री वाइब आंदी है। ते तुसी की कहना चाहते हो?
1: ਮੈਨੂੰ ਐਵੇਂ ਲੱਗਦਾ ਹੈ ਕਿ ਸਭ ਨੂੰ ਆਪਣੀ ਆਪਣੀ ਲਾਈਫ ਦੇ ਵਿੱਚ ਨਾ ਡੌਨ ਬਣ ਕੇ ਹੀ ਰਹਿਣਾ ਚਾਹੀਦਾ, ਕਿਉਂਕਿ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਾਈਨ ਹੈ ਨਾ ਬਹੁਤ ਫੇਮਸ ਕਿ ਮੈਂ ਆਪਣੀ ਫੇਵਰੇਟ ਹੂੰ। ਸਭ ਨੂੰ ਆਪਣੀ ਲਾਈਫ ਦੇ ਵਿੱਚ ਆਪਣਾ ਫੇਵਰੇਟ ਬਣ ਕੇ ਰਹਿਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਆਪਣਾ ਫੇਵਰੇਟ ਬਣ ਕੇ ਰਹੋਗੇ ਨਾ ਹਮੇਸ਼ਾ ਖੁਸ਼ ਰਹੋਗੇ, ਆਪਣੇ ਆਪ ਨੂੰ ਸਭ ਤੋਂ ਪਹਿਲੇ ਪ੍ਰਾਇਓਰਿਟੀ ਦਿਓਗੇ ਤਾਂ ਤੁਸੀਂ ਬਹੁਤ ਈਜ਼ੀਲੀ ਸਭ ਕੁਛ ਸਿੱਖ ਸਕਦੇ ਹੋ, ਸਭ ਕੁਛ ਖੁਸ਼ੀ ਦੇ ਨਾਲ ਕਰ ਸਕਦੇ ਹੋ।
0: ਬਿਲਕੁਲ, ਕਿਉਂਕਿ ਜ਼ਿੰਦਗੀ ਤਾਂ ਤੁਹਾਡੀ ਹੈ ਮੇਰੇ ਦੋਸਤ, ਅਤੇ ਆਪਾਂ ਲੋਕਾਂ ਤੋਂ ਕੀ ਲੈਣਾ, ਇਸ ਲਈ ਆਪਣੇ ਆਪ 'ਚ ਖੁਸ਼ ਰਹਿਣਾ ਚਾਹੀਦਾ ਹੈ ਅਤੇ ਆਪਣੀ ਲਾਈਫ ਨੂੰ ਫੁੱਲ ਟੂ ਫੁੱਲ ਇੰਜੋਏ ਕਰਦੇ ਰਹਿਣਾ ਚਾਹੀਦਾ ਹੈ। ਅਤੇ ਆਓ ਅਗਲੀ ਮੂਵੀ ਦੇ ਬਾਰੇ ਗੱਲ ਕਰਨੇ, ਤੁਹਾਨੂੰ ਪਤਾ ਅਗਲੀ ਮੂਵੀ ਡਿਸੇਬਿਲਿਟੀ ਦੇ ਉੱਤੇ ਬੇਸਡ ਹੈ।
1: ਮੈਨੂੰ ਲੱਗਦਾ ਹੈ ਇਹ ਜੋ ਡਿਸ

0: है, वो एक कलर ਦੇ ਨਾਲ ਰਿਲੇਟਡ ਹੈ।
1: ਐਗਜੈਕਟਲੀ, ਯੂ ਆਰ ਟਰੂ। ਤੇ ਫਿਰ ਤੁਸੀਂ ਦੱਸ ਦਿਓ ਕਿਹੜੀ ਮੂਵੀ ਦੀ ਗੱਲ ਕਰਨ ਲੱਗੇ ਸੀ।
0: ਇਹ ਮੂਵੀ ਹੈ ਬਲੈਕ। ਮੈਨੂੰ ਲੱਗਦਾ ਹੈ ਸਭ ਨੇ ਇਹਦਾ ਨਾਮ ਸੁਣਿਆ ਹੀ ਹੋਏਗਾ, ਕਿਉਂਕਿ ਇਹ ਇੰਨੀ ਪੁਰਾਣੀ ਮੂਵੀ ਵੀ ਨਹੀਂ ਹੈ ਪਰ ਇੰਨੀ ਨਵੀਂ ਮੂਵੀ ਵੀ ਨਹੀਂ ਹੈ। ਮੈਨੂੰ ਲੱਗਦਾ ਕਿ ਸਭ ਨੇ ਕਿਤੇ ਨਾ ਕਿਤੇ ਅਗਰ ਦੇਖੀ ਨਹੀਂ ਪਰ ਸੁਣਿਆ ਜ਼ਰੂਰ ਹੋਏਗਾ ਇਸ ਮੂਵੀ ਦੇ ਬਾਰੇ। ਇੱਕ ਇਹ ਜੋ ਮੂਵੀ ਹੈ ਇੱਕ ਕੁੜੀ ਦੇ ਅਰਾਊਂਡ ਬੇਸਡ ਹੈ, ਜਿਹਦਾ ਟੀਚਰ ਜੋ ਕੁੜੀ ਹੁੰਦੀ ਹੈ ਨਾ, ਉਹ ਡੈਫ ਅਤੇ ਬਲਾਇੰਡ ਦੋਨੋਂ, ਨਾ ਹੀ ਉਹਨੂੰ ਦੇਖ ਸਕਦੀ ਹੈ ਨਾ ਹੀ ਉਹ ਸੁਣ ਸਕਦੀ ਹੈ। ਤਾਂ ਉਹਦੇ ਜੋ ਟੀਚਰ ਹੁੰਦੇ ਆ ਉਹਨੂੰ ਦੱਸਦੇ ਆ ਕਿ ਤੂੰ ਲਾਈਫ ਜੀਣੀ ਕਿਵੇਂ ਆ, ਬਿਕੋਜ਼ ਹੁਣ ਅਗਰ ਤੁਸੀਂ ਇਸ ਦੁਨੀਆ 'ਤੇ ਆਏ ਹੋ ਤਾਂ ਤੁਸੀਂ ਬਿਨਾਂ ਜੀਏ ਤਾਂ ਜਾ ਨਹੀਂ ਸਕਦੇ। ਤੁਸੀਂ ਕਮਰੇ 'ਚ ਬੰਦ ਹੋ ਕੇ ਨਹੀਂ ਰਹਿ ਸਕਦੇ, ਫਿਰ ਤੁਹਾਨੂੰ ਕੋਈ ਡਿਸੇਬਿਲਿਟੀ ਹੈ, ਤੁਹਾਨੂੰ ਕੋਈ ਪ੍ਰੋਬਲਮ ਹੈ, ਬਿਕੋਜ਼ ਕਹਿੰਦੇ ਨੇ ਨਾ ਕਿ ਅਗਰ ਯੇ ਵਕਤ ਆਇਆ ਹੈ ਤੋ ਅੱਛਾ ਵਕਤ ਵੀ ਆਏਗਾ।
1: ਬਿਲਕੁਲ ਦੋਸਤੋ, ਡਿਸੇਬਿਲਿਟੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਮਜ਼ੋਰ ਹੋ ਜਾਂ ਤੁਹਾਡੀ ਕੋਈ ਮਤਲਬ ਕਿ ਤੁਹਾਨੂੰ ਕੋਈ ਵਿਚਾਰਾ ਦੇਖੇ ਕਿ ਵਿਚਾਰਾ ਸਮਝੇ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਨਵਾਂ ਕਰੋ, ਕਿਉਂਕਿ ਇੱਕ ਤੁਹਾਡੇ ਲਈ ਟਰਨਿੰਗ ਪੁਆਇੰਟ ਲੈ ਕੇ ਆਉਂਦਾ ਕਿ ਤੁਸੀਂ ਅਗਰ ਇੱਕ ਦਰਵਾਜ਼ਾ ਬੰਦ ਹੈ ਤਾਂ ਤੁਸੀਂ ਚਾਰ ਦਰਵਾਜ਼ੇ ਦੇ ਰਾਹੀਂ ਕੁਛ ਨਾ ਕੁਛ ਕਰ ਸਕਦੇ ਹੋ।
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਇੱਕ ਸਹੀ ਇਨਸਾਨ, ਇੱਕ ਸਹੀ ਗਾਈਡੈਂਸ, ਇੱਕ ਸਹੀ ਪਰਸਨ ਤੁਹਾਨੂੰ ਹਮੇਸ਼ਾ ਹਰ ਇੱਕ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਅਤੇ ਪੋਸੀਬਿਲਿਟੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਹ ਚੀਜ਼ ਕਰ ਸਕਦੇ ਹੋ ਉਹ ਹਮੇਸ਼ਾ ਤੁਹਾਨੂੰ ਜ਼ਰੂਰ ਦੱਸੇਗਾ।
1: ਅਤੇ ਦੋਸਤੋ, ਜੇਕਰ ਤੁਸੀਂ ਇਹ ਮੂਵੀ ਨਹੀਂ ਦੇਖੀ ਤਾਂ ਤੁਹਾਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ। ਅਤੇ ਜਿਨ੍ਹਾਂ ਨੇ ਦੇਖੀ ਉਹ ਤਾਂ ਵੈਸੇ ਫਿਰ ਇਸ ਮੂਵੀ ਦੀ ਵਾਹਵਾਹੀ ਕਰਦੇ ਹੀ ਹੋਣਗੇ। ਅਤੇ ਤੁਹਾਨੂੰ ਪਤਾ ਇੱਕ ਹਿਚਕੀ ਨਾਮ ਦੀ ਵੀ ਮੂਵੀ ਹੈ ਜਿਹਦੇ ਵਿੱਚ ਇੱਕ ਟੀਚਰ ਹੁੰਦੀ ਹੈ, ਵਿਦਿਆ ਬਾਲਨ, ਆਈ ਥਿੰਕ।
0: ਬਿਲਕੁਲ,
1: ਹਾਂ, ਵਿਦਿਆ ਬਾਲਨ। ਉਹਨਾਂ ਨੇ ਇਹਦੇ ਵਿੱਚ ਜਿਹੜਾ ਰੋਲ ਪਲੇ ਕੀਤਾ ਹੈ ਅਤੇ ਉਹਨਾਂ ਨੇ ਉਹਦੇ ਵਿੱਚ ਆਪਣੀ ਜਿਹੜੀ ਉਹਨਾਂ ਨੂੰ ਹਿਚਕੀਆਂ ਦੀ ਪ੍ਰੋਬਲਮ ਹੁੰਦੀ ਹੈ, ਰਾਈਟ, ਉਹਨਾਂ ਨੇ ਉਸ ਪ੍ਰੋਬਲਮ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਇੱਕ ਨਵਾਂ ਟੀਚਰ ਦੇ ਤੌਰ 'ਤੇ, ਮਤਲਬ ਬੱਚਿਆਂ ਨੂੰ ਕੁਛ ਨਾ ਕੁਛ ਸਿਖਾਉਣਾ ਸ਼ੁਰੂ ਕੀਤਾ ਅਤੇ ਆਪਣੀ ਇੱਕ ਲਾਈਫ ਦੇ ਵਿੱਚ ਨਵਾਂ ਜਿਹੜਾ ਪੜਾਅ ਹੈ ਉਸਨੂੰ ਪਾਰ ਕੀਤਾ ਸੀ।
0: ਬਿਲਕੁਲ, ਉਹਨਾਂ ਨੇ ਐਜ਼ ਅ ਟੀਚਰ ਆਪਣੀ ਲਾਈਫ ਦੇ ਵਿੱਚ ਜੋ ਆਪਣਾ ਕਰੀਅਰ ਹੈ ਉਹਨਾਂ ਨੇ ਐਜ਼ ਅ ਟੀਚਰ ਚੂਜ਼ ਕੀਤਾ। ਆਪਣੀ ਜੋ ਵੀ ਉਹਨਾਂ ਦੀ ਹੈਲਥ ਇਸ਼ੂ ਕਹਿ ਲਓ, ਉਹਨਾਂ ਦੀ ਪ੍ਰੋਬਲਮ ਕਹਿ ਲਓ, ਜੋ ਉਹਨਾਂ ਨੂੰ ਬਾਏ ਬਰਥ ਤੋਂ ਪ੍ਰੋਬਲਮ ਸੀ ਬੋਲਣ ਦੇ ਵਿੱਚ, ਜੋ ਉਹਨਾਂ ਨੂੰ ਇਸ਼ੂ ਆਉਂਦਾ ਸੀ ਉਹਨੂੰ ਲੈ ਕੇ, ਪਰ ਉਹਨਾਂ ਨੇ ਕਦੇ ਐਵੇਂ ਨਹੀਂ ਸਮਝਿਆ ਕਿ ਮੈਂ ਕਿਸੇ ਨਾਲੋਂ ਘੱਟ ਹਾਂ ਜਾਂ ਮੈਂ ਇਹ ਚੀਜ਼ ਨਹੀਂ ਕਰ ਸਕਦੀ। ਉਹਨਾਂ ਨੇ ਟੀਚਰ ਦਾ ਪ੍ਰੋਫੈਸ਼ਨ ਚੁਣਿਆ, ਜੋ ਕਿ ਇੱਕ ਬਹੁਤ ਵੱਡਾ ਅਤੇ ਬਹੁਤ ਉੱਚਾ ਪ੍ਰੋਫੈਸ਼ਨ ਮੰਨਿਆ ਜਾਂਦਾ ਅੱਜ ਦੇ ਜਾਂ ਪੁਰਾਣੇ ਟਾਈਮ ਤੋਂ, ਜਾਂ ਅਗਰ ਆਪਾਂ ਦੇਖਦੇ ਆਈਏ ਤਾਂ। ਔਰ ਉਹਨਾਂ ਦੇ ਜਿੰਨੇ ਵੀ ਸਟੂਡੈਂਟ ਸੀ ਸਟਾਰਟਿੰਗ ਦੇ ਵਿੱਚ, ਸਭ ਨੇ ਉਹਨਾਂ ਦਾ ਪਹਿਲੇ ਮਜ਼ਾਕ ਉਡਾਇਆ, ਪਰ ਲਾਸਟ ਦੇ ਵਿੱਚ ਆਉਂਦੇ ਆਉਂਦੇ ਉਹਨਾਂ ਦੇ ਜਿੰਨੇ ਵੀ ਬੱਚੇ ਸੀ ਸਭ ਉਹਨਾਂ ਦੀ ਇੰਨੀ ਕੁ ਰਿਸਪੈਕਟ ਕਰਦੇ ਸੀ, ਔਰ ਉਹ ਸਾਰੇ ਬੱਚੇ ਇੰਨੇ ਕੁ ਕਾਬਿਲ ਬਣੇ ਆਪਣੇ ਆਪਣੇ ਕਰੀਅਰਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੱਕ ਸਹੀ ਗਾਈਡੈਂਸ ਮਿਲੀ। ਤਾਂ ਮੈਟਰ ਨਹੀਂ ਕਰਦਾ ਕਿ ਜੋ ਸਾਹਮਣੇ ਵਾਲਾ ਪਰਸਨ ਹੈ ਉਹ ਉਹਦਾ ਆਊਟਲੁੱਕ ਕਿਵੇਂ ਦਾ ਹੈ, ਉਹ ਬੋਲਦਾ ਕਿਵੇਂ ਹੈ, ਉਹ ਕਿਸ ਤਰੀਕੇ ਦਾ ਹੈ, ਉਸ ਇਨਸਾਨ ਦੀ ਸੀਰਤ ਕਿਵੇਂ ਦੀ ਹੈ, ਉਹਦੀ ਸੋਚ ਕਿਵੇਂ ਦੀ ਹੈ, ਉਹ ਮੈਟਰ ਕਰਦੀ ਹੈ। ਤਾਂ ਆਪਾਂ ਨੂੰ ਐਵੇਂ ਨਹੀਂ ਕਿਸੇ ਨੂੰ ਜੱਜ ਕਰਨਾ ਚਾਹੀਦਾ, ਤਾਂ ਇਹ ਕਹਿੰਦੇ ਹਾਂ ਕਿ ਜਜਮੈਂਟਲ ਨਹੀਂ ਬਣਨਾ ਚਾਹੀਦਾ।
1: ਜੀ, ਅਤੇ ਅਰੁਸ਼ੀ, ਇਹ ਤਾਂ ਆਪਾਂ ਗੱਲ ਕਰ ਲਈ ਕਿ ਡਿਸੇਬਿਲਿਟੀ ਦੇ ਉੱਤੇ, ਰਾਈਟ, ਅਤੇ ਹੁਣ ਅਸੀਂ ਗੱਲ ਕਰੀਏ ਇਮੋਸ਼ਨਲ ਪ੍ਰੋਬਲਮਸ ਅਤੇ ਪਾਸਟ ਟਰੋਮਾ ਦੇ ਨਾਲ ਇੱਕ ਜੁੜੀ ਹੋਈ ਮੂਵੀ ਦੇ ਬਾਰੇ।
0: ਬਿਲਕੁਲ, ਮੈਨੂੰ ਲੱਗਦਾ ਕਿ ਇਹ ਜੋ ਮੂਵੀ ਹੈ ਨਾ ਇਹਦੇ ਨਾਲ ਸਾਰੇ ਰਿਲੇਟ ਕਰਨਗੇ, ਕਿਉਂਕਿ ਪਾਸਟ ਟਰੋਮਾਸ ਅਤੇ ਇਮੋਸ਼ਨਲ ਜੋ ਟਰੋਮਾਸ ਹੈ ਇਹ ਸਭ ਦੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਪੜਾਵ 'ਤੇ ਆ ਕੇ ਜ਼ਰੂਰ ਹੁੰਦੇ ਹੀ ਹੈ, ਔਰ ਸਾਰੇ ਇਸ ਚੀਜ਼ ਨੂੰ ਜ਼ਰੂਰ ਫੇਸ ਕਰਦੇ ਹੈ।
1: ਜੀ, ਬੜੀ ਹੀ ਸੋਹਣੀ ਮੂਵੀ ਹੈ ਜੀ। ਇਹ ਆਲਿਆ ਭੱਟ ਨੇ ਇੱਥੇ ਜਿਹੜਾ ਆਪਣਾ ਰੋਲ ਅਦਾ ਕੀਤਾ, ਇਸ ਦੇ ਨਾਲ ਸ਼ਾਹਰੁਖ ਖਾਨ ਨੇ ਬੜੀ ਵੱਡੀ ਭੂਮਿਕਾ ਇਸ ਫਿਲਮ ਦੇ ਵਿੱਚ ਨਿਭਾਈ ਹੈ। ਇਹ ਫਿਲਮ ਇੱਕ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ, ਯਾਨੀ ਕਿ ਆਲਿਆ ਭੱਟ ਨੇ ਇੱਥੇ ਜਿਹੜਾ ਰੋਲ ਪਲੇ ਕੀਤਾ ਹੁੰਦਾ, ਜੋ ਕਿ ਇਮੋਸ਼ਨਲ ਪ੍ਰੋਬਲਮਸ ਅਤੇ ਪਾਸਟ ਟਰੋਮਾ ਦੇ ਨਾਲ ਪੂਰੀ ਤਰ੍ਹਾਂ ਜੁੜੀ ਹੁੰਦੀ ਹੈ, ਅਤੇ ਉਸਨੂੰ ਇੱਕ ਥੈਰੇਪਿਸਟ ਦੀ ਲੋੜ ਹੁੰਦੀ ਹੈ ਜਿੱਥੇ ਉਹ ਥੈਰੇਪਿਸਟ ਦੀ ਮਦਦ ਲੈਂਦੀ ਹੈ ਅਤੇ ਆਪਣੇ ਮੈਂਟਲ ਹੈਲਥ ਨੂੰ ਨੋਰਮਲ ਕਰਦੀ ਹੈ ਅਤੇ ਉਸਨੂੰ ਐਜ਼ ਅ ਮਤਲਬ ਕਿ ਵਧੀਆ ਜ਼ਿੰਦਗੀ ਦੇ ਤੌਰ 'ਤੇ ਜੀਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ।
0: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਇਸ ਮੂਵੀ ਤੋਂ ਸਾਨੂੰ ਇੱਕ ਬਹੁਤ ਹੀ ਖਾਸ ਅਤੇ ਬਹੁਤ ਇੰਪੋਰਟੈਂਟ ਮੈਸੇਜ ਮਿਲਿਆ ਸੀ ਕਿ ਥੈਰੇਪੀਜ਼ ਨੂੰ ਆਪਾਂ ਕਮਜ਼ੋਰੀ ਨਾ ਸਮਝੀਏ ਕਿਸੇ ਵੀ ਇਨਸਾਨ ਦੀ। ਥੈਰੇਪੀਜ਼ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਅਤੇ ਕਿਸੇ ਨੂੰ ਵੀ ਇਸ ਚੀਜ਼ ਦੀ ਨੀਡ ਪੈ ਸਕਦੀ ਹੈ। ਔਰ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਥੈਰੇਪੀ ਦੀ ਨੀਡ ਹੈ ਤਾਂ ਤੁਸੀਂ ਜਾਓ, ਨਾ ਕਿ ਇਹ ਸੋਚੋ ਕਿ ਦੁਨੀਆ ਕੀ ਸੋਚੇਗੀ, ਬਿਕਾਜ਼ ਤੁਹਾਡੀ ਮੈਂਟਲ ਹੈਲਥ, ਤੁਹਾਡਾ ਪੀਸ ਆਫ ਮਾਈਂਡ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਹੀ ਠੀਕ ਨਹੀਂ ਰਹੋਗੇ ਤਾਂ ਤੁਸੀਂ ਲੋਕਾਂ ਨੂੰ ਕਿਵੇਂ ਖੁਸ਼ ਕਰ ਸਕਦੇ ਹੋ।
1: ਬਿਲਕੁਲ ਦੋਸਤੋ, ਮਾਨਸਿਕ ਅਤੇ ਸਰੀਰਕ ਤੌਰ 'ਤੇ ਫਿੱਟ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿਹਤ ਹੀ ਤਾਂ ਸਭ ਤੋਂ ਵੱਡਾ ਖਜ਼ਾਨਾ ਹੈ। ਅਗਰ ਸਿਹਤ ਹੀ ਸਹੀ ਨਹੀਂ ਹੋਏਗੀ ਤਾਂ ਅਸੀਂ ਆਪਦੀ ਲਾਈਫ ਦੇ ਵਿੱਚ ਕਿਵੇਂ ਵਿਚਰਾਂਗੇ। ਇਸ ਕਰਕੇ ਸਾਨੂੰ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ, ਕਿਉਂਕਿ ਜ਼ਿੰਦਗੀ ਜੀਣਾ ਸਭ ਦਾ ਅਧਿਕਾਰ ਹੈ। ਅਤੇ ਆਓ ਹੁਣ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ।

0: ਬਸ ਇਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੇ ਰਹੋ ਅਤੇ ਆਪਣੀ ਜ਼ਿੰਦਗੀ ਪਿਆਰ ਦੇ ਨਾਲ ਹੀ ਜੀਂਦੇ ਰਹੋ। ਮੈਨੂੰ ਲੱਗਦਾ ਕਿ ਆਪਣੀ ਲਾਈਫ ਦੇ ਵਿੱਚ ਨਾ ਸਾਰਿਆਂ ਨੂੰ, ਮੈਨੂੰ ਨਹੀਂ ਲੱਗਦਾ ਕੋਈ ਇੰਟੈਂਸ਼ਨਲੀ ਚਾਹੁੰਦਾ ਹੋਏਗਾ ਕਿ ਮੈਨੂੰ ਲੜਾਈਆਂ ਚਾਹੀਦੀਆਂ ਨੇ, ਮੈਨੂੰ ਗੁੱਸਾ ਚਾਹੀਦਾ ਹੈ, ਮੈਨੂੰ ਗੁੱਸਾ ਆਉਣਾ ਚਾਹੀਦਾ ਐਂਡ ਆਲ ਦੈਟ ਚੀਜ਼ਾਂ। ਸਭ ਨੂੰ ਆਪਣੀ ਲਾਈਫ ਦੇ ਵਿੱਚ ਨਾ ਸਿਰਫ ਪਿਆਰ ਚਾਹੀਦਾ ਹੁੰਦਾ, ਸਭ ਸਿਰਫ ਪਿਆਰ ਦੇ ਭੁੱਖੇ ਹੁੰਦੇ ਨੇ। ਇਸੇ ਨਾਲ ਰਿਲੇਟਿਡ ਇੱਕ ਹੋਰ ਮੂਵੀ ਹੈ ਪਾ, ਜਿਹਦੇ 'ਚ ਇੱਕ ਬੱਚਾ ਜਿਹਨੂੰ ਇੱਕ ਡਿਸੀਜ਼ ਹੁੰਦਾ, ਰੇਅਰ ਏਜਿੰਗ ਡਿਸੀਜ਼ ਜਿਹਨੂੰ ਪ੍ਰੋਜੀਰੀਆ ਕਿਹਾ ਜਾਂਦਾ, ਉਸ ਦੇ ਨਾਲ ਪੀੜਿਤ ਹੁੰਦਾ ਅਤੇ ਉਹ ਆਪਣੀ ਲਾਈਫ ਦੇ ਵਿੱਚ ਸਿਰਫ ਉਹਨੂੰ ਆਮ ਬੱਚਿਆਂ ਦੀ ਤਰ੍ਹਾਂ ਪਿਆਰ ਚਾਹੁੰਦਾ ਕਿ ਮੈਨੂੰ ਵੀ ਨੋਰਮਲ ਜਿਵੇਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਜਾਂ ਆਮ ਸੋਸਾਇਟੀ ਜਿਵੇਂ ਉਹਨਾਂ ਨੂੰ ਪਿਆਰ ਕਰਦੀ ਹੈ, ਉਸੇ ਤਰੀਕੇ ਦੇ ਨਾਲ ਉਸ ਬੱਚੇ ਨੂੰ ਵੀ ਪਿਆਰ ਹੀ ਚਾਹੀਦਾ ਹੁੰਦਾ ਆਪਣੀ ਲਾਈਫ ਦੇ ਵਿੱਚ। ਮੈਨੂੰ ਐਵੇਂ ਲੱਗਦਾ ਕਿਸੇ ਨੂੰ ਉਹਦੇ ਡਿਸੀਜ਼ ਦੇ ਕਰਕੇ ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਉਹਦੀ ਇਲਨੈਸ ਦੇ ਕਰਕੇ, ਆਪਾਂ ਨੂੰ ਉਹਨੂੰ ਕਿਸੇ ਤੋਂ ਘੱਟ ਨਹੀਂ ਫੀਲ ਕਰਵਾਉਣਾ ਚਾਹੀਦਾ ਜਾਂ ਫਿਰ ਉਹਨੂੰ ਸੋਸਾਇਟੀ ਤੋਂ ਅਲੱਗ ਨਹੀਂ ਮਹਿਸੂਸ ਕਰਵਾਉਣਾ ਚਾਹੀਦਾ, ਉਹਨਾਂ ਨੂੰ ਨੋਰਮਲ ਹੀ ਟ੍ਰੀਟ ਕਰਨਾ ਚਾਹੀਦਾ। ਬਿਕੋਜ਼ ਇੱਕ ਐਸਾ ਡਿਸੀਜ਼ ਹੈ ਜਿਹਦਾ ਕੋਈ ਕਿਓਰ ਨਹੀਂ ਸੀ ਔਰ ਉਹ ਵਿਲਿੰਗਨੈਸ ਨਾਲ ਉਸ ਡਿਸੀਜ਼ ਨੂੰ ਨਹੀਂ ਲੈ ਕੇ ਆਇਆ ਲਾਈਫ ਦੇ ਵਿੱਚ, ਅਤੇ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਪਰਸਨ ਇਸ ਚੀਜ਼ ਦੇ ਨਾਲ ਜੂਝ ਰਿਹਾ ਹੈ, ਇਹ ਬੱਚਾ ਆ ਫਿਰ ਕੋਈ ਵੀ ਇਨਸਾਨ, ਕਿਉਂਕਿ ਐਵੇਂ ਨਹੀਂ ਕਿ ਸਿਰਫ ਹੈਲਥ ਜਾਂ ਮੈਂਟਲ ਇਸ਼ੂਜ਼ ਹੁੰਦੇ ਆ, ਬਹੁਤ ਸਾਰੇ ਤਰੀਕੇ ਦੇ ਇਸ਼ੂਜ਼ ਆਉਂਦੇ ਆ ਲਾਈਫ ਦੇ ਵਿੱਚ ਜਿਹਨੂੰ ਆਪਾਂ ਕਿਓਰ ਕਰਨਾ ਸਿਰਫ ਪਿਆਰ ਦੇ ਨਾਲ ਕਰ ਸਕਦੇ ਹਾਂ
1: ਜੀ। ਅਤੇ ਇਸ ਦੇ ਨਾਲ ਹੀ ਇੱਕ ਰਿਲੇਟਿਡ ਹੋਰ ਇੱਕ ਮੂਵੀ ਹੈ ਜੋ ਰੇਅਰ ਡਿਸੀਜ਼ ਦੀ ਜਿਵੇਂ ਤੁਸੀਂ ਗੱਲ ਕੀਤੀ, ਅਤੇ ਮੈਨੂੰ ਲੱਗਦਾ ਉਹ ਵੀ ਦੱਸ ਦੇਣਾ ਚਾਹੀਦਾ। ਇੱਕ ਫਿਲਮ ਹੈ ਜੋ ਕਿ ਦ ਸਕਾਈ ਇਜ਼ ਪਿੰਕ ਨਾਮ 'ਤੇ ਹੈ, ਅਤੇ ਉਹ ਫਿਲਮ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਬੇਟੀ ਜਿਹੜੀ ਹੈ ਉਹ ਮਤਲਬ ਕਿ ਬਹੁਤ ਰੇਅਰ ਡਿਸੀਜ਼ ਦੇ ਨਾਲ ਜਿਹੜੀ ਇਹ ਲੜ ਰਹੀ ਹੁੰਦੀ ਹੈ, ਅਤੇ ਪੂਰੀ ਫੈਮਲੀ ਉਸਨੂੰ ਸਪੋਰਟ ਦਿੰਦੀ ਹੈ। ਇਸ 'ਤੇ ਇਹ ਮੈਸੇਜ ਮਿਲਦਾ ਕਿ ਜਿਹੜਾ ਤੁਹਾਡਾ ਪਰਿਵਾਰ ਹੈ, ਤੁਹਾਡੀ ਫੈਮਲੀ ਹੈ, ਉਹ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ, ਅਤੇ ਕਿਤੇ ਨਾ ਕਿਤੇ ਤੁਹਾਡੇ ਭਾਵੇਂ ਮੁਸੀਬਤ ਦੇ ਲੱਖ ਪਹਾੜ ਆ ਜਾਣ ਜਾਂ ਤੁਸੀਂ ਕਿਸੇ ਵੀ ਵੱਡੀ ਤੋਂ ਵੱਡੀ ਬਿਮਾਰੀ ਨਾਲ ਜੂਝ ਰਹੇ ਹੋਣ, ਤੁਹਾਡੇ ਲਈ ਤੁਹਾਡਾ ਪਰਿਵਾਰ ਹਰ ਸਮੇਂ ਹਰ ਟਾਈਮ ਤੁਹਾਡੇ ਨਾਲ ਖੜ੍ਹਾ ਮਿਲੇਗਾ।
0: ਬਿਲਕੁਲ, ਕਿਉਂਕਿ ਕੌਨਫੀਡੈਂਸ ਹਮੇਸ਼ਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਅਤੇ ਮੈਨੂੰ ਐਵੇਂ ਲੱਗਦਾ ਕਿ ਕੁਛ ਵੀ ਹੋ ਜਾਏ, ਤੁਹਾਡੀ ਕੋਈ ਵੀ ਇਲਨੈਸ ਹੈ, ਕੋਈ ਵੀ ਪ੍ਰੋਬਲਮ ਹੈ, ਉਹ ਜੋ ਤੁਹਾਡੀ ਲਾਈਫ ਦਾ ਇੱਕ ਮੀਨਿੰਗ ਹੈ ਨਾ, ਉਹਨੂੰ ਖਤਮ ਨਹੀਂ ਕਰਦੀ। ਆਪਾਂ ਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਬਾਕੀ ਲੋਕਾਂ ਨੂੰ ਇੰਸਪਾਇਰ ਕਰ ਦਿੰਦੇ ਹਾਂ ਜਾਂ ਕਿਸ ਤਰੀਕੇ ਦੇ ਨਾਲ ਆਪਾਂ ਸਾਰਿਆਂ ਨੂੰ ਆਪਣੇ ਆਪ ਤੋਂ ਜਾਂ ਫਿਰ ਕੁਛ ਨਾ ਕੁਛ ਸਿਖਾਉਣ ਨੂੰ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ, ਉਹਨਾਂ ਨੂੰ ਆਪਣੇ ਆਪ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ।
1: ਬਿਲਕੁਲ, ਇੱਥੇ ਮੈਂ ਇੱਕ ਹੋਰ ਮੂਵੀ ਦੀ ਗੱਲ ਕਰਾਂਗੀ, ਕਾਰਤਿਕ ਕਾਲਿੰਗ ਕਾਰਤਿਕ। ਇਹ ਬਹੁਤ ਫੇਮਸ ਮੂਵੀ ਹੈ ਅਤੇ ਮੈਨੂੰ ਲੱਗਦਾ ਸਾਰਿਆਂ ਨੇ ਕਿਤੇ ਨਾ ਕਿਤੇ ਦੇਖੀ ਹੋਏਗੀ, ਸਾਡੇ ਲਿਸਨਰਸ ਕੁਛ ਹੁੰਦੇ ਹੋਣਗੇ ਇਹੋ ਜਿਹੀਆਂ ਮੂਵੀਆਂ ਸੁਣ ਕੇ। ਅਤੇ ਦੋਸਤੋ, ਇਹ ਮੂਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ, ਪਰ ਜਿਹਨਾਂ ਨੂੰ ਨਹੀਂ ਪਤਾ ਚਲੋ ਦੱਸ ਦਿੰਦੇ ਹਾਂ, ਇੱਕ ਆਦਮੀ ਨੂੰ ਲੱਗਦਾ ਹੈ ਇਸ ਮੂਵੀ ਦੇ ਵਿੱਚ ਕਿ ਉਹਨੂੰ ਨਾ ਕੋਈ ਫੋਨ ਕਰ ਕਰਕੇ ਲਾਈਫ ਕੰਟਰੋਲ ਕਰ ਰਿਹਾ। ਇਹ ਕਿਤੇ ਨਾ ਬਹੁਤ ਜ਼ਿਆਦਾ ਸਸਪੈਂਸ ਵੀ ਬਣ ਜਾਂਦਾ ਇਸ ਮੂਵੀ ਦੇ ਵਿੱਚ, ਜਿੱਥੇ ਕਿ ਇਹਦਾ ਮੇਨ ਜਿਹੜਾ ਮੈਸੇਜ ਹੈ ਉਹ ਇਹ ਕਨਵੇ ਹੁੰਦਾ ਕਿ ਕਿਵੇਂ ਇੱਕ ਜਿਹੜੀ ਫੋਨ ਕਾਲ ਹੈ ਉਹ ਬੰਦੇ ਦੀ ਮੈਂਟਲ ਜਿਹੜੀ ਬੰਦੇ ਦੀ ਮੈਂਟੈਲਿਟੀ ਹੈ ਉਸਨੂੰ ਕਿੰਨਾ ਕੁ ਜ਼ਿਆਦਾ ਡਿਸਟਰਬ ਕਰ ਦਿੰਦੀ ਹੈ, ਉਹ ਮੈਂਟਲ ਇਲਨੈਸ ਦਾ ਸ਼ਿਕਾਰ ਹੋ ਜਾਂਦਾ ਅਤੇ ਉਸਨੂੰ ਸੈਲਫ ਡਾਊਟਸ ਜਿਹੜੇ ਉਹ ਹੋਣ ਲੱਗ ਪੈਂਦੇ ਨੇ, ਜੋ ਉਸ ਲਈ ਬਹੁਤ ਜ਼ਿਆਦਾ ਘਾਤਕ ਅਤੇ ਖਤਰਨਾਕ ਸਿੱਧ ਹੁੰਦੇ ਨੇ।
0: ਬਿਲਕੁਲ, ਤਾਂ ਇਹ ਕਹਿੰਦੇ ਨੇ ਕਿ ਸੈਲਫ ਡਾਊਟ ਬਹੁਤ ਬੁਰੀ ਚੀਜ਼ ਹੈ, ਆਪਾਂ ਨੂੰ ਆਪਣੇ

0: ਤੇ ਪ੍ਰੋਪਰ ਕੋਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਕਿ ਨਹੀਂ ਆਪਾਂ ਨੂੰ ਲੋਕਾਂ ਨੂੰ ਸੁਣ ਕੇ ਆਪਣੇ ਆਪ ਦਾ ਇੱਕ ਪਰਸਪੈਕਟਿਵ ਨਹੀਂ ਮੇਨਟੇਨ ਕਰਨਾ ਚਾਹੀਦਾ, ਆਪਣੇ ਆਪ ਨੂੰ ਖੁਦ ਨੂੰ ਪਤਾ ਹੁੰਦਾ, ਆਪਣੀ ਫੈਮਿਲੀਜ਼ ਨੂੰ ਪਤਾ ਹੁੰਦਾ ਕਿ ਆਪਾਂ ਕਿਵੇਂ ਦੇ ਹਾਂ। ਸੋ ਸਾਨੂੰ ਕਿਸੇ ਤੋਂ ਫਰਕ ਨਹੀਂ ਪੈਣਾ ਚਾਹੀਦਾ ਕਿ ਉਹ ਸਾਡੇ ਬਾਰੇ ਕੀ ਸੋਚਦੇ ਨੇ, ਕਦੇ ਵੀ ਸੈਲਫ ਡਾਊਟ ਨਹੀਂ ਆਉਣਾ ਚਾਹੀਦਾ, ਬਿਕੋਜ਼ ਤੁਹਾਨੂੰ ਨਹੀਂ ਪਤਾ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਹਾਰਮ ਕਰੇਗਾ, ਤੁਹਾਡੀ ਮੈਂਟਲ ਇਲਨੈਸ ਨੂੰ ਕਿਸ ਤਰੀਕੇ ਨਾਲ ਹਾਰਮ ਕਰੇਗਾ।
1: ਤੇ ਚਲੋ ਆਓ ਫਿਰ ਇਸੇ ਮੂਵੀ ਦਾ ਇੱਕ ਗੀਤ ਸੁਣ ਲੈਂਦੇ ਹਾਂ।

0: ਮੈਨੂੰ ਲੱਗਦਾ ਹੈ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਕਿ ਬਹੁਤ ਸਾਰੀ ਮੂਵੀਜ਼ ਵੀ ਡਿਸਕਸ ਕਰ ਲਈਆਂ ਜੋ ਹੈਲਥ ਇਸ਼ੂਜ਼ ਜਾਂ ਮੈਂਟਲ ਇਲਨੈਸ ਦੇ ਉੱਪਰ ਰਿਲੇਟਡ ਹੈ, ਅਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਲਿਸਨਰਸ ਨੇ ਇਹ ਮੂਵੀਜ਼ ਦੇਖੀਆਂ ਹੋਣਗੀਆਂ ਅਤੇ ਉਹਨਾਂ ਨੂੰ ਪਤਾ ਲੱਗਿਆ ਹੋਏਗਾ ਕਿ ਐਸੇ ਐਸੇ ਡਿਸੀਜ਼ ਵੀ ਐਗਜ਼ਿਸਟ ਕਰਦੇ ਨੇ।
1: ਬਿਲਕੁਲ ਦੋਸਤੋ, ਅਤੇ ਇੱਥੇ ਨਾ ਕਿਤੇ ਨਾ ਕਿਤੇ ਇਹਨਾਂ ਨੇ ਤੁਹਾਨੂੰ ਕਈ ਮੈਸੇਜ ਦਿੱਤੇ, ਜਿਵੇਂ ਕਿ ਅਰੁਸ਼ੀ ਆਪਾਂ ਗੱਲ ਕਰ ਰਹੇ ਸੀਗੇ ਮੈਂਟਲ ਹੈਲਥ 'ਤੇ, ਤਾਂ ਉਸਨੇ ਤੁਹਾਨੂੰ ਆਪਣੀ ਲਾਈਫ ਦੀ ਰੀਅਲ ਇੰਪੋਰਟੈਂਸ ਜਿਹੜੀ ਆ ਉਹ ਦੱਸੀ ਹੈ, ਅਤੇ ਜੇਕਰ ਆਪਾਂ ਡਿਸੇਬਿਲਿਟੀ ਦੀ ਗੱਲ ਕਰੀਏ ਤਾਂ ਉਹ ਇਹ ਵੀਕਨੈਸ ਨਹੀਂ, ਇੱਕ ਸਟਰੈਂਥ ਹੈ।
0: ਬਿਲਕੁਲ, ਮੈਨੂੰ ਲੱਗਦਾ ਕਿ ਕਿਸੇ ਦੀ ਵੀ ਕੋਈ ਵੀ ਇਲਨੈਸ ਹੈ ਉਹਨਾਂ ਨੂੰ, ਜੋ ਵੀ ਉਹਨਾਂ ਨੂੰ ਡਿਸੇਬਿਲਿਟੀ ਹੁੰਦੀ ਹੈ ਨਾ, ਉਹ ਕਦੇ ਵੀ ਉਹਨਾਂ ਦੀ ਵੀਕਨੈਸ ਨਹੀਂ ਕੰਸੀਡਰ ਕਰਨੀ ਚਾਹੀਦੀ। ਆਪਾਂ ਕਹਿੰਦੇ ਹਾਂ ਨਾ ਕਿ ਅਗਰ ਕਿਸੇ ਨੇ ਰੱਬ ਨੂੰ ਕੋਈ ਕਮੀ ਦਿੱਤੀ ਹੈ ਤਾਂ ਉਹਨੂੰ ਇੱਕ ਐਕਸਟਰਾ ਸੈਂਸ, ਇੱਕ ਐਕਸਟਰਾ ਚੀਜ਼ ਵੀ ਜ਼ਰੂਰ ਦਿੱਤੀ ਹੁੰਦੀ ਹੈ। ਸਭ ਨੂੰ ਰੱਬ ਨੇ ਨਾ ਕੋਈ ਨਾ ਕੋਈ ਯੂਨੀਕ ਕੁਆਲਿਟੀ ਸਭ ਦੇ ਵਿੱਚ ਜ਼ਰੂਰ ਪਾਈ ਹੁੰਦੀ ਹੈ, ਕਿਉਂਕਿ ਬਸ ਦੇਰ ਹੈ ਤਾਂ ਸਿਰਫ ਉਹਨੂੰ ਪਹਿਚਾਨਣ ਦੀ। ਇਸ ਕਰਕੇ ਜਿੰਨੇ ਵੀ ਡਿਸੀਜ਼ ਨੇ, ਸਭ ਤੋਂ ਮੇਨ ਚੀਜ਼, ਜਾਂ ਜਿੰਨੇ ਵੀ ਡਿਸੀਜ਼ ਨੇ, ਜਿੰਨੀ ਵੀ ਇਲਨੈਸ ਆ ਰਹੀ ਹੈ, ਉਹਦੀ ਅਵੇਅਰਨੈਸ ਅੱਜ ਦੀ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਕਿਉਂਕਿ ਜਦੋਂ ਤੁਹਾਨੂੰ ਪਤਾ ਹੋਏਗਾ ਕਿ ਉਸ ਚੀਜ਼ ਨੂੰ ਟ੍ਰੀਟ ਕਿਵੇਂ ਕਰਨਾ, ਤਾਂ ਸਾਹਮਣੇ ਵਾਲੇ ਪਰਸਨ ਜੋ ਉਸ ਡਿਸੇਬਿਲਿਟੀ ਜਾਂ ਉਸ ਇਲਨੈਸ ਦੇ ਨਾਲ ਆਪਣੀ ਲਾਈਫ ਬਤੀਤ ਕਰ ਰਿਹਾ, ਤਾਂ ਉਹਨੂੰ ਵੀ ਪਤਾ ਲੱਗੇਗਾ ਜਾਂ ਉਹ ਵੀ ਈਜ਼ੀ ਹੋ ਜਾਏਗਾ ਤੁਹਾਡੇ ਨਾਲ, ਕੰਫਰਟੇਬਲ ਹੋ ਜਾਏਗਾ ਕਿ ਹਾਂ ਮੈਂ ਤੁਹਾਡੇ ਨਾਲ ਉਸ ਤਰੀਕੇ ਦੇ ਨਾਲ, ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਟ੍ਰੀਟ ਕਰ ਰਹੇ ਹੋ ਅਤੇ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਰਹਿ ਸਕਦਾ।
1: ਤੇ ਦੋਸਤੋ, ਅੱਜ ਤੁਸੀਂ ਬਹੁਤ ਸਾਰੀਆਂ ਮੂਵੀਆਂ ਦੇਖੀਆਂ, ਮਤਲਬ ਸਾਡੇ ਸਾਰੇ ਦੇਖ ਹੀ ਲਈਆਂ ਇੱਕ ਤਰ੍ਹਾਂ ਕਹਿ ਸਕਦੇ ਹਾਂ।
0: ਜੀ ਬਿਲਕੁਲ,
1: ਤੇ ਤੁਸੀਂ ਸਾਡੇ ਤੋਂ ਬਹੁਤ ਸਾਰੀਆਂ ਮੂਵੀਆਂ ਦੇ ਬਾਰੇ ਜਾਣਕਾਰੀ ਲਈ, ਤੇ ਤੁਸੀਂ ਇਹਨਾਂ ਮੂਵੀਆਂ ਨੂੰ ਜ਼ਰੂਰ ਦੇਖਿਓ, ਤੇ ਹੁਣ ਟਾਈਮ ਹੋ ਗਿਆ ਜੀ ਅਗਲੇ ਸੈਗਮੈਂਟ ਦਾ, ਯਾਨੀ ਕਿ ਯੂ ਵਾਣੀ

0: टूर्स एंड ट्रैवल।
1: जिंदा सारा नु सब तो ज्यादा इंतजार सी। मैं लगता है कि आज अपने लिसनर्स दे थ्रू आप बहुत सारी डेस्टिनेशंस से घूमेंगे, तो तुसी सानू कॉल करना ना भूलियो 0181-234-2174 ते, और असी तुहाडे नाल घूमेंगे। साडे बाकी दे जो भी लिसनर्स ने, वो भी तुहाडे नाल घूमेंगे तुहाडी फेवरेट डेस्टिनेशंस। या फिर गर्मी दी छुट्टियां च तुसी हुण तक कित्थे कित्थे जा के आए हो, या आने वाले टाइम च तुहाडा की प्लान्स ने, तुसी कित्थे जाना चाहुंदे हो?
2: ਸੋ ਦੇਰੀ ਕਿਸ ਗੱਲ ਦੀ ਹੈ, ਸਾਨੂੰ ਕਾਲ ਕਰੋ ਅਤੇ ਸਾਨੂੰ ਦੱਸੋ, ਆਪਣੇ ਐਕਸਪੀਰੀਅੰਸ ਦੱਸੋ ਕਿ ਤੁਸੀਂ ਕਿਹੜੀ ਕਿਹੜੀ ਫੇਵਰੇਟ ਡੈਸਟੀਨੀ 'ਤੇ ਘੁੰਮ ਕੇ ਆਏ ਹੋ। ਅਤੇ ਮੈਂ ਇੱਕ ਵਾਰ ਦੁਬਾਰਾ ਤੋਂ ਨੰਬਰ ਜਿਹੜਾ ਰਿਪੀਟ ਕਰ ਦਿੰਦੀ ਹਾਂ 0181-234-2174।
1: ਦੁਬਾਰਾ 0181-234-2174
2: ਇੱਕ ਵਾਰ ਫਿਰ ਰਿਪੀਟ ਕਰ ਦਈਏ।
1: ਬਿਲਕੁਲ
2: 0181-234-2174 ਅਤੇ ਇੰਗਲਿਸ਼ 'ਚ ਵੀ ਦੱਸ ਦਿਉ ਫਿਰ
1: 0181-234-2174। ਜਲਦੀ ਜਲਦੀ ਸਾਨੂੰ ਕਾਲਸ ਕਰੋ, ਅਤੇ ਅਸੀਂ ਉਸ ਤੋਂ ਪਹਿਲੇ ਇੱਕ ਲੈਂਦੇ ਹਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ
2: ਜੀ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਜੀ ਯੁਵਾਣੀ, ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੇ ਰਿਤਿਕਾ ਅਤੇ ਆਰਜੇ
1: ਆਰੁਸ਼ੀ ਦੇ ਨਾਲ। ਮੈਨੂੰ ਲੱਗਦਾ ਕਿ ਸਾਰੇ ਲਿਸਨਰਸ ਨਾ ਬਹੁਤ ਬੇਤਾਬੀ ਨਾਲ ਵੇਟ ਕਰ ਰਹੇ, ਸਾਨੂੰ ਬਹੁਤ ਸਾਰੀ ਕਾਲਜ਼ ਆ ਵੀ ਰਹੀਆਂ, ਪਰ ਕੋਈ ਟੈਕਨੀਕਲ ਗਲਿਚ ਦੇ ਕਾਰਨ ਅਸੀਂ ਤੁਹਾਡੀ ਕਾਲਜ਼ ਪਿੱਕ ਨਹੀਂ ਕਰ ਪਾ ਰਹੇ, ਪਰ ਉਦੋਂ ਤੱਕ ਅਸੀਂ ਜਦੋਂ ਤੱਕ ਉਹ ਟੈਕਨੀਕਲ ਗਲਿਚ ਸਹੀ ਹੁੰਦਾ ਉਦੋਂ ਤੱਕ ਅਸੀਂ ਆਪਣੀ ਗੱਲ ਕਰਦੇ ਹਾਂ। ਰਿਤਿਕਾ, ਤੁਸੀਂ ਵੀ ਤਾਂ ਸਮਰ ਵੇਕੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਗਏ ਹੋਗੇ।
0: ਬਿਲਕੁਲ, ਹਰ ਵਾਰ ਤਾਂ ਜਾਂਦੇ ਹਾਂ, ਬਟ ਇਸ ਵਾਰ ਤਾਂ ਸਿਰਫ ਹਲੇ ਟੈਚ ਹੀ ਪੈਕ ਹੈ, ਤਾਂ ਜਾਣ ਦੀ ਤਿਆਰੀ ਪੂਰੀ ਹੈ, ਕੋਈ ਗੱਲ ਨਹੀਂ, ਘੁੰਮ ਕੇ ਆਵਾਂਗੇ। ਲਾਸਟ ਟਾਈਮ ਅਸੀਂ ਪਹਾੜਾਂ 'ਚ ਗਏ ਸੀ ਅਤੇ ਉਹ ਹੋਏ ਕਿਆ ਨਜ਼ਾਰੇ ਸੀਗੇ ਪਹਾੜਾਂ ਦੇ, ਮੇਰਾ ਐਕਸਪੀਰੀਅੰਸ ਪੁੱਛੋ ਅਤੇ ਮੈਂ ਤਾਂ ਬਹੁਤ ਖੁਸ਼ ਹੋਈ ਸੀ, ਕਿਉਂਕਿ ਕਿਆ ਜੰਨਤ ਜੋ ਹੈ ਨਾ ਨਸੀਬ ਹੋਈ ਸੀ ਉਸ ਟਾਈਮ 'ਤੇ, ਮੈਂ ਕਹਿ ਨਹੀਂ ਸਕਦੀ।
1: ਮੈਨੂੰ ਲੱਗਦਾ ਸਾਰਿਆਂ ਦੀ ਨਾ ਇੱਕ ਇੱਕ ਆਪਾਂ ਕਹਿ ਦਿੰਦੇ ਨਾ ਇੱਕ ਪ੍ਰਾਇਓਰਿਟੀ ਜ਼ਰੂਰ ਹੁੰਦੀ, ਇੱਕ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਚਾਹੁੰਦਾ ਕਿ ਮੈਂ ਬੀਚ ਪਰਸਨ ਹਾਂ, ਕੋਈ ਕਹਿੰਦਾ ਮੈਂ ਮਾਊਂਟੇਨ ਪਰਸਨ ਹਾਂ, ਕਿਸੇ ਨੂੰ ਪਹਾੜ ਪਸੰਦ ਹੁੰਦੇ ਆ, ਕਿਸੇ ਨੂੰ ਸਿਰਫ ਵਾਦੀਆਂ ਪਸੰਦ ਹੁੰਦੀਆਂ, ਕਿਸੇ ਨੂੰ ਲੇਕਸ ਪਸੰਦ ਹੁੰਦੇ ਆ, ਕਿਸੇ ਨੂੰ ਬੀਚ ਪਸੰਦ ਹੁੰਦੇ ਆ। ਇਸ ਕਰਕੇ ਮੈਨੂੰ ਲੱਗਦਾ ਤੁਹਾਡੀ ਗੱਲਾਂ ਤੋਂ ਤਾਂ ਮੈਨੂੰ ਐਵੇਂ ਲੱਗ ਰਿਹਾ ਕਿ ਤੁਸੀਂ ਇੱਕ ਮਾਊਂਟੇਨ ਪਰਸਨ ਹੋ, ਰਾਈਟ?
0: ਬਿਲਕੁਲ, ਪਹਾੜਾਂ ਦੀ ਜਿਹੜੀ ਖੂਬਸੂਰਤੀ ਹੈ ਨਾ, ਮੈਨੂੰ ਵੱਖਰਾ ਹੀ ਮਤਲਬ ਕਹਿ ਦਿੰਦੀ ਹੈ, ਮੇਰਾ ਮੂਡ ਬਣਾ ਦਿੰਦੀ, ਖੁਸ਼ ਹੋ ਜਾਂਦੀ ਹਾਂ, ਮੈਂ ਤਾਂ ਇੰਨੀ ਖੁਸ਼ ਹੁੰਦੀ ਹਾਂ, ਦੱਸ ਨਹੀਂ ਸਕਦੀ।
1: ਛੁੱਟੀਆਂ ਦੇ ਵਿੱਚ ਨਾ, ਚਾਹੇ ਤੁਸੀਂ ਕਿਤੇ ਵੀ ਘੁੰਮਣ ਜਾਓ ਜਾਂ ਛੁੱਟੀਆਂ ਦੇ ਵਿੱਚ ਘੁੰਮਣ ਨਾ ਵੀ ਜਾਓ, ਸਭ ਨੂੰ ਜੰਨਤ ਹੀ ਨਸੀਬ ਹੁੰਦੀ ਹੈ। ਸਭ ਨੂੰ ਐਵੇਂ ਲੱਗਦਾ ਕਿ ਬਸ ਆਹੀ ਜੰਨਤ ਹੈ, ਸਾਡੀ ਜ਼ਿੰਦਗੀ ਐਵੇਂ ਹੀ ਰਹਿਣੀ ਚਾਹੀਦੀ ਹੈ।
0: ਅਤੇ ਚਲੋ ਆਓ ਇੱਕ ਗੀਤ ਸੁਣਦੇ ਹਾਂ, ਤਦ ਤੱਕ ਤਾਂ ਆਪਾਂ ਆਪਣੇ ਲਿਸਨਰ ਨਾਲ ਗੱਲਬਾਤ ਕਰ ਲੈਂਦੇ ਹਾਂ ਅਤੇ ਫਿਰ ਜੁੜਦੇ ਹਾਂ ਤੁਹਾਡੇ ਨਾਲ ਮੁੜ ਇੱਕ ਪਿਆਰੀ ਜਿਹੀ ਬ੍ਰੇਕ ਤੋਂ ਬਾਅਦ।

0: ਮੈਨੂੰ ਲੱਗਦਾ ਸਭ ਆਪਣੇ ਆਪਣੇ ਘੁੰਮਣ ਦੀ ਤਿਆਰੀਆਂ 'ਚ ਬਹੁਤ ਜ਼ਿਆਦਾ ਬਿਜ਼ੀ ਨੇ, ਅਤੇ ਮੈਨੂੰ ਲੱਗਦਾ ਕੋਈ ਸ਼ੇਅਰ ਕਰਨਾ ਵੀ ਚਾਹੁੰਦੇ ਨੇ ਲੋਕ, ਪਰ ਅਸੀਂ ਗੱਲ ਕਰ ਨਹੀਂ ਪਾ ਰਹੇ ਕਿਉਂਕਿ ਜੋ ਟੈਕਨੀਕਲ ਇਸ਼ੂ ਹੈ ਉਹ ਨਹੀਂ ਠੀਕ ਹੋ ਪਾ ਰਿਹਾ, ਇਸ ਕਰਕੇ ਅਸੀਂ ਬਹੁਤ ਜ਼ਿਆਦਾ
1: ਨਿਰਾਸ਼ ਵੀ ਹਾਂ ਥੋੜ੍ਹੇ ਜਿਹੇ ਕਹਿ ਸਕਦੇ ਹਾਂ, ਬਟ ਕੋਈ ਗੱਲ ਨਹੀਂ, ਅਸੀਂ ਮੁੜ ਦੁਬਾਰਾ ਜੁੜਾਂਗੇ ਕਿਸੇ ਕਾਲਰ ਦੇ ਨਾਲ, ਉਮੀਦ ਸਾਡੀ ਕਾਇਮ ਹੈ। ਅਤੇ ਅਰੁਸ਼ੀ, ਮੈਂ ਤਾਂ ਆਪਣਾ ਐਕਸਪੀਰੀਅੰਸ ਦੱਸਤਾ ਕਿ ਲਾਸਟ ਈਅਰ ਮੈਂ ਕਿੱਥੇ ਗਈ ਸੀ, ਤੁਸੀਂ ਕਿੱਥੇ ਗਏ ਸੀ?

0: ਮੈਨੂੰ ਲੱਗਦਾ ਕਿ ਤੁਹਾਡੀ ਤਰ੍ਹਾਂ ਨਾ ਮੈਂ ਵੀ ਇੱਕ ਪਹਾੜ ਅਤੇ ਵਾਦੀਆਂ ਵਾਲਾ ਹੀ ਪਰਸਨ ਆ। ਮੈਨੂੰ ਵੀ ਆਹੀ ਜਗ੍ਹਾ ਪਸੰਦ ਹੈ। ਅਸੀਂ ਜਿਹੜਾ ਸਾਡਾ ਟ੍ਰਿਪ ਸੀ ਨਾ ਉਹ 3 ਜਗ੍ਹਾ ਦਾ ਸੀ, ਦੇਹਰਾਦੂਨ, ਰਿਸ਼ੀਕੇਸ਼, ਹਰਿਦੁਆਰ ਅਤੇ ਮਸੂਰੀ, ਸੋਰੀ 4 ਜਗ੍ਹਾ ਦਾ।
1: ਵਾਓ, ਤੁਸੀਂ
0: ਅਤੇ
1: ਤਾਂ ਬੜੀ ਜਗ੍ਹਾ ਦੇ ਘੁੰਮੇ ਹੋ, ਫਿਰ ਤਾਂ
0: ਅਸੀਂ
1: ਤੁਹਾਡਾ ਐਕਸਪੀਰੀਅੰਸ ਹੀ ਬੜਾ ਵਧੀਆ ਹੋਊਗਾ।
0: ਅਸੀਂ 3-4 ਦਿਨਾਂ ਦੇ ਵਿੱਚ ਸਾਰੇ ਜੋ ਡੈਸਟੀਨੇਸ਼ਨਸ ਹੈ ਇਹ ਕਵਰ ਕੀਤੀਆਂ ਸੀ। ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਪਣੀ ਫੈਮਿਲੀਜ਼ ਦੇ ਨਾਲ ਘੁੰਮਦੇ ਹੋ, ਫੈਮਿਲੀਜ਼ ਦੇ ਫਰੈਂਡਸ ਦੇ ਨਾਲ ਐਕਸਪੀਰੀਅੰਸ ਨਾ ਬਹੁਤ ਡਿਫਰੈਂਟ ਡਿਫਰੈਂਟ ਹੁੰਦਾ, ਅਤੇ
1: ਜੀ
0: ਜਦੋਂ ਤੁਸੀਂ ਫੈਮਿਲੀਜ਼ ਦੇ ਨਾਲ ਜਾਂਦੇ ਹੋ ਨਾ, ਤੁਸੀਂ ਬਹੁਤ ਹੀ ਡਿਫਰੈਂਟ ਐਕਸਪੀਰੀਅੰਸ ਉਸ ਜਗ੍ਹਾ ਦਾ ਕਰਦੇ ਹੋ, ਅਤੇ ਜਦੋਂ ਫਰੈਂਡਸ ਨਾਲ ਜਾਓ ਉਦੋਂ ਇੱਕ ਬਹੁਤ ਡਿਫਰੈਂਟ ਐਕਸਪੀਰੀਅੰਸ। ਸੋ ਮੈਂ ਤਾਂ ਫੈਮਿਲੀ ਨਾਲ ਗਈ ਸੀ, ਆਪਣੇ ਫੈਮਿਲੀ ਫਰੈਂਡਸ ਦੇ ਨਾਲ ਗਈ ਸੀ। ਸੋ ਉਦੋਂ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਮਜ਼ੇਦਾਰ ਟ੍ਰਿਪ ਰਿਹਾ ਸੀ ਮੇਰਾ, ਅਤੇ ਜਿੰਨੀ ਵੀ ਅਸੀਂ ਡੈਸਟੀਨੇਸ਼ਨਸ ਘੁੰਮੇ ਸੀ ਉਹ ਬਹੁਤ ਜ਼ਿਆਦਾ ਵਧੀਆ ਸੀ।

0: ਬਸ ਇਸੇ ਤਰ੍ਹਾਂ ਤਰਲੇ ਕਰਦੇ ਕਰਦੇ ਮੈਨੂੰ ਲੱਗਦਾ ਸਾਡੀ ਵੇਟ ਜੋ ਹੈ ਉਹ ਖਤਮ ਹੋ ਚੁੱਕੀ ਹੈ ਅਤੇ ਜਿਹੜੇ ਸਾਡੇ ਪਹਿਲੇ ਅੱਜ ਦੇ ਕਾਲਰ ਨੇ ਉਹ ਸਾਡੇ ਨਾਲ ਜੁੜੇ ਨੇ, ਜਿਹੜੇ ਸਾਡੇ ਪਹਿਲੇ ਲਿਸਨਰ ਨੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ।
1: ਬਿਲਕੁਲ, ਮੈਂ ਕਿਹਾ ਸੀਗਾ ਨਾ ਕਿ ਉਮੀਦ ਤੇ ਦੁਨੀਆ ਕਾਇਮ ਹੈ ਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਚਲੋ ਆਓ ਕਰਦੇ ਆ ਗੱਲਬਾਤ। ਹੈਲੋ,
2: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ,
1: ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੇਰਾ ਨਾਮ ਸੰਦੀਪ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ।
1: ਸੰਜੀਵ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਪ੍ਰੋਗਰਾਮ ਦੇ ਵਿੱਚ, ਤੇ ਕਿਵੇਂ ਲੱਗ ਰਿਹਾ ਪ੍ਰੋਗਰਾਮ ਦੇ ਵਿੱਚ ਆ ਕੇ ਪਹਿਲਾਂ ਤਾਂ ਇਹ ਦੱਸੋ।
2: ਬਹੁਤ ਵਧੀਆ ਲੱਗ ਰਿਹਾ, ਜਿਹੜੇ ਤੁਸੀਂ ਫਿਲਮਾਂ ਬਾਰੇ ਦੱਸਿਆ ਉਹ ਵੇਖੀਆਂ ਨਹੀਂ ਹੈ, ਹੁਣ ਵੇਖਾਂਗੇ।
1: ਜ਼ਰੂਰ ਜੀ, ਜ਼ਰੂਰ ਦੇਖਿਓ। ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿੱਥੇ ਘੁੰਮ ਕੇ ਆਏ ਹੋ ਤੇ ਕਿਹੜਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ?
2: ਅਸੀਂ ਜੀ ਹਰ ਸਾਲ ਜਾਈਦਾ ਹੇਮਕੁੰਡ ਸਾਹਿਬ।
1: ਵਾਓ, ਤੇ ਕਿਵੇਂ ਦਾ ਐਕਸਪੀਰੀਅੰਸ ਹੁੰਦਾ ਹੈ?
2: ਉਹ ਬਹੁਤ ਵਧੀਆ ਐਕਸਪੀਰੀਅੰਸ ਹੈ, ਟਰੈਕ ਦੋ ਪੈਦਲ ਟਰੈਕ ਹੁੰਦੇ ਆ।
0: ਕਿਹੜੀ ਜਗ੍ਹਾ ਤੇ ਤੁਸੀਂ ਘੁੰਮੇ? ਅਸੀਂ ਤੁਹਾਡੇ ਥਰੂ ਅਸੀਂ ਘੁੰਮਣਾ ਚਾਹਾਂਗੇ।
2: ਤੇ ਹੇਮਕੁੰਡ ਸਾਹਿਬ ਥੋੜੀ ਅੱਗੇ ਹੈਗਾ, ਭਾਰਤ ਦਾ ਆਖਰੀ ਪਿੰਡ ਹੈਗਾ ਮਾਨਾ ਪਿੰਡ।
1: ਵਾਓ, ਇਹ ਵੀ ਇੱਕ ਨਵੀਂ
2: ਹੋ ਗਿਆ ਹੈ। ਤੇ ਬਦਰੀਨਾਥ ਧਾਮ ਹੈ ਇੱਕ
1: ਜੀ,
2: ਉਹ ਵੀ ਸਵਰਗ ਨੂੰ ਰਾਜ ਜਾਂਦਾ, ਸਵਰਗ ਰੋਨੀ ਨੂੰ
1: ਜੀ।
2: ਤੇ ਇੱਕ ਸਰਸਵਤੀ ਨਦੀ ਉੱਥੇ ਸਿਰਫ ਦਰਸ਼ਨ ਦਿੰਦੀ ਹੈ, ਬਾਅਦ ਚੋਂ ਪਤਾਲ ਚ ਗਾਇਬ ਹੋ ਜਾਂਦੀ ਹੈ।
1: ਕੀ ਬਾਤ ਹੈ, ਬੜੀ ਤੁਸੀਂ ਮਤਲਬ ਵਧੀਆ ਵਧੀਆ ਜਗ੍ਹਾਵਾਂ ਦਾ ਸਾਨੂੰ ਮਤਲਬ ਇੱਥੇ ਜ਼ਿਕਰ ਕਰ ਦਿੱਤਾ, ਤੇ ਮੈਨੂੰ ਲੱਗਾ ਸਾਡੇ ਜਿਹੜੇ ਹੋਰ ਲਿਸਨਰਸ ਹੋਣਗੇ ਉਹ ਵੀ ਪਲੈਨਿੰਗ ਕਰਨਗੇ ਤੇ ਬੈਕਪੈਕ ਕਰਨ ਵਾਲੇ ਹੋਣਗੇ।
0: ਬਿਲਕੁਲ, ਮੈਨੂੰ ਲੱਗਦਾ ਤੁਸੀਂ ਕਾਫੀ ਅੱਛੀ ਜਗ੍ਹਾਵਾਂ ਐਕਸਪਲੋਰ ਕਰਕੇ ਆਏ ਹੋ।
2: ਅਸੀਂ ਜਾਈਦਾ ਸਤੰਬਰ ਮਹੀਨੇ, ਸਤੰਬਰ ਅਕਤੂਬਰ ਮਹੀਨੇ ਬਹੁਤ ਵਧੀਆ ਹੁੰਦਾ, ਦਰਸ਼ਨ ਬੜੇ ਵਧੀਆ ਹੋ ਜਾਂਦੇ।
1: ਬਸ ਜੀ, ਫੇਰ ਤਾਂ ਤੁਸੀਂ ਇਹ ਖੁਸ਼ਖਬਰੀ ਦਿੱਤੀ ਸਾਡੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਲਿਸਨਰਸ ਨੇ ਨਾ ਉਹ ਪੱਕਾ ਹੀ ਜਾਣਗੇ, ਮੈਨੂੰ ਤਾਂ ਪੂਰਾ ਪੂਰਾ ਯਕੀਨ ਹੈ।
0: ਮੈਨੂੰ ਲੱਗਦਾ ਸਾਰੇ ਸਪੈਸ਼ਲ ਛੁੱਟੀਆਂ ਲੈ ਕੇ ਜਾਣਗੇ, ਕਿਉਂਕਿ ਇਹਨਾਂ ਨੇ ਇੰਨੀ ਅੱਛੀ ਇੱਕ ਆਪਾਂ ਕਹਿ ਸਕਦੇ ਹਾਂ ਟਰੈਕਿੰਗ ਏਰੀਆ ਹੀ ਹੋ ਸਕਦਾ ਕਿ ਜਿੱਥੇ ਇਹਨਾਂ ਨੇ ਟਰੈਕ ਵੀ ਕੀਤਾ ਅਤੇ ਬਹੁਤ ਪਿਆਰੀ ਜਿਹੀ ਜਗ੍ਹਾ ਐਕਸਪਲੋਰ ਕੀਤੀ।
1: ਬਿਲਕੁਲ, ਅਤੇ ਉੱਥੇ ਖਾਣ ਲਈ ਤੁਹਾਨੂੰ ਕੀ ਕੀ ਖਾਸ ਲੱਗਾ ਸੀਗਾ? ਕਿਉਂਕਿ ਮੈਨੂੰ ਤਾਂ ਨਾ ਜਦੋਂ ਕਿਤੇ ਘੁੰਮਣ ਦਾ ਪਲੈਨ ਹੋਇਆ ਮੈਨੂੰ ਖਾਣ ਦਾ ਪਹਿਲਾਂ ਹੋ ਜਾਂਦਾ ਕਿ ਕੀ ਖਾ ਕੇ ਆਵਾਂਗੇ ਵਧੀਆ ਜਿਹਾ।
2: ਖਾਣ ਨੂੰ ਉੱਥੇ ਮੈਗੀ ਵਧੀ ਵਧੀ ਹੁੰਦੀ ਹੈ,
1: ਪਹਾੜਾਂ ਵਾਲੀ ਮੈਗੀ ਖਾ ਸਕਦੇ ਹਾਂ,
2: ਆਲੂ ਵਾਲੇ ਫੁਲਕੇ ਵੀ ਮਿਲਦੇ
1: ਆ। ਵਾਓ, ਬਹੁਤ ਵਧੀਆ, ਤੇ ਬਹੁਤ ਮਤਲਬ ਤੁਹਾਡੇ ਲਈ ਇਹ ਵਧੀਆ ਐਕਸਪੀਰੀਅੰਸ ਹੋਏਗਾ ਕਿ ਤੁਸੀਂ ਮਤਲਬ ਇੱਕ ਵਧੀਆ ਵਾਦੀਆਂ ਵਾਲੀ ਜਗ੍ਹਾਵਾਂ ਦੇ ਉੱਤੇ ਘੁੰਮ ਕੇ ਆਏ ਹੋ, ਜਿਹੜੀ ਤੁਸੀਂ ਸਰਸਵਤੀ ਨਦੀ ਦੇਖੀ ਉੱਥੇ ਦਾ ਜਿਹੜਾ ਤੁਹਾਡੇ ਲਈ ਐਕਸਪੀਰੀਅੰਸ ਸੀਗਾ ਕਿੰਨਾ ਵਧੀਆ ਲੱਗਾ ਤੁਹਾਨੂੰ, ਇਹ ਜਰਾ ਕਿ ਸ਼ੇਅਰ ਕਰੋ।
2: ਹਾਂਜੀ ਜੀ, ਇੱਕ ਤਾਂ ਜੰਨਤ ਹੀ ਹੈ, ਜੰਨਤ ਜਿੱਥੇ ਹੀ ਹੋਓਗੇ ਸਮਝੋਗੇ ਜੰਨਤ 'ਚ ਹੋਏ
1: ਜੀ। ਤੁਹਾਡੀ ਇਹ ਗੱਲ ਅਸੀਂ ਜ਼ਰੂਰ ਮਤਲਬ ਕਿ ਆਪਣੇ ਉੱਪਰ ਵੀ ਲੈ ਕੇ ਆਵਾਂਗੇ, ਅਸੀਂ ਜ਼ਰੂਰ ਘੁੰਮ ਕੇ ਆਵਾਂਗੇ ਇੱਕ ਨਾ ਇੱਕ ਵਾਰ, ਉਮੀਦ ਹੈ ਮੈਨੂੰ ਤਾਂ।
0: ਬਿਲਕੁਲ, ਮੈਨੂੰ ਲੱਗਦਾ ਆਪਾਂ ਹੁਣੇ ਆਪਣਾ ਪਲਾਨ ਕਰਦੇ ਹਾਂ ਅਤੇ ਰਿਤਿਕਾ ਆਪਾਂ ਦੋਨੋਂ ਘੁੰਮਣ ਚੱਲਦੇ ਹਾਂ,
1: ਕਰ ਲੈਂਦੇ ਹਾਂ ਬੈਕ ਪੈਕ। ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਅਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦਾ।
2: ਸ਼ੁਕਰੀਆ,
1: ਧੰਨਵਾਦ। ਅਤੇ ਦੋਸਤੋ, ਹੁਣੇ ਅਸੀਂ ਗੱਲਬਾਤ ਕੀਤੀ ਆਪਣੇ ਇੱਕ ਪਿਆਰੇ ਜਿਹੇ ਕਾਲਰ ਦੇ ਨਾਲ ਅਤੇ ਉਹਨਾਂ ਨਾਲ ਕੀਤੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਨਾ ਬਹੁਤ ਜ਼ਿਆਦਾ ਮਜ਼ੇਦਾਰ ਸੀਗਾ।
0: ਬਿਲਕੁਲ, ਮੈਨੂੰ ਐਵੇਂ ਲੱਗਿਆ ਕਿ ਇੱਕ ਇਨਫੋਟੇਨਮੈਂਟ ਕਾਇੰਡ ਆਫ ਜਿਹੜਾ ਸਾਡਾ ਪ੍ਰੋਗਰਾਮ ਸੀ ਨਾ ਯੁਵਾ

0: ਨਿਦਾਨ ਮੈਂ ਅੱਜ ਬਹੁਤ ਮਜ਼ਾ ਆਇਆ ਕਿਉਂਕਿ ਆਪਾਂ ਬਹੁਤ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਚੀਜ਼ਾਂ, ਇੱਕ ਸਪੈਸ਼ਲ ਡੇ ਅੱਜ ਦੀ ਤਰੀਕ ਕਿਉਂ ਅਤੇ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤੀ ਜਾਂਦੀ ਹੈ ਔਰ ਕਿਉਂ ਯਾਦ ਰੱਖੀ ਜਾਣੀ ਚਾਹੀਦੀ ਹੈ, ਇਹ ਡਿਸਕਸ ਕੀਤਾ। ਫਿਰ
1: ਬਿਲਕੁਲ
0: ਇੱਕ ਨਵਾਂ ਵਰਡ, ਇੱਕ ਗੋਲਡਨ ਵਰਡ ਅਸੀਂ ਸਾਰਿਆਂ ਵਾਸਤੇ ਲੈ ਕੇ ਆਏ ਅਤੇ ਮੈਨੂੰ ਲੱਗਦਾ ਉਹ ਵੀ ਸਾਰੇ ਵਰਡ ਨੂੰ ਆਪਣੀ ਲਾਈਫ ਦੇ ਵਿੱਚ ਆਪਣੇ ਆਪ ਵਾਸਤੇ ਬਹੁਤ ਜ਼ਿਆਦਾ ਇੰਪਲੀਮੈਂਟ ਕਰਨਗੇ।
1: ਅਤੇ ਅਰੁਸ਼ੀ ਜਾਂਦੇ ਜਾਂਦੇ ਬੇਸ਼ੱਕ ਸਾਨੂੰ ਥੋੜ੍ਹਾ ਜਿਹਾ ਜਿਹੜਾ ਨਿਰਾਸ਼ਾ ਮਿਲ ਗਈ ਸੀਗੀ ਟੈਕਨੀਕਲ ਪ੍ਰੋਬਲਮ ਦੇ ਕਾਰਨ, ਪਰ ਜਿਹੜੇ ਸਾਡੇ ਪਿਆਰੇ ਜਿਹੇ ਲਿਸਟਰ ਸਾਡੇ ਨਾਲ ਜੁੜੇ ਇਹਨਾਂ ਨੇ ਸਾਡਾ ਦਿਨ ਬਣਾ ਦਿੱਤਾ, ਯਾਨੀ ਕਿ ਸਾਡਾ ਜਿਹੜਾ ਟੂਰਸ ਐਂਡ ਟਰੈਵਲ ਵਾਲਾ ਸੈਗਮੈਂਟ ਸੀਗਾ ਨਾ, ਉਹਦੀ ਖੁਸ਼ੀ ਤਾਂ ਪੂਰੀ ਹੋ ਗਈ ਮੇਰੇ ਵੱਲੋਂ ਤਾਂ, ਮੈਂ ਤਾਂ ਬਹੁਤ ਖੁਸ਼ ਹਾਂ।
0: ਬਿਲਕੁਲ, ਅਤੇ ਸਾਨੂੰ ਹੁਣ ਦਿਓ ਇਜਾਜ਼ਤ ਕਿਉਂਕਿ ਸਮਾਂ
1: ਇਜਾਜ਼ਤ ਨਹੀਂ ਦੇ ਰਿਹਾ।
0: ਬਿਲਕੁਲ,
1: ਸੋ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਨਮਸਕਾਰ।

ਸੰਘਰਸ਼ ਜ਼ਿਆਦਾ ਹੁੰਦਾ ਹੈ, ਪਰ ਇੱਕ ਗੱਲ ਸਾਂਝੀ ਹੈ, ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਜ਼ਰੂਰ ਆਉਂਦਾ ਹੈ। ਇਸੇ ਸੋਚ ਨਾਲ, ਇਸੇ ਮੁਹੱਬਤ ਨਾਲ ਅਤੇ ਦਿਲਾਂ ਨੂੰ ਜੋੜਨ ਵਾਲੇ ਅਹਿਸਾਸਾਂ ਨਾਲ ਅਸੀਂ ਲੈ ਕੇ ਆਏ ਹਾਂ ਤੁਹਾਡਾ ਆਪਣਾ ਸ਼ੋਅ ਲਵ ਯੂ ਜ਼ਿੰਦਗੀ। ਇੱਥੇ ਹੋਣਗੀਆਂ ਦਿਲ ਦੀਆਂ ਗੱਲਾਂ, ਜ਼ਿੰਦਗੀ ਦੀਆਂ ਕਹਾਣੀਆਂ, ਯਾਦਾਂ ਦੇ ਸਫ਼ੇ, ਮੁਸਕਰਾਹਟਾਂ ਦੇ ਪਲ ਅਤੇ ਉਹ ਗੀਤ ਜੋ ਤੁਹਾਡੇ ਦਿਲ ਦੀ ਆਵਾਜ਼ ਬਣ ਜਾਂਦੇ ਨੇ। ਤਾਂ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਕੁਝ ਪਲ ਆਪਣੇ ਲਈ ਕੱਢ ਲਓ ਯਾਰ, ਕੱਢ ਲਓ। ਚਿਹਰੇ 'ਤੇ ਇੱਕ ਮੁਸਕਾਨ ਲਿਆਓ, ਦਿਲ ਦੀਆਂ ਖਿੜਕੀਆਂ ਖੋਲ੍ਹੋ ਅਤੇ ਆਪਣੇ ਆਪ ਨੂੰ ਕਹੋ, ਹਾਂ ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ ਪਰ ਖੂਬਸੂਰਤ ਜ਼ਰੂਰ ਹੁੰਦੀ ਹੈ। ਮੈਂ ਹਾਂ ਤੁਹਾਡਾ ਆਪਣਾ ਦੋਸਤ ਆਰ ਜੇ ਜ਼ੋਰਾਵਰ ਸਿੰਘ, ਮੇਜ਼ਬਾਨ, ਅਤੇ ਅਗਲੇ ਇੱਕ ਘੰਟੇ ਤੱਕ ਅਸੀਂ ਇਕੱਠੇ ਮਹਿਸੂਸ ਕਰਾਂਗੇ ਜ਼ਿੰਦਗੀ ਦੇ ਹਰ ਰੰਗ ਨੂੰ। ਅਤੇ ਆਓ ਸ਼ੁਰੂ ਕਰੀਏ ਇਹ ਸੋਹਣਾ ਸਫ਼ਰ, ਇੱਕ ਮੁਸਕਾਨ ਦੇ ਨਾਲ, ਇੱਕ ਉਮੀਦ ਦੇ ਨਾਲ ਅਤੇ ਦਿਲੋਂ ਨਿਕਲੇ ਇਹਨਾਂ ਸ਼ਬਦਾਂ ਨਾਲ। ਲਵ ਯੂ ਜ਼ਿੰਦਗੀ।

ਅੰਦਰ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਨਵੀਂ ਕਾਰ, ਵੱਡਾ ਘਰ ਜਾਂ ਤਨਖਾਹ ਵਧਣ ਨਾਲ ਖੁਸ਼ੀ ਮਿਲੇਗੀ, ਪਰ ਖੋਜ ਕਹਿੰਦੀ ਹੈ ਕਿ 50% ਖੁਸ਼ੀ ਸਾਡੇ ਜੀਨਾਂ ਯਾਨੀ ਕਿ ਜੀਨਸ ਅਤੇ 10% ਹਾਲਾਤ ਅਤੇ 40% ਸਾਡੀਆਂ ਰੋਜ਼ ਦੀਆਂ ਆਦਤਾਂ 'ਤੇ ਨਿਰਭਰ ਕਰਦੀ ਹੈ। ਬਿਲਕੁਲ ਬਿਲਕੁਲ ਠੀਕ ਗੱਲ ਹੈ, ਕਿਉਂਕਿ ਖੁਸ਼ੀ ਦਾ ਰਾਜ ਜਿਹੜਾ ਹੈ ਨਾ, ਉਹ ਰਾਜ ਸਾਡੇ ਅੰਦਰ ਹੀ ਸਮਾਇਆ ਹੋਇਆ। ਸੋ ਖੁਸ਼ੀ ਸਾਨੂੰ ਸਭ ਤੋਂ ਜ਼ਿਆਦਾ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਅੱਖਾਂ ਬੰਦ ਕਰਕੇ ਨਾ ਸਵੇਰੇ ਸਵੇਰੇ, ਕਿਉਂਕਿ ਉਹ ਵਾਈਬ੍ਰੇਸ਼ਨ ਬੜੀ ਖੂਬਸੂਰਤ ਹੁੰਦੀ ਹੈ ਜਦੋਂ ਅਸੀਂ ਧਿਆਨ ਧਰ ਕੇ ਬੈਠਦੇ ਹਾਂ, ਚਾਹੇ ਕੋਈ ਰੱਬ ਨੂੰ ਮੰਨੇ ਅਤੇ ਚਾਹੇ ਨਾ ਮੰਨੇ, ਪਰ ਉਹ ਜਿਹੜੀ ਨੇਚਰ ਵੱਲੋਂ ਸਾਨੂੰ ਖੁਸ਼ੀ ਮਿਲਦੀ ਹੈ ਨਾ, ਉਹ ਸਾਨੂੰ ਅਹਿਸਾਸ ਦਿਵਾਉਂਦੀ ਆ ਕਿ ਵਾਕਿਆ ਹੀ ਸੱਚੀਆਂ ਖੁਸ਼ੀਆਂ ਸਾਡੇ ਅੰਦਰ ਹੀ ਵਸੀਆਂ ਨੇ। ਸੋ ਕਹਿੰਦੇ ਨੇ ਖੁਸ਼ੀ ਕੋਈ ਚੀਜ਼ ਨਹੀਂ ਜੋ ਬਾਜ਼ਾਰੋਂ ਖਰੀਦੀ ਜਾਵੇ, ਇਹ ਇੱਕ ਅਵਸਥਾ ਹੈ, ਇੱਕ ਨਜ਼ਰੀਆ ਹੈ। ਪੰਜਾਬੀ ਸੱਭਿਆਚਾਰ 'ਚ ਖੁਸ਼ੀ ਨੂੰ ਚੜ੍ਹਦੀ ਕਲਾ ਕਹਿ ਕੇ ਸਲਾਮ ਕੀਤਾ ਜਾਂਦਾ ਹੈ। ਗੁਰਬਾਣੀ ਤੋਂ ਲੈ ਕੇ

ਕਿਉਂਕਿ ਖੁਸ਼ੀ ਦਾ ਰਾਜ ਜਿਹੜਾ ਹੈ ਨਾ, ਉਹ ਰਾਜ ਸਾਡੇ ਅੰਦਰ ਹੀ ਸਮਾਇਆ ਹੋਇਆ। ਸੋ ਖੁਸ਼ੀ ਸਾਨੂੰ ਸਭ ਤੋਂ ਜ਼ਿਆਦਾ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਅੱਖਾਂ ਬੰਦ ਕਰਕੇ ਨਾ ਸਵੇਰੇ ਸਵੇਰੇ, ਕਿਉਂਕਿ ਉਹ ਵਾਈਬ੍ਰੇਸ਼ਨ ਬੜੀ ਖੂਬਸੂਰਤ ਹੁੰਦੀ ਹੈ ਜਦੋਂ ਅਸੀਂ ਧਿਆਨ ਧਰ ਕੇ ਬੈਠਦੇ ਹਾਂ, ਚਾਹੇ ਕੋਈ ਰੱਬ ਨੂੰ ਮੰਨੇ ਅਤੇ ਚਾਹੇ ਨਾ ਮੰਨੇ, ਪਰ ਉਹ ਜਿਹੜੀ ਨੇਚਰ ਵੱਲੋਂ ਸਾਨੂੰ ਖੁਸ਼ੀ ਮਿਲਦੀ ਹੈ ਨਾ, ਉਹ ਸਾਨੂੰ ਅਹਿਸਾਸ ਦਿਵਾਉਂਦੀ ਆ ਕਿ ਵਾਕਿਆ ਹੀ ਸੱਚੀਆਂ ਖੁਸ਼ੀਆਂ ਸਾਡੇ ਅੰਦਰ ਹੀ ਵਸੀਆਂ ਨੇ। ਸੋ ਕਹਿੰਦੇ ਨੇ ਖੁਸ਼ੀ ਕੋਈ ਚੀਜ਼ ਨਹੀਂ ਜੋ ਬਾਜ਼ਾਰੋਂ ਖਰੀਦੀ ਜਾਵੇ, ਇਹ ਇੱਕ ਅਵਸਥਾ ਹੈ, ਇੱਕ ਨਜ਼ਰੀਆ ਹੈ। ਪੰਜਾਬੀ ਸੱਭਿਆਚਾਰ 'ਚ ਖੁਸ਼ੀ ਨੂੰ ਚੜ੍ਹਦੀ ਕਲਾ ਕਹਿ ਕੇ ਸਲਾਮ ਕੀਤਾ ਜਾਂਦਾ ਹੈ। ਗੁਰਬਾਣੀ ਤੋਂ ਲੈ ਕੇ ਲੋਕ ਗੀਤਾਂ ਤੱਕ ਖੁਸ਼ੀ ਦਾ ਫਲਸਫਾ ਸਾਡੇ DNA ਵਿੱਚ ਹੀ ਵਸਿਆ ਹੋਇਆ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਠੀਕ ਗੱਲ ਕਹੀ ਹੈ। ਸੋ ਖੁਸ਼ੀ ਦੇ ਰਿਲੇਟਡ ਇੱਕ ਅਸੀਂ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ। ਇਹ ਕਹਾਣੀ ਹੈ ਬੀਬੀ ਗੁਲਾਬੋ ਦੀ ਮੁਸਕਾਨ ਦੀ। ਜੀ ਬਿਲਕੁਲ ਠੀਕ ਸੁਣਿਆ, ਬੀਬੀ ਗੁਲਾਬੋ। ਦੇਖੋ ਜਿਹਦਾ ਨਾਮ ਹੀ ਬੀਬੀ ਗੁਲਾਬੋ ਆ, ਅਤੇ ਆਪਣੇ ਆਪ ਦੇ ਵਿੱਚ ਹੀ ਇਹ ਇੱਕ ਸੁਗੰਧੀ ਮੈਨੂੰ ਲੱਗਦਾ ਤੁਹਾਡੇ ਤੱਕ ਪਹੁੰਚ ਗਈ ਹੋਏਗੀ। ਸੋ ਬੀਬੀ ਗੁਲਾਬੋ ਦੀ ਕਹਾਣੀ ਕੁਛ ਇਸ ਤਰੀਕੇ ਨਾਲ ਆਓ ਤੁਹਾਨੂੰ ਸੁਣਾਉਂਦੇ ਹਾਂ।

ਪਿੰਡ ਸੰਧਵਾਂ ਪਿੰਡ ਸੰਧਵਾਂ ਕਲਾ 'ਚ ਬੀਬੀ ਗੁਲਾਬੋ ਰਹਿੰਦੀ ਸੀ। ਉਹਦੀ ਉਮਰ 80 ਸਾਲ, ਕਮਰ ਚੁੱਕੀ ਹੋਈ, ਪਰ ਅੱਖਾਂ 'ਚ ਐਸੀ ਚਮਕ ਕਿ ਜਿਵੇਂ ਸੂਰਜ ਡੁੱਬਣ ਤੋਂ ਇਨਕਾਰ ਹੀ ਹੋਵੇ। ਪਿੰਡ ਦੇ ਲੋਕ ਉਸਨੂੰ ਗੁਲਾਬੋ ਦਾਦੀ ਕਹਿੰਦੇ। ਦਾਦੀ ਕੋਲ ਸੀ ਕੀ? ਇੱਕ ਕੱਚਾ ਕੋਠਾ, ਦੋ ਮੰਜੀਆਂ, ਇੱਕ ਗਾਂ ਅਤੇ ਇੱਕ ਛੋਟੀ ਜਿਹੀ ਫੁਲਵਾੜੀ। ਪਤੀ 30 ਸਾਲ ਪਹਿਲਾਂ ਗੁਜ਼ਰ ਗਿਆ ਸੀ, ਪੁੱਤ ਫੌਜ 'ਚ ਸ਼ਹੀਦ ਹੋ ਗਿਆ ਸੀ। ਧੀ ਵਿਆਹ ਕੇ ਕੈਨੇਡਾ ਚਲੀ ਗਈ, 5 ਸਾਲ ਤੋਂ ਫੋਨ ਨਹੀਂ ਆਇਆ। ਫਿਰ ਵੀ ਸਵੇਰੇ 4 ਵਜੇ ਉੱਠ ਕੇ ਦਾਦੀ ਦਾ ਪਹਿਲਾ ਕੰਮ ਸੀ ਸ਼ੀਸ਼ਾ ਦੇਖ ਕੇ ਹੱਸਣਾ। ਲੋਕ ਕਹਿੰਦੇ, ਬੀਬੀ ਤੇਰੇ ਕੋਲ ਤਾਂ ਕੁਝ ਵੀ ਨਹੀਂ, ਹੱਸਦੀ ਕਾਹਤੋਂ ਆ? ਦਾਦੀ ਕਹਿੰਦੀ, ਪੁੱਤ ਜੋ ਨਹੀਂ ਉਹਦਾ ਰੋਣਾ ਕਿਉਂ? ਜੋ ਆ ਸਾ ਧੁੱਪ ਅਤੇ ਇਹ ਫੁੱਲ, ਉਹਦਾ ਹੱਸਣਾ ਕਿਉਂ ਨਹੀਂ? ਇੱਕ ਪਿੰਡ ਖੁਸ਼ੀਆਂ ਦੇ ਨਾਲ ਉਦੋਂ ਭਰਦਾ ਹੈ ਜਦੋਂ ਤੁਸੀਂ ਖੁਸ਼ ਰਹੋ। ਇੱਕ ਦਿਨ ਦੀ ਗੱਲ ਹੈ ਕਿ ਪਿੰਡ 'ਚ ਸ਼ਹਿਰੋਂ ਇੱਕ ਨਵਾਂ ਡਾਕਟਰ ਆਇਆ, ਡਾਕਟਰ ਅਰਜਨ ਨਾਮ ਉਹਦਾ ਸੀ। ਪੜ੍ਹਿਆ ਲਿਖਿਆ, ਪੈਸੇ ਵਾਲਾ, ਪਰ ਚਿਹਰਾ ਹਮੇਸ਼ਾ ਲਟਕਿਆ ਰਹਿੰਦਾ ਸੀ। ਉਸਨੂੰ ਡਿਪਰੈਸ਼ਨ ਸੀ। ਉਹ ਗੁਲਾਬੋ ਦਾਦੀ ਕੋਲ ਦਵਾਈ ਦੇਣ ਗਿਆ। ਦਾਦੀ ਨੇ ਉਸਨੂੰ ਲੱਸੀ ਦਾ ਗਲਾਸ ਫੜਾਇਆ ਅਤੇ ਕਿਹਾ, ਪੁੱਤ ਪਹਿਲਾਂ ਹੱਸਦਾ ਸਹੀ, ਫਿਰ ਦਵਾਈ ਦੇਈਂ। ਡਾਕਟਰ ਖਿੱਝ ਗਿਆ, ਮੈਨੂੰ ਹੱਸੀ ਨਹੀਂ ਆਉਂਦੀ ਦਾਦੀ, ਮੇਰੀ ਜ਼ਿੰਦਗੀ 'ਚ ਖੁਸ਼ੀ ਹੈ ਹੀ ਨਹੀਂ। ਦਾਦੀ ਹੱਸੀ, ਚੱਲ ਫਿਰ ਅੱਜ ਤੈਨੂੰ ਖੁਸ਼ੀ ਉਧਾਰ ਦਿੰਦੀ ਹਾਂ, ਪਰ ਸ਼ਰਤ ਹੈ 7 ਦਿਨ ਮੇਰੇ 3 ਕੰਮ ਜ਼ਰੂਰ ਕਰੀ। ਪਹਿਲਾ ਕੰਮ, ਰੋਜ਼ ਸਵੇਰ ਉੱਠ ਕੇ 5 ਫੁੱਲ ਤੋੜੀ ਅਤੇ ਕਿਸੇ ਅਜਨਬੀ ਨੂੰ ਦੇ ਆਈ। ਦੂਜਾ ਕੰਮ, ਦਿਨ 'ਚ ਇੱਕ ਵਾਰ ਕਿਸੇ ਦਾ ਧੰਨਵਾਦ ਕਰੀ, ਸਬਜ਼ੀ ਵਾਲੇ ਦਾ, ਬੱਸ ਵਾਲੇ ਦਾ, ਕਿਸੇ ਦਾ ਵੀ। ਤੀਜਾ ਕੰਮ, ਰਾਤ ਨੂੰ ਸੌਣ ਤੋਂ ਪਹਿਲਾਂ 3 ਚੀਜ਼ਾਂ ਲਿਖੀ ਜਿਨ੍ਹਾਂ ਲਈ ਤੂੰ ਸ਼ੁਕਰਾਨਾ ਕਰਦਾ ਹੈ। ਡਾਕਟਰ ਸਾਹਿਬ ਗਹਿਰੀ ਸੋਚ 'ਚ ਪੈ ਗਏ ਕਿ ਦਾਦੀ ਨੇ ਇਹ ਮੈਨੂੰ ਕਿਹੜਾ ਨਵਾਂ ਕੰਮ ਦਿੱਤਾ। ਡਾਕਟਰ ਨੇ ਹੱਸ ਕੇ ਕਿਹਾ, ਇਹ ਵੀ ਕੋਈ ਇਲਾਜ ਹੈ? ਪਰ ਦਾਦੀ ਦੀ ਅੱਖਾਂ ਦੀ ਚਮਕ ਦੇਖ ਕੇ ਮੰਨ ਗਿਆ। ਪਹਿਲਾ ਦਿਨ ਫੁੱਲ ਸਕੂਲ ਜਾਂਦੀ ਕੁੜੀ ਨੂੰ, ਬਹੁਤ ਛੋਟੀ ਕੁੜੀ ਸੀ, ਉਹਦੇ ਹੱਥ 'ਚ ਉਹਨਾਂ ਨੇ ਫੁੱਲ ਫੜਾ ਦਿੱਤਾ। ਉਹ ਇੰਨੀ ਖੁਸ਼ ਹੋਈ ਕਿ ਡਾਕਟਰ ਦਾ ਅੱਧਾ ਦਿਨ ਚੰਗਾ ਲੰਘ ਗਿਆ। ਤੀਜਾ ਦਿਨ, ਚਾਹ ਵਾਲੇ ਦਾ ਧੰਨਵਾਦ ਕੀਤਾ। ਉਹ ਬੋਲਿਆ, ਸਾਹਿਬ ਇੰਨੇ ਸਾਲ ਹੋ ਗਏ, ਕਿਸੇ ਨੇ ਮੈਨੂੰ ਅੱਜ ਤੱਕ ਥੈਂਕਸ ਨਹੀਂ ਕਿਹਾ, ਅੱਜ ਚਾਹ ਮੇਰੇ ਵੱਲੋਂ ਫ੍ਰੀ। ਉਸ ਤੋਂ ਬਾਅਦ ਕਰਦੇ ਕਰਦੇ ਦਿਨ ਬੀਤੇ, 7ਵਾਂ ਦਿਨ ਆਇਆ। ਰਾਤ ਨੂੰ ਲਿਖਿਆ, ਪਹਿਲਾ ਸਬਕ, ਮੈਂ ਸਾਹ ਲੈ ਸਕਦਾ ਹਾਂ। ਦੂਸਰਾ ਸਬਕ, ਮੇਰੇ ਹੱਥ ਸਲਾਮਤ ਨੇ। ਤੀਸਰਾ, ਦਾਦੀ ਮਿਲੀ। ਲਿਖਦੇ ਲਿਖਦੇ ਉਹਦੀ ਅੱਖ ਭਰ ਆਈ। ਪਰ ਬੁੱਲਾਂ 'ਤੇ

0: ਸਿਹਤ ਸੇਵਾਵਾਂ ਦੇ ਵਿਸਤਾਰ ਅਤੇ ਸਮਾਜਿਕ ਸਸ਼ਕਤੀਕਰਨ ਦੇ ਰਾਹੀਂ ਲਗਾਤਾਰ ਮਜ਼ਬੂਤ ਕੀਤਾ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਕਿ 4,13,000 ਕਰੋੜ ਸੈਂਟਰ ਤੋਂ ਪੰਜਾਬ ਦੇ ਵਿੱਚ ਆ ਚੁੱਕੇ ਆ ਵੱਖ ਵੱਖ ਯੋਜਨਾਵਾਂ ਦੇ ਥੱਲੇ।
1: ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 6,552 ਕਰੋੜ ਰੁਪਏ ਦਿੱਤੇ ਗਏ ਨੇ, ਜਿਸ ਨਾਲ 11 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ। ਉਹਨਾਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮ੍ਰਿਤਕਾਂ ਦੇ ਸਨਮਾਨ ਸੰਬੰਧੀ ਆਪਣੀਆਂ ਸਿਫਾਰਸ਼ਾਂ ਨੂੰ ਪੰਜਾਬ ਸਰਕਾਰ ਦੁਆਰਾ ਅਪਣਾਏ ਜਾਣ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਕਮਿਸ਼ਨ ਨੇ 6 ਦਸੰਬਰ 2025 ਨੂੰ ਇਹਨਾਂ ਨਿਰਦੇਸ਼ਾਂ ਜਾਰੀ ਕੀਤੇ ਹਨ ਤਾਂ ਜੋ ਮ੍ਰਿਤਕ ਵਿਅਕਤੀਆਂ ਦੇ ਸਨਮਾਨਜਨਕ ਪ੍ਰਬੰਧ ਅਤੇ ਸਿਹਤ ਸੰਭਾਲ ਸੰਸਥਾਵਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇੱਕ ਅਧਿਕਾਰਕ ਬਿਆਨ ਅਨੁਸਾਰ ਕਮਿਸ਼ਨ ਨੇ ਕਿਹਾ ਹੈ ਕਿ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ 9 ਜੂਨ ਨੂੰ ਰਾਜ ਭਰ ਦੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਨੂੰ ਇਸ ਸੰਬੰਧੀ ਵਿਆਪਕ ਨਿਰਦੇਸ਼ ਜਾਰੀ ਕੀਤੇ ਨੇ। ਕਮਿਸ਼ਨ ਦੀ ਅਗਵਾਈ ਕਰਨ ਵਾਲੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਕਿਹਾ ਕਿ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਮ੍ਰਿਤਕ ਵਿਅਕਤੀਆਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਮਨੁੱਖੀ ਵਿਹਾਰ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਅੱਜ ਪਟਿਆਲਾ ਦੇ ਡੋਗਰਾ ਮੁਹੱਲਾ ਸਰਹੰਦੀ ਗੇਟ ਵਿਖੇ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਖੁਦ ਸਮੁੱਚੀ ਟੀਮ ਸਮੇਤ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਹੈ ਅਤੇ ਗੰਦੇ ਪਾਣੀ ਨਾਲ ਬਿਮਾਰ ਹੋਏ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਹੁਣ ਤੱਕ ਪੀਲੀਆ ਦੇ 15 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 5 ਮਰੀਜ਼ ਹਸਪਤਾਲ 'ਚ ਦਾਖਲ ਨੇ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਕਿਸਾਨਾਂ ਲਈ ਐਗਰੀਸਟੈਕ ਦੇ ਆਨਲਾਈਨ ਪੋਰਟਲ 'ਤੇ ਫਾਰਮਰ ਰਜਿਸਟਰੀ ਹੋ ਕੇ ਆਪਣੇ ਫਾਰਮਰ ID ਬਣਾਉਣਾ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਫਾਰਮਰ ਰਜਿਸਟਰੀ ਦਾ ਮੁੱਖ ਉਦੇਸ਼ ਕਿਸਾਨਾਂ ਦਾ ਕੇਂਦਰੀ ਡਾਟਾਬੇਸ ਬਣਾਉਣਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ। PM ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਕੇਵਲ ਉਹਨਾਂ ਕਿਸਾਨਾਂ ਨੂੰ ਮਿਲਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸੈਂਡਲੇ @AIR RNU ਜਲੰਧਰ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ਿਆਈ ਖੇਡਾਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ ਹੈ। 49 ਸਾਲਾਂ ਦੇ ਸਨ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਮੁਤਾਬਕ ਰਾਣਾ ਨੇ ਕੱਲ੍ਹ ਰਾਤ ਦਿੱਲੀ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਏ। ਰਾਣਾ ਨੇ ਹਾਲ ਹੀ ਵਿੱਚ ਜਰਮਨੀ ਦੇ ਮਿਊਨਿਖ ਵਿੱਚ ISSF ਵਿਸ਼ਵ ਕੱਪ ਤੋਂ ਵਾਪਸੀ ਦੀ ਉਡਾਣ ਦੌਰਾਨ ਬਿਮਾਰ ਹੋਣ ਤੋਂ ਬਾਅਦ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਸੀ। ਨਵੀਂ ਦਿੱਲੀ ਪਹੁੰਚਣ 'ਤੇ ਉਹਨਾਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸਟੈਂਟ ਠੀਕ ਕਰਨ ਲਈ ਇੱਕ ਡਾਕਟਰੀ ਪ੍ਰਕਿਰਿਆ ਕਰਵਾਈ ਗਈ। ਪੇਸ਼ ਹੈ ਖਾਸ ਰਿਪੋਰਟ।
2: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਜੰਮੇ ਜਸਪਾਲ ਰਾਣਾ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਿਸ਼ਾਨੇਬਾਜ਼ੀ ਦੇ ਮਾਹਰ ਤੇ ਰਾਸ਼ਟਰੀ ਕੋਚ ਵਜੋਂ ਸੇਵਾ ਨਿਭਾਉਂਦਿਆਂ ਇੱਕ ਵਿਰਸਾ ਬਣਾਇਆ। ਉਹਨਾਂ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ। ਰਾਣਾ ਨੇ 1994 ਦੀ ਮਿਲਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਰਫ 18 ਸਾਲਾਂ ਦੀ ਉਮਰ ਵਿੱਚ ਜੂਨੀਅਰ ਵਰਗ ਵਿੱਚ ਵਿਸ਼ਵ ਰਿਕਾਰਡ ਸਕੋਰ ਨਾਲ ਸੋਨੇ ਦਾ ਤਮਗਾ ਜਿੱਤਿਆ। ਉਹਨਾਂ ਨੂੰ ਖੇਡ ਵਿੱਚ ਸ਼ਾਨਦਾਰ ਨਿਸ਼ਾਨੇਬਾਜ਼ ਮਨੂ ਭਾਕੜ ਦੀ ਕਾਮਯਾਬੀ ਪਿੱਛੇ ਇੱਕ ਵਿਅਕਤੀ ਵਜੋਂ ਵਿਆਪਕ ਤੌਰ ਤੇ ਸਲਾਹਿਆ ਜਾਂਦਾ ਹੈ। ਭਾਕੜ ਤੋਂ ਇਲਾਵਾ ਰਾਣਾ ਨੇ ਕਈ ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਸੌਰਭ ਚੌਧਰੀ, ਅਨੀਸ਼ ਭਾਨਵਾਲਾ ਅਤੇ ਚਿੰਕੀ ਯਾਦਵ ਸ਼ਾਮਿਲ ਨੇ। ਉਹਨਾਂ ਨੂੰ ਭਾਰਤੀ ਨਿਸ਼ਾਨੇਬਾਜ਼ੀ ਵਿੱਚ ਯੋਗਦਾਨ ਲਈ 1994 ਵਿੱਚ ਅਰਜੁਨ ਅਵਾਰਡ ਅਤੇ 1997 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ 2020 ਵਿੱਚ ਦਰੋਣਾਚਾਰਿਆ ਅਵਾਰਡ ਨਾਲ ਵੀ ਨਵਾਜ਼ਿਆ ਗਿਆ। ਉਹਨਾਂ ਦੇ ਦੇਹਾਂਤ ਨਾਲ ਭਾਰਤੀ ਨਿਸ਼ਾਨੇਬਾਜ਼ੀ ਨੇ ਆਪਣੇ ਸਭ ਤੋਂ ਵਧੀਆ ਅੰਬੈਸਡਰ, ਅਥਲੀਟ ਤੇ ਰਹਿਨੁਮਾ ਅਤੇ ਖੇਡ ਪੱਤਰਕਾਰੀ ਨੇ ਇੱਕ ਜਾਣਕਾਰ ਮਾਰਗਦਰਸ਼ਕ ਨੂੰ ਗੁਆ ਦਿੱਤਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਵਿਖੇ ਕੱਲ੍ਹ 13 ਜੂਨ ਨੂੰ ਪੈਣ ਵਾਲੀਆਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਕ ਢੰਗ ਨਾਲ ਮੁਕੰਮਲ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਕੱਲ੍ਹ ਵੋਟਾਂ ਸੰਬੰਧੀ ਵੱਖ ਵੱਖ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਹੋ ਗਈਆਂ ਨੇ। ਪੰਜਾਬ 'ਚ ਕੱਲ੍ਹ ਆਏ ਹਨੇਰੀ ਝੱਖੜ ਦੇ ਮੀਂਹ ਨਾਲ ਸੰਬੰਧਿਤ ਵੱਖ ਵੱਖ ਘਟਨਾਵਾਂ ਵਿੱਚ ਇੱਕ ਕੁੜੀ ਸਣੇ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਅੰਮ੍ਰਿਤਸਰ ਵਿੱਚ ਵਾਪਰੇ ਹਾਦਸੇ ਵਿੱਚ ਮੰਦਰ ਦੀ ਕੰਧ ਢਹਿਣ ਨਾਲ ਇੱਕ ਬਜ਼ੁਰਗ ਦੀ ਮੌਤ ਹੋਈ ਹੈ ਜਦਕਿ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਉੱਧਰ ਫਾਜ਼ਿਲਕਾ ਦੇ ਸਰਹੱਦੀ ਪਿੰਡ ਝੰਗੜ ਭੈਣੀ ਵਿਖੇ ਇੱਕ ਲੜਕੀ ਦੀ ਤੇਜ਼ ਹਨੇਰੀ ਝੱਖਣ ਨਾਲ ਸਮਿੰਟ ਦਾ ਛੱਡ ਡਿੱਗਣ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀ ਹਰਦੀਪ ਸਿੰਘ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ 18 ਸਾਲਾ ਸੁਨੀਤਾ ਰਾਣੀ ਵਜੋਂ ਹੋਈ ਹੈ। ਬੀਤੇ ਦਿਨੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹੋਈ ਬਾਰਿਸ਼ ਅਤੇ ਹਨੇਰੀ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ISS ਨਗਰ ਦੇ ਬਲਵੜ ਸੌਂਕੜੀ ਵਿੱਚ ਅੱਜ ਸਵੇਰੇ ਘੱਟ ਤੋਂ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ।

0: ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਵੱਖ ਵੱਖ ਥਾਵਾਂ ਤੋਂ ਤਾਪਮਾਨ ਫਰੀਦਕੋਟ 'ਚ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਭਿਵਾਨੀ ਵਿੱਚ 39.5 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਔਰਤਾਂ ਦਾ ICI 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲ ਖੇਡਿਆ ਜਾਏਗਾ। ਅਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ, ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। BJP ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਦਿੱਤੀ ਹੈ। ਮਸ਼ਹੂਰ ਭਾਰਤੀ ਸ਼ੂਟਿੰਗ ਕੋਚ ਅਤੇ ਏਸ਼ਿਆਈ ਖੇਡਾਂ ਦੇ ਸਾਬਕਾ ਸੋਨ ਤਗਮਾ ਜੇਤੂ ਜਸਪਾਲ ਰਾਣਾ ਦਾ ਦੇਹਾਂਤ ਹੋ ਗਿਆ। ਇਹ 49 ਸਾਲ ਦੇ ਸਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਆ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਣੇ ਦੌਰਾ, ਕਿਹਾ ਸਥਿਤੀ ਕਾਬੂ ਹੇਠ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 7 ਵਜੇ। ਨਮਸਕਾਰ।
1: ਮੇਰਾ ਇੱਕ ਜ਼ਿੱਦੀ ਗੁਆਂਢੀ ਹੈ, ਪੂਰੀ ਕਲੋਨੀ ਨੇ ਸੋਲਰ ਪੈਨਲ ਲਗਾ ਲਏ ਨੇ, ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਸੱਚਮੁੱਚ ਬਿੱਲ 0 ਆ ਸਕਦਾ ਹੈ। ਮੈਂ ਕਿਹਾ ਪੁੱਤਰ, ਨਾਮ ਹੀ ਹੈ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਫਿਰ ਇੱਕ ਇੱਕ ਕਰਕੇ ਸਭ ਦਾ ਬਿਜਲੀ ਬਿੱਲ 0 ਆਉਣ ਲੱਗਾ। ਫਿਰ ਬੋਲਿਆ, ਹੁਣ ਲਗਾ ਹੀ ਦਿੰਦਾ ਹਾਂ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਸੋ ਵੈਲਕਮ ਬੈਕ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਅਤੇ ਤੁਸੀਂ ਆਪਣਾ ਪਿਆਰਾ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਤਾਂ ਲਵ ਯੂ ਜ਼ਿੰਦਗੀ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਤਨੋ ਮਨੋ ਤਨੋ ਸਾਰੇ ਪਾਸਿਓਂ ਮਤਲਬ ਪ੍ਰੋਪਰ ਅਸੀਂ ਧਿਆਨ ਲਗਾ ਕੇ ਕਹਿੰਦੇ ਹਾਂ ਕਿ ਲਵ ਯੂ ਜ਼ਿੰਦਗੀ, ਸ਼ੁਕਰਾਨਾ ਕਰਦੇ ਹਾਂ ਅਸੀਂ ਆਪਣੀ ਜ਼ਿੰਦਗੀ ਦਾ। ਜਿਹੜੀ ਸਵੇਰ ਦੀ ਸਾਡੀ ਅੱਖ ਖੁੱਲ੍ਹਦੀ ਆ ਅਸੀਂ ਸ਼ੁਕਰ ਮਨਾਉਂਦੇ ਹਾਂ ਕਿ ਸ਼ੁਕਰ ਹੈ ਕਿ ਸਾਡੀ ਅੱਖ ਖੁੱਲ੍ਹੀ ਹੈ, ਹੈ ਨਾ। ਸੋ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਚਾਹੀਦਾ। ਇਹ ਸਿਆਣੇ ਸਾਨੂੰ ਐਵੇਂ ਨਹੀਂ ਕਹਿ ਗਏ, ਹਮੇਸ਼ਾ ਸਾਨੂੰ ਚੜ੍ਹਦੀ ਕਲਾ 'ਚ ਰੱਖਣਾ ਚਾਹੀਦਾ। ਤੁਹਾਨੂੰ ਮੈਂ ਇੱਕ ਦੋਸਤੋਂ ਕਹਾਣੀ ਸੁਣਾਉਂਦਾ। ਇੱਕ ਪਿੰਡ ਵਿੱਚ ਇੱਕ ਗਰੀਬ ਮਾਂ ਆਪਣੇ ਪੁੱਤ ਨਾਲ ਰਹਿੰਦੀ ਸੀ। ਪੁੱਤ ਦੇ ਬਹੁਤ ਵੱਡੇ ਸੁਪਨੇ ਸੀ ਪਰ ਘਰ ਦੇ ਹਾਲਾਤ ਬਹੁਤ ਮਾੜੇ ਸੀ। ਕਈ ਵਾਰ ਉਹਨੂੰ ਲੱਗਦਾ ਸੀ ਕਿ ਸ਼ਾਇਦ ਉਹ ਆਪਣੇ ਸੁਪਨੇ ਕਦੇ ਪੂਰੇ ਨਹੀਂ ਕਰ ਸਕੇਗਾ। ਇੱਕ ਦਿਨ ਉਹਨੇ ਮਾਂ ਨੂੰ ਪੁੱਛਿਆ, ਮਾਂ ਸਾਡੇ ਕੋਲ ਪੈਸੇ ਨਹੀਂ, ਸਹੂਲਤਾਂ ਨਹੀਂ, ਫਿਰ ਵੀ ਤੂੰ ਹਰ ਵੇਲੇ ਖੁਸ਼ ਕਿਵੇਂ ਰਹਿ ਲੈਂਦੀ ਹੈ। ਮਾਂ ਮੁਸਕਰਾਈ ਅਤੇ ਕਹਿੰਦੀ, ਪੁੱਤ ਮੇਰੇ ਕੋਲ ਇੱਕ ਗੁੱਲਕ ਹੈ ਜੋ ਮੈਨੂੰ ਹਰ ਰੋਜ਼ ਅਮੀਰ ਬਣਾਉਂਦੀ ਹੈ। ਪੁੱਤ ਹੈਰਾਨ ਹੋ ਗਿਆ, ਕਹਿੰਦਾ ਉਹਨੇ ਕਦੇ ਘਰ ਵਿੱਚ ਕੋਈ ਗੁੱਲਕ ਨਹੀਂ ਵੇਖੀ। ਕੁਝ ਸਾਲਾਂ ਬਾਅਦ ਪੁੱਤ ਪੜ੍ਹ ਲਿਖ ਕੇ ਚੰਗੀ ਨੌਕਰੀ 'ਤੇ ਲੱਗ ਗਿਆ। ਪਹਿਲੀ ਤਨਖਾਹ ਮਿਲੀ ਤਾਂ ਉਹ ਮਾਂ ਲਈ ਬਹੁਤ ਸਾਰੇ ਤੋਹਫ਼ੇ ਲੈ ਕੇ ਘਰ ਆਇਆ। ਘਰ ਪਹੁੰਚ ਕੇ ਉਹਨੇ ਮਾਂ ਨੂੰ ਕਿਹਾ, ਅੱਜ ਤਾਂ ਮੈਨੂੰ ਆਪਣੀ ਉਹ ਗੋਲਕ ਦਿਖਾ ਦਿਓ ਜਿਸ ਨੇ ਤੁਹਾਨੂੰ ਅਮੀਰ ਬਣਾਇਆ ਸੀ। ਮਾਂ ਹੱਸ ਪਈ, ਉਹਨੇ ਪੁੱਤ ਦਾ ਹੱਥ ਫੜਿਆ ਅਤੇ ਘਰ ਦੇ ਬਾਹਰ ਲੈ ਗਈ। ਉੱਥੇ ਕੋਈ ਗੋਲਕ ਹੀ ਨਹੀਂ ਸੀ। ਮਾਂ ਨੇ ਕਿਹਾ, ਪੁੱਤ ਮੇਰੀ ਗੋਲਕ ਮਿੱਟੀ ਦੀ ਨਹੀਂ ਸੀ, ਜਦੋਂ ਵੀ ਕੋਈ ਮੇਰੀ ਮਦਦ ਕਰਦਾ ਸੀ ਮੈਂ ਉਸ ਪਲ ਨੂੰ ਆਪਣੀ ਗੋਲਕ ਵਿੱਚ ਪਾ ਲੈਂਦੀ ਸੀ। ਜਦੋਂ ਤੂੰ ਛੋਟਾ ਸੀ ਅਤੇ ਮੈਨੂੰ ਜੱਫੀ ਪਾ ਲੈਂਦਾ ਸੀ, ਉਹ ਮੇਰੀ ਗੋਲਕ ਵਿੱਚ ਜਮ੍ਹਾਂ ਹੋ ਜਾਂਦਾ ਸੀ। ਜਦੋਂ ਕੋਈ ਗੁਆਂਢੀ ਹੱਸ ਕੇ ਹਾਲ ਪੁੱਛ ਲੈਂਦਾ ਸੀ ਉਹ ਵੀ ਮੇਰੀ ਗੋਲਕ ਵਿੱਚ ਚਲਾ ਜਾਂਦਾ ਸੀ। ਮੈਂ ਪੈਸੇ ਨਹੀਂ ਜੋੜੇ ਪੁੱਤਰਾ, ਮੈਂ ਖੁਸ਼ੀਆਂ ਜੋੜੀਆਂ ਨੇ ਆਏ, ਇਸ ਲਈ ਮੈਂ ਕਦੇ ਗਰੀਬ ਨਹੀਂ ਰਹੀ। ਪੁੱਤ ਦੀਆਂ ਅੱਖਾਂ ਭਰ ਆਈਆਂ। ਉਸ ਦਿਨ ਉਹਨੂੰ ਸਮਝ ਆਈ ਕਿ ਦੌਲਤ ਸਿਰਫ ਬੈਂਕ ਵਿੱਚ ਨਹੀਂ ਹੁੰਦੀ, ਕਈ ਵਾਰ ਉਹ ਲੋਕਾਂ ਦੇ ਪਿਆਰ, ਰਿਸ਼ਤਿਆਂ ਅਤੇ ਯਾਦਾਂ ਵਿੱਚ ਵੀ ਹੁੰਦੀ ਹੈ। ਉਹਨੇ ਮਾਂ ਨੂੰ ਗਲੇ ਲਾਇਆ ਅਤੇ ਕਿਹਾ, ਮਾਂ ਅੱਜ ਮੈਂ ਸੱਚਮੁੱਚ ਅਮੀਰ ਬਣ ਗਿਆ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਦੋਸਤੋ ਕਿ ਖੁਸ਼ੀ ਉਹ ਨਹੀਂ ਜੋ ਸਾਡੇ ਕੋਲ ਹੈ, ਖੁਸ਼ੀ ਉਹ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ। ਜੋ ਇਨਸਾਨ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਕਦਰ ਕਰਨਾ ਸਿੱਖ ਲੈਂਦਾ ਹੈ ਨਾ, ਉਹ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣ ਜਾਂਦਾ ਹੈ।

ਵੈਲਕਮ ਬੈਕ ਦੋਸਤੋ, ਐਫ ਐਮ ਬੈਂਡ 102.7 ਮੈਗਾ ਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਤੇ ਜਦੋਂ ਵੀ ਅਸੀਂ ਇਹ ਸ਼ਬਦ ਬੋਲਦੇ ਹਾਂ ਨਾ ਤੇ ਵਾਕਈ ਸਾਨੂੰ ਸਾਡੇ ਨਾਲ ਨਾ ਪਿਆਰ ਹੋਣ ਲੱਗ ਪੈਂਦਾ ਹੈ, ਕਿਉਂਕਿ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ, ਬਹੁਤ ਜ਼ਿਆਦਾ ਸੁਪਰ ਸੁਪਰੀਮ ਪਾਵਰ ਹੁੰਦੀ ਹੈ ਸ਼ਬਦਾਂ ਦੇ ਵਿੱਚ। ਸੋ ਇਸ ਕਰਕੇ ਸਾਨੂੰ ਕਹਿੰਦੇ ਰਹਿਣਾ ਚਾਹੀਦਾ, ਜਿਵੇਂ ਉਹ ਆਪਾਂ ਮੂਵੀ ਦੇਖੀ ਸੀ ਨਾ 3 Idiots ਅਤੇ ਉਹਦੇ ਵਿੱਚ ਕਹਿੰਦੇ ਹੁੰਦੇ ਸੀ ਜਦੋਂ ਵੀ ਕਿਸੇ ਸਿਚੁਏਸ਼ਨ ਦੇ ਵਿੱਚ ਤੁਸੀਂ ਫਸ ਜਾਓ, ਆਲ ਇਜ਼ ਵੈਲ। ਅਤੇ ਇਸੇ ਤਰੀਕੇ ਨਾਲ ਜੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਨਾਲ ਪਿਆਰ ਨਹੀਂ ਹੋ ਰਿਹਾ ਤਾਂ ਸ਼ਬਦਾਂ 'ਚ ਬੜੀ ਤਾਕਤ ਹੁੰਦੀ ਹੈ, ਸਿਆਣੇ ਕਹਿੰਦੇ, ਕਹਿ ਦੇਣਾ ਚਾਹੀਦਾ ਲਵ।

ਯੂ ਜ਼ਿੰਦਗੀ ਤੇ ਲਵ ਯੂ ਜ਼ਿੰਦਗੀ ਉਹ ਤੋਂ ਬਣਦੀ ਹੈ। ਪਿਛਲੀ ਵਾਰ ਆਪਾਂ ਇੱਕ ਦੂਸਰੇ ਨੂੰ ਹੋਮਵਰਕ ਦਿੱਤਾ ਸੀ ਕਿ ਅਸੀਂ ਜਦੋਂ ਸੌਣ ਲੱਗਦੇ ਹਾਂ ਨਾ ਤੇ ਅਸੀਂ ਸ਼ੁਕਰਾਨਾ ਕਰਕੇ ਸੋਈਏ ਕਿ ਥੈਂਕ ਗੋਡ ਕਿ ਤੂੰ ਸਾਨੂੰ ਸਾਹ ਦਿੱਤੇ, ਥੈਂਕ ਗੋਡ ਕਿ ਤੂੰ ਸਾਨੂੰ ਪ੍ਰਸ਼ਾਦਾ ਭੋਜਨ ਦਿੱਤਾ, ਥੈਂਕ ਗੋਡ ਤੂੰ ਸਾਨੂੰ ਪਰਿਵਾਰ ਦਿੱਤਾ। ਜੋ ਜੋ ਚੀਜ਼ਾਂ ਵੀ ਤੁਹਾਡੇ ਕੋਲ ਹੈਗੀਆਂ ਉਹਦਾ ਥੈਂਕਸ ਕਰਨਾ ਬਹੁਤ ਜ਼ਰੂਰੀ ਹੈ, ਵਰਨਾ ਲਿਸਟ ਤਿਆਰ ਹੋਣ ਨੂੰ ਤਾਂ ਇੱਕ ਮਿੰਟ ਲੱਗਦਾ ਨੈਗੇਟਿਵ ਚੀਜ਼ਾਂ ਜੇਕਰ ਅਸੀਂ ਗਿਣਨਾ ਚਾਹੀਏ। ਨੈਗੇਟਿਵ ਵੀ ਮਾੜੀਆਂ ਨਹੀਂ, ਉਹ ਵੀ ਉਸ ਰੱਬ ਦੀਆਂ ਹੀ ਨੇ, ਪਰ ਸਿਸਟਮ ਹੀ ਇੱਦਾਂ ਦਾ ਬਣਿਆ ਹੋਇਆ ਕਿ ਅਸੀਂ ਪੋਜ਼ਿਟਿਵ ਗੱਲਾਂ ਦੀ ਹੀ ਗੱਲ ਕਰਨੀ ਆ, ਤਾਂ ਹੀ ਅਸੀਂ ਇਕਾਗਰ ਚਿੱਤ ਹੋ ਕੇ ਮੈਡੀਟੇਸ਼ਨ ਕਰ ਸਕਦੇ ਹਾਂ ਜਾਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਹਾਂ। ਸੋ ਦੋਸਤੋ, ਅਗਲੀ ਕਹਾਣੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਇਸ ਕਹਾਣੀ ਦਾ ਸਿਰਲੇਖ ਅਸੀਂ ਰੱਖਿਆ ਹੈ ਅੱਧਾ ਗਲਾਸ। ਜੀ ਹਾਂ, ਅੱਧਾ ਗਲਾਸ। ਇਹ ਕਹਾਣੀ, ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ। ਦੋਵੇਂ ਇਕੱਠੇ ਕੰਮ ਕਰਦੇ ਸਨ, ਇਕੱਠੇ ਸਫ਼ਰ ਕਰਦੇ ਸਨ ਅਤੇ ਹਰ ਕੰਮ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਸਨ। ਇੱਕ ਦਿਨ ਉਹ ਲੰਮੇ ਸਫ਼ਰ 'ਤੇ ਨਿਕਲੇ, ਦੁਪਹਿਰ ਨੂੰ ਬਹੁਤ ਪਿਆਸ ਲੱਗੀ। ਕਾਫ਼ੀ ਲੱਭਣ ਤੋਂ ਬਾਅਦ ਉਹਨਾਂ ਨੂੰ ਇੱਕ ਘਰ ਮਿਲਿਆ। ਘਰ ਵਾਲੇ ਨੇ ਦੋਵਾਂ ਨੂੰ ਪਾਣੀ ਦਾ ਇੱਕ ਇੱਕ ਗਲਾਸ ਦਿੱਤਾ, ਪਰ ਗਲਾਸ ਅੱਧਾ ਹੀ ਭਰਿਆ ਹੋਇਆ ਸੀ। ਪਹਿਲਾ ਦੋਸਤ ਨਾਰਾਜ਼ ਹੋ ਕੇ ਕਹਿਣ ਲੱਗਾ, ਵੇਖ ਸਾਡੀ ਕਿਸਮਤ ਹੀ ਮਾੜੀ ਹੈ, ਇੰਨੀ ਪਿਆਸ ਲੱਗੀ ਸੀ ਅਤੇ ਗਲਾਸ ਵੀ ਅੱਧਾ ਭਰਿਆ ਮਿਲਿਆ। ਦੂਜਾ ਦੋਸਤ ਮੁਸਕਰਾ ਕੇ ਬੋਲਿਆ, ਮੈਂ ਤਾਂ ਖੁਸ਼ ਹਾਂ ਕਿ ਘੱਟੋ ਘੱਟ ਅੱਧਾ ਗਲਾਸ ਤਾਂ ਮਿਲਿਆ, ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਮਿਲਦਾ। ਦੋਵਾਂ ਨੇ ਪਾਣੀ ਪੀਤਾ ਅਤੇ ਅੱਗੇ ਵੱਧ ਗਏ। ਸਾਲਾਂ ਬਾਅਦ ਪਹਿਲਾ ਦੋਸਤ ਹਮੇਸ਼ਾ ਸ਼ਿਕਾਇਤ ਕਰਦਾ ਰਿਹਾ, ਉਹਨੂੰ ਹਰ ਚੀਜ਼ ਵਿੱਚ ਕਮੀ ਹੀ ਨਜ਼ਰ ਆਉਂਦੀ ਸੀ ਅਤੇ ਦੂਜਾ ਦੋਸਤ ਹਰ ਹਾਲਾਤ ਵਿੱਚ ਚੰਗਿਆਈ ਲੱਭਦਾ ਰਿਹਾ। ਉਹ ਹੱਸਦਾ, ਲੋਕਾਂ ਦੀ ਮਦਦ ਕਰਦਾ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਣਦਾ। ਇੱਕ ਦਿਨ ਪਹਿਲੇ ਦੋਸਤ ਨੇ ਪੁੱਛਿਆ, ਤੇਰੀ ਜ਼ਿੰਦਗੀ ਮੇਰੇ ਨਾਲੋਂ ਵੱਧ ਖੁਸ਼ ਕਿਉਂ ਲੱਗਦੀ ਹੈ? ਦੂਜੇ ਨੇ ਹੱਸ ਕੇ ਕਿਹਾ, ਕਿਉਂਕਿ ਮੈਂ ਅੱਜ ਵੀ ਹਰ ਗਲਾਸ ਨੂੰ ਅੱਧਾ ਭਰਿਆ ਹੀ ਦੇਖਦਾ ਹਾਂ। ਵਾਹ, ਕਿਹੜੀ ਪਿਆਰੀ ਸਟੋਰੀ ਹੈ। ਇੱਥੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਖੁਸ਼ੀ ਹਾਲਾਤਾਂ ਵਿੱਚ ਨਹੀਂ ਹੁੰਦੀ, ਨਜ਼ਰੀਏ ਵਿੱਚ ਹੁੰਦੀ ਹੈ। ਜੋ ਇਨਸਾਨ ਹਰ ਦਿਨ ਵਿੱਚ ਕੋਈ ਨਾ ਕੋਈ ਚੰਗੀ ਗੱਲ ਲੱਭ ਲੈਂਦਾ ਹੈ, ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਪਣੇ ਆਪ ਹੀ ਵਧਣ ਲੱਗਦੀਆਂ ਨੇ। ਮੈਨੂੰ ਅੱਜ ਵੀ ਉਹ ਕਿੱਸਾ ਯਾਦ ਆ ਜਾਂਦਾ ਹੈ, ਜਦੋਂ ਅਸੀਂ ਆਸਾਮ ਗਏ ਤਾਂ ਉੱਥੇ ਇੱਕ ਭੈਣ ਜੀ ਨੇ ਮੈਨੂੰ ਨਾ ਪਹਾੜੀ 'ਤੇ ਚੜ੍ਹ ਕੇ, ਕਿਉਂਕਿ ਚੜ੍ਹਾਈ ਚੜ੍ਹ ਰਹੇ ਸੀਗੇ, ਮੈਂ ਥੱਲਿਓਂ ਜੀ ਉੱਪਰ ਆ ਰਿਹਾ ਸੀ, ਉਹਨਾਂ ਨੇ ਮੈਨੂੰ ਦੂਰੋਂ ਹਾਕ ਮਾਰੀ, ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਹੋਣਾ, ਜ਼ੋਰਾਵਰ ਸਿੰਘ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਇਹ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਵੈਲਕਮ ਬੈਕ ਦੋਸਤੋ, ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਫੇਵਰੇਟ ਸ਼ੋਅ ਸੁਣ ਰਹੇ ਹੋ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ, ਲਵ ਯੂ ਜ਼ਿੰਦਗੀ। ਸੋ ਇਹਦੇ ਨਾਲ ਨਾਲ ਅਸੀਂ ਤੁਹਾਨੂੰ ਦੇਖੋ ਕਿੰਨੇ ਖੂਬਸੂਰਤ ਗਾਣੇ ਵੀ ਸੁਣਾ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ। ਔਰ ਵਾਕਈ ਕੋਈ ਖਾਲੀ ਗੱਲਾਂ ਹੀ ਨਹੀਂ, ਇਹ ਮੰਤਰ ਹੀ ਹੁੰਦੇ ਆ ਜਿਹੜੇ ਅਸੀਂ ਆਪਣੀ ਜਦੋਂ ਜ਼ਿੰਦਗੀ ਦੇ ਵਿੱਚ ਉਹਨੂੰ ਹੰਸ ਵਾਂਗੂ ਮੋਤੀ ਹੀ ਚੁਗਦੇ ਹਾਂ। ਜਿਵੇਂ ਹੰਸ ਦੀ ਖੁਰਾਕ ਮੋਤੀ ਆ, ਉਹਨੂੰ ਜੋ ਮਰਜ਼ੀ ਦੇ ਦਿਉ, ਉਹ ਜਿਹੜਾ ਸਵਾਂਤੀ ਬੂੰਦ ਹੈ ਨਾ, ਉਹ ਜਦ ਤੱਕ ਉਹਦੀ ਖੋਜ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਇੱਧਰ ਉੱਧਰ ਦੇਖਦਾ ਨਹੀਂ, ਉਹ ਡੋਲਦਾ ਨਹੀਂ। ਉਵੇਂ ਹੀ ਹਰ ਗਾਣੇ 'ਚੋਂ, ਹਰ ਸ਼ਬਦਾਵਲੀ ਦੇ ਵਿੱਚੋਂ ਇੱਕ ਚੰਗਾ ਇਨਸਾਨ ਚੰਗੀ ਚੀਜ਼ ਨੂੰ ਹੀ ਗ੍ਰੈਬ ਕਰਦਾ ਹੈ। ਸੋ ਦੋਸਤੋ, ਸੋਹਣੀਆਂ ਸੋਹਣੀਆਂ ਖੂਬਸੂਰਤ ਕਹਾਣੀਆਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਇੱਕ ਅਗਲੀ ਕਹਾਣੀ ਹੈ, ਇਸ ਕਹਾਣੀ ਦਾ ਸਿਰਲੇਖ ਹੈ ਹੱਸਦਾ ਹੋਇਆ ਜੇਤੂ। ਦਲੇਰੀ ਅਤੇ ਖੁਸ਼ੀ ਨਾਲ ਭਰੀ ਪੰਜਾਬੀ ਕਹਾਣੀ। ਇੱਕ ਛੋਟੇ ਜਿਹੇ ਪੰਜਾਬੀ ਪਿੰਡ ਵਿੱਚ ਗੁਰਪ੍ਰੀਤ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਬਹੁਤ ਹੱਸਮੁੱਖ ਸੀ। ਪਿੰਡ ਦੇ ਲੋਕ ਕਹਿੰਦੇ ਸਨ ਇਹ ਮੁੰਡਾ ਹਰ ਵੇਲੇ ਹੱਸਦਾ ਹੀ ਰਹਿੰਦਾ, ਜਿਵੇਂ ਇਹਨੂੰ ਕੋਈ ਫਿਕਰ ਹੀ ਨਾ ਹੋਵੇ। ਦੇਖੋ, ਸੰਸਾਰ ਦੇ ਵਿੱਚ ਇੰਨੀਆਂ ਟੈਨਸ਼ਨਸ ਨੇ ਕਿ ਲੋਕ ਅੱਜ ਕੱਲ੍ਹ ਹੈਰਾਨ ਹੋਣ ਲੱਗ ਪਏ ਨੇ ਕਿ ਇਹ ਹੱਸਦਾ ਹੀ ਕਿਉਂ ਪਿਆ, ਜਦਕਿ ਪੰਜਾਬ ਵੱਲ ਵੇਖ ਕੇ ਲੋਕ ਇੰਨੇ ਹੈਰਾਨ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਪੰਜਾਬੀ ਲੋਕ ਟੈਨਸ਼ਨ ਨਹੀਂ ਲੈਂਦੇ, ਫਿਕਰ ਨਹੀਂ ਕਰਦੇ, ਹੱਸਦੇ ਹੀ ਰਹਿੰਦੇ ਨੇ। ਪਰ ਅੱਜ ਦੀ ਰੇਟ 'ਚ ਪੰਜਾਬ ਦੇ ਲੋਕ ਹੀ ਪੰਜਾਬੀਆਂ ਆਪਣਿਆਂ ਨੂੰ ਹੀ ਵੇਖ ਕੇ ਕਹਿ ਰਹੇ ਨੇ ਕਿ ਇਹਨੂੰ ਕੋਈ ਟੈਨਸ਼ਨ ਨਹੀਂ। ਅੱਜ ਕੱਲ੍ਹ ਤਾਂ ਇਹ ਵੀ ਗੱਲਾਂ ਬਣਨ ਲੱਗ ਪਈਆਂ, ਉਹ ਭਰਾ ਉਹ ਕੋਈ ਟੈਨਸ਼ਨ ਟੁਨਸ਼ਨ ਹੈ ਕਿ ਨਹੀਂ, ਜਦਕਿ ਅਸੀਂ ਪੰਜਾਬੀ ਲੋਕ ਕਦੀ ਟੈਨਸ਼ਨ ਲੈਂਦੇ ਹੀ ਨਹੀਂ ਸੀ। ਸਾਨੂੰ ਤਾਂ ਸਿਰਫ ਇਸ

ਚੀਜ਼ ਦੀ ਫਿਕਰ ਹੁੰਦੀ ਸੀ ਕਿ ਸਵਾਸ ਖਤਮ ਹੋ ਰਿਹਾ ਅਤੇ ਅਸੀਂ ਰੱਬ ਰੱਬ ਕਰਨਾ। ਅੱਜ ਕੱਲ੍ਹ ਪਤਾ ਨਹੀਂ ਕਿਸ ਤਰੀਕੇ ਦੀਆਂ ਟੈਨਸ਼ਨਾਂ ਆਉਣ ਲੱਗ ਪਈਆਂ। ਦੇਖੋ ਇਹ ਵੀ ਇੱਕ ਵਿਚਾਰ ਹੀ ਹੈ, ਹੈ ਨਾ। ਸੋ ਉਹਨੂੰ ਖੁਸ਼ ਹੁੰਦਾ ਵੇਖ ਕੇ ਲੋਕ ਬੜੇ ਹੈਰਾਨ ਰਹਿੰਦੇ ਸੀ, ਪਰ ਅਸਲ ਜਿਹੜੀ ਗੱਲ ਸੀ ਨਾ ਇਹ ਸੀ ਕਿ ਗੁਰਪ੍ਰੀਤ ਦੀ ਜ਼ਿੰਦਗੀ ਵੀ ਆਸਾਨ ਨਹੀਂ ਸੀ। ਉਹਦੇ ਪਿਤਾ ਇੱਕ ਛੋਟੇ ਜਿਹੇ ਕਿਸਾਨ ਸਨ, ਕਈ ਵਾਰ ਫਸਲ ਖਰਾਬ ਹੋ ਜਾਂਦੀ ਸੀ, ਕਈ ਵਾਰ ਘਰ ਦੇ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਸੀ। ਇੱਕ ਸਾਲ ਮੀਂਹ ਇੰਨਾ ਘੱਟ ਪਿਆ ਕਿ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਦੀ ਫਸਲ ਸੋਕੀ ਗਈ। ਲੋਕ ਨਿਰਾਸ਼ ਹੋ ਗਏ, ਚੌਪਾਲ ਵਿੱਚ ਬੈਠ ਕੇ ਹਰ ਕੋਈ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ। ਪਰ ਗੁਰਪ੍ਰੀਤ ਹਰ ਸਵੇਰ ਉੱਠ ਕੇ ਖੇਤ ਵਿੱਚ ਜਾਂਦਾ, ਕੰਮ ਕਰਦਾ ਅਤੇ ਵਾਪਸ ਆਉਂਦੇ ਹੋਏ ਰਾਹ ਵਿੱਚ ਮਿਲਣ ਵਾਲੇ ਹਰ ਬੰਦੇ ਨੂੰ ਮੁਸਕਰਾ ਕੇ ਮਿਲਦਾ। ਇੱਕ ਦਿਨ ਇੱਕ ਬਜ਼ੁਰਗ ਨੇ ਪੁੱਛਿਆ, ਉਹ ਪੁੱਤ ਉਹ ਇੰਨਾ ਖੁਸ਼ ਕਿਵੇਂ ਰਹਿ ਲੈਂਦਾ, ਹਾਲਾਤ ਤਾਂ ਤੇਰੇ ਵੀ ਸਾਡੇ ਵਰਗੇ ਹੀ। ਗੁਰਪ੍ਰੀਤ ਨੇ ਜਵਾਬ ਦਿੱਤਾ, ਬਾਬਾ ਜੀ ਦੁੱਖ ਤਾਂ ਆਉਣੇ ਹੀ ਆਉਣੇ, ਜੇ ਮੈਂ ਰੋਵਾਂਗਾ ਤਾਂ ਦੁੱਖ ਘੱਟ ਨਹੀਂ ਹੋਣਾ, ਪਰ ਜੇ ਮੈਂ ਹੱਸ ਕੇ ਕੰਮ ਕਰਾਂਗਾ ਤਾਂ ਹੌਸਲਾ ਜ਼ਰੂਰ ਵਧੇਗਾ। ਬਜ਼ੁਰਗ ਉਹਦੀ ਗੱਲ ਸੁਣ ਕੇ ਮੁਸਕਰਾ ਪਏ। ਕੁਝ ਦਿਨਾਂ ਬਾਅਦ ਪਿੰਡ ਵਿੱਚ ਇੱਕ ਖੇਡ ਮੁਕਾਬਲਾ ਹੋਇਆ, ਜੇਤੂ ਨੂੰ ਸ਼ਹਿਰ ਵਿੱਚ ਸਿਖਲਾਈ ਦਾ ਮੌਕਾ ਮਿਲਣਾ ਸੀ। ਗੁਰਪ੍ਰੀਤ ਨੂੰ ਦੌੜਨ ਦਾ ਬਹੁਤ ਸ਼ੌਂਕ ਸੀ, ਉਹਨੇ ਵੀ ਨਾਮ ਲਿਖਵਾ ਲਿਆ। ਲੋਕ ਹੱਸਣ ਲੱਗ ਪਏ, ਓਏ ਉਹ ਪਹਿਲਾਂ ਘਰ ਦੇ ਹਾਲਾਤ ਤਾਂ ਸੰਭਾਲ ਲੈ, ਫਿਰ ਸੁਪਨੇ ਦੇਖ ਲਈ, ਉਹ ਤੇਰੇ ਕੋਲ ਜੁੱਤੇ ਵੀ ਢੰਗਦੇ ਨਹੀਂ, ਦੌੜ ਕੀ ਜਿੱਤਣੀ ਤੂੰ। ਪਰ ਗੁਰਪ੍ਰੀਤ ਨੇ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਿਆ। ਉਹ ਹਰ ਸਵੇਰ ਦੌੜਦਾ, ਕਈ ਵਾਰ ਡਿੱਗਦਾ, ਕਈ ਵਾਰ ਥੱਕ ਜਾਂਦਾ, ਪਰ ਹਰ ਵਾਰ ਉੱਠ ਕੇ ਮੁਸਕਰਾ ਦਿੰਦਾ। ਮੁਕਾਬਲੇ ਦਾ ਦਿਨ ਆ ਗਿਆ, ਸੈਂਕੜੇ ਲੋਕ ਮੈਦਾਨ ਵਿੱਚ ਸਨ, ਦੌੜ ਸ਼ੁਰੂ ਹੋਈ। ਗੁਰਪ੍ਰੀਤ ਪੂਰੀ ਤਾਕਤ ਨਾਲ ਦੌੜ ਰਿਹਾ ਸੀ, ਅਚਾਨਕ ਉਹਦਾ ਪੈਰ ਇੱਕ ਪੱਥਰ ਨਾਲ ਟਕਰਾ ਗਿਆ ਅਤੇ ਉਹ ਡਿੱਗ ਪਿਆ। ਲੋਕਾਂ ਨੂੰ ਲੱਗਿਆ ਕਿ ਹੁਣ ਉਹ ਹਾਰ ਗਿਆ, ਪਰ ਗੁਰਪ੍ਰੀਤ ਤੁਰੰਤ ਉੱਠਿਆ। ਉਹਨੇ ਆਪਣੇ ਕੱਪੜਿਆਂ ਤੋਂ ਮਿੱਟੀ ਝਾੜੀ, ਚਿਹਰੇ 'ਤੇ ਮੁਸਕਾਨ ਲਿਆਂਦੀ ਅਤੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ। ਹੁਣ ਉਹਦੇ ਸਾਹਮਣੇ ਸਿਰਫ ਦੌੜ ਨਹੀਂ ਸੀ, ਉਹਦੇ ਸਾਹਮਣੇ ਆਪਣਾ ਹੌਸਲਾ ਸੀ। ਉਹ ਦੌੜਦਾ ਗਿਆ, ਦੌੜਦਾ ਗਿਆ ਅਤੇ ਆਖਰੀ ਪਲਾਂ ਵਿੱਚ ਸਭ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ 'ਤੇ ਪਹੁੰਚ ਗਿਆ। ਸਾਰਾ ਮੈਦਾਨ ਤਾੜੀਆਂ ਨਾਲ ਗੂੰਜ ਉੱਠਿਆ। ਇਨਾਮ ਲੈਂਦੇ ਸਮੇਂ ਇੱਕ ਪੱਤਰਕਾਰ ਨੇ ਪੁੱਛਿਆ, ਜਦੋਂ ਤੁਸੀਂ ਡਿੱਗੇ ਸੀ ਉਸ ਵੇਲੇ ਤੁਹਾਡੇ ਮਨ ਵਿੱਚ ਕੀ ਆਇਆ ਸੀ? ਗੁਰਪ੍ਰੀਤ ਮੁਸਕਰਾਇਆ ਅਤੇ ਬੋਲਿਆ, ਮੈਨੂੰ ਲੱਗਿਆ ਕਿ ਜ਼ਿੰਦਗੀ ਮੈਨੂੰ ਇੱਕ ਵਾਰ ਫੇਰ ਪਰਖ ਰਹੀ ਹੈ। ਮੈਂ ਸੋਚਿਆ ਡਿੱਗਣਾ ਮੇਰੀ ਗਲਤੀ ਨਹੀਂ, ਪਰ ਡਿੱਗੇ ਰਹਿਣਾ ਮੇਰਾ ਫੈਸਲਾ ਹੋਵੇਗਾ, ਇਸ ਲਈ ਮੈਂ ਉੱਠ ਗਿਆ। ਇਹ ਗੱਲ ਸੁਣ ਕੇ ਸਾਰੇ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗ ਪਏ। ਉਸ ਦਿਨ ਪਿੰਡ ਦੇ ਲੋਕਾਂ ਨੇ ਇੱਕ ਵੱਡਾ ਸਬਕ ਸਿੱਖਿਆ, ਦਲੇਰੀ ਸਿਰਫ ਮੁਸ਼ਕਲਾਂ ਨਾਲ ਲੜਨ ਦਾ ਨਾਮ ਨਹੀਂ ਹੈ, ਸਗੋਂ ਮੁਸ਼ਕਲਾਂ ਦੇ ਵਿਚਕਾਰ ਵੀ ਮੁਸਕਰਾਉਣ ਦਾ ਨਾਮ ਹੈ। ਕਹਾਣੀ ਦੀ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਹੌਸਲਾ ਹਾਲਾਤਾਂ ਤੋਂ ਵੱਡਾ ਹੁੰਦਾ ਹੈ। ਖੁਸ਼ੀ ਕੋਈ ਮੰਜ਼ਿਲ ਨਹੀਂ, ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਜੋ ਇਨਸਾਨ ਡਿੱਗ ਕੇ ਵੀ ਮੁਸਕਰਾ ਕੇ ਉੱਠਦਾ ਹੈ, ਉਹਨੂੰ ਦੁਨੀਆ ਦੀ ਕੋਈ ਤਾਕਤ ਲੰਮੇ ਸਮੇਂ ਲਈ ਹਰਾ ਨਹੀਂ ਸਕਦੀ।

ਸੋ ਦੋਸਤੋ ਇਹ ਤੁਸੀਂ ਸ਼ੋਅ ਜਿਹੜਾ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਅਤੇ ਲਵ ਯੂ ਜ਼ਿੰਦਗੀ ਅੱਜ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸ਼ੋਅ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਏਗਾ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇੰਨੀਆਂ ਖੂਬਸੂਰਤ ਕਹਾਣੀਆਂ ਨੂੰ ਸੁਣ ਕੇ ਅਤੇ ਆਪਣੀ ਜ਼ਿੰਦਗੀ ਨੂੰ ਵੀ ਖੂਬਸੂਰਤ ਬਣਾਓਗੇ ਔਰ ਵਾਕਈ ਸਾਨੂੰ ਉਮੀਦ ਵੀ ਹੁੰਦੀ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਵੀ ਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਕਰਕੇ ਜ਼ਰੂਰ ਹੋਰ ਪੋਜ਼ਿਟਿਵ ਬਣਾਓਗੇ। ਸੋ ਦੋਸਤੋ ਬੜੇ ਖੂਬਸੂਰਤ ਢੰਗ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ, ਆਪਣੇ ਆਪ ਨਾਲ ਰੋਜ਼ ਅਸੀਂ ਵਾਅਦੇ ਕਰਨੇ ਹਾਂ ਅਤੇ ਕਹਿੰਦੇ ਨੇ ਕਿ ਹਰ ਸਵੇਰ ਨਵੀਂ ਉਮੀਦ ਦਾ ਪੈਗਾਮ ਲਿਆਉਂਦੀ ਹੈ, ਹਰ ਸ਼ਾਮ ਕੁਝ ਤਜ਼ਰਬਿਆਂ ਦਾ ਨਾਮ ਲਿਆਉਂਦੀ ਹੈ। ਹਾਰਾਂ ਅਤੇ ਜਿੱਤਾਂ ਦਾ ਸਫ਼ਰ ਦਾ ਹਿੱਸਾ ਨੇ, ਹਾਰਾਂ ਅਤੇ ਜਿੱਤਾਂ ਤਾਂ ਸਫ਼ਰ ਦਾ ਹਿੱਸਾ ਹੈ, ਅਸਲ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਹਰ ਦਿਨ ਜੀਣਾ ਹੀ ਸਿਖਾਉਂਦੀ ਹੈ, ਜ਼ਿੰਦਗੀ ਹਰ ਦਿਨ ਜੀਣਾ ਹੀ ਸਿਖਾਉਂਦੀ ਹੈ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਤੁਸੀਂ ਆਪਣੇ ਸਾਥੀ ਆਪਣੇ ਦੋਸਤ ਆਪਣੇ ਹੋਸਟ ਨੂੰ ਦਿਓ ਇਜਾਜ਼ਤ। ਆਰ ਜੇ ਜ਼ੋਰਾਵਰ ਸਿੰਘ ਔਰ FM ਬੈਂਡ 102.7 ਮੈਗਾ ਹਰਟਸ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਜਿੱਥੇ ਤੁਸੀਂ ਆਪਣਾ ਪਿਆਰਾ ਸ਼ੋਅ ਸੁਣ ਰਹੇ ਸੀ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਸੋ ਅਗਲੇ ਆਰ ਜੇ ਸਾਡੇ ਕੋਲ ਪਹੁੰਚ ਚੁੱਕੇ ਨੇ ਔਰ ਤੁਸੀਂ ਉਹਨਾਂ ਕੋਲੋਂ ਪਹਿਲਾਂ FM ਨਿਊਜ਼ ਹੈਡਲਾਈਨ ਸੁਣੋਗੇ, ਉਸ ਤੋਂ ਬਾਅਦ ਤੁਸੀਂ ਉਹਨਾਂ ਕੋਲੋਂ ਫਿਲਮੀ ਦੁਨੀਆ ਜਿਹੜਾ ਤੁਹਾਡਾ ਬਹੁਤ ਪਿਆਰਾ ਸ਼ੋਅ ਹੈ ਬੇਸਡ ਔਨ ਬਾਲੀਵੁੱਡ ਐਂਡ ਪੋਲੀਵੁੱਡ ਸੌਂਗਸ ਇਹ ਸੁਣੋਗੇ। ਸੋ ਦੋਸਤੋ ਆਪਣੇ ਆਪ ਨਾਲ ਜ਼ਰੂਰ ਇਹ ਵਾਅਦਾ ਰੋਜ਼ਾਨਾ ਉੱਠ ਕੇ ਕਰਿਆ ਕਰੋ ਕਿ ਲਵ ਯੂ ਜ਼ਿੰਦਗੀ, ਜ਼ਿੰਦਗੀ ਜ਼ਿੰਦਾਬਾਦ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸ਼ਾਮ ਦੇ 7 ਵਜੇ ਹੁਣ ਸੁਣੋਗੇ FM ਨਿਊਜ਼ ਹੈਡਲਾਈਨਸ।

ਵਾਲੇ ਸੁਪਨੇ ਖੂਬਸੂਰਤ ਹੁੰਦੇ ਨੇ, ਪਰ ਸਭ ਤੋਂ ਖੂਬਸੂਰਤ ਹੁੰਦਾ ਹੈ ਕਿਸੇ ਦੇ ਸੁਪਨਿਆਂ ਦਾ ਖੰਭ ਬਣ ਜਾਣਾ। ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ, ਤੇ ਜਹਿਰ ਤੇ ਮਿੱਠੀ ਜੀ ਮੁਸਕਾਨ, ਦਿਲ ਵਿੱਚ ਜੋਸ਼ ਪਿਆਰ, ਦੋਵੇਂ ਹੱਥ ਜੋੜ ਹਾਜ਼ਰ ਹਾਂ ਤੁਹਾਡੇ ਦੋਸਤ ਆਰਜੇ ਨੇਹਾ ਰਲਹਨ। ਤੇ ਜੀ ਸ਼ਾਮ ਦਾ ਵੇਲਾ

ਹੈ ਤੇ ਵੇਲਾ ਉਹੀ ਜਿਸ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਫਿਲਮੀ ਦੁਨੀਆ ਦੀ। ਪ੍ਰੋਗਰਾਮ ਫਿਲਮੀ ਦੁਨੀਆ ਤੇ ਫਿਲਮੀ ਦੁਨੀਆ ਦੀਆਂ ਹੀ ਕੁਝ ਖਾਸ ਵੱਖਰੀਆਂ ਹਸਤੀਆਂ ਬਾਰੇ ਅੱਜ ਕਰਾਂਗੇ ਗੱਲਬਾਤ, ਜੋ ਕਿਤੇ ਨਾ ਕਿਤੇ ਸਿਨੇਮਾ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਿਮਟ ਕੇ ਰਹਿ ਗਈਆਂ ਨੇ। ਪਰ ਉਹ ਸ਼ਖਸੀਅਤਾਂ ਨੇ, ਉਹ ਹਸਤੀਆਂ ਨੇ ਜਿਨ੍ਹਾਂ ਨੇ ਸਿਨੇਮਾ ਵਿੱਚ ਰੂਹ ਪਾਈ। ਬਸ ਫਿਰ ਅੱਜ 7 to 8 ਵਜੇ ਦਾ ਇੱਕ ਖਾਸ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਾਂਗੇ, ਸਿਤਾਰਿਆਂ ਦੀਆਂ ਤਾਂ ਗੱਲਾਂ ਕਰਨੀਆਂ ਹੀ ਹੈ, ਅਤੇ ਨਾਲ ਹੀ ਨਾਲ ਤੁਹਾਨੂੰ ਸੁਣਾਵਾਂਗੇ ਹਿੰਦੀ ਫਿਲਮਾਂ ਦੇ ਪਿਆਰੇ ਪਿਆਰੇ ਮਿੱਠੇ ਮਿੱਠੇ ਗੀਤ। ਦੋਸਤੋ, ਗੱਲ ਕਰੀਏ 20ਵੀਂ ਸਦੀ ਦੀ ਤਾਂ ਹਿੰਦੀ ਸਿਨੇਮਾ ਦੀ ਉਸ ਵੇਲੇ ਸ਼ੁਰੂਆਤ ਹੋਈ। ਫਿਲਮਾਂ ਜ਼ਿਆਦਾਤਰ ਪੁਰਾਣੀ ਕਥਾਵਾਂ ਉੱਤੇ ਬਣਦੀਆਂ ਸੀ, ਗਿਣਤੀ ਦੇ ਕੁਝ ਫਿਲਮ ਮੇਕਰ ਹੀ ਹੁੰਦੇ ਸੀ, ਅਤੇ ਇਹਨਾਂ ਗਿਣਤੀ ਦੇ ਫਿਲਮ ਮੇਕਰ ਦੇ ਵਿੱਚ ਹੀ ਇੱਕ ਨਾਂ ਆਉਂਦਾ ਹੈ, ਨਾਨਾ ਭਾਈ ਭੱਟ ਦਾ। ਪਰ ਕੀ ਤੁਸੀਂ ਜਾਣਦੇ ਹੋ ਹਿੰਦੀ ਸਿਨੇਮਾ ਦੇ ਇਹ ਫਿਲਮ ਮੇਕਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਬਣਾਈਆਂ ਇਸ ਨਾਂ ਦੇ ਨਾਲ, ਉਹਨਾਂ ਦਾ ਅਸਲੀ ਨਾਂ ਕੁਝ ਹੋਰ ਹੀ ਸੀ। ਗੁਜਰਾਤ ਦੇ ਪੋਰਬੰਦਰ ਵਿੱਚ ਜਨਮੇ ਨਾਨਾ ਭਾਈ ਭੱਟ ਦਾ ਅਸਲੀ ਨਾਂ ਕੀ ਸੀ, ਉਹਨਾਂ ਦੀ ਇਸ ਸ਼ੁਰੂਆਤ ਦਾ ਕਿੱਸਾ ਕੀ ਹੈ, ਫਿਲਮਾਂ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੋਇਆ, ਸਭ ਕੁਝ ਕਰਾਂਗੇ ਡਿਸਕਸ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਆਵਾਜ਼ ਹੈ ਜੀ ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦੀ।

ਹਾਂਜੀ ਮੈਗਾ ਜੀ ਇੱਕ ਵਾਰ ਫਿਰ ਵੈਲਕਮ ਬੈਕ ਹੈ ਜੀ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਆਰ ਸ਼ਿਮੀ ਹਰਲ ਦੇ ਨਾਲ ਅੱਜ ਗੱਲਬਾਤ ਕਰ ਰਹੇ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਨਾਨਾ ਭਾਈ ਭੱਟ 12 ਜੂਨ 1915 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਜਨਮੇ।

தோஸ் ஆட்சியுமே அரலந்தினார். ਅੱਜ ਗੱਲਬਾਤ ਕਰ ਰਹੇ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਨਾਨਾ ਭਾਈ ਭੱਟੀ। 12 ਜੂਨ 1915 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਜਨਮੇ ਇੰਡੀਅਨ ਹਿੰਦੀ ਸਿਨੇਮਾ ਦੇ ਮਸ਼ਹੂਰ ਫਿਲਮ ਮੇਕਰ। ਪਰ ਜਦ ਇਹ ਪੈਦਾ ਹੋਏ ਤਦ ਘਰਦਿਆਂ ਨੇ ਇਹਨਾਂ ਦਾ ਨਾਂ ਰੱਖਿਆ ਸੀ ਯਸ਼ਵੰਤ ਭੱਟ। ਸਿੱਖਿਆ ਦੇ ਦੌਰਾਨ ਹੀ ਇਹਨਾਂ ਦਾ ਜਿਹੜਾ ਸ਼ੌਕ ਸੀ ਫਿਲਮਾਂ ਵਿੱਚ ਕਾਫੀ ਜ਼ਿਆਦਾ ਸੀ। ਫਿਲਮਾਂ ਵੇਖਣੀਆਂ, ਨਾਟਕ ਲਿਖਣੇ ਕਾਫੀ ਪਸੰਦ ਸੀ। ਅਤੇ ਬਸ ਇਸ ਤਰ੍ਹਾਂ ਸ਼ੁਰੂਆਤ ਹੋਈ, ਪ੍ਰਕਾਸ਼ ਪਿਕਚਰਸ ਜੁਆਇਨ ਕੀਤਾ ਅਤੇ ਉੱਥੇ ਉਹਨਾਂ ਨੇ ਬਤੌਰ ਸਾਊਂਡ ਰਿਕਾਰਡਿਸਟ ਕੰਮ ਕਰਨਾ ਸ਼ੁਰੂ ਕੀਤਾ। ਅਤੇ ਬਸ ਸੰਗੀਤ ਤੋਂ ਥੋੜ੍ਹਾ ਹਟ ਕੇ ਇਸ ਦੇ ਨਾਲ ਹੀ ਉਹਨਾਂ ਨੇ ਕਹਾਣੀਆਂ ਲਿਖਣ ਦਾ ਸ਼ੌਕ ਜਿਹੜਾ ਹੈ ਇੱਕ ਹੋਰ ਪੈਦਾ ਹੋਇਆ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਹੁਣ ਯਸ਼ਵੰਤ ਭੱਟ ਨੇ, ਅਤੇ ਨਾਂ ਰੱਖਿਆ ਬਟੂਕ ਦਾ। ਇਹ ਤਾਂ ਹਜੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਟ੍ਰੇਲਰ ਪਾਰਟ, ਪਿਕਚਰ ਤਾਂ ਹਜੇ ਬਾਕੀ ਸੀ, ਕਿਉਂਕਿ ਇਸ ਸਮੇਂ ਦੇ ਦੌਰਾਨ ਉਹ ਸਿੱਖ ਰਹੇ ਸੀ ਬਾਰੀਕੀਆਂ ਹਿੰਦੀ ਸਿਨੇਮਾ ਦੀਆਂ। ਹਿੰਦੀ ਸਿਨੇਮਾ ਦੇ ਨਾਲ ਨਾਲ ਗੁਜਰਾਤੀ ਸਿਨੇਮਾ ਦੇ ਵਿੱਚ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ। ਉਹਨਾਂ ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਫਿਲਮਾਂ ਜਿਹੜੀਆਂ ਲੋਕ ਕਥਾਵਾਂ ਦੇ ਉੱਤੇ ਜਾਂ ਫਿਰ ਐਕਸ਼ਨ ਦੇ ਉੱਤੇ ਆਧਾਰਿਤ ਸੀ। ਅਤੇ ਬਸ ਇੱਕ ਇੱਕ ਕਰਕੇ ਫਿਲਮਾਂ ਬਾਰੇ ਵੀ ਗੱਲਬਾਤ ਕਰਾਂਗੇ। ਕਿਹੜੀ ਫਿਲਮ ਉਹਨਾਂ ਦੇ ਕਰੀਅਰ ਦੀ ਸਭ ਤੋਂ ਹਿੱਟ ਸਾਬਿਤ ਹੋਈ, ਕਿਸ ਤਰ੍ਹਾਂ ਡਾਇਰੈਕਸ਼ਨ ਦੇ ਵਿੱਚ ਆਏ, ਇਸ ਦੇ ਪਿੱਛੇ ਵੀ ਕਹਾਣੀ ਹੈ। ਪਰ ਇੰਜੋਏ ਕਰੋ ਪ੍ਰੋਗਰਾਮ ਦਾ ਅਗਲਾ ਗੀਤ, ਆਵਾਜ਼ ਜੀ ਮੁਹੰਮਦ ਰਫੀ ਅਤੇ ਸੁਮਨ ਕਲਿਆਣਪੁਰੀ ਦੀ।

ਇਹ ਡਾਇਰੈਕਟਰ ਦੀ ਜਿਹੜੀ ਨਜ਼ਰ ਹੁੰਦੀ ਹੈ ਨਾ ਉਹ ਪਹਿਲਾਂ ਹੀ ਪਹਿਚਾਣ ਲੈਂਦੀ ਹੈ। ਬਸ ਪ੍ਰਕਾਸ਼ ਪਿਕਚਰਸ ਦੇ ਨਾਲ ਜਦ ਯਸ਼ਵੰਤ ਪਰਚੂੜੇ ਇਸ ਤੋਂ ਬਾਅਦ ਉਹਨਾਂ ਨੇ ਹਿੰਦੀ ਸਿਨੇਮਾ ਦੀਆਂ ਬਾਰੀਕੀਆਂ ਤਾਂ ਸਿੱਖ ਲਈਆਂ ਸੀ, ਇਸ ਤੋਂ ਬਾਅਦ ਉਹਨਾਂ ਨੇ ਜੁਆਇਨ ਕੀਤਾ ਹੋਮੀ ਵਾਲੀਆ ਟੀਮ ਦੇ ਨਾਲ ਬਸੰਤ ਪਿਕਚਰਸ ਦਾ ਬੈਨਰ, ਜਿਸ ਦੇ ਹੇਠ ਉਹਨਾਂ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ ਜਿਹੜੀ ਹੈ ਉਸਦਾ ਨਿਰਦੇਸ਼ਨ ਇਕੱਲੇ ਨਹੀਂ ਕੀਤਾ, ਇਸਦੇ ਵਿੱਚ ਉਹਨਾਂ ਦੇ ਕੋ ਡਾਇਰੈਕਟਰ ਬਣੇ ਬਾਬੂ ਬਾਈ ਮਿਸਤਰੀ। ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਨਾਂ ਦੀ ਹੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਸੀ। ਫਿਲਮ ਦਾ ਨਾਂ ਸੀ 1942 ਦੇ ਵਿੱਚ ਆਈ ਮੁਕਾਬਲਾ। ਤੇ ਦੋਸਤੋ ਇਹ ਮੁਕਾਬਲਾ ਫਿਲਮ ਹਿੰਦੀ ਸਿਨੇਮਾ ਦੇ ਵਿੱਚ ਫਿਲਮਾਂ ਦੇ ਵਿੱਚ ਇੱਕ ਨਵਾਂ ਟਵਿਸਟ ਵੀ ਲੈ ਕੇ ਆਈ ਸੀ। ਉਹ ਟਵਿਸਟ ਹੈ ਫਿਲਮਾਂ ਦੇ ਵਿੱਚ ਡਬਲ ਰੋਲ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਫਿਲਮਾਂ ਬਣਦੀਆਂ ਸੀ ਉਹ ਲੋਕ ਕਥਾਵਾਂ ਦੇ ਉੱਤੇ ਬਣਦੀਆਂ ਸੀ, ਪਰ ਇਸ ਫਿਲਮ ਦੇ ਵਿੱਚ ਪਹਿਲੀ ਵਾਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਡਬਲ ਰੋਲ। ਤੇ ਇਸ ਤੋਂ ਬਾਅਦ ਹੁਣ ਤੱਕ ਅਸੀਂ ਨਾ ਜਾਣੇ ਕਿੰਨੀਆਂ ਹੀ ਫਿਲਮਾਂ ਦੇਖ ਚੁੱਕੇ ਹਾਂ ਜਿਸ ਵਿੱਚ ਡਬਲ ਰੋਲ ਹੁੰਦਾ। ਇਸ ਤੋਂ ਬਾਅਦ ਸੇਮ ਬੈਨਰ ਦੇ ਨੀਚੇ 1943 ਦੇ ਵਿੱਚ ਉਹਨਾਂ ਦੀ ਫਿਲਮ ਆਈ ਹੰਟਰ ਵਾਲੀ ਕੀ ਬੇਟੀ ਤੇ ਮੋਚ। ਬਸ ਇਹਨਾਂ ਫਿਲਮਾਂ ਦੇ ਜ਼ਰੀਏ ਹੀ ਹਿੰਦੀ ਸਿਨੇਮਾ ਦੇ ਵਿੱਚ ਬਤੌਰ ਫਿਲਮ ਮੇਕਰ ਦਾ ਜਿਹੜਾ ਸੁਪਨਾ ਸੀ ਉਹ ਯਸ਼ਵੰਤ ਨੇ ਪੂਰਾ ਕਰ ਲਿਆ ਸੀ, ਪਰ ਦਿਲ ਨੂੰ ਅਜੇ ਤਸੱਲੀ ਨਹੀਂ ਹੋਈ ਸੀ ਕਿਉਂਕਿ ਹਜੇ ਤਾਂ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਕਰਨਾ ਸੀ। ਇਸ ਤੋਂ ਬਾਅਦ 1946 ਦੇ ਵਿੱਚ ਉਹਨਾਂ ਨੇ ਆਪਣਾ ਬੈਨਰ ਆਪਣੀ ਪ੍ਰੋਡਕਸ਼ਨ ਕੰਪਨੀ ਬਣਾਉਣ ਦੀ ਸੋਚੀ ਤੇ ਨਾਮ ਰੱਖਿਆ ਦੀਪਕ ਪਿਕਚਰ, ਜਿਸ ਵਿੱਚ ਅਗਲੇ ਕਈ ਦਹਾਕਿਆਂ ਦਾ ਉਹਨਾਂ ਨੇ ਕਈ ਫਿਲਮਾਂ ਦਾ ਨਿਰਮਾਣ ਕੀਤਾ, ਨਿਰਦੇਸ਼ਨ ਕੀਤਾ। ਦੋਸਤੋ ਨਾਨਾ ਭਾਈ ਭੱਟ ਜਾਂ ਯਸ਼ਵੰਤ ਭੱਟ ਦੇ ਜੀਵਨ ਦੀਆਂ ਸਭ ਤੋਂ ਹਿੱਟ ਫਿਲਮਾਂ ਦੀ ਗੱਲਬਾਤ ਕਰੀਏ ਤਾਂ ਇਸ ਲਿਸਟ ਦੇ ਵਿੱਚ ਨਾਮ ਆਉਂਦਾ ਹੈ 1957 ਦੀ ਫਿਲਮ ਮਿਸਟਰ ਐਕਸ, 1958 ਦੀ ਚਾਲਬਾਜ਼, 1954 ਦੀ ਅਲੀ ਬਾਬਾ ਔਰ 40 ਚੋਰ, ਬਗਦਾਦ, ਆਪਣੀ ਇੱਜ਼ਤ, ਵਤਨ, ਜ਼ਿੰਬੋ ਸ਼ਹਿਰ ਮੇਂ, ਲਾਲ ਕਿਲ੍ਹਾ ਵਰਗੀਆਂ ਫਿਲਮਾਂ ਉਹਨਾਂ ਦੇ ਕਰੀਅਰ ਦੀਆਂ ਸਭ ਤੋਂ ਪਸੰਦੀਦਾ ਫਿਲਮਾਂ ਮੰਨੀਆਂ ਜਾਂਦੀਆਂ ਨੇ। ਇਹਨਾਂ ਫਿਲਮਾਂ ਦੀ ਕਹਾਣੀ ਦੇ ਨਾਲ ਨਾਲ ਇਹਨਾਂ ਫਿਲਮਾਂ ਦਾ ਸੰਗੀਤ ਹੈ ਜੋ ਇਹਨਾਂ ਨੂੰ ਹੋਰ ਵੀ ਜ਼ਿਆਦਾ ਖਾਸ ਬਣਾਉਂਦਾ ਹੈ। ਤੇ ਲਓ ਜੀ ਫਿਰ ਗੱਲ ਕੀਤੀ ਅਲੀ ਬਾਬਾ ਔਰ 40 ਚੋਰ ਤੇ ਮੈਂ ਕਿਹਾ ਜੀ ਬਚਪਨ ਦੇ ਵਿੱਚ ਇੱਕ ਕਹਾਣੀ ਤਾਂ ਜ਼ਰੂਰ ਸੁਣੀ ਹੋਣੀ ਹੈ। ਤੇ ਲਓ ਜੀ ਫਿਲਮ ਦਾ ਫਿਰ ਗੀਤ ਵੀ ਸੁਣ ਲੈਂਦੇ ਹਾਂ। ਆਵਾਜ਼ ਹੈ ਜੀ ਮੁਹੰਮਦ ਰਫੀ,

ਅੱਖਾਂ ਦਾ ਤਾਂ ਪਤਾ ਨਹੀਂ, ਪਰ ਜਿਹੜੇ ਫਿਲਮ ਮੇਕਰਸ ਹੁੰਦੇ ਨਾ, ਇਹਨਾਂ ਦੀ ਸੋਚ ਜਿਹੜੀ ਹੈ ਨਾ ਉਹ ਬੜੀ ਖੂਬਸੂਰਤ ਹੁੰਦੀ ਹੈ। ਬੈਠੇ ਬੈਠੇ ਇਹ ਡਿਸਾਈਡ ਕਰ ਲੈਣਾ ਕਿ ਕਿਹੜੀ ਜਗ੍ਹਾ ਕਿੱਥੇ ਕਿਹੜੀ ਫਿਲਮ ਦਾ ਸੀਨ ਸ਼ੂਟ ਹੋਣਾ, ਅਤੇ ਉਹ ਦਰਸ਼ਕਾਂ ਨੂੰ ਖੂਬ ਪਸੰਦ ਵੀ ਆਏਗਾ।

0: ਹਾਂਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਫਿਲਮੀ ਦੁਨੀਆ, ਜਿਸ ਵਿੱਚ ਨਾਨਾ ਭਾਈ ਭੱਟ ਦੀ ਗੱਲਬਾਤ ਕਰ ਰਹੇ ਹਾਂ। ਨਾਨਾ ਭਾਈ ਭੱਟ ਦੀਆਂ ਬਹੁਤ ਸਾਰੀਆਂ ਫਿਲਮਾਂ, ਕਹਿੰਦੇ ਤਕਰੀਬ ਜੇਕਰ ਉਹਨਾਂ ਦੇ ਅਕਾਊਂਟ ਦੀ ਗੱਲ ਕਰੀਏ ਤਾਂ ਉਹਨਾਂ ਨੇ 70 ਤੋਂ ਵੀ ਵੱਧ ਹਿੰਦੀ ਅਤੇ ਗੁਜਰਾਤੀ ਫਿਲਮਾਂ ਦਾ ਜਿਹੜਾ ਹੈ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਗੱਲ ਕਰੀਏ ਉਹਨਾਂ ਪਰਸਨਲ ਲਾਈਫ ਦੀ ਤਾਂ 1939 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਸ਼੍ਰੀ ਮੁਹੰਮਦ ਅਲੀ ਦੇ ਨਾਲ, ਅਤੇ ਮਹੇਸ਼ ਭੱਟ ਅਤੇ ਮੁਕੇਸ਼ ਭੱਟ, ਰੋਬਿਨ ਭੱਟ ਵਰਗੇ ਇਹ ਉਹ ਨਾਂ ਨੇ ਜਿਹੜੇ ਤੁਸੀਂ ਅੱਜ ਵੀ ਹਿੰਦੀ ਸਿਨੇਮਾ ਦੇ ਵਿੱਚ ਸੁਣਦੇ ਹੋ। ਇਹ ਉਹਨਾਂ ਦੇ ਹੀ ਬੇਟੇ ਨੇ ਅਤੇ ਉਹਨਾਂ ਤੋਂ ਹੀ ਉਹਨਾਂ ਨੂੰ ਵਿਰਾਸਤ ਦੇ ਵਿੱਚ ਡਾਇਰੈਕਸ਼ਨ ਦੇ ਗੁਰ ਮਿਲੇ ਨੇ। ਦੋਸਤੋ, ਨਾਨਾ ਭਾਈ ਨੇ ਤਮਾਮ ਉਮਰ ਸਮੇਂ ਦੇ ਨਾਲ ਵੱਖ ਵੱਖ ਫਿਲਮਾਂ ਚੜੀਆਂ ਹਨ ਦਰਸ਼ਕਾਂ ਦੀ ਮੁਸਤਾਦ, ਅਤੇ ਇਸ ਤਰ੍ਹਾਂ ਹੀ ਸਮੇਂ ਗੁਜ਼ਰਦਾ ਰਿਹਾ ਅਤੇ 24 ਅਪ੍ਰੈਲ 1999 ਦਾ ਇਹ ਦਿਨ ਸੀ ਜਦ ਨਾਨਾ ਭਾਈ ਇਸ ਦੁਨੀਆਂ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ। ਪਰ ਉਹਨਾਂ ਦੀਆਂ ਫਿਲਮਾਂ, ਉਹਨਾਂ ਦੇ ਫਿਲਮਾਂ ਦੇ ਗੀਤ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਉਂਝ ਹੀ ਅਮਰ ਨੇ, ਉਂਝ ਹੀ ਗੁਣਗੁਣਾਉਂਦੇ ਨੇ। ਅਤੇ ਇਹ ਤਾਂ ਰਹੀ ਗੱਲ ਨਾਨਾ ਭਾਈ ਭੱਟ ਯਾਨੀ ਕਿ ਯਸ਼ਵੰਤ ਭੱਟ ਸਾਹਿਬ ਦੀ। ਇਸ ਤੋਂ ਬਾਅਦ ਹੋਰ ਵੀ ਹਿੰਦੀ ਸਿਨੇਮਾ ਦੇ ਸਿਤਾਰਿਆਂ ਦੀ ਗੱਲਬਾਤ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਕੰਗਨ ਫਿਲਮ ਦਾ ਇਹ ਗੀਤ।
1: ਜੋ ਤੇਰੇ ਨੈਣਾਂ

ਫਿਲਮੀ ਦੁਨੀਆ ਪ੍ਰੋਗਰਾਮ ਟਿਊਨ ਇਨ ਕੀਤਾ ਹੋਇਆ ਤੁਸੀਂ ਸੁਣ ਰਹੇ ਹੋ ਆਪਣੇ ਦੋਸਤ ਆਰਸ਼ ਨੇਹਾ ਰਹਿਣਾ ਨੇਕੀ ਜੀ ਉਹ ਪ੍ਰੋਗਰਾਮ ਹੈ ਜਿਸ ਵਿੱਚ ਹਿੰਦੀ ਸਿਨੇਮਾ ਦੀਆਂ ਕੁਝ ਖਾਸ ਸ਼ਖਸੀਅਤਾਂ ਬਾਰੇ ਕਰਦੇ ਹਾਂ ਗੱਲਬਾਤ ਇਸ ਫਿਲਮੀ ਮਹਿਫਿਲ ਦੇ ਵਿੱਚ ਅਗਲੀ ਜਿਸ ਹਸਤੀ ਦੀ ਗੱਲਬਾਤ ਕਰਨ ਜਾ ਰਹੀ ਹਾਂ ਉਹਨਾਂ ਦਾ ਨਾਮ ਹੈ ਜੀ ਅਦਾਕਾਰਾ ਪਦਮਿਨੀ ਇੱਕ ਅਜਿਹੀ ਅਦਾਕਾਰਾ ਜਿਸ ਨੇ ਨਾ ਸਿਰਫ ਹਿੰਦੀ ਸਿਨੇਮਾ ਬਲਕਿ ਤਾਮਿਲ ਮਲਿਆਲਮ ਤੇਲਗੂ ਰੂਸੀ ਫਿਲਮਾਂ ਵੀ ਕੀਤੀਆਂ ਅਦਾਕਾਰਾ ਦੇ ਨਾਲ ਨਾਲ ਉਹ ਇੱਕ ਭਾਰਤ ਨਾਟਿਅਮ ਨਿਤਾਂਗਨਾ ਵੀ ਸੀ ਅਤੇ ਉਹਨਾਂ ਨੇ ਆਪਣੇ ਕਰੀਅਰ ਦੌਰਾਨ 250 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਅਤੇ ਭਾਰਤੀ ਸਿਨੇਮਾ ਦੇ ਸੁਨਹਿਰੀ ਦੌਰ ਵਿੱਚ ਆਪਣਾ ਨਾਂ ਹਮੇਸ਼ਾ ਵਾਸਤੇ ਦਰਜ ਕੀਤਾ ਦੋਸਤੋ ਪਦਮਿਨੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ 12 ਜੂਨ 1932 ਨੂੰ ਤਿਰੂਵਨਤਪੁਰਮ ਦੇ ਵਿੱਚ ਹੋਇਆ ਉਸ ਵੇਲੇ ਦੇ ਤ੍ਰਾਨਕੋਰ ਰਾਜ ਵਿੱਚ ਹੋਇਆ ਸੀ ਉਹਨਾਂ ਦਾ ਪੂਰਾ ਨਾਮ ਪਦਮਿਨੀ ਰਾਮਚੰਦਰਨ ਸੀ ਪਦਮਿਨੀ ਦੇ ਪਿਤਾ ਦਾ ਨਾਂ ਥੰਗਪਨ ਪਿਲਈ ਅਤੇ ਮਾਤਾ ਦਾ ਨਾਂ ਸਰਸਵਤੀ ਅੰਮਾ ਸੀ ਘਰ ਵਿੱਚ ਕਲਾ ਅਤੇ ਸੱਭਿਆਚਾਰ ਦਾ ਮਾਹੌਲ ਸੀ ਪਦਮਿਨੀ ਦੀਆਂ ਦੋ ਭੈਣਾਂ ਸੀ ਲਲਿਤਾ ਅਤੇ ਰਾਗਨੀ ਜੋ ਦੋਨੋਂ ਅੱਗੇ ਚੱਲ ਕੇ ਪ੍ਰਸਿੱਧ ਅਦਾਕਾਰਾ ਅਤੇ ਨ੍ਰਿਤੰਗਨਾ ਬਣੀਆਂ ਅਤੇ ਬਚਪਨ ਤੋਂ ਹੀ ਤਿੰਨਾਂ ਭੈਣਾਂ ਦੀ ਦਿਲਚਸਪੀ ਜਿਹੜੀ ਹੈ ਇਹ ਡਾਂਸ ਵੱਲ ਸੀ ਅਤੇ ਤਿੰਨਾਂ ਦੇ ਹੀ ਗੁਰੂ ਗੋਪੀਨਾਥ ਅਤੇ ਟੀ ਕੇ ਮਹਾਲਿੰਗਮ ਪਿਲਈ ਤੋਂ ਉਹਨਾਂ ਨੇ ਭਾਰਤ ਨਾਟਿਅਮ ਦੀਆਂ ਕਲਾਸਿਸ ਲਈਆਂ ਅਤੇ ਹੋਰ ਇਸ ਦੇ ਨਾਲ ਨਾਲ ਕਲਾਸੀਕਲ ਡਾਂਸ ਵੀ ਸੀ ਭਾਰਤ ਨਾਟਿਅਮ ਸਿੱਖਦੇ ਸਿੱਖਦੇ ਕਲਾਸੀਕਲ ਡਾਂਸ ਸਿੱਖਦੇ ਸਿੱਖਦੇ ਕਿਸ ਤਰ੍ਹਾਂ ਫਿਲਮਾਂ ਦਾ ਸਫ਼ਰ ਸ਼ੁਰੂ ਹੋਇਆ ਕਿਸ ਤਰ੍ਹਾਂ ਜ਼ਿੰਦਗੀ ਨੇ ਖੂਬਸੂਰਤ ਮੋੜ ਲਿਆ ਗੱਲਬਾਤ ਕਰਾਂਗੇ ਪਰ ਪਹਿਲਾਂ ਸੁਣਦੇ ਹਾਂ ਜੀ ਕਿਸ਼ੋਰ ਕੁਮਾਰ ਅਤੇ ਲਤਾ ਦੀ ਆਵਾਜ਼ ਦੇ ਵਿੱਚ ਇਹ ਗੀਤ

ਮੈਂ ਕਿਹਾ ਜੀ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਜਿਹੜਾ ਤੁਸੀਂ ਗੀਤ ਸੁਣਿਆ ਖੂਬਸੂਰਤ ਹਸੀਨਾ, ਇਹ ਪਦਮਿਨੀ ਤੇ ਬਿਲਕੁਲ ਦਰੁਸਤ ਬੈਠਦਾ ਸੀ। ਜੀ ਹਾਂ, ਗੱਲ ਕਰ ਰਹੇ ਹਾਂ ਲੈਜੈਂਡਰੀ ਇੰਡੀਅਨ ਐਕਟਰੈਸ ਤੇ ਭਾਰਤ ਨਾਟਿਅਮ ਡਾਂਸਰ ਪਦਮਿਨੀ ਰਾਮਾਚੰਦਰਨ ਦੀ, ਜਿਹਨਾਂ ਨੂੰ ਪਦਮਿਨੀ ਦੇ ਨਾਂ ਨਾਲ ਵੀ ਜਾਣਦੇ ਹਾਂ। ਦੋਸਤੋ, ਪਦਮਿਨੀ ਨੇ ਹਿੰਦੀ ਫਿਲਮ ਦੇ ਵਿੱਚ ਐਜ਼ ਅ ਟੀਨੇਜਰ ਜਿਹੜਾ ਹੈ ਡੈਬਿਊ ਕੀਤਾ ਸੀ ਤੇ ਫਿਲਮ ਸੀ 1948 ਦੇ ਵਿੱਚ ਆਈ ਕਲਪਨਾ। ਇਸ ਫਿਲਮ ਦੇ ਵਿੱਚ ਪਦਮਿਨੀ ਨੇ ਉਦੇ ਸ਼ੰਕਰ ਦੇ ਜਿਹੜੇ ਹੈ ਉਹਨਾਂ ਦੀ ਇੱਕ ਡਾਂਸ ਡਰਾਮਾ ਫਿਲਮ ਸੀ ਜਿਸ ਵਿੱਚ ਉਹਨਾਂ ਨੇ ਡਾਂਸਰ ਜਿਹੜਾ ਹੈ ਇੱਕ ਕਿਰਦਾਰ ਪਲੇ ਕੀਤਾ ਸੀ। ਇਸ ਤੋਂ ਬਾਅਦ ਲਗਾਤਾਰ ਫਿਲਮਾਂ ਦਾ ਇਹ ਸਿਲਸਿਲਾ ਜਿਹੜਾ ਹੈ ਜਾਰੀ ਰਿਹਾ ਬੈਕ ਟੂ ਬੈਕ। ਦੋਸਤੋ, ਗੱਲ ਕਰੀਏ ਪਦਮਿਨੀ ਤੇ ਉਹਨਾਂ ਦੀਆਂ ਦੋਨੋਂ ਭੈਣਾਂ ਦੀ, ਲਲਿਤਾ ਪਦਮਿਨੀ ਤੇ ਰਾਗਨੀ। ਇਹ ਤਿੰਨ ਭੈਣਾਂ ਇਕੱਠੀਆਂ ਜਦ ਵੀ ਹੁੰਦੀਆਂ ਤਾਂ ਇਹਨਾਂ ਨੂੰ ਟ੍ਰਾਵਨਕੋਰ ਸਿਸਟਰਸ ਦੇ ਨਾਂ ਨਾਲ ਜਾਣਦੇ। ਇਹ ਸਿਰਫ ਐਕਟ੍ਰੈਸਿਸ ਨਹੀਂ ਸੀ, ਉਸ ਸਮੇਂ ਦੀਆਂ ਸ਼ਾਸਤਰੀ ਨ੍ਰਿਤੰਗਨਾਵਾਂ ਵੀ ਸੀ। ਇਹਨਾਂ ਨੇ ਆਪਣੇ ਡਾਂਸ ਦੇ ਹੁਨਰ ਦੇ ਨਾਲ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਪ੍ਰਸ਼ੰਸਾ ਤੇ ਕਿਹਾ ਜਾਂਦਾ ਕਿ ਪ੍ਰਸਿੱਧ ਨ੍ਰਿਤਕਾਰ ਉਦੇ ਸ਼ੰਕਰ ਵੀ ਉਹਨਾਂ ਦੀ ਕਲਾ ਤੋਂ ਬਹੁਤ ਪ੍ਰਭਾਵਿਤ। ਤੇ ਸਟੇਜ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਹੀ ਉਹਨਾਂ ਦੀ ਜਿਹੜੀ ਮੁਲਾਕਾਤ ਸੀ ਉਹ ਡਾਇਰੈਕਟਰ ਦੇ ਨਾਲ ਹੋਈ ਤੇ ਬਸ 1940 ਦਾ ਉਹ ਸਾਲ ਸੀ ਜਦ ਪਦਮਿਨੀ ਨੇ ਫਿਲਮਾਂ ਦੇ ਵਿੱਚ ਪਹਿਲਾ ਕਦਮ ਰੱਖਿਆ। ਇਸ ਨਿਰਮਾਤਾ ਦਾ ਨਾਂ ਸੀ ਐਨ ਐਸ ਕ੍ਰਿਸ਼ਨਨ। ਉਹ ਇੰਨੇ ਜ਼ਿਆਦਾ ਉਹਨਾਂ ਦੇ ਹੁਨਰ ਤੋਂ ਉਹਨਾਂ ਦੇ ਡਾਂਸ ਤੋਂ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਫਿਲਮ ਦੇ ਵਿੱਚ ਉਹਨਾਂ ਨੂੰ ਕਾਸਟ ਕੀਤਾ। ਸ਼ੁਰੂ ਵਿੱਚ ਉਹ ਡਾਂਸਰ ਵਜੋਂ ਨਜ਼ਰ ਆਏ ਪਰ ਜਲਦੀ ਹੀ ਉਹਨਾਂ ਨੇ ਆਪਣੀ ਅਦਾਕਾਰੀ ਕਰਕੇ ਮੁੱਖ ਨਾਇਕਾ ਦੇ ਤੌਰ 'ਤੇ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਉਸ ਸਮੇਂ ਦੀਆਂ ਹੀਰੋਇਨਸ ਨੂੰ ਤਗੜਾ ਮੁਕਾਬਲਾ ਦਿੱਤਾ। ਦੋਸਤੋ, ਕਿਸ ਤਰ੍ਹਾਂ ਪਦਮਿਨੀ 1950 ਅਤੇ 60 ਦੇ ਦਹਾਕੇ ਦੇ ਵਿੱਚ ਦੱਖਣੀ ਸਿਨੇਮਾ ਦੀ ਸੁਪਰ ਸਟਾਰ ਬਣ ਗਈ, ਇਸ ਬਾਰੇ ਕਰਾਂਗੇ ਗੱਲਬਾਤ। ਪਰ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ ਇਹਨਾਂ ਦੀ ਹੀ ਫਿਲਮ ਤੇ ਗੀਤ ਦੇ ਉਸ ਪਾਰ ਮਿਲਦੇ ਹਾਂ ਜਲਦ।

ਕਹਿੰਦੇ ਜਦੋਂ ਪਦਮਿਨੀ ਸਟੇਜ ਤੇ ਕਲਾਸੀਕਲ ਡਾਂਸ ਕਰਦੇ ਸੀ, ਭਾਰਤ ਨਾਟਿਅਮ ਕਰਦੇ ਸੀ, ਤਾਂ ਉਹਨਾਂ ਦੀ ਖੂਬਸੂਰਤੀ ਦੇਖ ਸਮੇਂ ਰੁਕ ਜਾਂਦਾ ਸੀ ਅਤੇ ਬਸ ਦਰਸ਼ਕਾਂ ਦਾ ਇਹੀ ਫਿਰ ਖਿਆਲ ਹੁੰਦਾ ਸੀ ਇਹ ਕਿਆ ਹੁਆ। ਦੋਸਤੋ 1950 ਅਤੇ 60 ਦੇ ਦਹਾਕੇ ਪਦਮਿਨੀ ਦਾ ਨਾਂ ਜਿਹੜਾ ਹੈ ਦੱਖਣੀ ਸਿਨੇਮਾ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਕਾਰਨ ਉਸ ਸਮੇਂ ਦੇ ਵੱਡੇ ਸਿਤਾਰੇ ਜਿਵੇਂ ਕਿ ਸ਼ਿਵਾਜੀ, ਗਨਸੇਨ, ਐਮ ਜੀ ਰਾਮਚੰਦਰਨ ਅਤੇ ਹੋਰ ਵੀ ਬਹੁਤ ਸਾਰੇ ਅਦਾਕਾਰਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਖਾਸ ਕਰਕੇ ਸ਼ਿਵਾਜੀ ਗਣੇਸ਼ਨ ਨਾਲ ਉਹਨਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ, ਬੇਹੱਦ ਪਿਆਰ ਦਿੱਤਾ। ਉਹਨਾਂ ਦੀ ਫਿਲਮ ਥਿਲਾਨਾ ਮੋਹਨੰਬਲ ਅੱਜ ਵੀ ਭਾਰਤੀ ਸਿਨੇਮਾ ਦੀਆਂ, ਜਦ ਵੀ ਮਿਊਜ਼ੀਕਲ ਫਿਲਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰਾਂ ਦੇ ਵਿੱਚ ਇਹ ਫਿਲਮ ਦਾ ਨਾਮ ਸ਼ਾਮਲ ਹੈ। ਇਸ ਫਿਲਮ ਨੇ ਪਦਮਿਨੀ ਦੀ ਅਦਾਕਾਰੀ ਅਤੇ ਉਹਨਾਂ ਦੇ ਡਾਂਸ ਦੇ ਹੁਨਰ ਨੂੰ ਅਮਰ ਬਣਾਇਆ। ਇਸ ਨਾਲ ਹੀ ਹੁਣ ਰੁਕ ਕਰੀਏ ਬਾਲੀਵੁੱਡ ਵੱਲ। ਬਾਲੀਵੁੱਡ ਦਾ ਸਫ਼ਰ ਵੀ ਪਦਮਿਨੀ ਦਾ ਬਹੁਤ ਸੁਨਹਿਰੀ ਸੀ, ਕਿਉਂਕਿ ਉਸ ਵੇਲੇ ਬਹੁਤ ਘੱਟ ਗਿਣੇ ਚੁਣੇ ਹੀ ਸਿਤਾਰੇ ਸੀ ਜੋ ਕਿ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਸੀ। ਪਦਮਿਨੀ ਨੇ ਸਿਰਫ ਦੱਖਣੀ ਸਿਨੇਮਾ ਤੱਕ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ, ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਹਨਾਂ ਦੇ ਵਿੱਚ ਸਭ ਤੋਂ ਹਿੱਟ ਫਿਲਮ ਜਿਹੜੀ ਉਹਨਾਂ ਦੇ ਜੀਵਨ ਦੀ ਮੰਨੀ ਜਾਂਦੀ ਹੈ ਉਹ ਹੈ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ। ਫਿਲਮ ਰਿਲੀਜ਼ ਹੋਈ 1960 ਦੇ ਵਿੱਚ ਅਤੇ ਇਸ ਫਿਲਮ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਵਨ ਐਂਡ ਓਨਲੀ ਰਾਜ ਕਪੂਰ ਸਾਹਿਬ ਨੇ। ਇਸ ਫਿਲਮ ਦੇ ਵਿੱਚ ਜੇਕਰ ਕਹਾਣੀ ਦੀ ਗੱਲ ਕਰੀਏ, ਇੱਕ ਕੈਰੈਕਟਰ, ਇੱਕ ਨਾਂ ਜੋ ਅੱਜ ਵੀ ਇੰਨੇ ਸਾਲ ਬਾਅਦ ਵੀ ਤੁਸੀਂ ਸੋਸ਼ਲ ਮੀਡੀਆ ਦੀਆਂ ਰੀਲਸ 'ਤੇ ਸੁਣਿਆ ਹੋਏਗਾ, ਕੰਮੋ ਜੀ। ਉਹ ਕੰਮੋ ਜੀ ਦਾ ਕਿਰਦਾਰ ਇਸ ਫਿਲਮ ਦੇ ਵਿੱਚ ਪਦਮਿਨੀ ਨੇ ਨਿਭਾਇਆ ਸੀ। ਦੋਸਤੋ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਇਹ ਫਿਲਮ ਦਾ ਨਿਰਦੇਸ਼ਨ ਜਿਹੜਾ ਹੈ ਰਾਜ ਕਪੂਰ ਨੇ ਕੀਤਾ ਸੀ ਅਤੇ ਉਹਨਾਂ ਦਾ ਇਸ ਦੇ ਵਿੱਚ ਡਾਇਰੈਕਸ਼ਨ ਦੇ ਵਿੱਚ ਸਾਥ ਦਿੱਤਾ ਸੀ ਰਾਧੂ

आकर में एक एवरग्रीन क्लासिक फिल्म बननी जानती है। ते कहानी दी जिक्र कहानी तो पर्दे उठावा ते इस फिल्म दी कहानी है एक सिंगर दी जो अनजाने विच डाकुआ दे जाल विच फस जांदा है। ते बस उना डाकुआ दे दिलां दे विच इंसानियत जगांदा है। ते बस डाकू तो ਉਹ ਫਿਰ ਇਨਸਾਨ ਬਣ ਜਾਂਦੇ ਨੇ। ਇਸ ਫਿਲਮ ਦੇ ਵਿੱਚ ਰਾਜ ਕਪੂਰ ਅਤੇ ਪਦਮਿਨੀ ਤੋਂ ਇਲਾਵਾ ਹੋਰ ਵੀ ਕਿਰਦਾਰ ਜਿਨ੍ਹਾਂ ਨੇ ਫਿਲਮ ਨੂੰ ਐਵਰਗ੍ਰੀਨ ਬਣਾਇਆ ਉਸ ਵਿੱਚ ਪ੍ਰਾਨ, ਲਲਿਤਾ ਪਵਾਰ, ਨਾਨਾ ਪਾਲਸੀਕਰ ਅਤੇ ਰਾਜ ਮਹਿਰਾ ਦੇ ਨਾਂ ਸ਼ਾਮਲ ਨੇ। ਇਸ ਫਿਲਮ ਦੇ ਵਿੱਚ ਰਾਜ ਕਪੂਰ ਅਤੇ ਪਦਮਿਨੀ ਦੇ ਕਿਰਦਾਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਬਹੁਤ ਜ਼ਿਆਦਾ ਸਰਾਹਿਆ ਗਿਆ ਅਤੇ ਫਿਲਮ ਦੀ ਜਦ ਇੰਨੀ ਤਾਰੀਫ ਹੋ ਗਈ ਹੈ ਅਤੇ ਲਓ ਜੀ ਫਿਰ ਤੁਹਾਡੇ ਵਾਸਤੇ ਪੇਸ਼ ਕਰ ਰਹੀ ਹਾਂ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ ਦਾ ਗੀਤ। ਗੀਤ ਦੇ ਬੋਲ ਲਿਖੇ ਨੇ ਹਸਰਤ ਜੈਪੁਰੀ ਨੇ ਅਤੇ ਇਸਦਾ ਸੰਗੀਤ ਤਿਆਰ ਕੀਤਾ ਹੈ ਸ਼ੰਕਰ ਜੈਕਿਸ਼ਨ ਨੇ। ਆਵਾਜ਼ ਲਤਾ ਮੰਗੇਸ਼ਕਰ।

ਬਿਲਕੁਲ ਜੀ, ਅਸੀਂ ਵੀ ਪਿਆਰ ਕੀਤਾ, ਪਰ ਪਿਆਰ ਕੀਤਾ ਸਿਨੇਮਾ ਦੇ ਨਾਲ, ਸਿਨੇਮਾ ਦੀਆਂ ਹਸਤੀਆਂ ਦੇ ਨਾਲ, ਤੇ ਇਸ ਦੇ ਨਾਲ ਹੀ ਇਹਨਾਂ ਹਸਤੀਆਂ ਦੁਆਰਾ ਫਿਲਮਾਂ ਤੇ ਗੀਤਾਂ ਦੇ ਵਿੱਚ ਪਿਆਰੇ ਮਿੱਠੇ ਬੋਲਾਂ ਨਾਲ ਗੱਲਬਾਤ ਕਰ ਰਹੇ ਹਾਂ। ਪਦਮਿਨੀ ਦੀ ਖੂਬਸੂਰਤ ਅਦਾਕਾਰਾ ਜਿਸਨੇ ਹਿੰਦੀ ਸਿਨੇਮਾ ਦੇ ਵਿੱਚ ਆਪਣੀ ਖੂਬਸੂਰਤੀ ਤੇ ਸਾਦਗੀ ਦੇ ਨਾਲ ਇਸ ਨੂੰ ਲਿਸ਼ਕਾਰਿਆ, ਸਵਾਰਿਆ। ਦੋਸਤੋ, ਪਦਮਿਨੀ ਨੇ ਬਹੁਤ ਸਾਰੀਆਂ ਇਸ ਤੋਂ ਬਾਅਦ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ, ਸਮੇਂ ਸਮੇਂ ਤੇ ਫਿਲਮਾਂ, ਜਿਸ ਵਿੱਚ ਮੁੱਖ ਫਿਲਮਾਂ ਦੀ ਗੱਲ ਕਰੀਏ ਤਾਂ ਮੇਰਾ ਨਾਮ ਜੋਕਰ, ਪਾਇਲ, ਕਾਜਲ ਵਰਗੀਆਂ ਬੇਸ਼ੁਮਾਰ ਫਿਲਮਾਂ ਸ਼ਾਮਲ ਨੇ। ਤੇ ਉਹਨਾਂ ਦੀ ਜਿਹੜੀ ਐਕਟਿੰਗ ਕਰੀਅਰ ਹੈ, ਇਹ ਸਿਰਫ ਇੰਡੀਆ ਤੱਕ ਸੀਮਿਤ ਨਹੀਂ ਸੀ, ਰੂਸ ਤੱਕ ਵੀ ਉਹਨਾਂ ਦੀ ਜਿਹੜੀ ਹੈ ਖੂਬਸੂਰਤੀ ਦਾ ਚਰਚਾ ਸੀ। ਬਹੁਤ ਘੱਟ ਲੋਕ ਜਾਣਦੇ ਨੇ ਕਿ ਪਦਮਿਨੀ ਨੇ ਇੱਕ ਰੂਸੀ ਫਿਲਮ ਵਿੱਚ ਵੀ ਕੰਮ ਕੀਤਾ। ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ, ਇੰਟਰਨੈਟ ਦਾ ਦੌਰ ਹੈ, ਜਿੱਥੇ ਹਰ ਇੱਕ ਖਬਰ ਫੋਨ 'ਤੇ ਆ ਜਾਂਦੀ ਹੈ। ਪਰ ਇਹ ਉਸ ਸਮੇਂ ਦੀ ਗੱਲ ਹੈ, ਉਸ ਹਿੰਦੀ ਸਿਨੇਮਾ ਦੀ ਗੱਲ ਹੈ, ਜਦ ਹਿੰਦੀ ਸਿਨੇਮਾ ਹਜੇ ਵੱਡਾ ਹੋ ਰਿਹਾ ਸੀ, ਉਸਦੀ ਰੂਹ ਜਿਹੜੀ ਹੈ ਪੱਕੀ ਹੋ ਰਹੀ ਸੀ। 1957 ਦੀ ਗੱਲ ਕਰੀਏ ਦੋਸਤੋ, ਤੁਹਾਨੂੰ ਇੱਥੇ ਦੱਸ ਦਈਏ ਕਿ ਇੰਡੋ ਸੋਵੀਅਤ ਫਿਲਮ ਪਰਦੇਸੀ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਪਹਿਚਾਣ ਜਿਹੜੀ ਹੈ ਉਹ ਦਵਾਈ ਸੀ, ਅਤੇ ਫਿਲਮ ਭਾਰਤ ਅਤੇ ਸੋਵੀਅਤ ਯੂਨੀਅਨ ਦੀ ਸਾਂਝੀ ਪੇਸ਼ਕਸ਼ ਵੀ ਮੰਨੀ ਜਾਂਦੀ ਹੈ। ਅਤੇ ਪਦਮਿਨੀ ਨੇ ਹਿੰਦੀ ਸਿਨੇਮਾ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਰਾਜ ਕਪੂਰ ਸਾਹਿਬ ਦੇ ਨਾਲ ਵੀ ਕੰਮ ਕੀਤਾ, ਅਤੇ ਰਾਜ ਕਪੂਰ ਸਾਹਿਬ ਨੂੰ ਵੀ ਸੋਵੀਅਤ ਯੂਨੀਅਨ ਅਤੇ ਇੱਥੇ ਦੇ ਰਹਿਣ ਵਾਲੇ ਲੋਕ ਬਹੁਤ ਪਸੰਦ ਕਰਦੇ ਸੀ। ਅਤੇ ਇਹੀ ਕਾਰਨ ਹੈ ਕਿ ਰਾਜ ਕਪੂਰ ਸਾਹਿਬ ਨੇ ਆਪਣੀ ਫਿਲਮ ਮੇਰਾ ਨਾਮ ਜੋਕਰ ਦੇ ਵਿੱਚ ਵੀ ਜਿਹੜੇ ਹੈ ਸੋਵੀਅਤ ਯੂਨੀਅਨ ਦੀ ਹੀ ਇੱਕ ਅਦਾਕਾਰਾ ਨੂੰ ਲਿਆ ਸੀ। ਦੋਸਤੋ, ਪਦਮਿਨੀ ਬਾਰੇ ਅੱਜ ਅਸੀਂ ਗੱਲਬਾਤ ਕੀਤੀ, ਪਦਮਿਨੀ ਸਿਰਫ ਇੱਕ ਅਦਾਕਾਰਾ ਉਹਨਾਂ ਨੂੰ ਕਹਿਣਾ ਸਹੀ ਨਹੀਂ ਰਹੇ, ਉਹ ਇੱਕ ਪ੍ਰਤਿਭਾ ਦੇ ਨਾਲ ਭਰੀ ਹੋਈ ਇੱਕ ਸ਼ਖਸੀਅਤ, ਅਤੇ ਉਹਨਾਂ ਨੂੰ ਨਾਟਿਆ ਪੈਰੋਲੀ ਦੇ ਨਾਂ ਨਾਲ ਵੀ ਜਾਣਦੇ ਨੇ। 1957 ਦੇ ਵਿੱਚ ਹੀ ਉਹਨਾਂ ਨੂੰ ਮਾਸਕੋ ਯੂਥ ਫੈਸਟੀਵਲ ਦੇ ਵਿੱਚ ਸਰਵੋਤਮ ਸ਼ਾਸਤਰੀ ਨ੍ਰਿਤੰਗਨਾ ਦਾ ਸਨਮਾਨ ਵੀ ਮਿਲਿਆ, ਜੋ ਕਿ ਨਾ ਸਿਰਫ ਪਦਮਿਨੀ ਵਾਸਤੇ ਬਲਕਿ ਪੂਰੇ ਭਾਰਤ ਵਾਸਤੇ ਮਾਣ ਵਾਲੀ ਗੱਲ ਹੈ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਿੱਜੀ ਜੀਵਨ ਵੱਲ ਰੁੱਖ ਕਰਦੇ ਹੋਏ 1961 ਦੇ ਵਿੱਚ ਪਦਮਿਨੀ ਨੇ ਅਮਰੀਕਾ ਵਿੱਚ ਰਹਿੰਦੇ ਡਾਕਟਰ ਰਾਮ ਚੰਦਰਨ ਦੇ ਨਾਲ ਵਿਆਹ ਕੀਤਾ, ਅਤੇ ਇਸ ਤਰ੍ਹਾਂ ਪਦਮਿਨੀ ਤੋਂ ਬਣੇ ਅਸਲ ਵਿੱਚ ਪਦਮਿਨੀ ਰਾਮਚੰਦਰਨ। 1963 ਵਿੱਚ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ, ਅਤੇ ਕੁਝ ਸਮੇਂ ਲਈ ਉਹ ਫਿਲਮਾਂ ਤੋਂ ਜਿਹੜੀ ਉਹਨਾਂ ਨੇ ਪੂਰੀ ਤਰ੍ਹਾਂ ਦੂਰੀ ਬਣਾ ਲਈ। 1957 ਵਿੱਚ ਉਹਨਾਂ ਨੇ ਨਿਊ ਜਰਸੀ ਵਿੱਚ ਪਦਮਿਨੀ ਸਕੂਲ ਆਫ ਫਾਈਨ ਆਰਟਸ ਦੀ ਸਥਾਪਨਾ ਕੀਤੀ। ਇੱਥੇ ਉਹਨਾਂ ਨੇ ਇੰਡੀਅਨ ਕਲਾਸੀਕਲ ਡਾਂਸ ਵਿਦੇਸ਼ਾਂ ਵਿੱਚ ਇਸਦਾ ਪ੍ਰਚਾਰ ਕੀਤਾ, ਵਿਦੇਸ਼ੀ ਭੂਮੀ ਦੇ ਵਿੱਚ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੀ ਪਦਮਿਨੀ। ਇਸ ਨਾਲ ਹੀ ਤਮਿਲਨਾਡੂ ਸਰਕਾਰ ਨੇ ਉਹਨਾਂ ਨੂੰ ਫਿਲਮ ਅਵਾਰਡ ਦੇ ਨਾਲ ਨਵਾਜ਼ਿਆ, ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਫਿਲਮਫੇਅਰ ਅਵਾਰਡਸ ਵੀ ਉਹਨਾਂ ਦੇ ਨਾਮ ਨੇ। ਅਤੇ ਸੀ ਅਦਾਕਾਰਾ ਪਦਮਿਨੀ ਰਾਮਚੰਦਰਨ ਬਾਰੇ ਅੱਜ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ। ਚੱਲੋ ਜੀ, ਫਿਰ ਉਹਨਾਂ ਦੀ ਹੀ ਇੱਕ ਫਿਲਮ ਦਾ ਗੀਤ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ, ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਆਸ਼ਾ ਭੋਸਲੇ ਦੀ। ਅਤੇ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਫਿਲਮੀ ਦੁਨੀਆ ਦੀ ਹੀ ਇੱਕ ਹੋਰ ਹਸਤੀ ਦੀ। ਸੋ ਜਾਣਾ ਕਿਤੇ ਨਹੀਂ, ਗੀਤ ਸੁਣ ਕੇ ਛੇਤੀ ਛੇਤੀ ਵਾਪਿਸ ਆ ਸੁਣਾ ਐਫ ਐਮ ਰੇਨਬੋ ਦਿਲ ਸੇ ਦਿਲ ਤੱਕ।

हाँ जी, प्रोग्राम फिल्मी दुनिया सुन रहे तुसी। मैं क्या जी, इस दिन आल ही मीठे मीठे प्यारे प्यारे हिंदी मेलोडीज भी तुहाड़े वास्ते पेश कर रहे हैं। हुन गलबात करिए इस फिल्मी महफिल दे विच हिंदी सिनेमा दी ही एक अगली हस्ती, एक मशहूर हस्ती, सुनहरी दौर दा नाम जो अमर है, अपनी खूबसूरती करके, अपनी सादगी करके, अपनी मासूमियत करके। गल करिए फिल्म एक्ट्रेस श्यामा दी। पूरा नाम खुर्शीद अख्तर। 1935 दे विच पैदा हुई है अदाकारा, जिन्हां नूं क्लासिकल इंडियन सिनेमा दे विच जानिया जाता है उन्हां दियां अडल्ट स्टारिंग रोल्स है। ਫਿਲਮਾਂ ਦੀ ਤਾਂ ਗੱਲਬਾਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਉਹਨਾਂ ਦੇ ਬਚਪਨ ਵੱਲ ਰੁੱਖ ਕਰਦੇ ਹਾਂ। ਬਚਪਨ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਮੁੰਬਈ ਆਉਣਾ ਪਿਆ ਅਤੇ ਸਿਰਫ ਬਾਲ ਕਲਾਕਾਰ ਵਜੋਂ, ਚਾਈਲਡ ਆਰਟਿਸਟ ਦੇ ਤੌਰ 'ਤੇ ਉਹਨਾਂ ਨੇ 1945 ਦੇ ਵਿੱਚ ਰਿਲੀਜ਼ ਹੋਈ ਫਿਲਮ ਜ਼ਿੰਨਤ ਦੇ ਵਿੱਚ ਕੰਮ ਕੀਤਾ। ਇਹ ਉਹਨਾਂ ਦੀ ਪਹਿਲੀ ਫਿਲਮ ਸੀ। ਬਾਅਦ ਵਿੱਚ ਮਸ਼ਹੂਰ ਨਿਰਦੇਸ਼ਕ ਵਿਜੇ ਭੱਟ ਨੇ ਉਹਨਾਂ ਨੂੰ ਸ਼ਾਮਾ ਨਾਮ ਦਿੱਤਾ। ਇਸ ਤਰ੍ਹਾਂ ਮਸ਼ਹੂਰ ਹੋਈ ਸ਼ਾਮਾ ਨਾਨਾ, ਪਰ ਅਸਲੀ ਨਾਮ ਖੁਰਸ਼ੀਦ ਅਖਤਰ ਸੀ। ਦੋਸਤੋ, ਸ਼ਾਮਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਸ਼ੁਰੂਆਤੀ ਸਾਲਾਂ ਵਿੱਚ ਉਹਨਾਂ ਨੂੰ ਪਹਿਲਾਂ ਛੋਟੇ ਛੋਟੇ ਰੋਲਸ ਫਿਲਮਾਂ ਦੇ ਵਿੱਚ ਮਿਲਦੇ ਅਤੇ ਉਹਨਾਂ ਨੂੰ ਅਸਲੀ ਜਿਹੜੀ ਹੈ ਰੈਕੋਗਨਾਈਜੇਸ਼ਨ, ਪਹਿਚਾਣ ਮਿਲੀ 1954 ਦੇ ਵਿੱਚ ਆਈ 1954 ਦੀ ਫਿਲਮ ਆਰ ਪਾਰ। ਇਸ ਫਿਲਮ ਦੀ ਕਹਾਣੀ, ਉਹਨਾਂ ਦੇ ਰੋਲ ਅਤੇ ਇਸ ਦੇ ਨਾਲ ਹੀ ਨਾਲ ਇਸ ਫਿਲਮ ਦੇ ਗੀਤਾਂ ਨੇ ਉਹਨਾਂ ਨੂੰ ਸ਼ੋਹਰਤ ਦਿਲਾਈ ਅਤੇ ਇਸ ਗੀਤਾਂ ਦੀ ਗੱਲ ਕੀਤੀ ਹੈ ਅਤੇ ਇਸ ਫਿਲਮ ਦਾ ਇੱਕ ਮੇਰਾ ਪਰਸਨਲੀ ਬਹੁਤ ਫੇਵਰੇਟ ਗੀਤ ਹੈ ਜੋ ਕਿ ਪਲੇ ਕਰਨ ਜਾ ਰਹੀ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਸੰਦ ਆਏਗਾ ਆਵਾਜ਼ ਗੀਤਾ ਦੱਤ ਦੀ।

ਵਿੱਚ ਧੋਖੇ ਹੈ ਇਹ ਪਤਾ ਤਦ ਹੀ ਚੱਲਦਾ ਜਦ ਰਸਤੇ ਦੇ ਵਿੱਚ ਤੁਰਿਆ ਜਾਏ। ਤੇ ਹੁਣ ਦੇਖੋ ਤੁਰਦੇ ਤੁਰਦੇ ਅਸੀਂ ਇਸ ਮਹਿਫਿਲ ਦੇ ਵਿੱਚ ਉਸ ਕੜੀ ਤੇ ਆ ਪਹੁੰਚੇ ਹਾਂ ਜਦ ਕੁਝ ਹੀ ਪਲ ਬਚੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਫਿਲਮੀ ਹਸਤੀਆਂ ਦੀਆਂ ਗੱਲਬਾਤ ਕਰਕੇ ਕੁਝ ਵੱਖਰਾ ਹੀ ਮਜ਼ਾ ਆਇਆ, ਕਿਉਂਕਿ ਉਹ ਨਾਮ ਨੇ ਜਿਨ੍ਹਾਂ ਨੇ ਕੰਮ ਬੇਸ਼ੱਕ ਬਹੁਤ ਕੀਤਾ ਪਰ ਇਤਿਹਾਸ ਦੇ ਪੰਨਿਆਂ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਬਸ ਕਦੇ ਕਦੇ ਇਤਿਹਾਸ ਦੇ ਪੰਨੇ ਜਿਹੜੇ ਹੈ ਪਲਟ ਲੈਣੇ ਚਾਹੀਦੇ ਹੈ ਤੇ ਯਾਦ ਕਰਨਾ ਚਾਹੀਦਾ ਹੈ ਉਹਨਾਂ ਖਾਸ ਸਿਤਾਰਿਆਂ ਨੂੰ ਜਿਨ੍ਹਾਂ ਕਰਕੇ ਅੱਜ ਦੇ ਹਿੰਦੀ ਸਿਨੇਮਾ ਦਾ ਅਸੀਂ ਆਨੰਦ ਮਾਣਦੇ ਹਾਂ। ਦੋਸਤੋ ਆਰ ਪਾਰ ਤੋਂ ਬਾਅਦ ਸ਼ਾਮਾ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਸ ਵਿੱਚ ਹਿੰਦੀ ਸਿਨੇਮਾ ਤੱਕ ਹੀ ਸਿਰ ਉਹਨਾਂ ਦੀ ਪਹੁੰਚ ਨਹੀਂ ਸੀ, ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਜਿਸ ਵਿੱਚ ਫਿਲਮ ਪੋਸਤੀ ਤੇ ਕੋੜੇ ਸ਼ਾਹ ਫਿਲਮਾਂ ਦੇ ਨਾਂ ਨੇ। ਇਸ ਤੋਂ ਇਲਾਵਾ 1957 ਦੀ ਇੱਕ ਫਿਲਮ ਸ਼ਾਰਦਾ ਵਿੱਚ ਉਹਨਾਂ ਨੇ ਸ਼ਾਨਦਾਰ ਪਰਫੋਰਮੈਂਸ ਦਿੱਤੀ ਜਿਸ ਕਰਕੇ ਉਹਨਾਂ ਨੂੰ ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰੈਸ ਦੇ ਤੌਰ 'ਤੇ ਵੀ ਇਨਾਮ ਮਿਲਿਆ। ਇਸ ਤੋਂ ਪਹਿਲਾਂ ਫਿਲਮ ਛੂ ਮੰਤਰ ਲਈ ਉਹਨਾਂ ਨੂੰ BFJ ਬੈਸਟ ਐਕਟਰੈਸ ਅਵਾਰਡ ਦੇ ਨਾਲ ਨਵਾਜਿਆ ਗਿਆ। ਨਿੱਜੀ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਪ੍ਰਸਿੱਧ ਸਿਨੇਮੈਟੋਗ੍ਰਾਫਰ ਫਲੀ ਮਿਸਟੀ ਦੇ ਨਾਲ ਵਿਆਹ ਕੀਤਾ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਨੇ ਆਪਣਾ ਵਿਆਹ ਲਗਭਗ 10 ਸਾਲ ਤੱਕ ਲੋਕਾਂ ਤੋਂ ਛੁਪਾ ਕੇ ਰੱਖਿਆ। ਮਤਲਬ ਫਿਲਮੀ ਐਕਟਰੈਸ ਹਿੰਦੀ ਸਿਨੇਮਾ ਦੇ ਨਾਲ ਜੁੜੇ ਹੋਏ ਅਤੇ ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਅਲੱਗ ਹੀ ਐਂਗਲ, ਅਲੱਗ ਹੀ ਕਹਾਣੀ। ਇਸ ਦੇ ਨਾਲ ਹੀ ਸੁਨਹਿਰੀ ਦੌਰ ਦੀ ਇਸ ਅਦਾਕਾਰਾ ਨੂੰ ਸਲਾਮ ਕਰਦੇ ਹਾਂ, ਸਾਰੀਆਂ ਹੀ ਹਸਤੀਆਂ ਨੂੰ ਜਿਨ੍ਹਾਂ ਨੇ ਸਿਨੇਮਾ ਵਿੱਚ ਨਾ ਭੁੱਲਣ ਵਾਲੇ ਕਿਰਦਾਰ ਕੀਤੇ। ਅਤੇ ਬਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਹੁਣ ਮੈਂ ਇਜਾਜ਼ਤ ਚਾਹੁੰਦੀ ਹਾਂ ਕਿਉਂਕਿ ਬਹੁਤ ਜਲਦ ਯਾਨੀ ਕਿ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਵਾਸਤੇ ਪੇਸ਼ ਕਰਾਂਗੇ ਪ੍ਰੋਗਰਾਮ ਪਬਲਿਕ ਮੰਚ। ਅਤੇ ਮੈਂ ਕਿਹਾ ਜੀ ਅੱਜ ਇੱਕ ਖਾਸ ਗੰਭੀਰ ਮੁੱਦਾ ਲੈ ਕੇ ਆਈ ਹਾਂ, ਜਾਣਾ ਕਿਤੇ ਨਹੀਂ ਹੈ, ਬਣੇ ਹੀ ਰਹਿਣਾ ਪ੍ਰੋਗਰਾਮ ਦੇ ਨਾਲ, ਪਰ ਇਸ ਤੋਂ ਇਸ ਦੇ ਨਾਲ ਹੀ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਇੱਥੇ ਹੀ ਮੈਂ ਬਾਇੰਡ ਅਪ ਕਰਨਾ ਚਾਹੂੰਗੀ। ਅਤੇ ਸੁਣੋ ਪ੍ਰੋਗਰਾਮ ਦਾ ਆਖਰੀ ਗੀਤ ਆਵਾਜ਼ ਹੈ ਜੀ ਲਤਾ ਅਤੇ ਆਸ਼ਾ ਭੋਸਲੇ ਦੀ।

ਐਫਐਮਐਨ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 8 ਵਜ ਰਹੇ ਨੇ ਤੇ ਪੇਸ਼ ਹੈ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਿੱਖਿਆ, ਸਿਹਤ ਸੰਭਾਲ, ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ। ਬਹੁਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ AI ਮਿਸ਼ਨ ਨੇ ਅੱਜ ਵਾਰੀਅਰ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ ਅਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕਰ ਦਿੱਤੀ ਹੈ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਏ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਨੇ ਦੌਰਾ। ਕਿਹਾ, ਸਥਿਤੀ ਕਾਬੂ ਹੇਠ। ਪ੍ਰਸਿੱਧ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ। ਅਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਪਬਲਿਕ ਮੰਚ।

FM 102.7 megahertz se Akashvani Chandra da Rainbow Channel tune in kito hai se apne dost RJ Neharal Handinal. ਤੇ ਜੀ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪਬਲਿਕ ਮੰਚ, ਇੱਕ ਅਜਿਹਾ ਮੰਚ ਜਿੱਥੇ ਅਸੀਂ ਸਮਾਜ ਦੇ ਉਹਨਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ ਜੋ ਅਕਸਰ ਘਰਾਂ ਦੀਆਂ ਚਾਰ ਦੀਵਾਰੀਆਂ ਅੰਦਰ ਹੀ ਦੱਬ ਕੇ ਰਹਿ ਜਾਂਦੇ ਨੇ। ਦੋਸਤੋ, ਅੱਜ ਗੱਲਬਾਤ ਕਰਾਂਗੇ ਇੱਕ ਅਜਿਹੇ ਗੰਭੀਰ ਵਿਸ਼ੇ 'ਤੇ ਜਿਸ ਦਾ ਸ਼ੀਰਸ਼ਕ ਹੈ ਘਰੇਲੂ ਹਿੰਸਾ, ਚੁੱਪੀ ਨਹੀਂ ਆਵਾਜ਼ ਬਣੋ। ਘਰੇਲੂ ਹਿੰਸਾ ਇੱਕ ਅਜਿਹਾ ਮੁੱਦਾ ਹੈ, ਇੱਕ ਅਜਿਹਾ ਵਿਸ਼ਾ ਹੈ ਜੋ ਅੱਜ ਵੀ, ਚਾਹੇ ਅਸੀਂ 21ਵੀਂ ਸਦੀ ਦੇ ਵਿੱਚ ਰਹਿੰਦੇ ਹਾਂ, ਬਹੁਤ ਜ਼ਿਆਦਾ ਐਡਵਾਂਸ ਹੋ ਗਏ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ ਦੇ ਬੰਦ ਦਰਵਾਜ਼ੇ ਦੇ ਵਿੱਚ ਇੱਕ ਔਰਤ ਨੂੰ, ਬੱਚੇ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਪਬਲਿਕ ਮੰਚ ਦੇ ਜ਼ਰੀਏ, ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਹੈ ਇਸ ਘਰੇਲੂ ਹਿੰਸਾ ਦਾ ਕਾਰਨ, ਕੀ ਰੁਕਣ ਦੀ ਬਜਾਏ ਸਮੇਂ ਦੇ ਨਾਲ ਜਿਹੜੇ ਕੇਸਿਸ

ਜਿਹੜੀਆਂ ਖਬਰਾਂ ਨੇ ਉਹ ਇਸ ਦੇ ਵਿੱਚ ਵਾਧਾ ਦੱਸ ਰਹੀਆਂ ਨੇ ਕੀ ਕਾਰਨ ਹੈ ਤੇ ਇਸ ਦੇ ਨਾਲ ਹੀ ਘਰੇਲੂ ਹਿੰਸਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੀ। ਕੁਝ ਹੈਲਪਲਾਈਨਸ ਨੇ ਸਰਕਾਰ ਵੱਲੋਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਪਰ ਗੱਲ ਕਰੀਏ ਘਰੇਲੂ ਹਿੰਸਾ ਦੀ। ਜਦੋਂ ਅਸੀਂ ਦੋਸਤੋ ਹਿੰਸਾ ਸ਼ਬਦ ਸੁਣਦੇ ਹਾਂ ਨਾ ਤੇ ਅਕਸਰ ਜਿਹੜਾ ਸਾਡਾ ਮਨ ਹੈ ਇਸ ਵਿੱਚ ਮਾਰਕੁੱਟ ਦੀ ਤਸਵੀਰ ਆਉਂਦੀ ਹੈ। ਪਰ ਘਰੇਲੂ ਹਿੰਸਾ ਕਿ ਸਿਰਫ ਮਾਰਕੁੱਟਾ ਹੀ ਹੈ ਜਾਂ ਘਰੇਲੂ ਹਿੰਸਾ ਦਾ ਮਤਲਬ ਇਸ ਤੋਂ ਵੀ ਜ਼ਿਆਦਾ ਡੂੰਘਾ ਹੈ ਇਸ ਬਾਰੇ ਮੈਨੂੰ ਦੱਸਣਾ ਹੈ ਤੁਸੀਂ, ਕਿਉਂਕਿ ਪ੍ਰੋਗਰਾਮ ਹੈ ਪਬਲਿਕ ਮੰਚ ਯਾਨੀ ਜਨਤਾ ਦੀ ਆਵਾਜ਼ ਜਨਤਾ ਦੇ ਵਿਚਾਰ। ਅਤੇ ਬਸ ਫਿਰ ਮੇਰੇ ਨਾਲ ਜੁੜਨ ਵਾਸਤੇ ਨੰਬਰ ਨੋਟ ਕਰ ਲਵੋ ਜੀ, ਨੰਬਰ ਹੈ 01 8123 42 174। ਨੰਬਰ ਦੁਬਾਰਾ ਦੁਹਰਾ ਦਿੰਦੀ ਹਾਂ 01 8123 42 174। ਤੁਸੀਂ ਛੇਤੀ ਛੇਤੀ ਨੰਬਰ ਡਾਇਲ ਕਰੋ, ਇੰਤਜ਼ਾਰ ਕਰ ਰਹੇ ਹਾਂ ਤੁਹਾਡਾ। ਇਸ ਵਿਸ਼ੇ ਨੂੰ ਲੈ ਕੇ ਸਾਡੇ ਸਰੋਤੇ ਕੀ ਸੋਚ ਰੱਖਦੇ ਨੇ, ਉਹ ਕੀ ਅੱਜ ਸਾਂਝਾ ਕਰਨਾ ਚਾਹੁੰਦੇ ਨੇ, ਕੀ ਤੁਹਾਡੇ ਆਸ ਪਾਸ ਵੀ ਕੋਈ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ? ਜੇ ਹੋ ਰਿਹਾ ਹੈ ਤਾਂ ਉਸਦੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਲਿਆਉਣ ਲਈ ਤੁਸੀਂ ਆਪਣੇ ਤੌਰ 'ਤੇ ਕੀ ਕੀਤਾ? ਪ੍ਰੋਗਰਾਮ ਵਿੱਚ ਜੁੜਨ ਵਾਸਤੇ ਨੰਬਰ ਦੱਸ ਦਿੱਤਾ ਅਤੇ ਇਸ ਦੇ ਨਾਲ ਹੀ ਪਹਿਲਾ ਗੀਤ ਪੇਸ਼ ਕਰਨ ਜਾ ਰਹੀ ਹਾਂ ਜੀ, ਆਵਾਜ਼ ਕਨਵਰ ਗਰੇਵਾਲ ਦੀ।

ਦੋਸਤੋ ਟਿਕਟਾਂ ਦੋ ਲੈਣ ਦੀ ਲੋੜ ਨੀ, ਜੇਕਰ ਸਾਡੇ ਬੋਲ ਮਿੱਠੇ ਹੈ ਨਾ ਤੇ ਸਾਹਮਣੇ ਵਾਲਾ ਬੰਦਾ ਆਪਣੇ ਆਪ ਹੀ ਚੱਲ ਪੈਂਦਾ ਜਿੱਥੇ ਵੀ ਤੁਸੀਂ ਕਹੋ।

ਦੋਸਤੋ ਟਿਕਟਾਂ ਦੋ ਲੈਣ ਦੀ ਲੋੜ ਨਹੀਂ, ਜੇਕਰ ਸਾਡੇ ਬੋਲ ਮਿੱਠੇ ਹੈ ਨਾ ਤੇ ਸਾਹਮਣੇ ਵਾਲਾ ਬੰਦਾ ਆਪਣੇ ਆਪ ਹੀ ਚੱਲ ਪੈਂਦਾ ਜਿੱਥੇ ਵੀ ਤੁਸੀਂ ਕਹੋ। ਪ੍ਰੋਗਰਾਮ ਪਬਲਿਕ ਮੰਚ ਟਿਊਨ ਇਨ ਕੀਤਾ ਹੋਇਆ ਤੁਸੀਂ ਤੇ ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਸਰੋਤੇ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ। ਤੇ ਲੋ ਜੀ ਫਿਰ ਸਰੋਤੇ ਜੇ ਪ੍ਰੋਗਰਾਮ ਵਿੱਚ ਜੁੜ ਚੁੱਕੇ ਨੇ ਤੇ ਮੈਂ ਕਿਹਾ ਜੀ ਇੰਤਜ਼ਾਰ ਜ਼ਿਆਦਾ ਨਹੀਂ ਕਰਵਾਉਣਾ ਚਾਹੀਦਾ ਤੇ ਲੋ ਫਿਰ ਕਰਦੇ ਨਾ ਗੱਲਬਾਤ। ਹੈਲੋ, ਮੈਂ ਕਿਹਾ ਜੀ ਪ੍ਰੋਗਰਾਮ ਦਾ ਪਹਿਲਾ ਫੋਨ ਸਾਨੂੰ ਆਇਆ ਪਰ ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਇਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ, ਪਰ ਕੋਈ ਗੱਲ ਨਹੀਂ। ਮੈਂ ਕਿਹਾ ਜੀ ਫੋਨ ਵਾਸਤੇ ਤੁਹਾਨੂੰ ਨੰਬਰ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ। ਨੰਬਰ ਹੈ ਜੀ 0181 28 13 0 74 ਤੇ ਨੰਬਰ ਨੂੰ ਛੇਤੀ ਛੇਤੀ ਮੈਂ ਕਿਹਾ ਜੀ ਮਿਲਾ ਲਓ।

0: ਮੈਂ ਕਿਹਾ ਜੀ ਜਦ ਤੱਕ ਤੁਸੀਂ ਫੋਨ ਮਿਲਾ ਰਹੇ ਹੋ ਤਦ ਤੱਕ ਆਪਾਂ ਗੱਲਬਾਤ ਕਰ ਲਈਏ। ਪ੍ਰੋਗਰਾਮ ਵਿੱਚ ਜਿਸ ਦਾ ਅੱਜ ਵਿਸ਼ਾ ਹੈ ਇੱਕ ਗੰਭੀਰ ਮੁੱਦਾ ਘਰੇਲੂ ਹਿੰਸਾ, ਅਤੇ ਘਰੇਲੂ ਹਿੰਸਾ ਬਾਰੇ ਹੀ ਗੱਲਬਾਤ ਕਰਾਂਗੇ। ਅਤੇ ਇਸ ਦੇ ਅਨੁਸਾਰ ਘਰੇਲੂ ਹਿੰਸਾ ਬਾਰੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਕਾਲਰ ਦੋਸਤ ਜਿਹੜੇ ਜੁੜੇ ਨੇ ਉਹਨਾਂ ਤੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਤਾਂ ਸਰ ਪ੍ਰੋਗਰਾਮ ਵਿੱਚ ਸਵਾਗਤ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਧੰਨਵਾਦ, ਕੁਲਵਿੰਦਰ ਸਿੰਘ ਬੋਲਦਾ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਜੀ ਕੁਲਵਿੰਦਰ ਜੀ, ਕੀ ਹਾਲ ਚਾਲ ਹੈ?
1: ਠੀਕ ਹੈ ਜੀ।
0: ਜੀ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਅੱਜ ਸਾਡਾ ਵਿਸ਼ਾ ਹੈ ਘਰੇਲੂ ਹਿੰਸਾ, ਅਤੇ ਜਨਾਬ ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ, ਘਰੇਲੂ ਹਿੰਸਾ ਵਿਸ਼ਾ ਤਾਂ ਅਸੀਂ ਅੱਜ ਚੁਣ ਲਿਆ, ਪਰ ਇਸ ਘਰੇਲੂ ਹਿੰਸਾ ਇਹ ਜਿਹੜੀ ਹੈ ਕੀ ਹੁੰਦੀ ਹੈ? ਕੀ ਸਿਰਫ ਮਾਰਕੁੱਟ ਤੱਕ ਸੀਮਿਤ ਹੈ ਜਾਂ ਕੁਝ ਹੋਰ ਵੀ ਹੈ?
1: ਇਸ ਤਰ੍ਹਾਂ ਆ, ਜਿਹੜਾ ਵਿਸ਼ਾ ਆ ਬਹੁਤ ਵਧੀਆ ਤੁਸੀਂ ਚੁਣਿਆ ਆ, ਜਿਹੜੀ ਘਰੇਲੂ ਹਿੰਸਾ ਆ ਇਸ ਤੋਂ ਵੀ ਜ਼ਿਆਦਾ ਆ। ਸਭ ਤੋਂ ਪਹਿਲਾਂ ਹਿੰਸਾ ਦੀ ਡੈਫੀਨੇਸ਼ਨ ਅਸੀਂ ਦੱਸਾਂਗੇ। ਡੈਫੀਨੇਸ਼ਨ ਦੇ ਵਿੱਚ ਇੱਕ ਤਾਂ ਜਿਹੜੀ ਮਾਰਕਟਾਈਜ ਹੁੰਦੀ ਆ, ਅਸੀਂ ਲੜਦੇ ਆ, ਉਹ ਹਿੰਸਾ ਹੁੰਦੀ ਆ ਜਿਹੜੀ ਸਾਰਿਆਂ ਨੂੰ ਦਿਖਦੀ ਆ। ਦੂਸਰੀ ਤਰ੍ਹਾਂ ਦੀ ਹਿੰਸਾ ਨੂੰ ਕਹਿੰਦੇ ਆ ਬਚਨਾਂ ਦੀ ਹਿੰਸਾ, ਕਿ ਬਚਨ ਐਸਾ ਬੋਲੋ ਕਿ ਅਗਲਾ ਇਮੋਸ਼ਨਲ ਹੋ ਜਾਵੇ ਤੇ ਇੱਜ਼ਤ ਅਗਲੇ ਜਾਂਦੇ ਲੱਗੇ, ਬਚਨਾਂ ਦੀ ਹਿੰਸਾ। ਤੇ ਤੀਸਰਾ ਇਹ ਆ ਹਿੰਸਾ ਕਿ ਚਿੰਤਨ ਦੇ ਨਾਲ ਵੀ ਹਿੰਸਾ ਹੋ ਜਾਂਦੀ, ਜੇ ਮੂੰਹੋਂ ਨਾ ਬੋਲੀਏ ਲੇਕਿਨ ਮਨ ਦੇ ਵਿੱਚ ਅਸੀਂ ਸੋਚੀਏ ਜਾਈਏ ਗਲਤ, ਤਾਂ ਉਹ ਵੀ ਇੱਕ ਹਿੰਸਾ ਆ। ਤਿੰਨ ਤਰ੍ਹਾਂ ਦੀ ਹਿੰਸਾ ਆ। ਦੂਸਰਾ ਮਨੋਵਿਗਿਆਨੀਆਂ ਦੇ ਮੁਤਾਬਕ ਜਿਹੜਾ ਵੀ ਅਸੀਂ ਐਕਸ਼ਨ ਲੈਂਦੇ ਹਾਂ ਜ਼ਿੰਦਗੀ 'ਚ, ਕੋਈ ਵੀ ਕਾਰਵਾਈ ਕਰਦੇ ਹਾਂ, ਸੋਚਦੇ ਹਾਂ, ਕਲਪਨਾ ਕਰਦੇ ਹਾਂ, ਉਹਦਾ ਅਸਰ ਪੂਰੇ ਵਾਤਾਵਰਨ ਦੇ ਉੱਤੇ ਪੈਂਦਾ ਆ। ਤੇ ਹਿੰਸਾ ਬਸ਼ੱਕ ਦੀ ਕਿਸੇ ਦੇ ਘਰ ਦੇ ਵਿੱਚ ਹੋ ਰਹੀ, ਚਾਹੇ ਕੋਈ ਸੋਚ ਕੇ ਕਰ ਰਿਹਾ, ਸਾਰਾ ਵਾਤਾਵਰਨ ਉਹਨਾਂ ਦੂਸ਼ਿਤ ਹੋ ਰਿਹਾ। ਜਿਹੜਾ ਅਸੀਂ ਅੱਜ ਦੇ ਮਾਡਰਨ ਸਮੇਂ ਦੇ ਵਿੱਚ ਰਹਿੰਦੇ ਹਾਂ, ਉਹਦੇ ਵਿੱਚ ਜਿਹੜੀ ਸਰੀਰਕ ਹਿੰਸਾ ਆ ਮਾਰਕਟਾਈਜ ਵਾਲੀ, ਉਹ ਤਾਂ ਘੱਟ ਗਈ ਆ, ਲੇਕਿਨ ਬਚਨਾਂ ਦੀ ਹਿੰਸਾ ਤੇ ਸੋਚ ਕੇ ਜਿਹੜੀ ਹਿੰਸਾ ਕਰਦੇ ਉਹਦੀ ਜਿਹੜੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਆ, ਕਿਉਂਕਿ ਜਿਹੜਾ ਬਚਨ ਅਗਲੇ ਨੇ ਹੱਸਦੇ ਹੱਸਦੇ ਬੋਲ ਜਾਣਾ ਆ ਇੱਕ ਦੂਜੇ ਨੂੰ, ਤੇ ਉਹ ਅਗਲੇ ਦੀ ਇੱਜ਼ਤ ਜਾਂਦੀ ਲੱਗਦੀ ਆ। ਤੇ ਸੋਚਾਂ ਤਾਂ ਸਾਡੀਆਂ ਗਲਤੀਆਂ ਜਾਂ ਗਲਤ ਹੁੰਦੀਆਂ, ਆਪਣੇ ਲਈ ਅਸੀਂ ਜ਼ਿਆਦਾ ਸੋਚਦੇ ਹਾਂ, ਇਸ ਲਈ ਅਸੀਂ ਐਡਵਾਂਸ ਜ਼ਰੂਰ ਹੋ ਗਏ ਹਾਂ, ਲੇਕਿਨ ਹਿੰਸਾ ਦੀ ਮਾਤਰਾ ਜਿਹੜੀ ਇਹ ਦੋ ਪ੍ਰਕਾਰ ਦੀ ਹੈ ਇਹ ਬਹੁਤ ਜ਼ਿਆਦਾ ਵੱਧ ਗਈ ਆ ਸਾਡੇ ਵਿੱਚ।
0: ਜੇ ਅਸੀਂ ਇਸਨੂੰ ਅਸੀਂ ਇੰਜ ਵੀ ਜਨਾਬ ਕਹਿ ਸਕਦੇ ਹਾਂ ਕਿ ਹਿੰਸਾ ਦਾ ਜਿਹੜਾ ਰੂਪ ਬਦਲ ਗਿਆ, ਪਹਿਲਾਂ ਮਾਰਕੁੱਟ ਨੂੰ ਹਿੰਸਾ ਮੰਨਿਆ ਜਾਂਦਾ ਸੀ, ਪਰ ਅੱਜ ਕੱਲ੍ਹ ਜਿਹੜੇ ਸ਼ਬਦਾਂ ਦੀ ਜਿਹੜੀ ਹੈ ਤਲਵਾਰ ਦੇ ਨਾਲ ਵਾਰ ਕੀਤਾ ਜਾਂਦਾ ਹੈ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਘਰੇਲੂ ਹਿੰਸਾ ਵਿਸ਼ੇ ਤੇ ਅੱਜ ਗੱਲਬਾਤ ਕਰ ਰਹੇ ਹਾਂ। ਦੋਸਤੋ ਭਾਰਤ ਦੇ NFHS 5 ਯਾਨੀ ਕਿ ਨੈਸ਼ਨਲ ਫੈਮਿਲੀ

ਹੈਲਥ ਸਰਵੇ ਹੋਇਆ ਜਿਸ ਦੇ ਅਨੁਸਾਰ ਦੇਸ਼ ਵਿੱਚ ਕਈ ਸਾਰੇ ਜਿਹੜੇ ਵਿਆਹਸ਼ੁਦਾ ਔਰਤਾਂ ਨੇ ਉਹ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਨੇ ਅਤੇ ਜਿਹੜੇ ਵਿਸ਼ੇਸ਼ ਗਿਆਨ ਰੱਖਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਕੇਸ ਨੇ ਜੋ ਕਿ ਸਮਾਜ ਦੇ ਡਰ ਤੋਂ ਅੱਗੇ ਹੀ ਨਹੀਂ ਆਉਂਦੇ ਅਤੇ ਬਸ ਸ਼ਿਕਾਰ ਹੁੰਦੇ ਰਹਿੰਦੇ ਹੈ ਹੁੰਦੇ ਰਹਿੰਦੇ ਹੈ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਬਹੁਤ ਸਾਰੇ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੈ ਇਸ ਵਿਸ਼ੇ ਦੇ ਉੱਤੇ ਕਿਉਂਕਿ ਜੇਕਰ ਗੱਲਬਾਤ ਨਹੀਂ ਹੋਏਗੀ ਤਾਂ ਫਿਰ ਇਸ ਦਾ ਹਿੱਲਾ ਵਸੀਲਾ ਕਿਵੇਂ ਹੋਏਗਾ ਰੋਕਥਾਮ ਕਰਨ ਵਾਸਤੇ ਕਿਸੇ ਵੀ ਚੀਜ਼ ਦਾ ਉਸਦੇ ਪਹਿਲਾਂ ਕਾਰਨਾਂ ਨੂੰ ਸਮਝਣਾ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਪ੍ਰੋਗਰਾਮ ਦੇ ਵਿੱਚ ਨੰਬਰ ਦੁਹਰਾ ਰਹੀ ਹਾਂ ਜੀ 01 8 28 130 74 01 81 28 13 074 ਇਸ ਨੰਬਰ 'ਤੇ ਤੁਸੀਂ ਫਟਾਫਟ ਸਾਡੇ ਨਾਲ ਜੁੜ ਜਾਣਾ ਤਦ ਤੱਕ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣੋ

ਦੋਸਤੋ ਕਹਿੰਦੇ ਉਹ ਰਿਸ਼ਤੇ ਬਹੁਤ ਖਾਸ ਹੁੰਦੇ ਹੈ ਜਿਨ੍ਹਾਂ ਨਾਲ ਅਸੀਂ ਨਾ ਸਿਰਫ ਹੱਸਦੇ ਹਾਂ ਬਲਕਿ ਰੋਨੇ ਵੀ ਹਾਂ, ਆਪਣੀ ਜ਼ਿੰਦਗੀ ਦੇ ਦੁੱਖੜੇ ਵੀ ਫਰੋਲਦੇ ਹਾਂ। ਅਤੇ ਕੁਝ ਅਜਿਹਾ ਹੀ ਰਿਸ਼ਤਾ ਹੈ ਸਾਡਾ ਤੁਹਾਡੇ ਨਾਲ, ਅਤੇ ਬਸ ਇਸ ਰਿਸ਼ਤੇ ਨੂੰ ਹੀ ਬਰਕਰਾਰ ਰੱਖਣ ਵਾਸਤੇ ਆ ਗਏ ਨੇ ਪ੍ਰੋਗਰਾਮ ਵਿੱਚ ਅਗਲੇ ਦੋਸਤ। ਅਤੇ ਆਓ ਫਿਰ ਜਾਣਦੇ ਹਾਂ ਕੌਣ ਅਤੇ ਕਿੱਥੋਂ ਇਹਨਾਂ ਨੇ ਮਿਲਾਇਆ ਫੋਨ। ਹੈਲੋ, ਦੋਸਤੋ ਇਹਨਾਂ ਦੇ ਨਾਲ ਤਾਂ ਗੱਲਬਾਤ ਨਹੀਂ ਹੋ ਪਾਈ, ਪਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਜਾਰੀ ਰਹੇਗਾ। ਇਹਨਾਂ ਦੇ ਨਾਲ ਨਹੀਂ ਗੱਲਬਾਤ ਹੋਈ ਤਾਂ ਕਿਸੇ ਹੋਰ ਦੋਸਤ ਮਿੱਤਰ ਦੇ ਨਾਲ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ।

ਤੁਹਾਡੇ ਨਾਲ ਸਾਂਝਾ ਕਰ ਰਹੀ ਸੀ ਸਰਵੇ ਦੀ ਰਿਪੋਰਟ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਕੀ ਕਹਿੰਦੀ ਹੈ। ਦੋਸਤੋ, ਇਸ ਦੇ ਨਾਲ ਹੀ ਬਹੁਤ ਸਾਰੀਆਂ ਗੱਲਾਂ ਨੇ। ਘਰੇਲੂ ਹਿੰਸਾ ਮਤਲਬ ਅਸੀਂ ਜਾਣ ਲਿਆ, ਪਰ ਘਰੇਲੂ ਹਿੰਸਾ ਹੁੰਦੀ ਕਿਉਂ ਹੈ? ਕਿਉਂ ਅਸੀਂ ਕਿਸੇ ਨੂੰ ਪ੍ਰਤਾੜਿਤ ਕਰਦੇ ਹਾਂ ਮਾਰ ਕੁਟਾਈ ਦੇ ਜ਼ਰੀਏ ਜਾਂ ਸ਼ਬਦਾਂ ਦੇ ਜ਼ਰੀਏ ਕਿਸੇ ਵੀ ਤਰ੍ਹਾਂ? ਕਿਉਂਕਿ ਹਰ ਇੱਕ ਇਨਸਾਨ ਜਿਹੜਾ ਹੈ ਉਹ ਆਜ਼ਾਦ ਹੈ, ਉਸਦੇ ਆਪਣੇ ਵਿਚਾਰ ਨੇ, ਆਪਣੀ ਪਸੰਦ ਹੈ, ਆਪਣੀ ਨਾਪਸੰਦ ਹੈ। ਫਿਰ ਅਸੀਂ ਕਿਉਂ ਕਿਸੇ ਇੱਕ ਵਿਅਕਤੀ 'ਤੇ ਆਪਣੀ ਚੋਇਸ ਜਿਹੜੀ ਹੈ ਉਹ ਥੋਪਦੇ ਹਾਂ? ਕਿਉਂ ਉਸਨੂੰ ਇੰਨਾ ਮਜਬੂਰ ਕਰਦੇ ਹਾਂ? ਕੀ ਕਾਰਨ ਹੈ ਇਹਨਾਂ ਸਭ ਦੇ? ਇਸ ਬਾਰੇ ਕਰਾਂਗੇ ਗੱਲਬਾਤ। ਨੰਬਰ ਦੱਸ ਰਹੀ ਹਾਂ ਜੀ, 0118123074। ਨੰਬਰ ਦੁਬਾਰਾ ਸੁਣ ਲਓ ਜੀ, 0118123074। ਇਸ ਨੰਬਰ 'ਤੇ ਮਿਲਾ ਲੈਣਾ ਹੈ ਜੀ ਸਾਨੂੰ ਫੋਨ, ਅਤੇ ਕਰਾਂਗੇ ਗੱਲਬਾਤ। ਪਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੀਤਾਂ ਦਾ ਵੀ ਸਿਲਸਿਲਾ ਨਾਲ ਨਾਲ ਜਾਰੀ ਰੱਖਣਾ ਅਤੇ ਪੇਸ਼ ਕਰਨ ਜਾ ਰਹੀ ਹਾਂ। ਅਗਲਾ ਗੀਤ ਆਵਾਜ਼ ਹੈ ਜੀ ਜੋਸ਼ ਭਰਾੜ ਦੀ।

0: ਜੀ ਮੈਗੀ ਜੀ 102.7 ਮੈਗਾਹਰਟਜ਼ ਤੇ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣਾ ਪਸੰਦੀਦਾ ਪ੍ਰੋਗਰਾਮ ਪਬਲਿਕ ਮੰਚ ਜੇ ਹਾਂ ਗੰਭੀਰ ਵਿਸ਼ਾ ਲੈ ਕੇ ਹਾਜ਼ਰ ਹੈ ਜਿਸ ਤੇ ਚਰਚਾ ਹੋਣਾ ਬਹੁਤ ਜ਼ਰੂਰੀ ਹੈ ਇਸ ਚਰਚਾ ਦੇ ਵਿੱਚ ਹਿੱਸੇਦਾਰੀ ਪਾਉਣ ਵਾਸਤੇ ਤੁਸੀਂ ਨੰਬਰ ਮਿਲਾਉਣਾ ਹੈ 01812813074 01 8 1 28 130 74 ਅਤੇ ਮੈਂ ਕਿਹਾ ਜੀ ਛੇਤੀ ਛੇਤੀ ਨੰਬਰ ਡਾਇਲ ਕਰ ਲਓ ਕਿਉਂਕਿ ਲਾਈਨ ਬਹੁਤ ਲੰਬੀ ਹੈ ਬਾਅਦ ਵਿੱਚ ਨਾ ਕਹੋ ਕਿ ਫੋਨ ਮਿਲਾ ਰਹੇ ਸੀ ਫੋਨ ਲੱਗਾ ਨਹੀਂ ਗੱਲ ਕਰੀਏ ਘਰੇਲੂ ਹਿੰਸਾ ਦੀ ਅਕਸਰ ਜਦ ਘਰੇਲੂ ਹਿੰਸਾ ਦੀ ਪਹਿਲੀ ਵਾਰ ਘਟਨਾ ਹੁੰਦੀ ਹੈ ਗੁੱਸੇ ਦੇ ਵਿੱਚ ਜਿਵੇਂ ਘਰ ਕਿਸੇ ਇੱਕ ਜੀ ਨੇ ਦੂਸਰੇ ਦੇ ਹੱਥ ਚੁੱਕ ਦਿੱਤਾ ਤੇ ਵੱਡੇ ਅਕਸਰ ਕਹਿੰਦੇ ਨੇ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਪਰ ਕੀ ਇਹ ਸੋਚ ਸਹੀ ਹੈ ਇਹ ਮਾਨਸਿਕਤਾ ਸਹੀ ਹੈ ਇਸ ਬਾਰੇ ਕਰਾਂਗੇ ਗੱਲਬਾਤ ਕਿਉਂਕਿ ਪ੍ਰੋਗਰਾਮ ਵਿੱਚ ਸਾਡੇ ਦੋਸਤ ਜਿਹੜੇ ਨੇ ਜੁੜ ਚੁੱਕੇ ਨੇ ਹੈਲੋ ਹੈਲੋ
1: ਹੈਲੋ
0: ਜੀ ਨਮਸਕਾਰ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਜਨਾਬ
1: ਹਰਸਿੰਦਰ ਬੋਲ ਰਿਹਾ
0: ਜੀ ਮੈਂ ਕਿਹਾ ਜੀ ਇੱਕ ਵਾਰੀ ਆਪਣਾ ਨਾਮ ਦੁਬਾਰਾ ਸਾਰੇ ਸਰੋਤਿਆਂ ਨੂੰ ਦੱਸੋ ਤੁਹਾਡੀ ਆਵਾਜ਼ ਨਹੀਂ ਆ ਰਹੀ
1: ਜੀ
0: ਸ਼ਾਮ ਸੁੰਦਰ ਜੀ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੇ ਗੱਲ ਕਰੀਏ ਘਰੇਲੂ ਹਿੰਸਾ ਦੀ ਤੇ ਘਰੇਲੂ ਹਿੰਸਾ ਹੁਣੇ ਮੈਂ ਗੱਲ ਕੀਤੀ ਕਿ ਅਕਸਰ ਜਦ ਪਹਿਲੀ ਵਾਰੀ ਕੋਈ ਘਟਨਾ ਘਰ ਵਾਪਰਦੀ ਹੈ ਜਦੋਂ ਗੁੱਸੇ ਵਿੱਚ ਕਿਸੇ ਨੇ ਹੱਥ ਚੁੱਕ ਦਿੱਤਾ ਜਾਂ ਕੁਝ ਕਹਿ ਦਿੱਤਾ ਅਜਿਹਾ ਸੀਮਾ ਤੋਂ ਪਾਰ ਤੇ ਵੱਡੇ ਸਮਝਾਉਂਦੇ ਹੈ ਕਿ ਕੋਈ ਗੱਲ ਨਹੀਂ ਗੱਲਾਂ ਹੋ ਜਾਂਦੀਆਂ ਇਹ ਮਾਨਸਿਕਤਾ ਸਹੀ ਹੈ ਜੀ
1: ਕਈ ਤਰ੍ਹਾਂ ਦੀ ਹੈਗੀ ਅੱਜ ਕੱਲ
0: ਜੀ
1: ਰਾਜ ਦੇਸ਼ ਦੀ ਬੜੀ ਘਰੇਲੂ ਹਿੰਸਾ ਹੋ ਰਹੀ ਹੈ
0: ਜੀ
1: ਕੋਰਟ ਕਚਹਿਰੀਆਂ ਸਾਰੇ ਭਰੇ ਪਏ
0: ਜੀ ਕੋਰਟ ਕਚਹਿਰੀ ਤਾਂ ਭਰੇ ਹੋਏ ਆ ਪਰ ਜੇਕਰ ਅਸੀਂ ਗੱਲ ਕਰੀਏ ਆਪਣੇ ਆਲੇ ਦੁਆਲੇ ਕੀ ਤੁਹਾਡੇ ਆਂਢ ਗੁਆਂਢ ਕੋਈ ਅਜਿਹੀ ਘਟਨਾ ਕਦੇ ਤੁਹਾਨੂੰ ਦੇਖਣ ਨੂੰ ਮਿਲੀ ਜਾਂ ਜਿਸ ਤੇ ਤੁਸੀਂ ਪ੍ਰਤੀਕਿਰਿਆ ਵੀ ਕੀਤੀ ਹੋਏ ਉਹਨਾਂ ਨੂੰ ਰੋਕਣਾ ਸਮਝਾਉਣਾ ਵਿੱਚ ਆਇਆ ਹੋਏ
1: ਅੱਗੇ ਹੁੰਦਾ ਸੀ ਜੀ ਪੁਰਾਣੇ ਜ਼ਮਾਨੇ ਚ ਚਾਰ ਬੰਦੇ ਇਕੱਠੇ ਹੋ ਜਾਂਦੇ ਸੀ ਤੇ ਪੰਜਵਾਂ ਬੰਦਾ ਉਹਦੀ ਗੱਲ ਨੂੰ ਮੰਨਦਾ ਸੀ
0: ਜੀ ਬਿਲਕੁਲ
1: ਸਾਡੇ ਪੰਚ ਨੇ
0: ਜੀ
1: ਤੇ ਬਹੁਤ ਵਧੀਆ ਗੱਲ ਕਰ ਰਹੇ ਨੇ ਘਰੇਲੂ ਹਿੰਸਾ ਬੱਚਿਆਂ ਤੇ ਵੀ ਘਰੇਲੂ ਹਿੰਸਾ ਹੋ ਸਕਦੀ ਹੈ ਅੱਗੇ ਤੇ ਟੀਚਰ ਵੀ ਬੜੇ ਕੁੱਟਦੇ ਸੀ ਮਾਰਦੇ ਸੀ ਹੁਣ ਅੱਜ ਕੱਲ੍ਹ ਤਾਂ ਉਹ ਵੀ ਖਤਮ ਹੋ ਗਿਆ ਕੰਮ ਪਿਆਰ ਨਾਲ ਹੀ ਸਮਝਾਉਂਦੇ ਸਾਰੀ ਚੀਜ਼
0: ਜੀ
1: ਤੇ ਬੰਦੇ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਸਮਝਣਾ ਚਾਹੀਦਾ ਕਿ ਬਈ ਮੈਂ ਕੋਈ ਘਰੇਲੂ ਹਿੰਸਾ ਨਾ ਕਰਾਂ ਜਿਹਦੇ ਨਾਲ
0: ਜੀ ਤੁਸੀਂ ਬੜੇ ਇੱਥੇ ਪਤੇ ਦੀ ਗੱਲ ਕੀਤੀ ਕਿ ਬੰਦੇ ਨੂੰ ਖੁਦ ਸਮਝਣਾ ਚਾਹੀਦਾ ਪਰ ਜਨਾਬ ਤੁਹਾਡੇ ਤੋਂ ਇੱਥੇ ਇੱਕ ਸਵਾਲ ਇਹ ਵੀ ਆਉਂਦਾ ਹੈ ਕਿ ਜਿਹੜੇ ਘਰ ਵਿੱਚ ਝਗੜੇ ਹੁੰਦੇ ਹੈ ਲੜਾਈ ਝਗੜੇ ਹੁੰਦੇ ਹੈ ਜਿਹੜੇ ਬੋਲ ਵਾਲੇ ਸ਼ਬਦਾਂ ਵਾਲੇ ਜਿਹੜੇ ਝਗੜੇ ਹੁੰਦੇ ਹੈ ਇਹਦਾ ਕੀ ਕਾਰਨ ਹੈ ਕਿ ਗੱਲ ਇੰਨੀ ਵੱਧ ਜਾਂਦੀ ਹੈ ਕਿ ਹੱਥਾਂ ਪਾਈ ਤੇ ਉਤਰ ਜਾਂਦੇ ਨੇ
1: ਟੈਂਪਰ ਲੂਜ਼ ਹੋ ਗਿਆ ਜੀ ਅੱਜ ਕੱਲ ਬੱਚਿਆਂ ਦਾ ਵੀ ਬਾਪਿਓ ਦਾ ਵੀ ਉਹ ਗੱਲਾਂ ਰਹਿ ਰਹੀ ਆ ਪਹਿਲੇ ਵਾਲੀਆਂ ਗੱਲ ਗੱਲ ਤੇ ਤਾਂ ਲੜਾਈ ਹੁੰਦੀ ਘਰਾਂ ਦੇ ਵਿੱਚ
0: ਜੀ
1: ਤੇ ਕੁਛ ਆਂਢ ਗੁਆਂਢ ਵੀ ਕਹਿੰਦੇ ਜੀ ਤੇਰੀ ਦੋ ਕੀ ਲੈ ਕੇ ਆਈਏ ਸਾਡੀ ਦੋ ਇਹ ਲੈ ਕੇ ਆਈ ਸੀ
0: ਜੀ
1: ਬਸ ਉਹ ਤੇ ਕਰਕੇ ਝਗੜੇ ਸਾਰੇ ਵਧਣੇ ਸ਼ੁਰੂ ਹੋ ਜਾਂਦੇ ਬੰਦੇ ਨੂੰ ਮਤਲਬ ਸ਼ਾਂਤ ਰੱਖਣਾ ਚਾਹੀਦਾ ਹਰ ਗੱਲ ਨੂੰ ਤੁਹਾਡਾ ਪੜੋਸੀ ਹੋਵੇ ਉਹਨੂੰ ਵੀ ਸ਼ਾਂਤ ਰੱਖੋ ਕੋਈ ਔਰ ਤੁਹਾਨੂੰ ਮਿਲੇ ਉਹਨੂੰ ਵੀ ਅੱਛੀ ਗੱਲ ਸਮਝਾਓ
0: ਉਹਦੇ
1: ਨਾਲ ਥੋੜਾ ਜਿਹਾ ਘਰੇਲੂ ਹਿੰਸਾ ਜਿਹੜੀ ਦਾ ਖਤਮ ਹੋ ਜਾਂਦੀ
0: ਤੇ ਇੱਥੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਹੋਰ ਵੀ ਬਹੁਤ ਸਾਰੇ ਦੋਸਤ ਨੇ ਪਬਲਿਕ ਮੰਚ ਦੇ ਵਿੱਚ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ ਇੰਤਜ਼ਾਰ ਕਰ ਰਹੇ ਤੇ ਬਹੁਤ ਬਹੁਤ ਸ਼ੁਕਰੀਆ ਜਨਾਬ
1: ਹੋਰ ਵੇਖੋ ਨਾ ਤੁਹਾਡੀ ਆਵਾਜ਼ ਕਿੰਨੀ ਸੁੰਦਰ ਹੈ ਬਹੁਤ ਅੱਛੇ ਹੈ ਤੁਸੀਂ ਚੰਗੇ ਘਰ ਤੋਂ ਆਏ ਹੋ ਸਾਨੂੰ ਮਾਂ ਪਿਓ ਨੇ ਅੱਛਾ ਸਮਝਾਇਆ ਇੱਦਾਂ ਥੋੜਾ ਬਹੁਤ ਮਾਂ ਪਿਓ ਦਾ ਵੀ ਬੜਾ ਅਸਰ ਪੈਂਦਾ ਬੱਚਿਆਂ ਦੇ ਉੱਤੇ
0: ਜੀ ਕਹਿੰਦੇ ਸਕੂਲ ਜਾਣ ਤੋਂ

ਪਹਿਲਾਂ ਬੱਚਾ ਜਿਹੜਾ ਹੈ, ਹਰ ਇੱਕ ਚੀਜ਼ ਜਿਹੜੀ ਉਹਦੀ ਸ਼ਖਸੀਅਤ ਜਿਹੜੀ ਹੈ ਘਰ ਦੇ ਵਿੱਚ ਜਿਹੜੀ ਹੈ ਲਿਸ਼ਕਦੀ ਹੈ, ਘਰ ਦੇ ਵਿੱਚ ਉਹ ਸਿੱਖਦਾ ਵਾ। ਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ। ਇੰਝ ਹੀ ਪ੍ਰੋਗਰਾਮ ਸੁਣਦੇ ਰਹੋ ਦੋਸਤੋ। ਗੱਲਬਾਤ ਕੀਤੀ ਦੋਸਤ ਨੇ, ਦੱਸਿਆ ਕਿ ਟੈਂਪਰ ਜਿਹੜਾ ਹੈ ਅੱਜ ਕੱਲ੍ਹ ਘੱਟ ਹੋ ਰਿਹਾ। ਹੁਣ ਇੱਥੇ ਸਵਾਲ ਇਹ ਵੀ ਆਉਂਦਾ ਹੈ ਕਿ ਟੈਂਪਰ ਘਟਣ ਦਾ ਕਾਰਨ ਕੀ ਹੈ। ਘਰ ਦੇ ਵਿੱਚ ਅੱਜ ਕੱਲ੍ਹ ਸਿਰਫ ਔਰਤਾਂ ਹੀ ਨਹੀਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ, ਬੱਚੇ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਬੱਚੇ ਕਿਸ ਤਰ੍ਹਾਂ ਹੋ ਰਹੇ ਨੇ, ਜਦ ਘਰ ਦੇ ਵਿੱਚ ਵੱਡੇ ਉਸਦੀ ਰੱਖਿਆ ਕਰਨ ਵਾਲੇ, ਉਸਦੀ ਹਿਫਾਜ਼ਤ ਕਰਨ ਵਾਲੇ ਮਾਂ ਬਾਪ ਹੀ ਜੇਕਰ ਸ਼ਾਂਤੀ ਦੇ ਨਾਲ, ਸਮਝਦਾਰੀ ਦੇ ਨਾਲ ਨਹੀਂ ਰਹਿਣਗੇ, ਬੋਲਣਗੇ, ਇੱਕ ਦੂਸਰੇ ਦੀ ਗੱਲ ਕੱਟਣਗੇ, ਤਾਂ ਬੱਚੇ 'ਤੇ ਵੀ ਪ੍ਰਭਾਵ ਪੈਂਦਾ ਹੈ, ਬਹੁਤ ਪ੍ਰਭਾਵ ਪੈਂਦਾ ਹੈ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਘਰੇਲੂ ਹਿੰਸਾ 'ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਅਤੇ ਇਸ ਵਿਸ਼ੇ 'ਤੇ ਤੁਹਾਡੇ ਵਿਚਾਰ ਜਾਣਾਂਗੇ। ਨੰਬਰ ਹੈ 01818130108128103074।

0: ਦੋਸਤੋ ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਸਾਡੇ ਨਾਲ ਅਗਲੇ ਦੋਸਤ ਜਿਹੜੇ ਨੇ ਕਿੱਥੋਂ ਜੁੜੇ ਨੇ ਉਹਨਾਂ ਤੋਂ ਹੀ ਜਾਣਦੇ ਹਾਂ। ਹੈਲੋ,
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ?
1: ਮੈਡਮ ਪ੍ਰਭਜੋਤ ਕੌਰ, ਰਾਮਾ ਮੰਡੀ ਜਲੰਧਰ ਤੋਂ।
0: ਜੀ ਪ੍ਰਭਜੋਤ ਜੀ, ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਘਰੇਲੂ ਹਿੰਸਾ ਅਤੇ ਰਿਪੋਰਟ ਦੇ ਅਕੋਰਡਿੰਗ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਉਹਨੇ ਔਰਤਾਂ ਅਤੇ ਬੱਚੇ, ਅਤੇ ਤੁਹਾਡੇ ਅਨੁਸਾਰ ਜਦ ਕਿਹਾ ਜਾਂਦਾ ਹੈ ਕਿ ਘਰ ਦੀ ਗੱਲ ਘਰ ਵਿੱਚ ਹੀ ਰੱਖਣੀ ਚਾਹੀਦੀ ਹੈ, ਚਾਰ ਦੀਵਾਰੀ ਵਿੱਚ ਹੀ, ਇਹ ਮਾਨਸਿਕਤਾ ਕਿ ਘਰੇਲੂ ਹਿੰਸਾ ਨੂੰ ਵਧਾਉਂਦੀ ਹੈ?
1: ਬਿਲਕੁਲ ਮੈਡਮ ਜੀ, ਵਧਾਉਂਦੀ ਹੈ, ਘਟਾਉਂਦੀ ਨਹੀਂ ਹੈ
0: ਜੀ। ਇਸ ਸਮੱਸਿਆ ਨੂੰ ਨਿਪਟਣ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਹੈ ਔਰਤ ਨੂੰ ਕਦਮ ਲੈਣੇ ਚਾਹੀਦੇ, ਜਾਂ ਕੀ ਕਾਰਨ ਹੈ ਜੋ ਔਰਤ ਨੂੰ ਜਾਂ ਬੱਚਿਆਂ ਨੂੰ ਦਬਾਇਆ ਜਾਂਦਾ ਹੈ ਕਿ ਮਾਮਲਾ ਇੱਥੇ ਤੱਕ ਵੱਧ ਜਾਂਦਾ ਹੈ?
1: ਹਾਂਜੀ, ਪਹਿਲੀ ਗੱਲ ਤਾਂ ਮੈਡਮ ਇਹ ਹੈ ਕਿ ਚਲੋ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਨਾ, ਤੇ ਮਾਂ ਬਾਪ ਨੂੰ ਪਹਿਲਾਂ ਆਪਸ ਵਿੱਚ ਆਪਣਾ ਇੱਕਜੁੱਟ ਰਹਿਣਾ ਚਾਹੀਦਾ, ਮਤਲਬ ਕਿ
0: ਜੀ
1: ਆਪਣੇ ਆਪ ਨੂੰ ਵਧੀਆ, ਯਾਨੀ ਕਿ ਬੋਲਵਾਣੀ ਉਹਨਾਂ ਦੀ ਵਧੀਆ ਹੋਣੀ ਚਾਹੀਦੀ ਜੋ ਬੱਚਿਆਂ ਤੇ ਅਸਰ ਨਾ ਪਵੇ।
0: ਬਿਲਕੁਲ
1: ਠੀਕ ਹੈ ਜੀ। ਤੇ ਮੈਡਮ ਗੱਲ ਇਹ ਹੈ ਕਿ ਅੱਜ ਕੱਲ ਨਾ ਗੁੱਸਾ ਬਹੁਤ ਵਰ ਗਿਆ ਹਰੇਕ ਦੇ ਵਿੱਚ, ਬੱਚਿਆਂ ਤੇ ਵੀ ਆ ਗੁੱਸਾ, ਮਤਲਬ ਕਿ ਚਿੜਚਿੜਾਪਨ ਆ, ਕੁਛ ਮਾਹੌਲ ਇਸ ਤਰ੍ਹਾਂ ਦਾ ਨਾ ਹੈਗਾ ਮੈਡਮ।
0: ਆਪਾਂ ਗੁੱਸੇ ਦੀ ਗੱਲ ਕਰਦੇ ਹਾਂ, ਪਰ ਗੁੱਸਾ ਵਧਣ ਦਾ ਕੀ ਕੋਈ ਖਾਸ ਕਾਰਨ ਹੈ? ਮਤਲਬ ਕੀ ਲੱਗਦਾ ਤੁਹਾਡੇ ਅਨੁਸਾਰ ਕਿ ਅਜਿਹਾ ਸਮਾਜ ਦੇ ਵਿੱਚ ਜਾਂ ਸਾਡੇ ਡੇਲੀ

0: ਲਾਈਫ ਦੇ ਵਿੱਚ ਚੀਜ਼ਾਂ ਬਦਲ ਰਹੀਆਂ, ਜੋ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਸਾਡੇ ਅੰਦਰ।
1: ਮੈਡਮ ਅੱਜ ਕੱਲ ਤਾਂ ਰਿਸ਼ਤਿਆਂ 'ਚ ਇਹੀ ਸਭ ਕੁਛ ਹੈ, ਕਿਉਂਕਿ ਹੁਣ ਪਹਿਲਾਂ ਸੀਗਾ ਕੁਛ ਹੋਰ ਗੱਲ ਕਿ ਇੱਕ ਦੂਜੇ ਦੇ ਕੋਲ ਬੈਠਦੇ ਸੀ, ਅੱਜ ਕੱਲ ਹੁਣ ਬੈਠਦੇ ਨਹੀਂ ਹੈਗੇ, ਮਤਲਬ ਕਿ ਇੱਦਾਂ ਹੀ ਬਸ ਫੋਨ ਤੇ ਲੱਗੇ ਰਹਿਣਾ
0: ਜੀ,
1: ਹੈ ਨਾ। ਤੇ ਮੈਡਮ ਜੋ ਘਰ ਦੇ ਵੱਡੇ ਹੁੰਦੇ, ਜਿਹੜੇ ਵੱਡੇ ਆਪਾਂ ਕਹਿ ਲਓ ਵੀ ਬਜ਼ੁਰਗ ਆਪਣੇ ਪੇਰੈਂਟਸ ਹੁੰਦੇ ਨਾ ਜੋ ਵੱਡੇ
0: ਜੀ
1: ਘਰ ਦੇ, ਉਹ ਮਤਲਬ ਕਿ ਜੇ ਉਹਨਾਂ ਦੇ ਦੋ ਬੇਟੇ ਆ ਜਾਂ ਤਿੰਨ ਬੇਟੇ ਆ, ਮਤਲਬ ਕਿ ਉਹ ਇੱਕ ਦਾ ਕਰਨਗੇ ਦੂਸਰੇ ਦਾ ਨਹੀਂ ਕਰਨਗੇ। ਮੈਂ ਕਿਹਾ ਇਹ ਵੀ ਮੈਡਮ ਘਰੇਲੂ ਹਿੰਸਾ ਦਾ ਕਾਰਨ ਬਣਦਾ ਆ, ਇਹ ਝਗੜੇ ਇਹ ਲੜਾਈ ਦੀ ਫਿਰ ਮਤਲਬ ਕਿ ਬਣਦਾ ਆ ਗੱਲ
0: ਜੀ। ਤੇ
1: ਹਾਂਜੀ
0: ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ, ਤੇ ਇੱਥੇ ਤੁਹਾਡੇ ਤੋਂ ਇੱਕ ਇਹ ਵੀ ਸਵਾਲ ਮੈਂ ਪੁੱਛਣਾ ਚਾਹੂੰਗੀ ਕਿ ਜੇ ਕੋਈ ਪੀੜਤ ਵਿਅਕਤੀ ਹੈ ਤੁਹਾਡੇ ਕੋਲ ਮਦਦ ਲਈ ਆਏ, ਮਤਲਬ ਖੁਸ਼ਨਸੀਬ ਹਾਂ ਆਪਾਂ, ਸਾਡੇ ਉਮੀਦ ਹੈ ਕਿ ਸਾਡੇ ਘਰ ਅਜਿਹੀਆਂ ਚੀਜ਼ਾਂ ਨਹੀਂ ਹੈ, ਪਰ ਜੇਕਰ ਤੁਹਾਡੇ ਕੋਲ ਕੋਈ ਮਦਦ ਲਈ ਔਰਤ ਆਉਂਦੀ, ਤੁਹਾਡੀ ਭੈਣ ਕੋਈ ਸਹੇਲੀ ਦੱਸਦੀ ਹੈ ਤੁਹਾਨੂੰ, ਉਹਨੂੰ ਤੁਸੀਂ ਕੀ ਸਲਾਹ ਜਿਹੜੀ ਹੈ ਉਹ ਦਿਓਗੇ?
1: ਮਦਦ ਮੈਡਮ ਕਿਸ, ਮੈਡਮ ਮਤਲਬ ਕਿ ਕਿਸ ਲਈ ਮਦਦ ਕਰਨ ਆਉਂਦੇ
0: ਜੀ? ਮਤਲਬ ਕੋਈ ਤੁਹਾਡੇ ਕੋਈ ਘਰੇਲੂ ਹਿੰਸਾ ਦਾ ਸ਼ਿਕਾਰ ਵਿਅਕਤੀ, ਤੁਹਾਡੀ ਕੋਈ ਭੈਣ ਸਹੇਲੀ ਤੁਹਾਡੇ ਕੋਲ ਆਉਂਦੀ ਹੈ, ਤੇ ਉਸ ਨੂੰ ਤੁਸੀਂ ਕਿਸ ਤਰ੍ਹਾਂ, ਮਤਲਬ ਸਿਰਫ ਦਿਲਾਸਾ ਦੇ ਦੋਗੇ, ਕੋਈ ਗੱਲ ਨਹੀਂ ਚੀਜ਼ਾਂ ਹੁੰਦੀਆਂ ਵਾ, ਜਾਂ ਕੁਝ ਐਕਸ਼ਨ ਲੈਣ ਵਾਸਤੇ ਵੀ ਕਹੋਗੇ? ਜਿਸ ਤਰ੍ਹਾਂ
1: ਮੈਡਮ ਹੁਣ ਦੇਖੋ ਬੰਦਾ ਇਹਨਾਂ ਮੈਡਮ ਕੋਈ ਵੀ, ਚਾਹੇ ਜਨਾਨੀ ਆ, ਕੋਈ ਵੀ ਇੱਕ ਵਾਰੀ ਸਹਿਣਾ, ਦੋ ਵਾਰੀ ਸਹਿਣਾ, ਮਤਲਬ ਕਿ ਹਰੇਕ ਵਾਰ ਨਹੀਂ ਸਹਿ ਹੁੰਦਾ ਮੈਡਮ, ਫਿਰ ਤਾਂ ਕੋਈ ਨਾ ਡਿਸੀਜਨ ਲੈਣਾ ਹੀ ਪੈਂਦਾ ਨਾ, ਫਿਰ ਆਵਾਜ਼ ਉਠਾਉਣੀ ਪੈਂਦੀ ਮੈਮ
0: ਜੀ
1: ਆਪਣੇ ਲਈ
0: ਜੀ। ਤੇ ਪ੍ਰਭਜੋਤ ਜੀ, ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ, ਚੰਗਾ ਲੱਗਾ ਤੁਹਾਡੇ ਵਿਚਾਰ ਪ੍ਰੋਗਰਾਮ ਦੇ ਵਿੱਚ ਜਾਣ ਕੇ।
1: ਥੈਂਕ ਯੂ ਜੀ
0: ਜੀ। ਦੋਸਤੋ ਪ੍ਰਭਜੋਤ ਜੀ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਹੈ ਸਾਂਝੇ ਕੀਤੇ, ਕਿਉਂਕਿ ਜਦ ਕੋਈ ਔਰਤ ਇਸ ਵਿਸ਼ੇ 'ਤੇ ਬੋਲਦੀ ਹੈ, ਆਪਣੇ ਵਿਚਾਰ ਦੱਸਦੀ ਹੈ, ਤਾਂ ਉਹ ਚੀਜ਼ ਦਾ ਇੱਕ ਅਲੱਗ ਹੀ ਜਿਹੜਾ ਪ੍ਰਭਾਵ ਪੈਂਦਾ। ਇਸ ਦੇ ਨਾਲ ਹੀ ਘਰੇਲੂ ਹਿੰਸਾ ਦੀ ਜੇਕਰ ਗੱਲ ਹੋ ਰਹੀ ਹੈ, ਤਾਂ ਇੱਥੇ ਤੁਹਾਨੂੰ ਸਭ ਨੂੰ ਦੱਸ ਦਈਏ ਕਿ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ 2005 ਦੇ ਵਿੱਚ ਜਿਹੜਾ ਹੈ ਲਾਗੂ ਕੀਤਾ ਗਿਆ ਹੈ, ਜਿਸ ਨੂੰ PWDVA ਵੀ ਕਹਿੰਦੇ ਹੈ, ਅਤੇ ਇਹ ਡੋਮੈਸਟਿਕ ਵਾਇਲੈਂਸ ਐਕਟ 2005 ਦੇ ਜਿਹੜੇ ਹੈ ਮਕਸਦ ਹੀ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਕਾਨੂੰਨੀ ਸੁਰੱਖਿਆ ਦੇਣਾ, ਅਤੇ ਇਹ ਸਿਰਫ ਕਿਸੇ ਪਤਨੀ ਲਈ, ਮਾਂ ਲਈ, ਭੈਣ, ਧੀ ਜਾਂ ਲਈ ਨਹੀਂ ਹੈ, ਇਹ ਹਰ ਇੱਕ ਔਰਤ ਲਈ ਹੈ, ਕਿਸੇ ਵੀ ਉਮਰ ਦੀ ਹੈ, ਉਸ ਵਾਸਤੇ ਇਹ ਐਕਟ ਜਿਹੜਾ ਹੈ ਮਦਦਗਾਰ ਸਾਬਤ ਹੋ ਸਕਦਾ ਹੈ। ਐਕਟ ਦਾ ਨਾਮ ਹੈ ਡੋਮੈਸਟਿਕ ਵਾਇਲੈਂਸ ਐਕਟ 2005। ਅਤੇ ਇਸ ਦੇ ਅਨੁਸਾਰ ਦੋਸਤੋ ਗੱਲ ਕਰੀਏ ਤਾਂ ਘਰੇਲੂ ਹਿੰਸਾ ਦਾ ਮਤਲਬ ਸਿਰਫ ਕੁੱਟਮਾਰ ਤੱਕ ਨਹੀਂ ਹੈ। ਜਿਵੇਂ ਸਾਡੇ ਨਾਲ ਇੱਕ ਦੋਸਤ ਜੁੜੇ ਸੀਗੇ, ਉਹਨਾਂ ਨੇ ਘਰੇਲੂ ਹਿੰਸਾ ਦਾ ਮਤਲਬ ਦੱਸਿਆ ਕਿ ਘਰੇਲੂ ਹਿੰਸਾ ਸਰੀਰਕ ਵੀ ਹੁੰਦੀ ਹੈ, ਇਸ ਦੇ ਨਾਲ ਹੀ ਨਾਲ ਮਾਨਸਿਕ ਵੀ ਹੁੰਦੀ ਹੈ। ਪਰ ਇਹ ਐਕਟ 5 ਤਰ੍ਹਾਂ ਦੀਆਂ ਹਿੰਸਾ ਬਾਰੇ ਜ਼ਿਕਰ ਕਰਦਾ ਹੈ। ਸਰੀਰਕ ਹਿੰਸਾ, ਮਾਨਸਿਕ ਹਿੰਸਾ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਹਿੰਸਾ ਨੇ, ਇਸ ਬਾਰੇ ਕਰਾਂਗੇ ਗੱਲਬਾਤ। ਪਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੀਤ ਇੱਕ ਸੁਣਦੇ ਹਾਂ, ਆਵਾਜ਼ ਯਸ਼ਿਤਾ ਸ਼ਰਮਾ, ਮਨੀਸ਼ ਕਮਰ ਦੀ।

ਪ੍ਰੋਗਰਾਮ ਪਬਲਿਕ ਮੰਚ ਸੁਣ ਰਹੇ ਤੁਸੀਂ ਆਪਣੀ ਦੋਸਤ ਆਰਜੇ ਨੇਹਾ ਰਲਹਨ ਦੇ ਨਾਲ ਬਣੇ ਹੋਏ ਹੋ ਇਸ ਖਾਸ ਮਹੱਤਵਪੂਰਨ ਪ੍ਰੋਗਰਾਮ ਜਿਸ ਵਿੱਚ ਅੱਜ ਦਾ ਵਿਸ਼ਾ ਹੈ ਘਰੇਲੂ ਹਿੰਸਾ। ਦੋਸਤੋ, ਘਰੇਲੂ ਹਿੰਸਾ ਦੇ ਵੱਧਦੇ ਮਾਮਲਿਆਂ ਨੂੰ ਵੇਖ ਕੇ ਹੀ 2005 ਦੇ ਵਿੱਚ ਸਰਕਾਰ ਇੱਕ ਐਕਟ ਲੈ ਕੇ ਆਈ। ਐਕਟ ਦਾ ਨਾਮ ਸੀ ਡੋਮੈਸਟਿਕ ਵਾਇਲੈਂਸ ਐਕਟ। ਅਤੇ ਇਸ ਐਕਟ ਦੀਆਂ ਜੇਕਰ ਮੁੱਖ ਗੱਲਾਂ ਦੀ ਗੱਲ ਕਰੀਏ ਤਾਂ ਤੁਹਾਡੇ ਨਾਲ ਤੁਹਾਨੂੰ ਦੱਸਦੇ ਹਾਂ, ਹਿੰਸਾ ਸਿਰਫ ਸਰੀਰਿਕ ਮਤਲਬ ਮਾਰਕੁੱਟ, ਥੱਪੜ ਜਾਂ ਲੱਤਮੁੱਕੀ ਵਾਲੀ ਨਹੀਂ ਹੁੰਦੀ। ਇਸ ਤੋਂ ਇਲਾਵਾ ਹਿੰਸਾ ਮਾਨਸਿਕ ਵੀ ਹੁੰਦੀ ਹੈ, ਜੋ ਕਿ ਗਾਲਾਂ ਜਾਂ ਫਿਰ ਗੱਲਾਂ ਦੇ ਜ਼ਰੀਏ ਹੁੰਦੀ ਹੈ, ਧਮਕੀਆਂ ਦੇ ਜ਼ਰੀਏ ਹੁੰਦੀ ਹੈ। ਗੱਲ ਗੱਲ 'ਤੇ ਜੇਕਰ ਘਰ ਦੇ ਵਿੱਚ ਬੇਇੱਜ਼ਤੀ ਕੀਤੀ ਜਾਏ, ਤਾਨੇ ਦਿੱਤੇ ਜਾਣ, ਤਾਂ ਉਹ ਵੀ ਮਾਨਸਿਕ ਹਿੰਸਾ ਹੁੰਦੀ ਹੈ। ਅਤੇ ਮਾਨਸਿਕ ਹਿੰਸਾ ਸਿਰਫ ਘਰ ਵਿੱਚ ਨਹੀਂ ਹੁੰਦੀ, ਇਹ ਕਾਰੋਬਾਰ, ਦਫ਼ਤਰ, ਸਕੂਲ ਜਾਂ ਕਿਸੇ ਵੀ ਸੰਸਥਾਨ 'ਤੇ ਹੋ ਸਕਦੀ ਹੈ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ, ਰੋਜ਼ਮਰ੍ਹਾ ਦਾ ਇੱਕ ਮਹੱਤਵਪੂਰਨ ਸਮਾਂ ਗੁਜ਼ਾਰਦੇ ਹਾਂ। ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਇਹਨਾਂ ਸਾਰੀਆਂ ਹਿੰਸਾ ਬਾਰੇ ਚੰਗੀ ਤਰ੍ਹਾਂ ਜਾਣੂ ਹੋਣਾ। ਇਸ ਤੋਂ ਬਾਅਦ ਤੀਸਰੀ ਹਿੰਸਾ ਜਿਹੜੀ ਹੈ ਉਹ ਹੈ ਜਿਨਸੀ ਹਿੰਸਾ, ਜਿਸ ਵਿੱਚ ਜ਼ਬਰਦਸਤੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕੁਝ ਅਸ਼ਲੀਲ ਮਜਬੂਰੀਆਂ ਵੀ ਇਸ ਦੇ ਅਧੀਨ ਆਉਂਦੀਆਂ ਨੇ। ਇਸ ਤੋਂ ਬਾਅਦ ਆਰਥਿਕ ਹਿੰਸਾ, ਯਾਨੀ ਕਿ ਖਰਚਾ ਨਾ ਦੇਣਾ, ਨੌਕਰੀ ਨਾ ਕਰਨ ਦੇਣਾ, ਘਰੋਂ ਕੱਢਣਾ, ਜਾਇਦਾਦ ਖੋਣਾ, ਇਹ ਸਭ ਆਰਥਿਕ ਹਿੰਸਾ ਹੈ। ਇਸ ਤੋਂ ਬਾਅਦ ਮੌਖਿਕ ਅਤੇ ਭਾਵਨਾਤਮਕ ਹਿੰਸਾ, ਸਭ ਤੋਂ ਅੱਜ ਕੱਲ੍ਹ ਅੱਜ ਦੇ ਦੌਰ ਵਿੱਚ ਜਿਹੜੇ ਕੇਸਿਸ ਦੇਖੇ ਜਾ ਰਹੇ ਹੈ ਉਸ ਵਿੱਚ ਇਹਨਾਂ ਸਾਰੀਆਂ ਹੀ ਹਿੰਸਾ ਦੇ ਕਿਤੇ ਨਾ ਕਿਤੇ ਜਿਹੜੇ ਹੈ ਰੂਪ ਦੇਖੇ ਜਾਂਦੇ ਹੈ। ਮੌਖਿਕ ਜਾਂ ਭਾਵਨਾਤਮਕ ਹਿੰਸਾ ਦੀ ਗੱਲ ਕਰੀਏ ਤਾਂ ਇਸ ਵਿੱਚ ਤਾਨੇ ਮਾਰਨਾ ਆਉਂਦਾ ਹੈ, ਚਰਿੱਤਰ ਉੱਤੇ, ਕਿਸੇ ਦੇ ਕੈਰੇਕਟਰ ਦੇ ਉੱਤੇ ਬੇਮਤਲਬ, ਬੇਬੁਨਿਆਦੀ ਇਲਜ਼ਾਮ ਲਗਾਉਣਾ ਆਉਂਦਾ ਹੈ, ਸ਼ੱਕ ਕਰਨਾ ਆਉਂਦਾ ਹੈ। ਅਤੇ ਦੋਸਤੋ, ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਘਰੇਲੂ ਹਿੰਸਾ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਸ ਵਿੱਚ ਸਾਨੂੰ ਤਰਸ ਆਉਂਦਾ ਹੈ ਸਿਰਫ ਦੋ ਹੀ ਲੋਕਾਂ 'ਤੇ, ਔਰਤਾਂ 'ਤੇ ਅਤੇ ਬੱਚਿਆਂ 'ਤੇ, ਪਰ ਇਹਨਾਂ ਤੋਂ ਇਲਾਵਾ ਪੁਰਸ਼ ਵੀ ਜਿਹੜੇ ਹੈ, ਜਿਹੜਾ ਮੇਲ, ਜਿਹੜੇ ਮੇਲਸ ਨੇ, ਉਹਨਾਂ ਦੇ ਵੀ ਕੇਸਿਸ ਪਾਏ ਗਏ ਜਿਸ ਵਿੱਚ ਉਹਨਾਂ ਨੂੰ ਵੀ ਘਰੇਲੂ ਹਿੰਸਾ ਦਾ ਜਿਹੜਾ ਹੈ ਸਾਹਮਣਾ ਕਰਨਾ ਪਿਆ। ਅਤੇ ਇਹ ਜਿਹੜੀਆਂ ਰਿਪੋਰਟਸ ਹੈ, ਜਿਹੜੇ ਅੰਕੜੇ ਹੈ, ਇਹ ਆਪਣੇ ਆਪ 'ਚ ਹੈਰਾਨ ਵੀ ਕਰਦੇ ਹੈ, ਪਰੇਸ਼ਾਨ ਵੀ ਕਰਦੇ ਹੈ ਅਤੇ ਨਾਲ ਹੀ ਨਾਲ ਸੋਚਣ 'ਤੇ ਮਜਬੂਰ ਵੀ ਕਰਦੇ ਹੈ

ਹੀ ਅਸਲ ਵਿੱਚ ਬਦਲ ਰਿਹਾ ਹੈ ਕਿ ਗੁੱਸਾ ਇੰਨਾ ਜ਼ਰੂਰੀ ਹੈ, ਆਪਣੇ ਆਪ 'ਤੇ ਇੰਨਾ ਹੱਥ ਬਸ ਨਹੀਂ ਸਾਡਾ। ਇਹ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜੇ ਇਹਨਾਂ ਦੇ ਜਵਾਬ ਲੱਭਦੇ ਹਾਂ ਅਸੀਂ, ਤਦ ਹੀ ਅਸੀਂ ਖੁਦ ਨੂੰ ਅਤੇ ਸਾਡਾ ਜਿਹੜਾ ਪਾਰਟਨਰ ਹੈ ਅਤੇ ਅੱਗੇ ਆਉਣ ਵਾਲੇ ਬੱਚਿਆਂ ਨੂੰ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ। ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਥੋੜ੍ਹਾ ਹੀ ਸਮਾਂ ਹੁਣ ਬਾਕੀ ਹੈ, ਪਰ ਹਜੇ ਵੀ ਗੱਲਬਾਤ ਕਰਨ ਵਾਸਤੇ ਕਾਫੀ ਸਮਾਂ ਅਸੀਂ ਕਹਿ ਸਕਦੇ ਹਾਂ। ਨੰਬਰ ਹੈ ਜੀ 0181 28 13 74, 0181 28 13 074।

ਦੋਸਤੋ, ਪ੍ਰੋਗਰਾਮ ਪਬਲਿਕ ਮੰਚ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਘਰੇਲੂ ਹਿੰਸਾ ਵਿਸ਼ੇ ਦੇ ਉੱਤੇ। ਇੱਕ ਅਜਿਹਾ ਵਿਸ਼ਾ ਜੋ ਗੰਭੀਰ ਵੀ ਹੈ, ਸੋਚਣ ਲਈ ਮਜਬੂਰ ਵੀ ਕਰਦਾ ਹੈ ਅਤੇ ਸਮੇਂ ਦੀ ਮੰਗ ਵੀ ਹੈ ਇਸ 'ਤੇ ਗੱਲਬਾਤ ਕਰਨਾ। ਪ੍ਰੋਗਰਾਮ ਦੇ ਵਿੱਚ ਦੋਸਤੋ ਸਮੇਂ ਦੀ ਗੱਲ ਕਰੀਏ ਤਾਂ ਮਹਿਜ਼ 11 ਮਿੰਟ ਬਾਕੀ ਨੇ ਅਤੇ ਦੋਸਤ ਜਿਹੜੇ ਇਸ ਟਾਈਮ ਸੁਣ ਰਹੇ ਨੇ ਉਹਨਾਂ ਨੂੰ ਇਲਤਜਾ ਕਰਦੀ ਹਾਂ ਕਿ ਪ੍ਰੋਗਰਾਮ ਦਾ ਨੰਬਰ ਇੱਕ ਅੱਜ ਚੇਂਜ ਹੋਇਆ ਹੈ। ਨੰਬਰ ਤੁਹਾਨੂੰ ਬਾਰ ਬਾਰ ਦੱਸ ਰਹੇ ਹਾਂ ਅੱਜ, ਅਤੇ ਇੱਕ ਵਾਰੀ ਫਿਰ ਨੰਬਰ ਦੱਸ ਦਿੰਦੇ ਹਾਂ। ਨੰਬਰ ਹੈ ਜੀ 01-81-28-13-074। ਅਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਏ ਘਰੇਲੂ ਹਿੰਸਾ ਐਕਟ ਬਾਰੇ ਗੱਲਬਾਤ ਕਰਦੇ ਹਾਂ। ਅਤੇ ਇਸ ਐਕਟ ਦੇ ਜੇਕਰ ਅਸੀਂ ਗੱਲ ਕਰੀਏ ਤਾਂ ਕੌਣ ਸ਼ਿਕਾਇਤ ਜਿਹੜੀ ਹੈ ਉਹ ਕਰ ਸਕਦਾ? ਦੋਸਤੋ, ਹਰ ਔਰਤ ਜੋ ਪਤੀ ਆਪਣੇ ਇਨਲੋਜ਼ ਯਾਨੀ ਸਹੁਰਾ ਪਰਿਵਾਰ, ਲਿਵ ਇਨ ਪਾਰਟਨਰ ਜਾਂ ਖੂਨੀ ਜਾਂ ਗੋਦ ਲਏ ਰਿਸ਼ਤੇਦਾਰਾਂ ਤੋਂ ਕਿਸੇ ਵੀ ਤਰ੍ਹਾਂ ਜਿਹੜਾ ਹੈ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ, ਜੋ ਵੀ ਸ਼ਖਸ, ਉਹ ਇਸ ਐਕਟ ਦੇ ਜ਼ਰੀਏ ਸ਼ਿਕਾਇਤ ਆਪਣੀ ਦਰਜ ਕਰ ਸਕਦਾ। ਹੁਣ ਸ਼ਿਕਾਇਤ ਦਰਜ ਕਰਨੀ ਕਿੱਥੇ ਹੈ? ਕਿਉਂਕਿ ਇਹ ਤਾਂ ਅਸੀਂ ਸਭ ਸਾਨੂੰ ਪਤਾ, ਕੋਈ ਪ੍ਰੋਬਲਮ ਵਿੱਚ ਹੈ ਉਹ ਸ਼ਿਕਾਇਤ ਦਰਜ ਕਰ ਸਕਦਾ, ਪਰ ਕਿੱਥੇ ਕਰਨੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਇਸ ਗੱਲ ਤੋਂ ਅਸੀਂ ਬੇਖਬਰ ਰਹਿੰਦੇ ਹਾਂ। ਦੋਸਤੋ,

0: ਇਸ ਪ੍ਰੋਟੈਕਸ਼ਨ ਆਫਿਸਰ, ਸੇਵਾ ਪ੍ਰਦਾਤਾ, NGO ਜਾਂ ਸਿੱਧਾ ਮੈਜਿਸਟ੍ਰੇਟ ਕੋਲ ਜਾ ਕੇ ਸ਼ਿਕਾਇਤ ਕਰ ਸਕਦੇ ਹੋ ਜੇਕਰ ਤੁਸੀਂ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋ ਰਹੇ ਹੋ। ਜਦ ਕੋਈ ਸ਼ਬਦ ਬੋਲਦਾ ਹੈ ਤਾਂ ਉਸ ਨੂੰ ਰੋਕਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇ ਇੱਕ ਵਾਰ ਨਾ ਰੋਕਿਆ ਜਾਏ ਨਾ ਤਾਂ ਫਿਰ ਸਾਹਮਣੇ ਵਾਲਾ ਬੰਦਾ ਮੰਨ ਲੈਂਦਾ ਹੈ ਕਿ ਇਸ ਨੂੰ ਕੁਝ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਬੰਦੇ ਨੇ ਬੋਲਣਾ ਹੀ ਨਹੀਂ, ਕੋਈ ਰਿਐਕਸ਼ਨ ਦੇਣਾ ਹੀ ਨਹੀਂ। ਪਰ ਜ਼ਰੂਰੀ ਹੈ, ਇੱਥੇ ਸਾਨੂੰ ਆਪਣੀ ਅਹਿਮੀਅਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਗੱਲ ਕਰੀਏ ਪ੍ਰੋਟੈਕਸ਼ਨ ਆਫਿਸਰ ਦੀ, ਦੋਸਤੋ ਹਰ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਜਿਹੜੇ ਅਫਸਰ ਨਿਯੁਕਤ ਕੀਤੇ ਜਾਂਦੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਆਫਿਸਰ ਕਹਿੰਦੇ ਆ। ਅਤੇ ਨਾ ਸਿਰਫ ਤੁਹਾਡੀ FIR ਦਰਜ ਕਰਵਾਉਣ ਵਿੱਚ, ਮੈਡੀਕਲ ਕਰਵਾਉਣ, ਬਲਕਿ ਸ਼ੈਲਟਰ ਹੋਮ ਵੀ ਦਿਵਾਉਣ ਵਿੱਚ ਪੂਰੀ ਹੈਲਪ ਕਰਦੇ ਆ। ਇਸ ਦੇ ਨਾਲ DIR ਰਿਪੋਰਟ, ਯਾਨੀ PO ਜਾਂ ਸਰਵਿਸ ਪ੍ਰੋਵਾਈਡਰ ਜਿਹੜੇ ਨੇ ਉਹ ਡੋਮੈਸਟਿਕ ਇੰਸੀਡੈਂਟ ਰਿਪੋਰਟ ਬਣਾ ਕੇ ਕੋਰਟ ਵਿੱਚ ਦੇਣਗੇ, ਯਾਨੀ FIR ਜ਼ਰੂਰੀ ਨਹੀਂ ਹੈ। ਅਤੇ ਇਸ ਬਾਰੇ ਹੋਰ ਵੀ ਗੱਲਬਾਤ ਕਰਾਂਗੇ, ਪਰ ਪ੍ਰੋਗਰਾਮ ਦੇ ਵਿੱਚ ਇੱਕ ਦੋਸਤ ਨੇ ਸ਼ਿਰਕਤ ਕੀਤੀ ਹੈ ਅਤੇ ਲਓ ਜੀ ਫਿਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿੱਥੋਂ ਮਿਲਾਇਆ ਅਤੇ ਕੀ ਕਹਿਣਾ ਚਾਹੁੰਦੇ ਨੇ। ਹੈਲੋ,
1: ਹੈਲੋ
0: ਜੀ, ਕੌਣ ਅਤੇ ਕਿੱਥੋਂ?
1: ਜੀ ਮੈਂ ਫਰੀਦਕੋਟ ਤੋਂ ਡਿਪਟੀ ਚਾਵਲਾ
0: ਜੀ। ਜਨਾਬ ਪ੍ਰੋਗਰਾਮ ਜੀ, ਘਰੇਲੂ ਹਿੰਸਾ ਤੇ ਜਨਾਬ ਗੱਲਬਾਤ ਕਰ ਰਹੇ ਹਾਂ, ਇੱਕ ਗੰਭੀਰ ਵਿਸ਼ਾ ਹੈ ਜਿਸ ਤੇ ਗੱਲਬਾਤ ਹੋਣਾ ਬੇਹੱਦ ਜ਼ਰੂਰੀ ਹੈ। ਤੇ ਘਰੇਲੂ ਹਿੰਸਾ, ਜਿੱਥੇ ਅਸੀਂ ਪੁਰਾਣੇ ਜਿਹੇ ਅੰਕੜਿਆਂ ਦੀ ਗੱਲ ਕਰੀਏ ਜਨਾਬ, ਤੇ ਔਰਤਾਂ ਤੇ ਬੱਚੇ ਜਿਹੜੇ ਹੈ ਇਹਨਾਂ ਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਸੀ, ਪਰ ਸਮੇਂ ਦੇ ਨਾਲ ਖਬਰਾਂ ਦੱਸਦੀਆਂ ਹੈ ਕਿ ਅੱਜ ਬੰਦਿਆਂ ਤੇ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ, ਤੁਹਾਡਾ ਇਸ ਤੇ ਕੀ ਕਹਿਣਾ? ਇਸ ਵੱਧਦੀ ਘਰੇਲੂ ਹਿੰਸਾ ਦਾ ਜੇ ਅਸੀਂ ਕਾਰਨ ਪੁੱਛੀਏ ਤਾਂ ਕੀ ਲੱਗਦਾ ਹੈ, ਕੀ ਕਾਰਨ ਹੈ ਇਹ ਘਰੇਲੂ ਹਿੰਸਾ
1: ਵੱਧਦਾ
0: ਜੀ? ਦੋ ਲੋਕ ਜਿਹੜੇ ਆਪਣੇ ਨਾਲ ਜੀ, ਦੋ ਲੋਕ ਜਿਹੜੇ ਜੁੜਦੇ ਨੇ ਆਪਸ ਵਿੱਚ ਇੱਕ ਜ਼ਿੰਦਗੀ ਗੁਜ਼ਾਰਨ ਵਾਸਤੇ, ਉਹਨਾਂ 'ਚ ਤੁਹਾਡੇ ਅਨੁਸਾਰ ਅੰਡਰਸਟੈਂਡਿੰਗ ਦੀ ਘਾਟ ਹੈ
1: ਖਰਾਬ ਹੁੰਦੀ, ਬੰਦਾ ਵੀ ਜਿਹੜਾ ਘਰ ਜਾਂਦਾ ਉਹਦੀ ਵੀ ਜ਼ਿੰਦਗੀ ਜ਼ਿਆਦਾ ਖਰਾਬ ਹੁੰਦੀ ਹੈ
0: ਜੀ, ਬਿਲਕੁਲ
1: ਉਹਦੀ ਕੁੱਤੇਖਾਨੀ ਜ਼ਿਆਦਾ ਹੁੰਦੀ ਹੈ
0: ਜੀ। ਇੱਥੇ ਗੱਲਬਾਤ ਕਰੀਏ, ਹਰ ਇੱਕ ਸ਼ਖਸ ਹੈ ਉਸਦਾ ਇਹ ਹੱਕ ਵੀ ਹੈ, ਅਤੇ ਇੱਕ ਸਾਨੂੰ ਸਰਕਾਰ ਵੱਲੋਂ ਵੀ ਅਧਿਕਾਰ ਮਿਲਿਆ ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਮੁਲਕ ਹੈ ਅਤੇ ਹਰ ਕਿਸੇ ਨੂੰ ਆਜ਼ਾਦੀ ਜਿਹੜੀ ਹੈ, ਸਕੂਨ ਜਿਹੜਾ ਬਹੁਤ ਪਸੰਦ ਹੁੰਦਾ ਹੈ। ਅਤੇ ਫਿਰ ਉਹ ਕੋਈ ਵੀ ਹੋਏ, ਕਿਸੇ ਵੀ ਉਮਰ ਦਾ ਵਿਅਕਤੀ ਹੋਏ, ਉਸਦਾ ਹੱਕ ਹੈ ਸ਼ਾਂਤੀ। ਅਤੇ ਜਾਂਦੇ ਜਾਂਦੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਥੋੜ੍ਹਾ ਹੈ, ਅਤੇ ਕੋਈ ਇੱਕ ਚੀਜ਼ ਜੋ ਤੁਹਾਨੂੰ ਲੱਗਦਾ ਜਿਸ 'ਤੇ ਕੰਮ ਕੀਤਾ ਜਾਏ ਅਤੇ ਘਰੇਲੂ ਹਿੰਸਾ ਘੱਟ ਸਕਦੀ ਹੈ, ਉਹ ਕਿਹੜਾ ਕੰਮ ਹੈ ਖੁਦ 'ਤੇ ਜੋ ਕੀਤਾ ਜਾ ਸਕੇ?
1: ਅੰਡਰਸਟੈਂਡਿੰਗ ਕਰਨੀ ਚਾਹੀਦੀ, ਜਿਵੇਂ ਸੱਸ ਨੂੰ
0: ਜੀ
1: ਠੀਕ ਹੈ ਐਡਜਸਟਮੈਂਟ ਕਰਨੀ ਚਾਹੀਦੀ, ਥੋੜੀ ਸਮਝਣਾ ਚਾਹੀਦਾ। ਅੱਜ ਕੱਲ੍ਹ ਮਾਹੌਲ ਬਦਲ ਗਿਆ, ਪਹਿਲਾਂ ਵਾਲਾ ਮਾਹੌਲ ਰਿਹਾ ਨੀ ਗਿਆ, ਪੁਰਾਣੀ ਸੱਸਾਂ ਸੋਚਣ ਜਿਸ ਤਰ੍ਹਾਂ ਹੋ ਜਾਏ ਕੰਮ, ਉਹ ਕੰਮ ਹੋਣਾ ਨੀ ਗਾ
0: ਜੀ।
1: ਹੈਂ, ਜੇ ਨੂੰਹਾਂ ਨੇ ਥੋੜ੍ਹੇ ਨਾ ਸੋਚਣਾ ਚਾਹੀਦਾ ਨਵੀਂ ਫੈਮਲੀ ਚਾਹੀਦਾ, ਥੋੜ੍ਹੇ ਐਡਜਸਟਮੈਂਟ ਕਰਨਾ, ਸਾਰੇ ਪਾਸੇ ਇਸ ਤਰੀਕੇ ਨਾਲ ਚੱਲਣਾ ਹੈਗਾ। ਤੇ ਜਿਹੜਾ ਬੰਦਾ ਹੈ ਉਹਨੂੰ ਤਾਂ ਦੋ ਪਾਸੇ ਰੱਖਣੀ ਪੈਂਦੀ ਹੈ ਜੀ, ਘਰ ਵਾਲੇ ਨੂੰ ਜੋ ਕਹਿੰਦੇ ਆ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ,
1: ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈਗਾ
0: ਜੀ। ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਤੇ ਆਪਣੇ ਵਿਚਾਰ ਸਾਂਝਾ ਕਰਨ ਵਾਸਤੇ। ਦੋਸਤੋ, ਘਰੇਲੂ ਹਿੰਸਾ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਨ ਦਾ। ਤੇ ਲਓ ਜੀ, ਗੀਤ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਵਾਸਤੇ ਆਵਾਜ਼ ਖਾਨ ਸਾਹਿਬ ਦੀ।

ਦੋਸਤੋ, ਘਰੇਲੂ ਹਿੰਸਾ ਬਾਰੇ ਅਸੀਂ ਗੱਲਬਾਤ ਕੀਤੀ, ਭਾਰਤ ਦੇ ਬਾਰੇ ਤਾਂ ਅਸੀਂ ਗੱਲਬਾਤ ਕਰੀ ਕੀਤੀ, ਅਤੇ ਵਿਸ਼ਵ ਪੱਧਰੀ ਦੇ ਤੁਹਾਨੂੰ ਕੁਝ ਅੰਕੜੇ ਦੱਸਦੇ ਚੱਲੀਏ ਤਾਂ ਦੁਨੀਆ ਦੇ ਰਿਪੋਰਟਸ ਦੇ ਅਕੋਰਡਿੰਗ ਦੁਨੀਆ ਦੇ ਹਰ 3 ਵਿੱਚੋਂ 1 ਔਰਤ ਜਿਹੜੀ ਹੈ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਸਰੀਰਕ ਜਾਂ ਫਿਰ ਜਿਨਸੀ ਮਾਨਸਿਕ ਹਿੰਸਾ ਦਾ ਸ਼ਿਕਾਰ ਹੋ ਚੁੱਕੀ ਹੈ। ਅਤੇ ਇਹ ਅੰਕੜਾ ਜਿਹੜਾ ਹੈ ਇਹ ਵਰਲਡ ਹੈਲਥ ਔਰਗਨਾਈਜੇਸ਼ਨ ਵੱਲੋਂ ਇਹ ਅੰਕੜਾ ਹੈ, ਅਤੇ ਲਗਭਗ 840 million ਔਰਤਾਂ ਦੇ ਬਰਾਬਰ ਹੈ ਇਹ ਅੰਕੜਾ। ਅਤੇ ਸਭ ਤੋਂ ਵੱਧ ਹਿੰਸਾ ਘਰ ਜਾਂ ਰਿਸ਼ਤਿਆਂ ਵਿੱਚ ਹੁੰਦੀ ਹੈ। ਦੁਨੀਆ ਭਰ ਵਿੱਚ ਲਗਭਗ 27% ਔਰਤਾਂ ਨੇ ਜੋ ਆਪਣੇ ਜੀਵਨ ਵਿੱਚ ਸਾਥੀ ਜਾਂ ਸਾਥੀ ਵੱਲੋਂ ਉਸਦੇ ਪਰਿਵਾਰ ਵੱਲੋਂ ਸਰੀਰਕ ਮਾਨਸਿਕ ਹਿੰਸਾ ਸਹਿਣ ਦੀ ਗੱਲ ਦੱਸਦੀ ਹੈ। ਅਤੇ ਇਹ ਅੰਕੜੇ ਜਿਹੜੇ ਹੈ ਦਿਲ ਵਿੱਚ ਬਹੁਤ ਇੱਕ ਡਰਾਉਂਦੇ ਵੀ ਨੇ, ਰੋਂਗਟੇ ਵੀ ਖੜ੍ਹੇ ਕਰਦੇ ਨੇ ਕਿ ਇੱਕ ਅਜਿਹਾ ਇੱਕ ਦੇਸ਼, ਇਹ ਤਾਂ ਵਿਸ਼ਵ ਪੱਧਰ ਦੀ ਗੱਲ ਕਰੀਏ, ਇੱਕ ਅਜਿਹਾ ਦੇਸ਼ ਜਿੱਥੇ ਔਰਤ ਨੂੰ ਦੇਵੀ ਵਾਂਗੂ ਪੂਜਿਆ ਜਾਂਦਾ ਹੈ, ਉੱਥੇ ਅਜਿਹੇ ਅੰਕੜੇ ਜਿਹੜੇ ਹੈ ਨਹੀਂ ਹੋਣੇ ਚਾਹੀਦੇ। ਪਰ ਗੱਲਬਾਤ ਹੈ ਇਸ ਵਿਸ਼ੇ 'ਤੇ ਅੱਗੇ ਵੀ ਹੋਣੀ ਚਾਹੀਦੀ ਹੈ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਂਦੇ ਜਾਂਦੇ ਇੱਕ ਹੈਲਪਲਾਈਨ ਨੰਬਰ ਕੁਝ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ, ਜਿਸ 'ਤੇ ਤੁਸੀਂ 24/7 ਜੇਕਰ ਤੁਹਾਡੇ ਆਸ ਪਾਸ ਜਾਂ ਤੁਸੀਂ ਖੁਦ ਸ਼ਿਕਾਰ ਹੋ ਤਾਂ ਕੰਪਲੇਂਟ ਦਰਜ ਕਰ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਨਹੀਂ ਬੋਲੋਗੇ ਤਾਂ ਤੁਹਾਨੂੰ ਬਚਾਉਣ ਵਾਸਤੇ ਕੋਈ ਨਹੀਂ ਆਏਗਾ। ਨੰਬਰ ਹੈ ਜੀ ਵੂਮੈਨ ਹੈਲਪਲਾਈਨ ਨੰਬਰ 181। ਇਸ ਦੇ ਨਾਲ ਹੀ ਨੈਸ਼ਨਲ ਕਮਿਸ਼ਨ ਫੋਰ ਵੂਮੈਨ ਦਾ ਨੰਬਰ ਹੈ 7827170170। ਚਾਈਲਡ ਲਾਈਨ ਹਿੰਸਾ ਹੈ ਤਾਂ ਨੰਬਰ ਹੈ ਜੀ 1098। ਇਸ ਦੇ ਨਾਲ ਹੀ ਨਾਲ ਸੀਨੀਅਰ ਸਿਟੀਜ਼ਨ ਵਾਸਤੇ ਇੱਕ ਖਾਸ ਹੈਲਪਲਾਈਨ ਹੈ 1457। ਇਹ ਉਹ ਨੰਬਰ ਨੇ ਜਿਨ੍ਹਾਂ 'ਤੇ ਤੁਸੀਂ ਸ਼ਿਕਾਇਤ ਦਰਜ ਕਰ ਸਕਦੇ ਹੋ, ਆਪਣੇ ਖੁਦ ਦੀ ਹਿਫਾਜ਼ਤ ਜਿਹੜੀ ਹੈ ਉਹ ਕਰ ਸਕਦੇ ਹੋ, ਹਿੰਸਾ ਵਿੱਚੋਂ ਨਿਕਲ ਸਕਦੇ ਹੋ। ਅਤੇ ਦੋਸਤੋ, ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਏਗਾ, ਕੁਝ ਮੈਸੇਜ ਜ਼ਰੂਰ ਮਿਲਿਆ ਹੋਏਗਾ। ਅਤੇ ਇਸ ਦੇ ਨਾਲ ਹੀ ਅੱਜ ਗੱਲਬਾਤ ਤੁਹਾਡੇ ਨਾਲ ਨਹੀਂ ਹੋ ਪਾਈ, ਪਰ ਉਮੀਦ ਕਰਦੇ ਹਾਂ ਜਲਦ ਹੀ ਪਬਲਿਕ ਮੰਚ ਵਿੱਚ ਫਿਰ ਦੁਬਾਰਾ ਕਿਸੇ ਵਿਸ਼ੇ 'ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਹੋਏਗੀ, ਅਤੇ ਤੁਹਾਡੇ ਬਹੁਤ ਸਾਰੀਆਂ ਵਿਚਾਰ, ਬਹੁਤ ਸਾਰੇ ਜਿਹੜੇ ਇਸ ਬਾਰੇ ਗੱਲਾਂ ਬਾਤਾਂ ਸੁਣਨ ਨੂੰ ਸਾਨੂੰ ਮਿਲਣਗੀਆਂ। ਅਤੇ ਅੱਜ ਵਾਸਤੇ ਮੈਨੂੰ ਆਪਣੇ ਦੋਸਤ ਆਰਜੇ ਨੇਹਾ ਰਲਹਨ ਨੂੰ ਪ੍ਰੋਗਰਾਮ ਪਬਲਿਕ ਮੰਚ ਤੋਂ ਦਿਓ ਇਜਾਜ਼ਤ। ਮਿਲਾਂਗੀ ਤੁਹਾਨੂੰ 9 ਵਜੇ ਲੈ ਕੇ ਪ੍ਰੋਗਰਾਮ ਦਿਲ ਚਾਹਤਾ ਹੈ।

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 9 ਵਜ ਰਹੇ ਨੇ ਤੇ ਪੇਸ਼ ਹੈ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਿੱਖਿਆ, ਸਿਹਤ ਸੰਭਾਲ, ਖੇਡਾਂ ਅਤੇ ਸ਼ਾਸਨ ਸਮੇਤ ਔਰਤਾਂ ਵੱਖ ਵੱਖ ਖੇਤਰਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ। ਬਹੁਪੱਧਰੀ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਦੇ ਦਿੱਤੇ ਨਿਰਦੇਸ਼। ਵਿਦੇਸ਼ ਰਾਜ ਮੰਤਰੀ ਡਾਕਟਰ ਕੀਰਤੀ ਵਰਧਨ ਸਿੰਘ ਨੇ ਕਿਹਾ, ਭਾਰਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਮੱਧ ਏਸ਼ੀਆਈ ਦੇਸ਼ਾਂ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤੀ ਮਿਸ਼ਨ ਨੇ ਅੱਜ ਵਾਰੀਅਰ ਨਾਮਕ ਇੱਕ ਵੀਡੀਓ ਮਾਡਲ ਜਾਰੀ ਕੀਤਾ। ਘੱਟ ਕੀਮਤ ਉੱਤੇ ਅਤਿ ਆਧੁਨਿਕ ਵੀਡੀਓ ਬਣਾਏ ਜਾ ਸਕਣਗੇ। ਰਾਸ਼ਟਰੀ ਟੈਸਟਿੰਗ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਪ੍ਰੀਖਿਆ ਦੀ ਮਿਆਦ 15 ਮਿੰਟ ਵਧਾ ਕੇ 195 ਮਿੰਟ ਕੀਤੀ। ਬੀਜੇਪੀ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲਾਂ ਦੌਰਾਨ ਪੰਜਾਬ ਨੂੰ ਕੇਂਦਰ ਤੋਂ ਬੇਮਿਸਾਲ ਵਿੱਤੀ ਸਹਾਇਤਾ ਮਿਲੀ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਵਿੱਚ ਪੀਲੀਏ ਦੇ ਮਾਮਲਿਆਂ ਦੀ ਸੂਚਨਾ ਮਿਲਣ ਉਪਰੰਤ ਕੀਤਾ ਟੀਮ ਸਨੇ ਦੌਰਾ। ਕਿਹਾ, ਸਥਿਤੀ ਕਾਬੂ ਹੇਠ। ਪ੍ਰਸਿੱਧ ਭਾਰਤੀ ਨਿਸ਼ਾਨਬਾਜ਼ੀ ਕੋਚ ਅਤੇ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਜਸਪਾਲ ਰਾਣਾ ਦਾ ਦੇਹਾਂਤ। ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਔਰਤਾਂ ਦਾ ICC 2020 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸੀ FM ਨਿਊਜ਼ ਹੈਡਲਾਈਨਸ ਦੇ ਨਾਲ ਹੀ ਹੁਣ ਤੋਂ ਗੁਜਰਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਚਾਹਤਾ ਹੈ।

सफ़र में धूप तो होगी, सफ़र में धूप तो होगी, जो चल सको तो चलो, सभी हैं दौड़ में, तुम भी निकल सको तो चलो। FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣੇ ਦੋਸਤ ਆਰਜੀ ਨੇਹਾ ਰਣਾ ਦੇ ਨਾਲ, ਤੇ ਮੈਂ ਕਿਹਾ ਜੀ ਚਿਹਰੇ ਤੇ ਮਿੱਠੀ ਜੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ ਤੇ ਦੋਵੇਂ ਹੱਥ ਜੋੜ, ਨਮਸਕਾਰ, ਆਦਾਬ, ਇਸਤਕਬਾਲ ਕਰਦੇ ਹਾਂ ਸਾਰੇ ਹੀ ਸਰੋਤਿਆਂ ਦਾ ਇਸ ਖਾਸ ਪ੍ਰੋਗਰਾਮ ਗੀਤਾਂ ਦੀ ਮਹਿਫਲ, ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਦਿਲ ਚਾਹਤਾ ਹੈ। ਤੇ ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਾਸਤੇ ਮੈਂ ਤਾਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਕਿਉਂਕਿ ਸ਼ੁੱਕਰਵਾਰ ਦੀ ਰਾਤ ਹੈ ਤੇ ਤੁਹਾਡੇ ਨਾਲ ਦਿਲ ਚਾਹਤਾ ਹੈ ਦੇ ਜ਼ਰੀਏ ਮੁਲਾਕਾਤ। ਤੇ ਮੈਂ ਕਿਹਾ ਜੀ ਤੁਹਾਡਾ ਦਿਲ ਅੱਜ ਕਿਹੜੇ ਹਿੰਦੀ ਤੇ ਪੰਜਾਬੀ ਫਿਲਮੀ ਗੀਤ ਸੁਣਨ ਦਾ, ਇਹ ਮੈਨੂੰ ਛੇਤੀ ਛੇਤੀ ਦੱਸੋ, ਕਿਉਂਕਿ ਜਿੰਨੀ ਜਲਦੀ ਤੁਹਾਡਾ ਮੈਸੇਜ ਆਏਗਾ ਉਨੀ ਹੀ ਜਲਦੀ ਤਾਂ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ। ਨੰਬਰ ਹੈ ਜੀ 98-55-10-10-27 ਤੇ ਬਸ ਫਿਰ ਇਸ ਨੰਬਰ ਤੇ ਕਰ ਦੇਣੀ ਆਪਣੀ ਫਰਮਾਇਸ਼ ਸੈਂਡ। ਜਦ ਤੱਕ ਤੁਹਾਡੀ ਫਰਮਾਇਸ਼ ਸਾਡੇ ਤੱਕ ਪਹੁੰਚ ਰਹੀ ਹੈ, ਪਲੇਗਰਨ ਚ ਆ ਰਹੀ ਹੈ ਜੀ ਮੇਰੇ ਕਿ ਪਿਆਰ ਕੀਆ ਫਿਲਮ ਦਾ SP ਵਾਲਾ ਸੁਬਰਮਨੀਅਮ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ।

ਮੈਂ ਕਿਹਾ ਜੀ ਇੰਤਜ਼ਾਰ ਦੀ ਘੜੀ ਖਤਮ ਕਰਦੇ ਹਾਂ, ਕਿਉਂ ਕੀ ਆ ਗਈ ਹਾਂ ਮੈਂ ਵੀ ਤੁਹਾਡੀਆਂ ਫਰਮਾਇਸ਼ਾਂ ਲੈ ਕੇ। ਮੈਂ ਕਿਹਾ ਜੀ ਤੁਹਾਡੀ ਫਰਮਾਇਸ਼ ਹੋਏ ਤੇ ਆਪਾਂ ਪੂਰੀ ਨਾ ਕਰੀਏ, ਇਹ ਤਾਂ ਕੋਈ ਗੱਲ ਨਹੀਂ। ਤੇ ਬਸ ਫਿਰ ਪ੍ਰੋਗਰਾਮ ਦਾ ਜਲਦੀ ਰੁੱਖ ਕਰਦੇ ਹਾਂ ਤੁਹਾਡੇ ਪਿਆਰ ਭਰੇ ਸੁਨੇਹਾਂ ਵੱਲ। ਮੈਂ ਕਿਹਾ ਜਦੋਂ ਮੈਸੇਜਸ ਆਉਂਦੇ ਨੇ ਤੁਹਾਡੇ, ਰੂਹ ਖੁਸ਼ ਹੋ ਜਾਂਦੀ ਹੈ। ਤੇ ਜਦੋਂ ਤੁਹਾਡੀ ਫਰਮਾਇਸ਼ ਪੂਰੀ ਹੁੰਦੀ ਹੈ ਤੇ ਆਈ ਐਮ ਸ਼ਿਓਰ ਤੁਹਾਡੀ ਵੀ ਰੂਹ ਜਿਹੜੀ ਹੈ ਇੰਝ ਹੀ ਖੁਸ਼ ਹੁੰਦੀ ਹੋਏਗੀ ਜਿੰਨੀ ਮੇਰੀ ਤੁਹਾਡੇ ਮੈਸੇਜਸ ਲੈ ਕੇ। ਚਲੋ ਹੁਣ ਗੱਲਾਂ ਨੂੰ ਮੈਂ ਇੱਥੇ ਵਿਰਾਮ ਲਗਾਉਂਦੀ ਹਾਂ। ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਮੈਸੇਜ ਸਾਨੂੰ ਭੇਜਿਆ ਹੈ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ ਜੀ ਨੇ, ਅਤੇ ਇਹਨਾਂ ਦੀ ਫਰਮਾਇਸ਼ ਵੀ ਆਈ ਹੈ ਜੀ। ਮੈਂ ਕਿਹਾ ਜੀ ਬੜੀ ਜ਼ਬਰਦਸਤ ਫਰਮਾਇਸ਼ ਆਈ ਹੈ, ਅਤੇ ਇਸ ਫਰਮਾਇਸ਼ ਨੂੰ ਪਲੇ ਕਰਨ ਤੋਂ ਪਹਿਲਾਂ ਮੇਰੀ ਇੱਕ ਹੀ ਜਿਹੜੀ ਕੰਡੀਸ਼ਨ ਹੈ, ਅਤੇ ਜਦੋਂ ਮੈਂ ਜਦੋਂ ਹੀ ਗੀਤ ਲਗਾਵਾਂਗੀ ਨਾ ਤਾਂ ਬਸ ਸਾਰਿਆਂ ਨੇ ਇੰਜੋਏ ਕਰਨਾ, ਪੂਰੀ ਤਰ੍ਹਾਂ ਇੰਜੋਏ ਕਰਨਾ। ਅਤੇ ਇਸ ਦੇ ਨਾਲ ਹੀ ਨਾਲ ਇਸ ਗਾਣੇ ਦੀ ਤਾਲ ਦੇ ਉੱਤੇ ਥਿਰਕਣਾ ਵੀ ਪੂਰਾ। ਫਰਮਾਇਸ਼ ਆਈ ਹੈ ਜੀ ਇਹਨਾਂ ਦੀ ਫਿਲਮ ਡਿਸਕੋ ਡਾਂਸਰ ਦਾ, ਕਹਿੰਦੇ ਗੀਤ ਸੁਣਾ ਦਿੱਤਾ ਜਾਏ ਸਾਨੂੰ। ਅਤੇ ਲਓ ਜੀ ਫਿਰ ਗੀਤ ਦੀ ਫਰਮਾਇਸ਼ ਕਰਦੇ ਹਾਂ ਪੂਰੀ। ਗੀਤ ਦੇ ਬੋਲ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਦੁਨੀਆ ਜਿਹੜੀ ਹੈ ਨਾ, ਨਾ ਹੀ ਕਾਲੇ ਰੰਗ ਦੇ ਲੋਕਾਂ ਦੀ ਹੈ, ਨਾ ਹੀ ਗੋਰੇ, ਇਹ ਤਾਂ ਹੈ ਦਿਲ ਵਾਲੇ ਲੋਕਾਂ ਦੀ, ਜੋ ਹਰ ਇੱਕ ਖੁਸ਼ੀ ਗਮੀ ਦੇ ਵਿੱਚ ਉਸ ਪਰਵਰਦਿਗਾਰ ਦਾ ਸ਼ੁਕਰਾਨਾ ਕਰਦੇ ਨੇ ਅਤੇ ਉਸ ਦੀ ਹਰ ਇੱਕ ਰਜ਼ਾ ਵਿੱਚ ਆਪਣਾ ਭਾਣਾ ਮੰਨਦੇ ਅਤੇ ਉਸਦੀ ਰਜ਼ਾ ਵਿੱਚ ਜਦ ਰਾਜ਼ੀ ਹੁੰਦੇ ਹਾਂ ਨਾ, ਤਾਂ ਬਸ ਫਿਰ ਦਿਲ ਨੂੰ ਜਿਹੜੀ ਰਾਹਤ ਹੈ, ਦਿਲ ਨੂੰ ਜਿਹੜਾ ਸਕੂਨ ਹੈ, ਤਦ ਹੀ ਆਉਂਦਾ ਹੈ। ਅਤੇ ਲਓ ਜੀ, ਫਿਰ ਅਗਲੇ ਜਿਹੜੇ ਦੋਸਤ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ ਹੈ, ਚੱਕ 15 PS ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਪਹਿਲਾਂ ਤਾਂ ਜੀ ਇਹਨਾਂ ਨੇ ਦਿਲ ਭੇਜੇ ਸਾਨੂੰ, ਪਰ ਦਿਲ ਦੇ ਵਿੱਚ ਦਰਾਰ ਹੈ ਇਹਨਾਂ ਦੇ। ਹੁਣ ਪਹਿਲਾਂ ਤਾਂ ਮੈਨੂੰ ਇਹ ਜਾਣਨਾ ਹੈ ਕਿ ਦਿਲ ਦੇ ਵਿੱਚ ਦਰਾਰ ਕਿਉਂ ਆਈ, ਜਦ ਕਿ ਪ੍ਰੋਗਰਾਮ ਦੇ ਵਿੱਚ ਇੰਨੇ ਸੋਹਣੇ ਸੋਹਣੇ ਗੀਤ ਜਿਹੜੇ ਹੈ ਪਲੇ ਹੋ ਰਹੇ ਆ। ਅਤੇ ਮੈਸੇਜ ਸਾਨੂੰ ਭੇਜਿਆ ਹੈ ਦਿਲ ਵਿੱਚ ਦਰਾਰ ਵਾਲਾ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ, ਗੁਰਮਨ ਸਿੰਘ ਮੈਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਵੈਨਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਨੇ। ਅਤੇ ਲਓ ਜੀ, ਫਿਰ ਅਗਲਾ ਜਿਹੜਾ ਮੈਸੇਜ ਤੁਸੀਂ ਮੈਨੂੰ ਹੁਣ ਭੇਜਣਾ ਪ੍ਰੋਗਰਾਮ ਵਿੱਚ, ਉਸ ਵਿੱਚ ਇਸ ਦਾ ਜਵਾਬ ਹੋਏ

ਗਾਓ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਖਿੜੇ ਹੋਏ ਦਿਲ ਦੇ ਨਾਲ ਸਤਿ ਸ਼੍ਰੀ ਅਕਾਲ ਇਹਨਾਂ ਨੇ ਬੁਲਾਈ ਹੈ ਅਤੇ ਨਾਲ ਹੀ ਜਿਹੜੀ ਹੈ ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਨਯਾ ਦੌਰ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਅਤੇ ਮੈਸੇਜ ਸਾਨੂੰ ਭੇਜਿਆ ਜੀ ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਦੇ ਰਹਿਣ ਵਾਲੇ ਰਾਧੇ ਸ਼ਾਮ ਸ਼ਰਮਾ ਇੰਦਿਰਾ ਸ਼ਰਮਾ ਸਾਰਥਕ ਸਚਿਨ ਅਤੇ ਨੰਦਿਨੀ ਨੇ ਬਿਲਕੁਲ ਜੀ ਮੈਂ ਕਿਹਾ ਜੀ ਗੀਤ ਤਾਂ ਅਸੀਂ ਸੁਣਾਂਗੇ ਪਰ ਕੁਝ ਹੋਰ ਵੀ ਦੋਸਤਾਂ ਦੇ ਨਾਮ ਸ਼ਾਮਿਲ ਕਰ ਲੈਂਦੇ ਹਾਂ ਫਟਾਫਟ ਕਿਉਂਕਿ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਜਿਹੜਾ ਹੋ ਗਿਆ 9:16:36 ਹੋ ਰਹੇ ਨੇ ਦੋਸਤ ਕਦੋਂ ਦਾ ਇੰਤਜ਼ਾਰ 'ਚ ਬੈਠੇ ਨੇ ਅਤੇ ਇਹਨਾਂ ਦੇ ਇੰਤਜ਼ਾਰ ਦੀ ਕੜੀ ਨੂੰ ਪਾਰ ਲਗਾਉਂਦੇ ਹਾਂ ਮੈਸੇਜ ਇਹਨਾਂ ਦਾ ਸ਼ਾਮਿਲ ਕਰਦੇ ਹਾਂ ਜੀ ਗ੍ਰਾਮ ਪੰਚਾਇਤ ਕਾਲੇਗਾਓਂ ਜ਼ਾਫਰਾਬਾਦ ਮਰਾਠਵਾੜਾ ਤੋਂ ਸ਼੍ਰੀ ਸੁਧਾਕਰ ਰਾਜੇ ਜਾਧਵ ਡਾਕਟਰ ਪ੍ਰਸ਼ਾਂਤ ਕੁਮਾਰ ਸੰਚਿਤ ਪ੍ਰਥਮੇਸ਼ ਪ੍ਰਣਾਲੀ ਸਰਵਤ ਸਾਨਵੀ ਤੇ ਕਲਪਨਾ ਦਾ ਮੈਸੇਜ ਹੈ ਤੇ ਇਸ ਤੋਂ ਬਾਅਦ ਸਤੀਸ਼ ਨੇਜਾ ਬਿਮਲਾ ਨੇਜਾ ਨਮਸਕਾਰ ਅਭਿਨੰਦਨ ਤੇ ਬੇਸ਼ੁਮਾਰ ਮੁਹੱਬਤਾਂ ਤੇ ਦੁਆਵਾਂ ਦੇ ਨਾਲ ਮੈਸੇਜ ਭੇਜ ਰਹੇ ਨੇ ਚੰਡੀਗੜ੍ਹ ਤੋਂ ਸ਼ੁਕਰੀਆ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ ਕਮਲਾ ਰਾਣੀ ਭਾਨੂ ਪ੍ਰਕਾਸ਼ ਗੀਤਿਕਾ ਖੋਰਵਾਲ ਨੇ ਵੀ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਭਰ ਦਿੱਤੀ ਹੈ ਅਤੇ ਲਓ ਜੀ ਫਿਰ ਮੈਂ ਕਿਹਾ ਜੀ ਇੰਨੇ ਸਾਰੇ ਮੈਸੇਜਿਸ ਪੜ੍ਹਦੇ ਹੈ ਅਤੇ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਅਤੇ ਸੁਣਦੀ ਹਾਂ ਇਹ ਪਿਆਰਾ ਜਿਹਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ

0: ਪ੍ਰੋਗਰਾਮ ਦੇ ਵਿੱਚ ਮੈਸੇਜਿਸ ਦਾ ਸਿਲਸਿਲਾ ਜਿਹੜਾ ਮੈਂ ਕਿਹਾ ਜੀ ਇੰਜ ਹੀ ਬਰਕਰਾਰ ਰਹਿਣਾ ਚਾਹੀਦਾ ਹੈ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ ਸੰਗੀਤਾ ਤੁਸ਼ਾਰ ਰਿੰਕੀ ਦਾ ਮੈਸੇਜ ਆਇਆ ਜੀ। ਇਹਦੇ ਨਾਲ ਹੀ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਮੈਸੇਜ ਕਰ ਰਹੇ ਨੇ, ਕਹਿੰਦੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਇਸਦੇ ਨਾਲ ਹੀ ਨਮਸਕਾਰ ਲਿਖ ਕੇ ਭੇਜੀ ਹੈ ਅਤੇ ਨਾਲ ਹੀ ਦੁਆਵਾਂ ਵੀ ਇਹਨਾਂ ਨੇ ਭੇਜੀਆਂ, ਖੁਸ਼ ਰਹੋ ਆਬਾਦ ਰਹੋ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ ਮੈਸੇਜ ਕਰ ਰਹੇ ਨੇ ਅਤੇ ਮੈਸੇਜ ਦੇ ਆਖਿਰ ਵਿੱਚ ਇਹਨਾਂ ਨੇ ਬਹੁਤ ਸਾਰੇ ਗੁਲਾਬ ਦੇ ਅਤੇ ਨਾਲ ਹੀ ਨਾਲ ਸੂਰਜਮੁਖੀ ਦੇ ਫੁੱਲ ਤਾਂ ਭੇਜੇ ਹੈ ਅਤੇ ਨਾਲ ਲਿਖਦੇ ਨੇ ਕਿ ਖੁਸ਼ ਰਹੋ ਮਸਤ ਰਹੋ ਜੀ। ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਮੈਂ ਕਿਹਾ ਜੀ ਖੁਸ਼ ਅਤੇ ਮਸਤ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਸਾਡਾ ਨਜ਼ਰੀਆ ਜਿਹੜਾ ਪੋਜ਼ੀਟਿਵ ਹੈ ਅਤੇ ਖੁਸ਼ੀ ਆਪਣੇ ਆਪ ਜਿਹੜੀ ਹੈ ਜ਼ਿੰਦਗੀ ਵਿੱਚ ਆ ਜਾਂਦੀ ਹੈ। ਅਤੇ ਇਸ ਨਾਲ ਹੀ ਰਿਸਪੈਕਟਿਡ ਹੋਸਟ ਜੀ, ਯਾਨੀ ਕਿ ਮੈਨੂੰ ਪਿਆਰ ਭਰੀ ਆਦਾਬ ਭੇਜੀ ਹੈ ਅਤੇ ਆਦਾਬ ਸਾਡੇ ਤੱਕ ਪਹੁੰਚੀ ਹੈ ਜੀ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਬਹੁਤ ਸ਼ੁਕਰੀਆ ਜੀ। ਅਤੇ ਇੱਕ ਹੋਰ ਮੈਸੇਜ ਅਗਲਾ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਪਿੰਡ ਗਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰਮੀਲਾ ਟੁਕੀਆ, ਜੋਤੀ, ਸ਼ਿਵਮ, ਸਰਿਤਾ, ਸਚਿਨ, ਅਮਨ, ਤਮੰਨਾ, ਸਾਇਨਾ, ਵਿਸ਼ਨੂੰ, ਦੋਤੀ, ਈਵਾ, ਪੂਰੇ ਪਰਿਵਾਰ ਦਾ ਸ਼ੁਕਰੀਆ ਜੀ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ ਅਤੇ ਸੁਣਦੇ ਹਾਂ ਫਿਰ ਫਿਲਮ ਦੋ ਲਾਚੀਆਂ ਦਾ ਇਹ ਪਿਆਰਾ ਜਿਹਾ ਗੀਤ, ਐਵਰਗ੍ਰੀਨ ਹਿੱਟ ਗੀਤ ਪਲੇ ਕਰਨ ਜਾ ਰਹੀ ਹਾਂ ਅਤੇ ਇਸਦੇ ਨਾਲ ਹੀ ਨੰਬਰ ਜਿਹੜਾ ਇੱਕ ਵਾਰੀ ਫਿਰ ਦੁਹਰਾ ਦਿੰਦੀ ਹਾਂ, ਨੰਬਰ ਹੈ ਜੀ 9855-10-10-27।
1: ਅਸਾਂ ਕੀਤੀ ਏ ਤੇਰੇ ਨਾਲ ਭੂ

हाँ जी, FM 101.7 MHz ते आकाशवाणी चंद्रा रेनबो यानी दिल से दिल तक चैनल ट्यून इन की तो है तुसी अपनी दोस्त आरजे निहारल हंदेना। ते जी प्रोग्राम चले दिल चाहता है सियाने कहंदे ने टिके मन विच ही चंगे ख्याल जड़े आ टिक सकदे ने, ਹਿਲਦੇ ਪਾਣੀ ਵਿੱਚ ਤਾਂ ਚੰਨ ਵੀ ਹਿਲਦਾ ਹੀ ਨਜ਼ਰ ਆਉਂਦਾ ਹੈ। ਦੂਸਰੇ ਖਿਆਲਾਂ ਦੀ ਪਰਵਾਜ਼ ਹੈ ਨਾ, ਇਸ ਨੂੰ ਕੰਟਰੋਲ ਕਰਨਾ ਜਿੰਨਾ ਜ਼ਰੂਰੀ ਹੈ ਉਨਾ ਹੀ ਔਖਾ ਹੈ, ਪਰ ਨਾਮੁਮਕਿਨ ਨਹੀਂ ਹੈ। ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਹਾਡੇ ਮੈਸੇਜਿਸ ਵੱਲ ਰੁੱਖ ਕਰੀਏ ਤਾਂ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਿਤ ਆਹੂਜਾ ਦਾ। ਇਹਨਾਂ ਦੇ ਨਾਲ ਹੀ ਨਰਗੋੜਾ ਛੱਤੀਸਗੜ੍ਹ ਤੋਂ ਅਗਲਾ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨੀਸ਼ਾ, ਤੁਲਸੀ ਤੇ ਦੀਸ਼ਾ ਗੋਸਵਾਮੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ, ਮਹਿਰਾਜ ਜਹਾਂ ਦਾ ਵੀ ਮੈਸੇਜ ਆਇਆ ਜੋ ਕਿ ਪਹੁੰਚਿਆ ਸਾਡੇ ਤੱਕ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਮੈਗੇ ਜੀ, ਇੱਕ ਸਰੋਤੇ ਸਾਡੇ ਪ੍ਰੋਗਰਾਮ ਨੂੰ ਇੰਨਾ ਪਸੰਦ ਕਰਦੇ ਕਿ ਇਹਨਾਂ ਨੇ ਇੱਕ ਹੀ ਪ੍ਰੋਗਰਾਮ ਦੇ ਵਿੱਚ, ਹਾਲਾਂਕਿ ਇਹਨਾਂ ਦਾ ਨਾਮ ਵੀ ਲੈ ਲਿਆ ਗਿਆ, ਫਿਰ ਵੀ ਇਹਨਾਂ ਦੇ ਲਗਾਤਾਰ ਬੈਕ ਟੂ ਬੈਕ ਜਿਹੜੇ ਹੈ ਮੈਸੇਜਿਸ ਆ ਰਹੇ ਨੇ। ਬਹੁਤ ਸ਼ੁਕਰੀਆ ਜੀ ਜਦੋਂ ਤੁਸੀਂ ਇੰਨਾ ਪਿਆਰ ਦਿੰਦੇ ਹੋ। ਪਰ ਇਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਇੱਕ ਵਾਰੀ ਮੈਸੇਜ ਭੇਜ ਦਿੰਦੇ ਹੋ ਨਾ, ਉਹ ਤੁਹਾਡੀ ਫਰਮਾਇਸ਼ ਸਾਡੇ ਤੱਕ ਪਹੁੰਚ ਜਾਂਦੀ ਹੈ ਅਤੇ ਕੋਸ਼ਿਸ਼ ਰਹਿੰਦੀ ਹੈ ਜਲਦੀ ਤੋਂ ਜਲਦੀ ਉਸ ਫਰਮਾਇਸ਼ ਨੂੰ ਪੂਰਾ ਕਰਨ ਦੀ, ਅਤੇ ਬਸ ਥੋੜ੍ਹਾ ਜਿਹਾ ਇੰਤਜ਼ਾਰ ਰੱਖਣਾ। ਨੇਹਾ ਜੀ ਸਤਿ ਸ਼੍ਰੀ ਅਕਾਲ, ਮੈਨੂੰ ਸਤਿ ਸ਼੍ਰੀ ਅਕਾਲ ਚਲੇ ਕੇ ਭੇਜੇ ਜੀ ਇਹਨਾਂ ਨੇ, ਅਤੇ ਮੋਸਟ ਵੈਲਕਮ ਇਨ ਦਿਸ ਸ਼ੋ ਅਤੇ ਮੈਸੇਜ ਭੇਜਿਆ ਹੈ, ਸਾਡਾ ਸਵਾਗਤ ਕਰ ਰਹੇ ਨੇ ਜਸਵੀਰ ਸਿੰਘ ਦੋਹਰਾ, ਮਿੰਟੂ ਚੰਦੇਲ, ਕੋਟਲੀ ਥਾਨ ਸਿੰਘ ਤੋਂ, ਅਤੇ ਲਿਖਦੇ ਨੇ ਕਿ ਲਤਾ ਜੀ ਰਫੀ ਸਾਹਿਬ ਦਾ ਜਿਹੜਾ ਹੈ ਗੀਤ ਸੁਣਾ ਦਿੱਤਾ ਜਾਏ।

ਇੱਕ ਹੋਰ ਇਹਨਾਂ ਨੇ ਫਰਮਾਇਸ਼ ਭੇਜੀ ਹੈ, ਇੱਕ ਇਹਨਾਂ ਨੇ ਨਵੀਂ ਫਰਮਾਇਸ਼ ਭੇਜੀ ਹੈ ਅਤੇ ਇੱਕ ਪੁਰਾਣੀ ਫਰਮਾਇਸ਼ ਲਿਖ ਕੇ ਭੇਜੀ ਹੈ ਕਿ ਜਿਹੜੀ ਤੁਹਾਨੂੰ ਪਸੰਦ ਹੈ ਉਹ ਦੋਨਾਂ ਵਿੱਚੋਂ ਪਲੇ ਕਰ ਦਿਓ। ਬਹੁਤ ਸਿਆਣੇ ਪਕੜ ਲਿਆ ਪਰ ਮੈਂ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜਸ ਵਾਸਤੇ। ਅਤੇ ਪ੍ਰੋਗਰਾਮ ਦੇ ਵਿੱਚ ਜੇਕਰ ਮੈਸੇਜ ਇੱਕ ਵਾਰੀ ਭੇਜਣਾ ਤਾਂ ਮੈਂ ਕਿਹਾ ਜੀ ਤੁਹਾਡੀ ਫਰਮਾਇਸ਼ ਵੀ ਇੱਕੋ ਹੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਦੋ ਗਾਣੇ ਭੇਜਦੇ, ਮੈਨੂੰ ਕਿਹੜਾ ਪਤਾ ਕਿ ਤੁਹਾਡਾ ਪਸੰਦੀਦਾ ਗੀਤ ਕਿਹੜਾ। ਅਤੇ ਜੀ ਅਗਲੇ ਮੈਸੇਜ ਵੱਲ ਰੁਕ ਕਰੀਏ ਅਤੇ ਪੀ ਐੱਲ ਐੱਸ ਐਨੀ ਸੌਂਗ ਲਿਖ ਕੇ ਇਹਨਾਂ ਨੇ ਭੇਜਿਆ ਹੈ ਤਨੋਰੀ ਤੇਲੀ ਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ ਨੇ। ਅਤੇ ਮੈਸੇਜ ਪੂਰਾ ਹੁੰਦਾ ਇਹਨਾਂ ਦੇ ਸੰਦੇਸ਼ ਨਾਲ ਜੋ ਹੈ ਆਪਕਾ ਪਲ ਖੁਸ਼ੀਓ ਸੇ ਭਰਾ ਹੋ। ਬਹੁਤ ਸ਼ੁਕਰੀਆ ਜੀ ਅਤੇ ਆਪਾਂ ਵੀ ਇਹੀ ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦਾ ਹਰ ਇੱਕ ਦਿਨ, ਹਰ ਇੱਕ ਦੁਪਹਿਰ, ਹਰ ਸ਼ਾਮ, ਹਰ ਰਾਤ ਬਹੁਤ ਹੀ ਸੁਨਹਿਰੀ ਖੁਸ਼ਹਾਲ ਹੋਵੇ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਫਰਮਾਇਸ਼ 'ਤੇ ਪਲੇਅ ਕਰਨ ਜਾ ਰਹੀ ਹਾਂ ਪਿੰਡ ਦੀ ਕੁੜੀ ਫਿਲਮ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਨੇ।

ਦੋਸਤੋ, ਕਹਿੰਦੇ ਜ਼ਿੰਦਗੀ ਇੱਕ ਸ਼ਤਰੰਜ ਵਾਂਗ ਹੈ ਅਤੇ ਜਿੱਤਦਾ ਉਹੀ ਹੈ ਜੋ ਆਪਣੀ ਚਾਲ ਦੇ ਨਾਲ ਨਾਲ ਦੂਜੇ ਦੀ ਵੀ ਚਾਲ ਵੀ ਸਮਝਦਾ ਹੋਵੇ। ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਤੁਸੀਂ ਆਪਣੇ ਦੋਸਤ ਆਰਜੇ ਨੇਹਾ ਰਲਹਨ ਦੇ ਨਾਲ ਅਤੇ ਮੈਂ ਗਿਆ ਜੀ। ਅਗਲੇ ਕਿਹੜੇ ਦੋਸਤ ਨੇ, ਕਿੱਥੋਂ ਅਤੇ ਕਿਹੜੀ ਫਰਮਾਇਸ਼ ਦੇ ਨਾਲ ਪ੍ਰੋਗਰਾਮ ਦੇ ਵਿੱਚ ਮੈਸੇਜ ਰਾਹੀਂ ਹਾਜ਼ਰੀ ਲਗਾਈਏ, ਆਓ ਜਾਣਦੇ ਹਾਂ। ਦਤਰੇਂਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਦੋਸਤੋ ਹੀਰਾਮਣੀ, ਪਾਰਸਮਣੀ, ਪੁਸ਼ਪੇਂਦਰਮਣੀ, ਨੋਖੇ ਲਾਲ ਜੀ ਦਾ ਮੈਸੇਜ ਆ ਰਿਹਾ ਹੈ ਅਤੇ ਫਰਮਾਇਸ਼ ਆਈ ਹੈ ਇਹਨਾਂ ਦੀ ਸਾਜਨ ਫਿਲਮ ਦਾ, ਕਹਿੰਦੇ ਗੀਤ ਸੁਣਾ ਦਿੱਤਾ ਜਾਏ ਜੀਏ ਤੋਂ ਜੀਏ ਕੈਸੇ। ਬਿਲਕੁਲ, ਦੇਖੋ ਪ੍ਰੋਗਰਾਮ ਜੇ ਚੱਲ ਰਿਹਾ ਦਿਲ ਚਾਹਤਾ ਹੈ, ਤੁਹਾਡਾ ਮੈਸੇਜ ਅਗਰ ਨਾ ਪਹੁੰਚੇ ਟਾਈਮਲੀ ਤਾਂ ਫਿਰ ਕਿਵੇਂ ਜੀਆਂਗੇ ਆਪਾਂ ਵੀ, ਕਿਉਂਕਿ ਇਸ ਪ੍ਰੋਗਰਾਮ ਦਿਲ ਚਾਹਤਾ ਹੈ ਦੀ ਜਿਹੜੀ ਹੈ ਸ਼ਾਨ ਹੀ ਤੁਹਾਡੇ ਮੈਸੇਜਸ ਨੇ, ਤੁਹਾਡੀਆਂ ਫਰਮਾਇਸ਼ਾਂ। ਪਰ ਫਰਮਾਇਸ਼ਾਂ ਸਿਰਫ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀਆਂ ਹੀ ਹੋਣੀਆਂ ਚਾਹੀਦੀਆਂ। ਦੋਸਤੋ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਦਿਬਾਂਸ਼ੂ ਵੀ ਮੈਸੇਜ ਕਰ ਰਹੇ ਨੇ ਹੌਲੀ ਚੌਂਕ ਉੱਤਮ ਨਗਰ ਦਿੱਲੀ ਤੋਂ। ਅਤੇ ਇਸ ਨਾਲ ਹੀ ਰਜਿੰਦਰ ਪਾਲ ਰਾਣਾ, ਰਾਂਝੂ ਬਾਲਾ, ਸ਼ਰੂਤੀ ਪਿੰਡ ਬੁਲਾਰਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਦੋਸਤੋ ਪ੍ਰੋਗਰਾਮ ਦੇ ਵਿੱਚ। ਅਤੇ ਲਓ ਜੀ, ਇਹਨਾਂ ਦੀ ਫਰਮਾਇਸ਼ ਅਸੀਂ ਸੁਣਾਂਗੇ, ਜ਼ਰੂਰ ਸੁਣਾਂਗੇ, ਪਰ ਮੈਸੇਜਿਸ ਦੇਖਦੇ ਚਲੀਏ। ਅਤੇ ਬਾਕੀ ਦੇ ਜਿਹੜੇ ਮੈਸੇਜਿਸ ਹੈ ਇਸੇ ਤਰ੍ਹਾਂ ਬਾਕੀ ਵੀ ਇੱਕ ਇੱਕ ਕਰਕੇ ਆਪਾਂ ਸੁਣਾਂਗੇ, ਪਰ ਇੱਕ ਫਰਮਾਇਸ਼ ਆਈ ਸੀ ਜੀਏ ਤੋਂ ਜੀਏ ਕੈਸੇ, ਅਤੇ ਬਸ ਫਿਰ ਮੇਰੇ ਦਿਮਾਗ ਵਿੱਚ ਵੀ ਉਹ ਫਰਮਾਇਸ਼ ਪੜ੍ਹ ਕੇ ਇਹੀ ਗੂੰਜ ਰਿਹਾ ਹੈ ਜੀਏ ਤੋਂ ਜੀਏ ਕੈਸੇ। ਅਤੇ ਤੁਸੀਂ ਵੀ ਫਿਰ ਸੁਣੋ ਪੰਕਜ ਉਦਾਸ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਸਾਜਨ ਫਿਲਮ।

ਦੋਸਤੋ ਕਹਿੰਦੇ ਇੱਕ ਅੱਖਰ ਜਿਹੜਾ ਉਹ ਪੜ੍ਹ ਕੇ ਪੂਰੀ ਵਾਕ ਦਾ, ਇੱਕ ਸਫ਼ਾ ਪੜ੍ਹ ਕੇ ਪੂਰੀ ਕਿਤਾਬ ਦਾ, ਅਤੇ ਇੱਕ ਗਲਤੀ ਵੇਖ ਕੇ ਪੂਰੇ ਕਿਰਦਾਰ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਉਹ ਲਾਉਣਾ ਚਾਹੀਦਾ। ਕਿਉਂਕਿ ਇਹਨਾਂ ਤੋਂ ਕੋਈ ਨਤੀਜਾ ਨਹੀਂ ਨਿਕਲਦਾ। ਤੁਸੀਂ ਜਿੰਨਾ ਅੱਖਰ ਪੜ੍ਹਦੇ ਹੋ, ਜਿੰਨਾ ਸਫ਼ਾ ਪੜ੍ਹਦੇ ਹੋ, ਬਸ ਉਨਾ ਹੀ ਤੁਹਾਡੀ ਸਮਝ ਵਿੱਚ ਆਏਗਾ। ਸਫ਼ਾ ਪਲਟੋਗੇ ਤਾਂ ਪਤਾ ਚੱਲੇਗਾ ਬਾਕੀ ਦੇ ਸਫ਼ਿਆਂ ਦੇ ਵਿੱਚ ਕੀ ਕੁਝ ਲਿਖਿਆ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਤੁਸੀਂ, ਟਿਊਨ ਇਨ ਕੀਤਾ ਹੋਇਆ ਫਮਾਨ 102.7 ਐਫਐਮ ਰੇਨਬੋ ਦਿਲ ਸੇ ਦਿਲ ਤੱਕ। ਦੋਸਤੋ ਮੈਸੇਜਿਸ ਵੱਲ ਝਾਂਕ ਮਾਰੀ ਸੀ, ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੈ, ਅਤੇ ਵਾਰੀ ਵਾਰੀ ਇਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਦੋਸਤੋ ਮੈਸੇਜ ਕਰ ਰਿਹਾ ਹੈ, ਅਤੇ ਜਲੰਧਰ ਪੰਜਾਬ ਦੇ ਸਰਾਭਾ ਨਗਰ ਦੇ ਰਹਿਣ ਵਾਲੇ, ਅਤੇ ਇਹਨਾਂ ਦੀ ਫਰਮਾਇਸ਼ ਆਈ ਹੈ ਜੀ ਤੀਸਰੀ ਫਿਲਮ ਦਾ ਕਹਿੰਦੇ ਗੀਤ ਸੁਣਾ ਦਿੱਤਾ ਜਾਏ। ਬਹੁਤ ਕਮਾਲ ਦੀ ਫਰਮਾਇਸ਼ ਭੇਜੀ ਹੈ ਜੀ, ਗੀਤ ਅਸੀਂ ਸੁਣਾਂਗੇ। ਅਤੇ ਇਸਦੇ ਨਾਲ ਹੀ ਨਾਲ ਅਗਲੇ ਜਿਹੜੇ ਸਰੋਤਾ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ ਉਹਨਾਂ ਵੱਲ ਰੁੱਖ ਕਰਦੇ ਹਾਂ ਮੈਸੇਜ ਦੇ ਰਾਹੀਂ। ਅਤੇ ਮੈਸੇਜ ਸਾਡੇ ਨੂੰ ਪਹੁੰਚਿਆ ਹੈ ਗਾਓਂ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪੇਂਦਰ ਕੁਮਾਰ ਲਿਖਦੇ ਨੇ ਕਿਸੇ ਵੀ ਗੀਤ ਵਿੱਚ ਜਿਹੜਾ ਹੈ ਸ਼ਾਮਿਲ ਕੀਤਾ ਜਾਏ। ਜ਼ਿੰਦਗੀ ਕਦੇ ਲੱਗਦਾ ਹੈ ਕਿ ਕਿੰਨੀ ਸੌਖੀ ਹੋ ਜਾਵੇਗੀ ਜੇ ਅਸੀਂ ਐਕਸਪੈਕਟੇਸ਼ਨ ਕਰਨਾ ਛੱਡ ਦਈਏ, ਕਿਉਂਕਿ ਜਦੋਂ ਐਕਸਪੈਕਟੇਸ਼ਨਸ ਰੱਖਦੇ ਹਾਂ ਉਹ ਚੀਜ਼ ਪੂਰੀ ਨਹੀਂ ਹੁੰਦੀ ਹੈ, ਅਤੇ ਮਨ ਵਿੱਚ ਇੰਝ ਹੀ ਗਿਲੇ ਸ਼ਿਕਵੇ ਜਿਹੜੇ ਆ ਜਾਂਦੇ ਆਪਣੇ ਆਪ ਹੀ, ਜੋ ਸਾਡੀ ਖੁਸ਼ੀ ਅਤੇ ਜਿਹੜਾ ਨਾ ਹੈਪੀਨੈਸ ਇਹ ਕਬਜ਼ਾ ਕਰ ਲੈਂਦੇ ਆ। ਪਰ ਇਹ ਕਬਜ਼ਾ ਨਹੀਂ ਹੁੰਦਾ, ਹਮੇਸ਼ਾ ਖੁਸ਼ ਰਹਿਣਾ, ਹਰ ਇੱਕ ਸਮੇਂ ਦਾ ਹਰ ਇੱਕ ਘੜੀ ਦਾ ਪੂਰਾ ਆਨੰਦ ਮਾਣਨਾ। ਤੁਹਾਡੇ ਆਲੇ ਦੁਆਲੇ ਕਈ ਲੋਕ ਹੋ ਸਕਦੇ ਨੇ ਜੋ ਸਿਰਫ ਤੁਹਾਡੇ ਚਿਹਰੇ ਦੀ ਮੁਸਕਾਨ ਦੇਖ ਕੇ ਜ਼ਿੰਦਗੀ ਜਿਉਣ ਦਾ ਸੋਚਦੇ ਨੇ। ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਮੈਂ ਕਿਹਾ ਜੀ ਅਗਲਾ ਮੈਸੇਜ ਸਾਡੇ ਤੱਕ ਪਹੁੰਚ ਚੁੱਕਾ ਹੈ ਪਿੰਡ ਲੋਹਗੜ ਠਾਕੁਰਾ ਵਾਲਾ ਤੋਂ। ਮੈਂ ਵਾਹ ਜੀ ਵਾਹ, ਕਿਸੇ ਨੇ ਐਡਰੈਸ ਜਿਹੜਾ ਹੈ ਸਾਨੂੰ ਭੇਜਿਆ, ਪਰ ਉਸਦੇ ਨਾਲ ਜਿਹੜੇ ਫਲੈਗਸ ਲਗਾ ਕੇ ਭੇਜੇ ਹੈ ਉਹ ਮੈਂ ਕਿਹਾ ਜੀ ਪਤਾ ਨਹੀਂ ਕਿਹੜੇ ਵਤਨ ਦੇ ਇਹਨਾਂ ਨੇ ਭੇਜਦੇ ਹੈ, ਕਿਉਂਕਿ ਭਾਰਤ ਦੇ ਤਾਂ ਬਿਲਕੁਲ ਨਹੀਂ ਹੈ। ਮੈਸੇਜ ਭੇਜਿਆ ਜੀ ਸਾਨੂੰ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਜਦੀਪ ਗੁਰਲਾਲ ਅਤੇ ਵਿਰਾਜ ਸਿੰਘ ਨੇ। ਅਤੇ ਇਸਦੇ ਨਾਲ ਹੀ ਇੱਕ ਹੋਰ ਮੈਸੇਜ ਪਹੁੰਚ ਗਿਆ ਉੱਤਮ ਨਗਰ ਦਿੱਲੀ ਤੋਂ, ਬੋਧਰਾਜ ਖੋਰਵਾਲ। ਮੈਂ ਕਿਹਾ ਜੀ ਇਹਨਾਂ ਨੇ ਨੰਬਰ ਬਦਲ ਕੇ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਿਆ ਹੈ, ਹਾਲਾਂਕਿ ਇਹਨਾਂ ਦੀ ਫਰਮਾਇਸ਼ ਪਹਿਲਾਂ ਪੂਰੀ ਹੋ ਚੁੱਕੀ ਹੈ। ਮੈਂ ਕਿਹਾ ਜੀ ਗਲਤ ਗੱਲ ਗਲਤ ਗੱਲ। ਅੱਜ ਨਾ ਮੈਨੂੰ ਇੰਝ ਲੱਗ ਰਿਹਾ ਜਿੱਦਾਂ ਕਲਾਸ ਦੇ ਵਿੱਚ ਸਕੂਲ ਜਦੋਂ ਆਪਾਂ ਪੜ੍ਹਦੇ ਸੀ ਚੀਟਿੰਗ ਕਰਦੇ ਹੋਏ ਟੀਚਰ ਪਕੜ ਲੈਂਦੀ ਸੀ ਨਾ ਕਿ ਹਾਂ ਅੱਗੇ ਵਾਲੇ ਤੋਂ ਚੀਟਿੰਗ ਕੀਤੀ ਹੈ, ਪਿਛਲੇ ਵਾਲੇ ਤੋਂ ਚੀਟਿੰਗ ਕੀਤੀ ਹੈ, ਜਾਂ ਖੁਦ ਦੀ ਕਈ ਵਾਰੀ ਆਪਾਂ ਕਾਪੀ ਦੇ ਪਿਛਲੇ ਪੰਨੇ ਪਲਟ ਕੇ ਲਿਖ ਲੈਂਦੇ ਹੁੰਦੇ ਸੀ, ਟੈਸਟ ਕਰ ਲੈਂਦੇ ਸੀ। ਉਹ ਵਾਲੀ ਮੈਨੂੰ ਫੀਲਿੰਗ ਆ ਰਹੀ ਹੈ ਜਿੱਦਾਂ ਉਸ ਟਾਈਮ ਕਲਾਸ ਦੇ ਵਿੱਚ ਟੀਚਰ ਫੜ ਲੈਂਦੇ ਸੀ ਨਾ। ਪਰ ਕਿਰਦਾਰ ਥੋੜ੍ਹੇ ਬਦਲ ਗਏ ਹੈ, ਕਿਉਂਕਿ ਆਵਾਜ਼ ਮਾਈਕ ਦੇ ਇਸ ਤਰਫ ਵੀ ਦੋਸਤ ਹੈ ਅਤੇ ਮਾਈਕ ਦੇ ਉਸ ਤਰਫ ਬਹੁਤ ਸਾਰੇ ਦੋਸਤ ਨੇ। ਅਗਲਾ ਮੈਸੇਜ ਹੈ ਜੀ ਜਨਕਪੁਰੀ ਸਹਾਰਨਪੁਰ ਤੋਂ, ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਅਤੇ ਵਿਲਿਸ ਡਿਕੈਸਟਰੋ ਦਾ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਰੋਕੀ ਫਿਲਮ ਦਾ ਇਹ ਗੀਤ। ਆਵਾਜ਼ ਹੈ ਜੀ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਦੋਸਤੋ, ਕਹਿੰਦੇ ਜਦ ਕੁਝ ਮੰਗਣਾ ਹੋਏ ਨਾ ਰੱਬ ਤੋਂ, ਤੇ ਉਸ ਤੋਂ ਹਮੇਸ਼ਾ ਵਿਵੇਕ ਮੰਗਣਾ ਚਾਹੀਦਾ ਕਿ ਵਿਵੇਕ ਦਾ ਜਿਹੜਾ ਹੈ ਦਾਨ ਦਿੱਤਾ ਜਾਏ। ਤੇ ਇਸ ਤੇ ਕੋਈ ਮੇਰੇ ਵਰਗਾ ਬੰਦਾ ਹੁੰਦਾ, ਬਜ਼ੁਰਗ ਨੂੰ ਸਵਾਲ ਕਰ ਬੈਠਦਾ ਹੈ ਕਿ ਵਿਵੇਕ ਇਹ ਕੀ ਹੁੰਦਾ ਤੇ ਵਿਵੇਕ ਹੀ ਕਿਉਂ, ਮੰਗਦਾ ਬਹੁਤ ਕੁਝ ਸਕਦੇ ਹਾਂ। ਤੇ ਉਹ ਬਜ਼ੁਰਗ ਬੰਦਾ ਕਹਿੰਦਾ ਹੈ ਕਿ ਜਿਹੜਾ ਕਾਮਯਾਬ ਤੇ ਖੁਸ਼ ਰਹਿੰਦਾ ਨਾ, ਉਹ ਇਸ ਗੱਲ ਦੀ ਇੱਛਾ ਹੀ ਨਹੀਂ ਕਰਦਾ। ਤੇ ਜਿਹੜਾ ਸਿਆਣਾ ਬੰਦਾ ਨਾ, ਉਹ ਮੁਮਕਿਨ ਨਾ ਹੋਵੇ ਤੇ ਜਿਹੜਾ ਕੰਮ ਮੁਮਕਿਨ ਹੋਵੇ ਉਸ ਲਈ ਉਹ ਸਿਰ ਤੋੜ ਮਿਹਨਤ ਕਰਦਾ, ਪਰ ਉਹ ਆਪਣੇ ਜ਼ਿਹਨ ਵਿੱਚ ਇਹ ਵੀ ਰੱਖਦਾ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਜੇਕਰ ਕੋਈ ਅੜਚਨ ਪੈਂਦੀ ਹੈ, ਕੰਮ ਨਹੀਂ ਬਣਦਾ, ਉਸਨੇ ਪਹਿਲਾਂ ਹੀ ਸੋਚਿਆ ਹੁੰਦਾ। ਇਸ ਕਰਕੇ ਉਹ ਹਮੇਸ਼ਾ ਇੱਕ ਚੀਜ਼ ਮੰਗਦਾ ਹੈ, ਉਹ ਹੈ ਵਿਵੇਕ ਕਿ ਸਿਆਣਪ ਬਖਸ਼ੇ। ਇਸ ਨਾਲ ਹੀ ਪ੍ਰੋਗਰਾਮ ਦਿਲ ਚਾਹਤਾ ਹੈ ਹੁਣ ਉਸ ਮੁਕਾਮ ਤੇ ਮੈਂ ਕਹਿ ਜੀ

ਪਹੁੰਚ ਗਿਆ ਹੈ ਜਿੱਥੇ ਸਮਾਂ ਥੋੜ੍ਹਾ ਪਰ ਤੁਹਾਡੀਆਂ ਫਰਮਾਇਸ਼ਾਂ ਬਹੁਤ ਜ਼ਿਆਦੀਆਂ ਅਤੇ ਦੇਖਦੇ ਹਾਂ ਕਿਹੜੇ ਉਹ ਖਾਸ ਦੋਸਤ ਬਣਦੇ ਨੇ ਜਿਨ੍ਹਾਂ ਦੀ ਅੱਜ ਫਰਮਾਇਸ਼ ਪੂਰੀ ਹੋਏਗੀ ਅਤੇ ਜਿਨ੍ਹਾਂ ਦੀ ਫਰਮਾਇਸ਼ ਨਹੀਂ ਪੂਰੀ ਹੋਈ ਉਹਨਾਂ ਦੀ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੋਏਗੀ। ਅਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਜਿਹੜਾ ਸਾਡੇ ਤੱਕ ਆਇਆ ਹੈ ਅਨਮੋਲ ਡਲਹੋਜ਼ੀ ਮੈਸੇਜ ਕਰ ਰਹੇ ਨੇ ਅਨਮੋਲ ਡਲਹੋਜ਼ੀ ਤੋਂ ਜੀ ਬੜੇ ਸੋਹਣੇ ਪਹਾੜਾਂ ਵਾਲੇ ਇਲਾਕੇ ਤੋਂ ਮੈਸੇਜ ਆਇਆ ਅਤੇ ਇਸ ਦੇ ਨਾਲ ਹੀ ਇੱਕ ਹੋਰ ਮੈਸੇਜ ਆਇਆ ਨਲੇਸ਼ਵਰ ਨਗਰ ਨਿਰਵੈਲ ਮਹਾਰਾਸ਼ਟਰ ਤੋਂ ਪੀ ਐੱਸ ਨਵਾਕਰ ਨਿਰਮਲਾ ਵਿਸ਼ਾਲ ਅਤੇ ਮਲਕਾਪੁਰ ਤੋਂ ਨਾਰਾਇਣ ਇੰਗਲੇ ਸੋਪਾਨ ਆਸ਼ੀਸ਼ ਮੋਹਿਰਕਰ ਦਾ ਵੀ ਮੈਸੇਜ ਆਇਆ ਅਤੇ ਬਹੁਤ ਸਾਰੇ ਮੈਸੇਜਿਸ ਇਸ ਲੜੀ ਦੇ ਵਿੱਚ ਪਿੰਡ ਹੀਰਾਵਲੀ ਜ਼ਿਲ੍ਹਾ ਫਾਜ਼ਿਲਕਾ ਦੇ ਪੱਕੇ ਸਰੋਤੇ ਵੀ ਮੌਜੂਦ ਨੇ ਪ੍ਰੋਗਰਾਮ ਦੇ ਵਿੱਚ ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਅਤੇ ਸਤਿ ਸ਼੍ਰੀ ਅਕਾਲ ਭੇਜੀ ਇਹਨਾਂ ਨੇ ਅਤੇ ਲਿਖਦੇ ਨੇ ਦਿਲ ਚਾਹਤਾ ਹੈ ਲਾਈਵ ਸੁਣ ਰਹੀ ਹਾਂ ਪਰਿਵਾਰ ਦੇ ਨਾਲ ਅਤੇ ਰਾਤ ਨੂੰ ਇਹ ਪ੍ਰੋਗਰਾਮ ਨਾਲ ਜੁੜ ਕੇ ਬਹੁਤ ਵਧੀਆ ਲੱਗਦਾ ਹੈ ਅੱਜ ਹੋ ਸਕੇ ਤਾਂ ਕਹਿੰਦੇ ਰਾਮ ਲਖਨ ਫਿਲਮ ਦਾ ਜਿਹੜਾ ਇਹ ਗੀਤ ਸੁਣਾ ਦਿੱਤਾ ਜਾਏ ਗੀਤ ਹੈ ਉਹ ਰਾਮ ਜੀ ਬੜਾ ਦੁੱਖ ਦੀਨਾ ਤੇਰੇ ਲਖਨ ਨੇ ਮੈਂ ਜੀ ਹੁਣੇ ਤੁਸੀਂ ਕਿਹਾ ਪ੍ਰੋਗਰਾਮ ਸੁਣ ਰਹੇ ਹੋ ਅਤੇ ਪ੍ਰੋਗਰਾਮ ਵਧੀਆ ਲੱਗਦਾ ਅਤੇ ਜੇਕਰ ਪ੍ਰੋਗਰਾਮ ਵਧੀਆ ਲੱਗਦਾ ਤਾਂ ਫਿਰ ਇਹਦੇ ਵਿੱਚ ਦੁੱਖ ਦੀ ਗੱਲ ਕਿੱਥੋਂ ਆ ਗਈ ਇਸ ਸਵਾਲ ਦਾ ਜਵਾਬ ਮੈਂ ਜ਼ਰੂਰ ਚਾਹੂੰਗੀ ਤੁਹਾਡੇ ਵੱਲੋਂ ਮਿਲੇ ਅਤੇ ਅਗਲਾ ਮੈਸੇਜ ਜ਼ਾਕਿਰ ਮੁਲਾਨੀ ਸੁਮੱਈਆ ਸੁਮਾਨ ਸਲਮਾ ਮੁਮਤਾਜ ਦਿਲਸ਼ਾਦ ਨਸੀਰ ਬਾਨੂ ਵੀ ਬਾਦਸ਼ਾਹ ਮੁਲਾਨੀ ਅਤੇ ਪੂਰਾ ਮੁਲਾਨੀ ਪਰਿਵਾਰ ਕਰ ਰਿਹਾ ਬਹੁਤ ਸ਼ੁਕਰੀਆ ਅਤੇ ਇੱਕ ਹੋਰ ਸਰੋਤੇ ਨੇ ਮੈਨੂੰ ਇਹ ਵੀ ਹੁਣ ਪਤਾ ਚੱਲਦਾ ਕਿ ਇਹ ਜਾਣ ਕੇ ਲਿਖਦੇ ਹੈ ਜਾਂ ਫਿਰ ਇਹਨਾਂ ਨੂੰ ਪਸੰਦ ਬਹੁਤ ਨੇ ਆਰ ਜੇ ਅਤੇ ਕੀ ਹਰ ਵਾਰੀ ਜਦੋਂ ਵੀ ਪ੍ਰੋਗਰਾਮ ਵਿੱਚ ਆਉਂਦੇ ਨਾ ਇਹ ਪ੍ਰੋਗਰਾਮ ਦੇ ਵਿੱਚ ਨੀਸ਼ਾ ਮੈਡਮ ਦਾ ਜ਼ਿਕਰ ਜ਼ਰੂਰ ਕਰਦੇ ਆ ਮੈਂ ਜ਼ਰੂਰ ਸੁਨੇਹਾ ਦਊਂਗੀ ਨੀਸ਼ਾ ਮੈਡਮ ਨੂੰ ਕਿ ਤੁਹਾਡੇ ਪ੍ਰੋਗਰਾਮ ਦਾ ਦੋਸਤ ਇੰਤਜ਼ਾਰ ਕਰ ਰਹੇ ਨੇ ਕਿ ਰਾਤ ਦੇ ਵੇਲੇ ਵੀ ਤੁਹਾਡਾ ਹੀ ਨਾਮ ਜਿਹੜਾ ਪ੍ਰੋਗਰਾਮ ਦੇ ਵਿੱਚ ਭੇਜਦੇ ਨੇ ਬਹੁਤ ਬਹੁਤ ਸ਼ੁਕਰੀਆ ਪਰ ਮੈਸੇਜ ਤੁਸੀਂ ਭੇਜਿਆ ਪਰ ਮੈਂ ਕਿਹਾ ਜੀ ਨੀਸ਼ਾ ਨਹੀਂ ਹੈ ਮੈਂ ਮੇਰਾ ਨਾਮ ਨੇਹਾ ਹੈ ਅਤੇ ਪ੍ਰੋਗਰਾਮ ਦਿਲ ਚਾਹਤਾ ਸੁਣ ਰਹੇ ਹੋ ਤੁਸੀਂ ਅਤੇ ਇਸਦੇ ਨਾਲ ਹੀ ਸੰਦੀਪ ਮੱਕੜ ਜੋਤੀ ਮੰਨਤ ਭਰਤ ਕਮਲ ਸਾਣੀ ਪਿੰਗਾ ਵਾਲਾ ਚੋਂ ਗੁਰਾਇਆਂ ਤੋਂ ਮੈਸੇਜ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਪ੍ਰੇਮ ਪੂਰਵਕ ਅਦਾ ਭੇਜ ਗਿਆ ਹੈ ਪਿੰਡ ਕੁਮਹਾਰ ਸਹਾਰਨਪੁਰ ਤੋਂ ਸੈਯਦ ਮਸਰੂਰ ਸ਼ਾਇਨਾ ਹਸਨ ਅਕਸਾ ਨਾਜ਼ੀਆ ਆਫੀਆ ਇਬਰਾਹਿਮ ਨੇ ਅਤੇ ਇਸਦੇ ਨਾਲ ਹੀ ਨਾਲ ਕਿਸੇ ਵੀ ਸੌਂਗ ਵਿੱਚ ਇਹਨਾਂ ਨੇ ਕਿਹਾ ਸਾਨੂੰ ਸ਼ਾਮਿਲ ਕਰ ਦਿੱਤਾ ਜਾਏ ਅਤੇ ਅਗਲਾ ਜਿਹੜਾ ਮੈਸੇਜ ਆਇਆ ਮੈਂ ਕਿਹਾ ਜੀ ਦੋਸਤੋ ਦੁਬਾਰਾ ਫਿਰ ਇਸ ਫਿਲਮ ਦੀ ਫਰਮਾਇਸ਼ ਆ ਗਈ ਹੈ ਅਤੇ ਫਰਮਾਇਸ਼ ਭੇਜੀ ਹੈ ਜੀ ਸਾਨੂੰ ਵਿਕਰਮ ਗੜਵਾਸਰਾ ਸਚਿਨ ਸਤੀਸ਼ ਯੋਗੇਸ਼ ਪਹਿਲਾਂ ਵੀ ਇਸ ਗੀਤ ਦੀ ਫਰਮਾਇਸ਼ ਆਈ ਸੀ ਅਤੇ ਹੁਣ ਫਿਰ ਦੁਬਾਰਾ ਆ ਗਈ ਅਤੇ ਲਓ ਜੀ ਫਿਰ ਮੈਂ ਕਿਹਾ ਜੀ ਗੀਤ ਪਲੇ ਕਰ ਹੀ ਦਿੰਦੀ ਹਾਂ ਅਤੇ ਬਹੁਤ ਖੂਬਸੂਰਤ ਗੀਤ ਹੈ ਅਤੇ ਗੀਤ ਦੇ ਬੋਲਾਂ ਦਾ ਪੂਰਾ ਆਨੰਦ ਲੈਣਾ ਆਵਾਜ਼ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ

ਦੋਸਤੋ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਰਜਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਿਸ਼ਨ ਖਾਨ ਦਾ ਸਾਡੇ ਤੱਕ ਪਹੁੰਚਿਆ ਹੈ ਅਤੇ ਇਸ ਦੇ ਨਾਲ ਹੀ ਰਾਮ ਸਿੰਘਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਪਵਨ, ਰਾਜੇਸ਼, ਅਜੇ, ਰਾਹੁਲ, ਮਨੂ ਬੱਬਰ ਦਾ ਵੀ ਪਹੁੰਚਿਆ ਮੈਸੇਜ ਅਤੇ ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ, ਕਾਕਾ ਬਿੱਟੂ, ਲਾਡੀ, ਮਾਸਟਰ ਮੋਹਨ ਜਨਕ ਨਗਰ ਜਲੰਧਰ ਤੋਂ ਭੇਜ ਰਹੇ ਨੇ ਅਤੇ ਇਸ ਦੇ ਨਾਲ ਹੀ ਨਾਲ ਨੋਹਾ ਰਾਜਸਥਾਨ ਤੋਂ ਨਰਿੰਦਰ ਸੁਥਾਰ, ਮਨੋਜ, ਹਿਮਾਂਸ਼ੂ ਦਾ ਮੈਸੇਜ ਆਇਆ ਹੈ ਅਤੇ ਸ਼੍ਰੋਤਾ ਰਘੁਵੀਰ ਨਗਰ, ਦਿਲਾਵਰ ਖਾਨ, ਹਸੀਨਾ, ਬਾਨੋ, ਐਲੀਜਾ ਨਾਇਬ ਅਤੇ ਲੱਡੂ ਦਾ ਪਹੁੰਚਿਆ ਸਾਡੇ ਤੱਕ ਅਤੇ ਲੋਕੇਂਦਰ ਵਰਮਾ, ਲੋਕੇਂਦਰ ਵਰਮਾ ਦੇ ਨਾਲ ਨਾਲ ਅਨਿਕੇਤ, ਅਰਪਿਤਾ, ਰੇਖਾ, ਇਸ਼ਿਕਾ ਅਤੇ ਇਹਨਾਂ ਦੇ ਸਾਥੀ ਸੁਰਿੰਦਰ ਸਿੰਘ ਜਲੰਧਰ ਤੋਂ ਵੀ ਮੈਸੇਜ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਹੇਮਲਤਾ, ਹੀਨਾ, ਹਰਸ਼ਿਤ ਗੋਸਵਾਮੀ ਜ਼ਿਲ੍ਹਾ ਗੰਗਾਨਗਰ ਦੇ ਰਹਿਣ ਵਾਲੇ ਅਤੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਦੇ ਰਹਿਣ ਵਾਲੇ ਜਿਨ੍ਹਾਂ ਨੇ ਮੈਸੇਜ ਭੇਜਿਆ ਅਤੇ ਅਮਰਗੜ੍ਹ ਜ਼ਿਲ੍ਹਾ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ ਅਤੇ ਕੁਲਵਿੰਦਰ, ਹਰਵਿੰਦਰ ਮੈਸੇਜ ਕਰ ਰਹੇ ਨੇ ਅਤੇ ਇੱਕ ਹੋਰ ਫਰਮਾਇਸ਼ ਸੂਰਤਗੜ੍ਹ ਰਾਜਸਥਾਨ ਤੋਂ ਭੁਪਿੰਦਰ ਜੀ ਦੀ ਸਾਡੇ ਤੱਕ ਪਹੁੰਚੀ ਅਤੇ ਇਹਨਾਂ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਵਾਸਤੇ, ਸ਼ਿਰਕਤ ਕਰਨ ਵਾਸਤੇ ਅਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਹੁਣ ਇਜਾਜ਼ਤ ਚਾਹੁੰਦੀ ਹਾਂ ਪਰ ਜਾਂਦੇ ਜਾਂਦੇ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਦੀ ਹਾਂ।

ਅਤੇ ਖਾਸ ਮਹਿਫਿਲ ਜਿਸ ਵਿੱਚ ਗੱਲਬਾਤ ਕਰਦੇ ਹਾਂ ਇਨਸਾਨ ਦੇ ਦਿਲ ਦੇ ਉਹਨਾਂ ਅਣਗਿਣਤ ਜਜ਼ਬਾਤ, ਉਹਨਾਂ ਅਣਗਿਣਤ ਖਿਆਲਾਂ ਦੀ, ਜੋ ਜ਼ਿੰਦਗੀ ਨੂੰ ਸੌਖਾ ਵੀ ਬਣਾਉਂਦੀ ਹੈ, ਜ਼ਿੰਦਗੀ ਨੂੰ ਕਦੇ ਕਦੇ ਉਲਝਾ ਵੀ ਦਿੰਦੀ ਹੈ। ਪ੍ਰੋਗਰਾਮ ਸ਼ਾਮੇ ਗਜ਼ਲ ਸੁਣ ਰਹੇ ਤੁਸੀਂ ਮਿਰਜ਼ਾ ਗਾਲਿਬ ਸਾਹਿਬ ਲਿਖਦੇ ਨੇ, ਅਜ਼ ਮਿਹਰ ਤਾਬਰ ਜ਼ਰਾ ਦਿਲੋ ਦਿਲ ਹੈ ਆਈਨਾ, ਤੂਤੀ ਕੋ ਸ਼ਸ਼ ਜ਼ੀਹਤ ਸੇ ਮੁਕਾਬਿਲ ਹੈ ਆਈਨਾ, ਹੈਰਤ ਹਜੂਮ ਏ ਲੱਜ਼ਤ ਏ ਗਲਤਾਨੀ ਏ ਤਪਿਸ਼, ਸਿਮਾ ਬੇ ਬਾਲਿਸ਼ ਓ ਕਮਰ ਏ ਦਿਲ ਹੈ ਆਈਨਾ। ਜਿਵੇਂ ਆਈਨਾ ਹੁੰਦਾ ਹੈ ਸਾਫ, ਉਸ ਵਿੱਚ ਹਰ ਇੱਕ ਚੀਜ਼ ਉਂਝ ਹੀ ਦਿਖਦੀ ਹੈ, ਇਸ ਤਰ੍ਹਾਂ ਹੀ ਇਨਸਾਨੀ ਦਿਲ ਵੀ ਆਈਨੇ ਦੀ ਤਰ੍ਹਾਂ ਜੇ ਰੱਖੀਏ, ਹਰ ਇੱਕ ਗੱਲ ਜੋ ਹੈ ਦਿਲ ਵਿੱਚ ਦਬਾ ਕੇ ਨਾ ਰੱਖੀਏ ਤਾਂ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ। ਪ੍ਰੋਗਰਾਮ ਦੀ ਪਹਿਲੀ ਗਜ਼ਲ ਪੇਸ਼ ਕਰਨ ਜਾ ਰਹੀ ਹਾਂ ਆਵਾਜ਼ ਜਗਜੀਤ

ਦੋਸਤੋ, ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਗਜ਼ਲ ਸੁਣੀ, ਤੇਰਾ ਚਿਹਰਾ ਹੈ ਆਈਨੇ ਜੈਸਾ। ਇੱਕ ਇਨਸਾਨ ਨੂੰ ਕਿਸੇ ਦੂਸਰੇ ਇਨਸਾਨ ਦਾ ਚਿਹਰਾ ਜਿਹੜਾ ਹੈ ਆਈਨੇ ਵਰਗਾ ਨਜ਼ਰ ਆਉਂਦਾ ਹੈ, ਯਾਨੀ ਹਰ ਇੱਕ ਚੀਜ਼ ਸਾਫ ਦਿਸਦੀ ਹੈ। ਅਤੇ ਨਾ ਅੱਖਾਂ ਦਾ ਅਸਲ ਵਿੱਚ ਜੇਕਰ ਦੇਖਿਆ ਜਾਏ ਸਾਰਾ ਕਮਾਲ ਹੈ। ਦਿਲ ਤੱਕ ਹਰ ਇੱਕ ਚੀਜ਼ ਬਾਅਦ ਵਿੱਚ ਪਹੁੰਚਦੀ ਹੈ, ਪਹਿਲਾਂ ਅੱਖਾਂ ਨੇ ਜੋ ਦੁਨੀਆਂ ਦੇ ਵਿੱਚ ਵਿਚਰਦੀਆਂ ਨੇ, ਜੋ ਹਰ ਇੱਕ ਚੀਜ਼ ਨੂੰ ਹਰ ਇੱਕ ਰੰਗ ਨੂੰ ਦੇਖਦੀਆਂ ਨੇ। ਇਹਨਾਂ ਅੱਖਾਂ ਦਾ ਬਹੁਤ ਯੋਗਦਾਨ ਹੈ। ਇਹਨਾਂ ਅੱਖਾਂ 'ਤੇ ਹੀ ਬਸ਼ੀਰ ਬਦਰ ਸਾਹਿਬ ਕਿਆ ਖੂਬ ਲਿਖਦੇ ਨੇ। ਆਂਖੋਂ ਮੇਂ ਰਹਾ ਦਿਲ ਮੇਂ ਉਤਰ ਕਰ ਨਹੀਂ ਦੇਖਾ, ਕਸ਼ਤੀ ਕੇ ਮੁਸਾਫਿਰ ਨੇ ਸਮੁੰਦਰ ਨਹੀਂ ਦੇਖਾ, ਬੇਵਕਤ ਅਗਰ ਜਾਊਂਗਾ ਸਭ ਚੌਂਕ ਪੜੇਂਗੇ, ਇੱਕ ਉਮਰ ਹੋਈ ਦਿਨ ਮੇਂ ਕਭੀ ਗਰ ਨਹੀਂ ਦੇਖਾ। ਪ੍ਰੋਗਰਾਮ ਦੀ ਅਗਲੀ ਗਜ਼ਲ, ਆਵਾਜ਼ ਗੁਲਾਮ ਅਲੀ।

ਕੁਝ ਲੋਕ ਅਜਿਹੇ ਹੁੰਦੇ ਜ਼ਿੰਦਗੀ ਵਿੱਚ ਖੁਸ਼ੀ ਉਹਨਾਂ ਨੂੰ ਮਿਲ ਕੇ ਆਉਂਦੀ ਹੈ ਅਤੇ ਦੁੱਖ ਵੀ ਉਹਨਾਂ ਨੂੰ ਮਿਲ ਕੇ ਹੀ ਦਿਲ ਮਹਿਸੂਸ ਕਰਦਾ ਹੈ। ਯਾਨੀ ਉਹ ਇਨਸਾਨ ਅਤੇ ਉਸ ਇਨਸਾਨ ਦੇ ਨਾਲ ਰਿਸ਼ਤਾ ਉਸ ਹੱਦ ਤੱਕ ਪਹੁੰਚ ਜਾਣਾ ਜਿੱਥੇ ਸਾਡੀ ਖੁਸ਼ੀ ਗਮੀ ਹਰ ਇੱਕ ਚੀਜ਼ ਦਾ ਕਾਰਨ ਸਰੋਤ ਇੱਕੋ ਹੀ ਹੈ, ਉਹ ਸ਼ਖਸ। ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਇਸ ਖਾਸ ਗਜ਼ਲਾਂ ਦੀ ਪ੍ਰੋਗਰਾਮ ਦੇ ਵਿੱਚ। ਇਸ ਗੁਰਬਤ 'ਤੇ ਜੋ ਇਨਸਾਨ ਸਾਨੂੰ ਮਿਲ ਕੇ ਵੀ ਦੂਰ ਦੂਰ ਜਿਹਾ ਲੱਗਦਾ ਹੈ, ਉਸ 'ਤੇ ਅਹਿਮਦ ਫਰਾਜ਼ ਸਾਹਿਬ ਕਿਆ ਖੂਬ ਲਿਖਦੇ ਨੇ, ਗੁਰਬਤ ਵੀ ਨਹੀਂ ਦਿਲ ਸੇ ਉਤਰ ਵੀ ਨਹੀਂ ਜਾਤਾ, ਵੋ ਸ਼ਖਸ ਕੋਈ ਫੈਸਲਾ ਵੀ ਨਹੀਂ ਜਾਤਾ, ਆਂਖੇ ਹੈ ਕਿ ਖਾਲੀ ਨਹੀਂ ਰਹਿਤੀ ਹੈ ਲਹੂ ਸੇ, ਔਰ ਜ਼ਖਮੇ ਜੁਦਾਈ ਹੈ ਔਰ ਜ਼ਖਮੇ ਜੁਦਾਈ ਹੈ ਕਿ ਬਰ ਵੀ ਨਹੀਂ ਜਾਤਾ। ਅਗਲੀ ਗਜ਼ਲ ਆਵਾਜ਼ ਚੰਦਨ ਦਾਸ ਦੀ।

ਦੋਸਤੋ, ਪ੍ਰੋਗਰਾਮ ਸ਼ਾਮੀ ਗਜ਼ਲ ਦਾ ਆਨੰਦ ਮਾਣ ਰਹੇ ਤੁਸੀਂ ਆਪਣੇ ਦੋਸਤ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਹੁਣ ਗੱਲ ਕਰੀਏ ਉਸ ਮੁਕਾਮ ਦੀ ਜਦ ਅੱਖਾਂ ਤੋਂ ਕੋਈ ਦਿਲ ਤੱਕ ਪਹੁੰਚਿਆ ਅਤੇ ਉਸ ਤੋਂ ਬਾਅਦ ਦੂਰੀ ਵੀ ਆ ਗਈ, ਦੂਰੀ ਦਾ ਜ਼ਿਕਰ ਵੀ ਹੋ ਗਿਆ। ਉਸ ਤੋਂ ਬਾਅਦ ਇੱਕ ਮੁਕਾਮ ਜਿਹੜਾ ਹੈ ਅਜਿਹਾ ਆਉਂਦਾ ਜ਼ਿੰਦਗੀ ਵਿੱਚ ਜਦ ਇਨਸਾਨ ਕਬੂਲ ਕਰ ਲੈਂਦਾ ਮਹਿਬੂਬ ਤੋਂ ਦੂਰੀ ਵੀ, ਮਹਿਬੂਬ ਦਾ ਸਾਥ ਵੀ, ਕਿਉਂਕਿ ਉਹਦੇ ਹਰ ਇੱਕ ਖਿਆਲ ਦੇ ਵਿੱਚ, ਉਹਦੇ ਮਨ ਦੇ ਹਰ ਇੱਕ ਕੋਨੇ ਦੇ ਵਿੱਚ ਉਹ ਸ਼ਖਸ ਵੱਸ ਚੁੱਕਾ ਹੈ। ਅਤੇ ਜਦ ਅਜਿਹੀ ਅਵਸਥਾ ਆਉਂਦੀ ਹੈ ਤਦ ਹਰ ਇੱਕ ਕਿਤੇ ਉਸਨੂੰ ਮਹਿਬੂਬ ਦਿਖਦਾ ਹੈ, ਹਰ ਇੱਕ ਕਿਤੇ ਉਸਨੂੰ ਬਸ ਰੰਗ ਹੀ ਰੰਗ ਨਜ਼ਰ ਆਉਂਦੇ ਨੇ। ਇਸ 'ਤੇ ਨਸੀਮ ਮੈਸੂਰੀ ਲਿਖਦੇ ਨੇ, ਕਬੂਲ ਕੀਜੀਏ ਇਨਕਾਰ ਕਾ ਮਕਾਮ ਨਹੀਂ, ਕਬੂਲ ਕੀਜੀਏ ਇਨਕਾਰ ਕਾ ਮਕਾਮ ਨਹੀਂ, ਯੇ ਜਾਮੇ ਮੈਂ ਹੈ ਪਰੀ ਵਸਲ ਕਾ ਪਿਆਮ ਨਹੀਂ, ਅਜੀਬ ਹੈ ਯੇ ਸਰਾਪਾ ਕਮਰ ਕਾ ਨਾਮ ਨਹੀਂ, ਕੁਛ ਉਨਕੀ ਬੇਦਹਿਨੀ ਮੇਂ ਮੁਝੇ ਕਲਾਮ ਨਹੀਂ। ਪ੍ਰੋਗਰਾਮ ਸ਼ਾਮੇ ਗਜ਼ਲ ਦੀ ਆਖਰੀ ਗਜ਼ਲ ਤੁਹਾਡੀ ਪੇਸ਼ੇ ਖਿਦਮਤ ਹੈ, ਆਵਾਜ਼ ਭੁਪਿੰਦਰ ਸਿੰਘ।

FM 102.7 MHz ਤੇ ਆਕਾਸ਼ਵਾਣੀ ਦਾ FM ਰੇਨਬੋ ਦਿਲ ਸੇ ਦਿਲ ਤੱਕ ਟਿਊਨ ਇਨ ਕੀਤਾ ਹੋਇਆ ਤੁਸੀਂ ਚੈਨਲ ਤੇ ਇਸ ਵਕਤ 10:30 ਹੋ ਰਹੇ ਨੇ ਰਾਤ ਦੇ ਤੇ ਪੇਸ਼ ਹੈ ਜੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਦੱਸਦੇ ਨੇ ਬਹੁਤ ਕੁਝ ਇਹਨਾਂ ਗੀਤਾਂ ਦੇ ਲਫ਼ਜ਼ਾਂ ਦੇ ਵਿੱਚ ਸਮੇਟਿਆ ਹੋਇਆ। ਤਦੇ ਤਾਂ ਇਸ ਨੂੰ ਨਗਮਾ ਕਿਹਾ ਗਿਆ ਹੈ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦੇ ਵਿੱਚ ਬਸ਼ੀਰ ਬਦਰ ਸਾਹਿਬ ਦੀਆਂ ਕੁਛ ਲਿਖੀਆਂ ਇਸ ਤਰ੍ਹਾਂ ਯਾਦ ਆ ਰਹੀਆਂ। ਲਿਖਦੇ ਨੇ, ਮੁਹੱਬਤੋਂ ਮੇ ਦਿਖਾਵੇ ਕੇ, ਮੁਹੱਬਤੋਂ ਮੇ ਦਿਖਾਵੇ ਕਿ ਦੋਸਤੀ ਨਾ ਮਿਲਾ, ਅਗਰ ਗਲੇ ਨਹੀਂ ਮਿਲਤਾ ਤੋ ਹਾਥ ਵੀ ਨਾ ਮਿਲਾ, ਘਰੋਂ ਪੇ ਨਾਮ ਥੇ ਨਾਮੋ ਕੇ ਸਾਥ ਅਹੁਦੇ ਥੇ, ਬਹੁਤ ਤਲਾਸ਼ ਕੀਆ ਕੋਈ ਆਦਮੀ ਨਾ ਮਿਲਾ। ਜਦੋਂ ਗੱਲਬਾਤ ਕਰਨ ਲਈ ਕੋਈ ਨਹੀਂ ਮਿਲਦਾ ਤਾਂ ਸਾਥੀ ਬਣਦੀ ਹੈ, ਹਮਸਫ਼ਰ ਬਣਦੀ ਹੈ ਗੀਤ। ਅਤੇ ਇਹਨਾਂ ਗੀਤਾਂ ਵਿੱਚੋਂ ਹੀ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਸਦਾਬਹਾਰ ਗੀਤ।

ਐਫਐਮ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 11 ਵਜ ਰਹੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਸਵੇਰੇ ਜਦ ਘੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਸ਼ਬਾ ਖੈਰ, ਜੈ ਹਿੰਦ।